0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674 AM. Aas karde hain din tuhanu vadhiya ja raha hoega. Chardi kala de vich hoge. Samaan chuka ajj di kahani da. Gama apne daran de vich khada. Udharon tai langde wa turi aundi hai. ਲੰਘਦੀ ਨੂੰ ਟਿਚਰਾਂ ਕਰਦਾ ਤਾਈ ਕੀ ਗੱਲ ਬੜੀ ਇੱਕੋ ਟਾਇਰ ਤੇ ਦੌੜ ਲਾਈ ਜਾਂਦੀ ਹੈ ਪਰ ਤਾਈ ਅੱਜ ਉਸ ਮੂਡ ਦੇ ਵਿੱਚ ਨਹੀਂ ਆ ਕਹਿਣ ਲੱਗੀ ਵੇ ਬੜਾ ਔਖਾ ਤੁਰਿਆ ਜਾਂਦਾ ਹੈ ਰੱਬ ਕਿਸੇ ਦੇ ਗੋਡੇ ਨਾ ਖਰਾਬ ਕਰੇ ਇਹ ਜਦੋਂ ਗੋਡੇ ਖਰਾਬ ਹੁੰਦੇ ਨੇ ਨਾ ਤੇ ਸਾਰੀ ਦੁਨੀਆ ਬੇਰਸੀ ਜੀ ਲੱਗਣ ਲੱਗ ਪੈਂਦੀ ਹੈ ਆਪਣਾ ਹੀ ਸਰੀਰ ਆਪਣੇ ਆਪ 'ਤੇ ਭਾਰੂ ਲੱਗਣ ਲੱਗ ਪੈਂਦਾ ਆਪਣੇ ਸਰੀਰ ਦੇ ਨਾਲ ਨਫ਼ਰਤ ਹੋ ਜਾਂਦੀ ਹੈ ਪਤਾ ਨਹੀਂ ਕਿੱਦਾਂ ਕਿੱਦਾਂ ਦੇ ਵਿਚਾਰ ਆਉਂਦੇ ਨੇ ਗਮ ਨੇ ਭਾਪ ਲਿਆ ਕਿ ਤਾਈ ਅੱਜ ਚੰਗੇ ਮੂਡ ਦੇ ਵਿੱਚ ਨਹੀਂ ਲੱਗਦੀ ਅਤੇ ਤਾਈ ਸੌਦਾ ਲੈਣ ਦੇ ਲਈ ਨਿੰਮੇ ਨੂੰ ਭੇਜ ਦਿੰਦੀ ਤਾਈ ਦਾ ਅੱਗੋਂ ਕੋਈ ਜਵਾਬ ਨਹੀਂ ਆਇਆ ਗਾਮੇ ਨੇ ਅੱਗੇ ਗੱਲ ਵਧਾਉਣੀ ਬਹੁਤ ਹੀ ਜ਼ਰੂਰੀ ਵੀ ਨਾ ਸਮਝੀ ਕੀ ਐਵੇਂ ਕਿਸੇ ਦਾ ਘਰ ਫੋਲਣਾ ਤਾਈ ਆਪ ਹੀ ਬੋਲ ਪਈ ਵੀ ਅੱਜ ਦਰਦ ਜ਼ਿਆਦਾ ਹੁੰਦੀ ਸੀ ਮੈਂ ਸੋਚਿਆ ਮੈਂ ਆਪ ਹੀ ਦਵਾਈ ਲੈ ਆਉਂਦੀ ਹਾਂ ਬਸ ਆ ਦਵਾਈ ਲੈਣ ਗਈ ਸੀ ਇੱਕ ਦੋ ਚੀਜ਼ਾਂ ਹੋਰ ਲੈਣ ਵਾਲੀਆਂ ਸੀ ਮੈਂ ਸੋਚਿਆ ਆਈ ਤਾਂ ਹੈਗੀ ਹਾਂ ਇਹ ਵੀ ਲੈ ਚੱਲਦੀ ਹਾਂ ਬਾਕੀ ਨਿੰਮੇ ਹੋਣਾ ਕੋ ਕਿੱਥੇ ਟਾਈਮ ਉਹਨਾਂ ਕੋ ਹੋਰ ਬਥੇਰੇ ਕੰਮ ਨੇ ਕਰਨ ਵਾਲੇ ਇੰਨਾ ਕਹਿ ਕੇ ਮਨ ਜਿਹਾ ਭਰਿਆ ਅਤੇ ਆਪਣੇ ਘਰ ਵੱਲ ਨੂੰ ਹੋ ਤੁਰੀ ਤਾਈ ਗਵਾਂਢ ਦੇ ਵਿੱਚ ਹੀ ਰਹਿੰਦੀ ਸੀ ਤਾਂ ਕਰਕੇ ਹਾਲੇ ਬਾਹਰ ਹੀ ਖੜ੍ਹੇ ਗਾਮੇ ਦੀਆਂ ਉੱਧਰਲੇ ਪਾਸੇ ਨੂੰ ਕੰਨ ਕੱਸੇ ਗਏ ਅਤੇ ਆਵਾਜ਼ਾਂ ਸੁਣਨੀਆਂ ਸ਼ੁਰੂ ਹੋ ਚੁੱਕੀਆਂ ਘਰ ਵੜਦੀ ਤਾਈ ਨੇ ਆਵਾਜ਼ ਦਿੱਤੀ ਇਹ ਕੀ ਕਰ ਰਹੇ ਹੋ ਵੀ ਨਿੰਮੇ ਮੇਰਾ ਸਮਾਨ ਕਿਉਂ ਕੱਢ ਕੇ ਬਾਹਰ ਰੱਖੀ ਜਾਂਦੇ ਹੋ ਨਿੰਮਾ ਤਾਂ ਬੋਲਿਆ ਨਹੀਂ ਵਹੁਟੀ ਕਹਿਣ ਲੱਗੀ ਵੀ ਜੀ ਤੁਹਾਡਾ ਕਮਰਾ ਵਿਹਲਾ ਕਰ ਰਹੇ ਹਾਂ ਮੇਰੀ ਭੈਣ ਨੇ ਆਉਣਾ ਵਾ ਉਹਨੇ ਪੜ੍ਹਨ ਦੇ ਲਈ ਆਉਣਾ ਇੱਥੇ ਸਾਡੇ ਕੋਲ ਹੀ ਰਹੂਗੀ ਮੈਂ ਸੋਚਿਆ ਤੁਹਾਡੇ ਕਮਰੇ ਦੇ ਵਿੱਚ ਰੱਖ ਲੈਂਦੇ ਹਾਂ ਅਤੇ ਮੈਂ ਕਿੱਥੇ ਜਾਊਂਗੀ ਨਹੀਂ ਤੁਸੀਂ ਉੱਪਰ ਵਾਲੇ ਕਮਰੇ ਦੇ ਵਿੱਚ ਪੈ ਲਿਓ ਨਾ ਤੁਹਾਨੂੰ ਪਤਾ ਨਹੀਂ ਲੱਗਦਾ ਗੋਡਿਆਂ ਤੋਂ ਮੇਰੇ ਕੋਲ ਤੁਰਿਆ ਨਹੀਂ ਜਾਂਦਾ ਪੌੜੀਆਂ ਚੜ੍ਹ ਕੇ ਮੈਂ ਉੱਤੇ ਕਿੱਦਾਂ ਜਾਊਂਗੀ ਅਤੇ ਨੌ ਆਪਣੇ ਆਪ ਦੇ ਵਿੱਚ ਫੁੱਸ ਫਸਾਈ ਪੌੜੀਆਂ ਨਹੀਂ ਚੜ੍ਹੀਆਂ ਜਾਂਦੀਆਂ ਉੱਦਾਂ ਸਾਰੀ ਦਿਹਾੜੀ ਭਾਵੇਂ ਗੜੀਆਂ ਗਲੀਆਂ ਕੱਸ ਲਓ ਨਾ ਸੁਣਦਾ ਮੈਨੂੰ ਸਭ ਮੇਰੇ ਗੋਡੇ ਖਰਾਬ ਨੇ ਕੰਨ ਨਹੀਂ ਖਰਾਬ ਵੀ ਨਿੰਮਿਆ ਤੂੰ ਨਹੀਂ ਕੁਛ ਬੋਲਦਾ ਮੈਂ ਕੀ ਬੋਲਾਂ ਮਾਂ ਕੁੜੀ ਪ੍ਰਾਹੁਣੀ ਆਉਣੀ ਆ ਤੂੰ ਤਾਂ ਉੱਤੇ ਛੋਟੇ ਜਿਹੇ ਕਮਰੇ 'ਚ ਗੁਜ਼ਾਰਾ ਕਰ ਲੇਂਗੀ ਐਵੇਂ ਸਹੁਰਿਆਂ 'ਚ ਬੇਇੱਜ਼ਤੀ ਹੋ ਜੂ ਵੇਖ ਲਾ ਜੇ ਥੋੜ੍ਹੇ ਸਮੇਂ ਦੇ ਲਈ ਹੁੰਦਾ ਤਾਂ ਕਰ ਲੈਂਦੇ ਹਾਂ ਬਾਕੀ ਰਹੀ ਗੱਲ ਚੜ੍ਹਨ ਉਤਰਨ ਦੀ ਤੈਨੂੰ ਮੈਂ ਆਪ ਰੋਟੀ ਪਾਣੀ ਉੱਤੇ ਫੜਾ ਆਇਆ ਕਰੂੰਗਾ ਤੂੰ ਇੰਨੀ ਵਾਰੀ ਕਿਉਂ ਥੱਲੇ ਉੱਤੇ ਆਉਣਾ ਤਾਈ ਦਾ ਜਿੱਦਾਂ ਦਿਲ ਜਿਹਾ ਹੀ ਟੁੱਟ ਗਿਆ ਥੋੜ੍ਹੇ ਚਿਰ ਬਾਅਦ ਆਵਾਜ਼ ਦੇ ਵਿੱਚ ਉਹ ਮੜਕ ਨਹੀਂ ਸੀ ਰਹੀ ਸ਼ਾਇਦ ਉਹ ਆਪਣੇ ਗਏ ਘਰ ਵਾਲੇ ਨੂੰ ਵੀ ਯਾਦ ਕਰ ਰਹੀ ਹੋਵੇ ਜੇ ਤੂੰ ਅੱਜ ਹੁੰਦਾ ਤਾਂ ਮੈਨੂੰ ਇੱਦਾਂ ਹੀ ਇੱਕ ਕਮਰੇ ਤੋਂ ਕੱਢ ਕੇ ਦੂਸਰੇ ਤੋਂ ਤੀਸਰੇ 'ਚ ਵਾੜਦੇ ਭਲਾ ਏ ਇੱਕ ਸਮਾਂ ਸੀ ਜਦੋਂ ਮੈਂ ਆਪ ਆਪਣੇ ਕਮਰੇ 'ਚੋਂ ਨਿਕਲ ਗਈ ਨੌ ਪੁੱਤ ਨੇ ਵੱਡੇ ਕਮਰੇ ਦੇ ਵਿੱਚ ਰਹਿ ਲੈਣ, ਮੈਂ ਨਿੱਕੇ ਕਮਰੇ 'ਚ ਹੋ ਜਾਂਦੀ ਹਾਂ। ਅੱਜ ਨਿੱਕੇ ਕਮਰੇ 'ਚੋਂ ਕੱਢ ਕੇ ਮੈਨੂੰ ਸਟੋਰ ਰੂਮ 'ਚ ਵੜਨ ਨੂੰ ਫਿਰਦੇ ਨੇ, ਜਿਹਨੂੰ ਇਹ ਨਿੱਕਾ ਕਮਰਾ ਕਹਿੰਦੇ ਨੇ। ਉਹ ਤਾਂ ਕਦੀ ਮਾੜਾ ਮੋਟਾ ਸਮਾਨ ਰੱਖਣ ਦੇ ਲਈ ਬਣਾਇਆ ਸੀ। ਨੌਂ 'ਤੇ ਉਨਾ ਗੁੱਸਾ ਨਹੀਂ ਆਉਂਦਾ ਜਿੰਨਾ ਤਾਈ ਨੂੰ ਆਪਣੇ ਪੁੱਤ 'ਤੇ ਆਉਂਦਾ। ਜਦੋਂ ਦਾ ਵਿਆਹ ਗਿਆ ਪਤਾ ਨਹੀਂ ਕੀ ਮੂੰਹ ਦੇ ਵਿੱਚ ਘੁੰਗਣੀਆਂ ਪਾ ਲਈਆਂ, ਬੋਲਦਾ ਹੀ ਨਹੀਂ ਕੁਛ, ਬਸ ਜਿਹੜੀ ਗੱਲ ਕਰਨੀ ਹੁੰਦੀ ਆ ਉਹ ਨੌਂ ਹੀ ਕਰਦੀ ਆ। ਪਰ ਅੱਜ ਉਹਦੇ ਸਬਰ ਦਾ ਬੰਨ ਟੁੱਟ ਗਿਆ, ਅੱਜ ਉਹ ਹੋਰ ਨਹੀਂ ਸੀ ਬਰਦਾਸ਼ਤ ਕਰ ਸਕਦੀ। ਗਾਮੇ ਨੂੰ ਲੱਗਾ ਤਾਈ ਕੁਛ ਕਰ ਨਾ ਲਵੇ ਆਪਣੇ ਆਪ ਨੂੰ, ਥੋੜ੍ਹਾ ਬਰੂਹਾਂ ਵੱਲ ਨੂੰ ਵਧਿਆ ਅਤੇ ਤਾਈ ਗਰਜੀ, ਸ਼ਾਇਦ ਇੱਦਾਂ ਇੰਨੀ ਉੱਚੀ ਇੰਨੇ ਗੁੱਸੇ ਦੇ ਵਿੱਚ ਉਹਨੇ ਤਾਈ ਕਦੀ ਬੋਲਦੀ ਨਹੀਂ ਸੀ ਵੇਖੀ। ਖਬਰਦਾਰ ਜੇ ਮੇਰੇ ਸਮਾਨ ਨੂੰ ਹੱਥ ਲਾਇਆ, ਤੈਨੂੰ ਪਤਾ ਆ ਜਾਂ ਨਹੀਂ ਪਤਾ, ਅੱਜ ਤੈਨੂੰ ਦੱਸ ਦਿੰਦੀ ਹਾਂ ਇਹ ਘਰ ਮੇਰੇ ਨਾਂ 'ਤੇ ਆ। ਮੇਰੇ ਸਿਰ ਦਾ ਸਾਈਂ ਇੱਕ ਕੰਮ 'ਤੇ ਚੰਗਾ ਕਰ ਗਿਆ, ਉਹਨੇ ਇਹ ਘਰ ਆਪਣੇ ਨਲਾਇਕ ਪੁੱਤ ਦੇ ਨਾਂ ਨਹੀਂ ਕੀਤਾ। ਨਫ਼ਰਤ ਹੋ ਗਈ ਅੱਜ ਮੈਨੂੰ ਉਸ ਗੋਦ ਤੋਂ ਜਿਹੜੀ ਗੋਦ ਦੇ ਵਿੱਚ ਬਿਠਾ ਕੇ ਮੈਂ ਇਹਨੂੰ ਕੰਜਰ ਨੂੰ ਦੁੱਧ ਪਿਆਉਂਦੀ ਰਹੀ। ਇਹਨੂੰ ਦੁਖੀ ਮਾਂ ਨਹੀਂ ਦਿਖਦੀ, ਕੋਈ ਦਵਾਈ ਬੂਟੀ ਨਹੀਂ ਲਿਆ ਕੇ ਦੇ ਸਕਦਾ ਅਤੇ ਉਲਟਾ ਉਹਨੂੰ ਸਟੋਰ ਰੂਮ 'ਚ ਰੱਖਣ ਪੈ ਰਿਹਾ। ਬਸ ਅੱਜ ਮੈਂ ਫੈਸਲਾ ਕਰ ਲਿਆ, ਇਹ ਘਰ ਮੇਰਾ, ਤੁਸੀਂ ਆਪਣੇ ਲਈ ਘਰ ਲੱਭ ਲਓ। ਬਹੁਟੀ ਨੇ ਨਿੰਮੇ ਵੱਲ ਵੇਖਿਆ, ਕੀ ਉਹ ਵਾਕਈ ਸੱਚ ਬੋਲ ਰਹੀ ਸੀ? ਸ਼ਾਇਦ ਨਿੰਮੇ ਨੂੰ ਤਾਂ ਮਾੜਾ ਮੋਟਾ ਇਲਮ ਸੀ ਇਸ ਗੱਲ ਦਾ, ਦੋਵਾਂ ਦੇ ਜਿੱਦਾਂ ਰੰਗ ਹੀ ਉੱਡ ਗਏ ਹੁਣ। ਹੁਣ ਨੌਂ ਦੰਦ ਤੋਂ ਦੰਦ ਨਾ ਚੁੱਕੇ ਅਤੇ ਤਾਈ ਚੁੱਪ ਨਾ ਕਰੇ, ਅਗਲੀਆਂ ਪਿਛਲੀਆਂ ਸਾਰੀਆਂ ਫੋਲ ਮਾਰੀਆਂ, ਜਿੱਥੇ ਜਿੱਥੇ ਜੋ ਜੋ ਵੀ ਵਧੀਕੀਆਂ ਕੀਤੀਆਂ ਉਹ ਸਾਰੀਆਂ ਤਾਈ ਨੇ ਬੋਲੀਆਂ। ਜਦੋਂ ਤਾਈ ਥੋੜ੍ਹਾ ਜਿਹਾ ਹਲਕਾ ਹੋ ਗਈ ਅਤੇ ਨੌਂ ਮੱਠੀ ਜੀ ਸੁਰ ਦੇ ਵਿੱਚ ਬੋਲੀ, ਤੁਹਾਨੂੰ ਰੋਟੀ ਵੀ ਤਾਂ ਆਪਾਂ ਦਿੰਦੇ, ਤੁਹਾਡਾ ਖਰਚਾ ਵੀ ਤਾਂ ਆਪਾਂ ਚੁੱਕਦੇ ਹਾਂ, ਫਿਰ ਕੀ ਹੋਇਆ ਘਰ ਤੁਹਾਡੇ ਨਾਂ 'ਤੇ ਆ। ਅਤੇ ਤਾਈ ਕਹਿਣ ਲੱਗੀ, ਅੱਜ ਤੋਂ ਬਾਅਦ ਉਹ ਵੀ ਕਰਨ ਦੀ ਲੋੜ ਨਹੀਂ, ਮੇਰੇ ਕੋਲ 2 ਲੱਥਣ ਗੀਆਂ ਮੈਂ ਲਾ ਲੂੰ, ਬਾਹਰੋਂ ਖਾਣੀਆਂ ਹੋਣਗੀਆਂ ਬਾਹਰੋਂ ਖਾ ਲੂੰ। ਜੇ ਮੈਂ ਇਸ ਉਮਰ ਗਲੀਆਂ ਕੱਸ ਸਕਦੀ ਹਾਂ ਨਾ, ਜੇ ਮੈਂ ਤੁਹਾਡੇ ਹਿਸਾਬ ਦੇ ਨਾਲ ਇਸ ਉਮਰ 'ਚ ਪੌੜੀਆਂ ਚੜ੍ਹ ਸਕਦੀ ਹਾਂ ਤਾਂ ਮੈਂ 2 ਰੋਟੀਆਂ ਵੀ ਲਾ ਲੂੰ ਆਪਣੀਆਂ। ਮੇਰੀਆਂ ਰੋਟੀਆਂ ਦੀ ਮੇਰੇ ਖਰਚੇ ਦੀ ਚਿੰਤਾ ਨਾ ਕਰੋ, ਇਹ ਘਰ ਮੇਰੇ ਨਾਂ 'ਤੇ ਆ ਨਾ, ਤੁਹਾਡੇ ਵਰਗਿਆਂ ਨੂੰ ਨਾਲ ਰੱਖਣ ਦੀ ਬਜਾਏ ਮੈਂ ਕਿਰਾਏਦਾਰ ਰੱਖ ਲੂੰ, ਮੈਂ ਕਰ ਲੂੰਗੀ ਗੁਜ਼ਾਰਾ। ਤੁਸੀਂ ਇੱਦਾਂ ਕਰੋ, ਆਪਣਾ ਸਮਾਨ ਪੈਕ ਕਰੋ ਅਤੇ ਦਫਾ ਹੋ। ਥੋੜ੍ਹੇ ਦੇਰ ਬਾਅਦ ਦੋਵੇਂ ਜੀ ਤਾਈ ਦੇ ਗੋਡਿਆਂ 'ਤੇ ਸੀ, ਹੋਰ ਕੋਈ ਹੱਲ ਵੀ ਨਹੀਂ ਸੀ। ਅੱਜ ਇਨਸਾਨੀਅਤ ਥੋੜ੍ਹੇ ਸਮੇਂ ਦੇ ਵਿੱਚ ਆਪਣੀ ਔਕਾਤ 'ਚ ਆਉਂਦੀ ਵੇਖੀ ਮੈਂ। ਪਤਾ ਨਹੀਂ ਕਿਉਂ ਗਮੇ ਨੂੰ ਮਜ਼ਾ ਵੀ ਆ ਰਿਹਾ ਸੀ ਵੇਖ ਕੇ, ਆਹ ਤਾਂ ਹੋਈ ਨਾ ਗੱਲ, ਤਾਂ ਹੀ ਦੁਖੀ ਤੂੰ ਹੁੰਦੀ ਹੈ, ਅੱਖਾਂ ਮਾਰੀ ਮੇਰੀਆਂ ਭਰ ਹੁੰਦੀਆਂ। ਦਿਨੇ ਦੁਪਹਿਰੇ ਅੱਧੀ ਰਾਤ ਪਤਾ ਨਹੀਂ ਕਦੋਂ ਸਾਡੇ ਘਰ ਆਵਾਜ਼ਾਂ ਸੁਣਨੀਆਂ ਸ਼ੁਰੂ ਹੋ ਜਾਂਦੀਆਂ। ਰੱਬ ਵਰਗੀ ਤਾਈ ਜਿਹਨੇ ਪਤਾ ਨਹੀਂ ਕਿੰਨੇ ਔਖੇ ਸੌਖੇ ਹੋ ਕੇ ਤਾਏ ਤੋਂ ਬਾਅਦ ਨਿੰਮੇ ਨੂੰ ਪਾਲਿਆ, ਚੰਗੇ ਘਰ ਪੜ੍ਹਾਇਆ, ਚੰਗੇ ਸਕੂਲ ਦੇ ਵਿੱਚ ਪੜ੍ਹਾਇਆ, ਚੰਗੇ ਘਰ ਵਿਆਹਿਆ ਅਤੇ ਅੱਜ ਉਹਨੂੰ ਆਹ ਦਿਨ ਵੇਖਣੇ ਪੈ ਰਹੇ। ਜੀ ਕਰਦਾ ਸੀ ਅੱਜ ਭੱਜ ਕੇ ਤਾਈ ਨੂੰ ਜੱਫੀ ਦੇ ਵਿੱਚ ਲੈ ਲਵਾਂ, ਪਰ ਫਿਰ ਮਨ ਦੇ ਵਿੱਚ ਆਉਂਦਾ ਨਹੀਂ। ਨਿੰਮੇ ਹੁਣੀ ਕਹਿਣਗੇ ਇਹਨੇ ਸਿਖਾ ਕੇ ਭੇਜੀ, ਨਾਲੇ ਜਦੋਂ ਤਾਈ ਇਕੱਲੀ ਚੌਕੇ ਛੱਕੇ ਮਾਰ ਰਹੀ ਹੋਵੇ ਤਾਂ ਫਿਰ ਐਵੇਂ ਮਾੜੇ ਪਲੇਅਰ ਦਾ ਵਿੱਚ ਕੀ ਕੰਮ। ਜੱਫੀ ਉਦੋਂ ਪਾਵਾਂਗੇ ਜਦੋਂ ਤਾਈ ਸੈਂਚਰੀ ਬਣਾ ਲੂਗੀ, ਅਤੇ ਬਸ ਅੱਜ ਤਾਈ ਰੋਕਣ ਵਾਲੀ ਨਹੀਂ ਸੀ। ਪੈਰਾਂ ਤੇ ਪਿਆਂ ਦੀ ਵੀ ਤਾਈ ਨੇ ਪ੍ਰਵਾਹ ਨਾ ਕੀਤੀ, ਠੋਕਰ ਮਾਰ ਕੇ ਪਾਸਿਓਂ ਦੀ ਲੰਘ ਗਈ। ਫੈਸਲਾ ਹੋ ਚੁੱਕਾ ਨਿਮਿਆ, ਚੱਲ ਇਹਨਾਂ ਜ਼ਰੂਰ ਤੇਰੇ 'ਤੇ ਤਰਸ ਕਰਦੀ ਆ ਕੁੱਖੋਂ ਜੰਮੇ ਦਾ, ਬਾਹਰੋਂ ਕਿਰਾਏਦਾਰ ਨਹੀਂ ਰੱਖਦੀ, ਤੂੰ ਰਹਿ ਲੈ ਪਰ ਹਰ ਮਹੀਨੇ ਟਾਈਮ 'ਤੇ ਕਿਰਾਇਆ ਦੇਣਾ ਪਊਗਾ, ਕਮਰਾ ਵੀ ਉਹ ਦਊਂਗੀ ਜਿਹੜਾ ਮੇਰਾ ਜੀ ਕਰੂ, ਨਾਲੇ ਮੈਂ ਵੇਖੂੰਗੀ ਤੂੰ ਸਟੋਰ ਰੂਮ 'ਚ ਕਿੱਦਾਂ ਗੁਜ਼ਾਰਾ ਕਰਦਾ। ਤਾਈ ਨੇ ਤਾਂ ਅੱਜ ਕਮਾਲ ਹੀ ਕਰ ਛੱਡੀ, ਬਸ ਫਿਰ ਕੀ ਸੀ। ਉਸ ਦਿਨ ਤੋਂ ਬਾਅਦ ਨਿੰਮਾ ਨਿੰਮੇ ਦੀ ਵੋਟੀ ਕਦੀ ਕੰਨ 'ਚ ਪਾਏ ਨਹੀਂ ਦੁਖੇ, ਹੁਣ ਤਾਈ ਟੌਹਰ ਦੇ ਨਾਲ ਰਹਿੰਦੀ ਹੈ, ਪਹਿਲਾਂ ਦੇ ਨਾਲੋਂ ਸਿਹਤ ਵੀ ਚੰਗੀ ਹੈ। ਨਿੰਮਾ ਟਾਈਮ ਦੇ ਨਾਲ ਕਿਰਾਇਆ ਨਹੀਂ ਦਿੰਦਾ ਅਤੇ ਤਾਈ ਆਪਣੀ ਪੜਾਸ ਵੀ ਸਮੇਂ ਦਰ ਸਮੇਂ ਕੱਢ ਲੈਂਦੀ ਹੈ। ਪਹਿਲਾਂ ਤਾਂ ਘਰ ਕਿਸੇ ਨੂੰ ਸੱਦ ਕੇ ਚਾਹ ਨਹੀਂ ਸੀ ਪਿਆਉਂਦੀ ਕਿ ਪਤਾ ਨਹੀਂ ਨਹੁੰ ਕੀ ਬੋਲੂਗੀ, ਹੁਣ ਟੌਹਰ ਦੇ ਨਾਲ ਜਾਈਦਾ। ਤਾਈ ਸਾਡੇ ਦੀ ਚਿਹਰੇ ਦੇ ਉੱਤੇ ਪਹਿਲਾਂ ਵਾਲੀ ਖੁਸ਼ੀ ਪਰਤੀ ਲੱਗਦੀ ਹੈ। ਅਜੀਬ ਦੁਨੀਆਦਾਰੀ ਹੈ ਨਾ, ਕਹਿੰਦੇ ਨੇ ਮਾਪਿਆਂ ਦੇ ਚਿਹਰੇ ਦੇ ਉੱਤੇ ਜਲਾਲ ਆ ਜਾਂਦਾ ਜੇ ਧੀ ਪੁੱਤ ਨੇਕ ਹੋਵੇ, ਅਤੇ ਇੱਧਰ ਤਾਈ ਨੇ ਆਪਣੇ ਨੂੰ ਆਪ ਨੂੰ ਪੈਰਾਂ ਸਿਰ ਕਰ ਲਿਆ, ਆਪਣੇ ਪੁੱਤ ਨੂੰ ਉਹਦੀ ਔਕਾਤ ਵਿਖਾ ਦਿੱਤੀ ਅਤੇ ਤਾਂ ਵੀ ਉਹਦੇ ਚਿਹਰੇ ਦੇ ਉੱਤੇ ਜਲਾਲ ਆ ਗਿਆ। ਹੁਣ ਉਹਨੂੰ ਜਿੱਦਾਂ ਮਜ਼ਾ ਜਿਹਾ ਆਉਂਦਾ ਵਾ, ਜਿੱਦਾਂ ਉਹ ਕੌਨਫੀਡੈਂਸ ਦੇ ਵਿੱਚ ਆ ਗਈ ਆ, ਪਹਿਲਾਂ ਦੇ ਨਾਲੋਂ ਸਿਹਤ ਵੀ ਉਹਦੀ ਚੰਗੀ ਆ। ਅਤੇ ਸੱਚ ਜਾਣੋ, ਸੱਚਾਈ ਇਹ ਆ ਕਿ ਹੁਣ ਨੌ ਪੁੱਤ ਉਹਦੀ ਇੱਜ਼ਤ ਵੀ ਕਰਨ ਲੱਗ ਪਏ ਨੇ, ਸ਼ਾਇਦ ਡਰਦੇ ਹੋਣਗੇ ਕਿ ਕਿਰਾਇਆ ਹੋਰ ਨਾ ਵਧਾ ਦੇਵੇ। ਇਹੋ ਦੁਨੀਆਦਾਰੀ ਆ, ਇਸ ਦੁਨੀਆਦਾਰੀ ਦੇ ਵਿੱਚ ਹੁੰਦਾ ਵੈਸੇ ਇੱਦਾਂ ਹੀ ਆ, ਇਨਸਾਨ ਹਮੇਸ਼ਾ ਪਹਿਲਾਂ ਕੀਤਾ ਕਿਸੇ ਦਾ ਭੁਲਾ ਦਿੰਦਾ, ਇਹ ਕੋਈ ਭੁੱਲੀ ਗੱਲ ਨਹੀਂ ਆ। ਜੋ ਪਹਿਲਾਂ ਕਿਸੇ ਨੇ ਦਿੱਤਾ ਕਿਸੇ ਦੇ ਲਈ ਕੀਤਾ ਉਹ ਅੱਜ ਉਹਨੂੰ ਯਾਦ ਨਹੀਂ ਹੁੰਦਾ, ਇਨਸਾਨ ਹਮੇਸ਼ਾ ਉਹ ਯਾਦ ਰੱਖਦਾ ਜੋ ਉਹਨੂੰ ਅੱਜ ਮਿਲ ਰਿਹਾ। ਬੜੀ ਛੋਟੀ ਯਾਦਾਸ਼ਤ ਹੁੰਦੀ ਹੈ ਬਹੁਤਿਆਂ ਦੀ, ਬਹੁਤੇ ਲਾਈ ਲੱਗ ਇਹੋ ਚੀਜ਼ਾਂ ਨਹੀਂ ਸਮਝ ਪਾਉਂਦੇ। ਉਹਨਾਂ ਨੂੰ ਇਹ ਲੱਗਦਾ ਕਿ ਜੇ ਕੋਈ ਅੱਜ ਚੁੱਪਿਆ ਤਾਂ ਹਮੇਸ਼ਾ ਉਹਨੇ ਚੁੱਪ ਹੀ ਰਹਿਣਾ, ਜਿਹਨੇ ਸਾਨੂੰ ਧਰਤੀ ਦੇ ਉੱਤੇ ਜਨਮ ਦਿੱਤਾ ਉਹਨੂੰ ਵੀ ਤਾਂ ਇੱਕ ਦਿਨ ਆਪਾਂ ਭੁੱਲ ਹੀ ਜਾਂਦੇ ਹਾਂ। ਅਸੀਂ ਇਹ ਯਾਦ ਰੱਖਦੇ ਹਾਂ ਕਿ ਅੱਜ ਉਹਨੇ ਸਾਡੀ ਕਿਹੜੀ ਮੰਗ ਕਿਹੜੀ ਅਰਦਾਸ ਪੂਰੀ ਕੀਤੀ ਹੈ, ਜਿਹਨੇ ਸਾਨੂੰ ਪਾਲਿਆ, ਮੂੰਹ ਦੇ ਵਿੱਚ ਬੁਰਕੀਆਂ ਪਾਈਆਂ, ਉਹਨਾਂ ਨੂੰ ਵੀ ਤਾਂ ਇੱਕ ਦਿਨ ਆਪਾਂ ਭੁੱਲ ਹੀ ਜਾਂਦੇ ਹਾਂ। ਅਸੀਂ ਇਹ ਵੇਖਦੇ ਹਾਂ ਕਿ ਅੱਜ ਦੇ ਦਿਨ ਹੁਣ ਉਹਨਾਂ ਦੀ ਜਾਇਦਾਦ ਦੇ ਵਿੱਚ ਸਾਡੇ ਕੋਲ ਕੀ ਬਚਿਆ ਦੇਣ ਦੇ ਲਈ। ਸ਼ਾਇਦ ਇਹ ਕਹਾਣੀ ਸੁਣ ਕੇ ਤੁਹਾਨੂੰ ਸਮਝ ਆ ਰਿਹਾ ਹੋਵੇ ਕਿ ਕਿਉਂ ਪਹਿਲੀਆਂ ਦੇ ਵਿੱਚ ਆਮ ਆਪਾਂ ਵੇਖਦੇ ਹਾਂ ਪਿੰਡਾਂ 'ਚ ਸਾਰੀ ਜ਼ਮੀਨ ਵੰਡ ਕੇ ਇੱਕ ਅੱਧਾ ਕਿੱਲਾ ਆਪਣੇ ਕੋਲ ਜ਼ਰੂਰ ਰੱਖ ਲੈਂਦੇ। ਹੀ ਇਨਸਾਨ ਹੈ ਹੀ ਕੁੱਤੀ ਚੀਜ਼, ਇਹ ਜਦੋਂ ਆਪਣੇ ਪੈਰਾਂ ਸਿਰ ਹੋ ਜਾਂਦਾ ਤੈਨੂੰ ਮਾਂ ਪਿਓ ਵੀ ਬਗਾਨੇ ਲੱਗਣ ਲੱਗ ਪੈਂਦੇ ਨੇ। ਜਦੋਂ ਮਾਂ ਪਿਓ ਦੇ ਕੋਲੋਂ ਕੁਛ ਹੋਰ ਮਿਲਣ ਦੀ ਆਸ ਨਹੀਂ ਨਾ ਰਹਿੰਦੀ ਉਹਦੇ ਗੋਡੇ ਉਹਨਾਂ ਦੇ ਖੜ ਜਾਂਦੇ ਨੇ ਅਤੇ ਜਾਇਦਾਦ ਉਹ ਪਹਿਲਾਂ ਹੀ ਤੁਹਾਨੂੰ ਦੇ ਚੁੱਕੇ ਹੁੰਦੇ ਆ। ਅਤੇ ਫਿਰ ਬੜੇ ਲੋਕ ਬਦਲਦੇ ਵੇਖਿਆ, ਬੜੇ ਲੋਕ ਆਪਣੀ ਔਕਾਤ ਦੇ ਵਿੱਚ ਆ ਜਾਂਦੇ ਆ, ਬੜੀਆਂ ਚੀਜ਼ਾਂ ਪਰਖਣ ਵਾਲੀਆਂ ਨਹੀਂ ਹੁੰਦੀਆਂ। ਸ਼ਾਇਦ ਇਹੋ ਹੀ ਉਹ ਤਰੀਕੇ ਨੇ ਜਿਨ੍ਹਾਂ ਦੇ ਨਾਲ ਆਪਾਂ ਇਹ ਸਾਰੀ ਦੁਨੀਆਦਾਰੀ ਦਾ ਬੈਲੈਂਸ ਬਣਾ ਕੇ ਰੱਖ ਸਕਦੇ ਹਾਂ। ਸਾਰਾ ਕੁਛ ਨਹੀਂ, ਭਾਵੇਂ ਆਪਣੇ ਭਾਵੇਂ ਬਗਾਨੇ, ਉਹਨਾਂ ਕੀ ਬਹੁਤ ਹੈ ਜਿੰਨਾ ਕੁ ਉਹਨਾਂ ਦੇ ਲਈ ਕਾਫੀ ਹੈ, ਅਤੇ ਇੰਨਾ ਕੁ ਇਨਸਾਨ ਆਪਣੇ ਕੋਲ ਜ਼ਰੂਰ ਰੱਖ ਲਏ ਕਿ ਕੱਲ੍ਹ ਨੂੰ ਕਿਸੇ ਦੇ ਸਾਹਮਣੇ ਹੱਥ ਨਾ ਟੱਡਣੇ ਪੈਣ। ਇਸ ਚੀਜ਼ ਦੀ ਪਰਵਾਹ ਕੀਤੇ ਬਿਨਾਂ ਕਿ ਕੋਈ ਆਪਣਾ ਕਿੰਨਾ ਕੁ ਖਾਸ ਹੈ, ਕਿਉਂਕਿ ਜਿੱਥੇ ਪੈਸਾ ਆ ਜਾਂਦਾ, ਜਿੱਥੇ ਜਾਇਦਾਦ ਆ ਜਾਂਦੀ ਹੈ, ਉੱਥੇ ਵੱਡੇ ਵੱਡੇ ਰਿਸ਼ਤੇ ਰਫੂ ਚੱਕਰ ਹੋ ਜਾਂਦੇ ਆ। ਵੱਡੇ ਵੱਡੇ ਰਿਸ਼ਤਿਆਂ ਨੂੰ ਲੋਕ ਠੁੱਡੀਆਂ ਮਾਰਦੇ ਵੇਖੇ ਨੇ ਇਸ ਦੁਨੀਆਂ ਦੇ ਵਿੱਚ। कोशिश करिए, हर रोज याद रखे रखिए, याद रखिए रब नूं, जिथे आप रब का शुकराना करते हैं, माँ प्यो नूं भी रब दे बराबर का दर्जा। जदों कोई तीर्थ साढ़े साढ़े अक्स दे विच आउंदा, जदों आपां शुकराना करन दे लई कोई एक इमेज अपने दिमाग दे विच लै के आउंदे आ, ते अज तों बाद आपां कोशिश करके वेखीए कि उस अक्स तों बाद साढ़े माँ प्यो दा अक्स भी साढ़े चित ख्याल च जरूर आवे। बाकी सच्चाई तां इह आ, एक दूसरे प्रति इंसान दीआं लोड़ां बणीआं रहिण ते सांझां बणीआं रहिंदीआं, जिन्नियां लोड़ां वड्डियां उन्नियां सांझां होर गूढ़ियां। एक दूसरे की लोड़ पैंदी रहे रिश्तियां दे विच, ते फिर ये गड्डी कदां दावां डोल नहीं हुंदी, बड़ी समूद बड़ी पद्धरी चलती है, शायद इहो ही सच्चाई है। आस करदे हां कि अज की कहानी तुसीं पसंद की होएगी। अज की कहानी साढ़े नाल सुखविंदर भैन जी ने सांझी की सी।
4: यार तू इत्थे इनी छेती आके पक्का भी हो गया, की जुगाड़ लाया है?
5: जुगाड़ नहीं, ए है 8 सालां तों भी वड्डा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मैनूं पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
4: नंबर दा दे बंसल इमीग्रेशन वालियां दा।
5: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
6: ਸਤਿ ਸ਼੍ਰੀ ਅਕਾਲ, ਇਸ਼ੂ ਬੋਏ ਬਾਦਸ਼ਾਹ, ਤੇ ਤੁਸੀਂ ਸੁਣ ਰਹੇ ਹੋ 1674 AM ਰੇਡੀਓ। ਹਾਂਜੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Imran Hashmi and you're listening to me on Radio Haji.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ,
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਪੰਜਾਬ ਦੀ
1: ਰੇਡੀਓ। ਹਾਂਜੀ, 1674 AM ਤੇ ਗਾਣੇ ਦਾ ਤੁਸੀਂ ਆਨੰਦ ਮਾਣ ਰਹੇ ਸੀ ਤੁਸੀਂ ਮਹਿੰਦਰ ਕਪੂਰ ਦੀ ਆਵਾਜ਼, ਤੇ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤਾ ਹੋਏਗਾ। ਤੇ ਅੱਜ ਦੇ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਦੇ ਹਾਂ। ਅੱਜ ਦਿਨ ਬੁੱਧਵਾਰ ਦਾ, ਤੇ ਅੱਜ 1 ਤਰੀਕ ਆ, ਤੇ ਜੁਲਾਈ ਦਾ ਮਹੀਨਾ ਵਾ, ਯਾਨੀ ਕਿ ਹੁਣ 4 ਚੁਫੇਰੇ ਖਰਚੇ ਦੀਆਂ ਗੱਲਾਂ ਹੋਣੀਆਂ, ਫਾਈਨੈਂਸ਼ੀਅਲ ਗੱਲਾਂ ਬਾਤਾਂ ਹੋਣੀਆਂ, ਅਕਾਊਂਟੈਂਟਾਂ ਦੀਆਂ ਗੱਲਾਂ ਬਾਤਾਂ ਹੋਣੀਆਂ, ਟੈਕਸ ਦੀਆਂ ਗੱਲਾਂ ਬਾਤਾਂ ਹੋਣੀਆਂ, ਕਮਾਈ ਦੀਆਂ ਗੱਲਾਂ ਬਾਤਾਂ ਹੋਣੀਆਂ, ਘਟੀ ਕਮਾਈ ਦੀਆਂ, ਵਧੇ ਖਰਚੇ ਦੀਆਂ ਗੱਲਾਂ ਬਾਤਾਂ ਹੋਣੀਆਂ, ਤੇ ਅੱਜ ਦੇ ਦਿਨ ਹੋਰ ਵੀ ਬਹੁਤ ਸਾਰਾ ਕੁਛ, ਕਿਉਂਕਿ ਅੱਜ

0: ਇੱਕ ਜੁਲਾਈ ਹੈ ਤੇ ਪ੍ਰੋਗਰਾਮ ਲੈ ਕੇ ਫਿਰ ਇੱਕ ਦਿਨ ਹਾਜ਼ਰ ਹੈ ਮੇਰੇ ਨਾਲ ਡਾਕਟਰ ਪ੍ਰੀਤਿੰਦਰ ਗਰੇਵਾਲ।
1: ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਤਾਂ ਸਵੇਰੇ ਹੀ ਵੀਰੇ ਲਾਫਟਰ ਥੈਰੇਪੀ ਜੀ ਤੁਹਾਡਾ ਪੇਨ ਦੇਖ ਲਿਆ ਸੀਗਾ, ਮੈਂ ਕਿਹਾ ਵੀ ਖੁੱਲ ਕੇ ਨਹੀਂ ਹੱਸ ਰਹੇ ਆ।
0: ਪਤਾ ਨਹੀਂ ਕੀ ਵਜ੍ਹਾ ਹੈ, ਜਿਸ ਪੇਨ 'ਚ ਬਹੁਤਾ ਹਾਸਾ ਆਉਂਦਾ ਇਹ ਇਹ ਪਤਾ ਨਹੀਂ ਉਲਟ ਕਮਾਂਡ। ਮੈਂ ਵੇਖਿਆ ਵੀ ਕਈ ਵਾਰੀ ਖੁਸ਼ ਹੋਈਏ ਤੇ ਮੂੰਹ ਬਣ ਜਾਂਦਾ, ਇਹੋ ਜਿਹੇ ਖਰਚੇ ਖੁਰਚੇ ਜੇ ਵਧਣ ਤੇ ਸਗੋਂ ਆਪਣੇ ਆਪ ਹੀ ਹਾਸੇ ਜੇ ਨਿਕਲਦੇ ਆ।
1: ਭਾਜੀ ਅਸੀਂ ਤਰੱਕੀ ਕਰਨੀ ਵੀ ਕੀ ਸੀ, ਕਹਿੰਦਾ ਜਿੱਥੇ ਸਾਨੂੰ ਸ਼ਰਮ ਆਉਣੀ ਚਾਹੀਦੀ ਸਾਨੂੰ ਹਾਸਾ ਆ ਜਾਂਦਾ।
0: ਕੀ ਕਰੋਗੇ ਕੀ ਤੁਸੀਂ, ਵੇਖੋ ਹੁਣ ਹੱਸ ਹੀ ਸਕਦੇ ਹਾਂ ਨਾ ਆਪਾਂ, ਹਾਸੇ ਇਸ ਕਰਕੇ ਸਕਦੇ ਹਾਂ ਵੀ ਚਲੋ ਰੱਬ ਨੇ ਇੰਨੇ ਜੋਗਾ ਕੀਤਾ ਵੀ ਇਹ ਜਿੰਨੇ ਮਰਜ਼ੀ ਵਧਾਈ ਜਾਣ ਫਿਰ ਵੀ ਹੱਥ ਪੈਰ ਚੱਲਦੇ ਨੇ, ਸੋਹਣੀਆਂ ਕਮਾਈਆਂ ਨੇ ਤੇ ਸਾਰਾ ਕੁਛ ਚੱਲੀ ਜਾਣਾ। ਵੇਖੋ ਹੋਰ ਤੁਸੀਂ ਜਿੱਥੇ ਕੋਈ ਚਾਰਾ ਨਾ ਚੱਲੇ ਸਰਕਾਰਾਂ ਅੱਗੇ ਉੱਥੇ ਤੁਸੀਂ ਕਰ ਵੀ ਕੀ ਸਕਦੇ ਹੋ।
1: ਹੁਣ ਸਰਕਾਰਾਂ ਕਰੋਗੇ ਤੁਸੀਂ, ਦਾਤਰ ਫੇਰਨ ਤੇ ਆ ਹੀ ਗਈਆਂ ਤਾਂ ਹੁਣ ਕਰ ਵੀ ਕੀ ਸਕਦੇ,
0: ਕਰੋਗੇ ਕੀ ਤੁਸੀਂ। ਗੱਲ ਤੇ ਆ
1: ਅੰਗਰੇਜ਼ੀ ਦਾ ਉਹ ਹੈ ਨਾ ਇੱਕ ਲਾਈਨ ਦਾ ਫਿਕਰਾ, ਚੇਂਜ ਥਿੰਗਸ ਯੂ ਕੈਨ ਐਕਸੈਪਟ ਵਟ ਯੂ ਕਾਂਟ।
0: ਵਾਹ,
1: ਜੇ ਇਹਦੇ 'ਚ ਹੀ ਜ਼ਿੰਦਗੀ ਮਾੜੀ ਜਿਹੀ ਸੌਖੀ ਕਰ ਲਈ ਜਾਵੇ ਤਾਂ ਬਸ ਠੀਕ ਆ।
0: ਸੋਹਣੀ ਸੋਹਣੀ ਗੱਲਬਾਤ।
1: ਸਾਡਾ ਮਿੱਤਰ ਰਣਜੀਤ ਖੜਾ ਕਹਿੰਦਾ ਪ੍ਰੀਤ ਠੀਕ ਹੀ ਆ, ਇਹਦੇ 'ਚ ਵੀ ਮੈਂ ਬੜਾ ਕੁਛ ਕਈ ਵਾਰ ਫਿੱਟ ਕਰ ਦਿੰਦਾ ਹੁਣ।
0: ਹਾਂ, ਆਲ ਇਜ਼ ਵੈਲ।
1: ਹਾਂ, ਆਲ ਇਜ਼ ਵੈਲ,
0: ਆਲ ਇਜ਼ ਵੈਲ। ਸੋ ਇਹ ਗੱਲਾਂ ਬਾਤਾਂ ਤੁਸੀਂ ਸੋਚ ਰਹੇ ਹੋਗੇ ਕਿ ਆਪਾਂ ਕਿਉਂ ਕਰ ਰਹੇ ਹਾਂ ਤੇ ਉਹ ਤੁਹਾਨੂੰ ਆਪਾਂ ਦੱਸਦੇ ਹਾਂ ਇਸ ਕਰਕੇ ਕਿਉਂਕਿ ਇੱਕ ਜੁਲਾਈ ਹੈ ਤੇ ਬਹੁਤ ਸਾਰੇ ਫੇਰ ਬਦਲ ਹੋਣੇ ਨੇ ਬੜੇ ਸਾਰੇ ਵਿਭਾਗਾਂ ਦੇ, ਬੜੇ ਸਾਰੇ ਤੁਸੀਂ ਖਬਰਾਂ ਦੇ ਵਿੱਚ ਵੀ ਸੁਣ ਲਏ ਤੇ ਪਿਛਲੇ ਪ੍ਰੋਗਰਾਮ 'ਚ ਵੀ ਤੁਹਾਨੂੰ ਆਪਾਂ ਦੱਸੇ, ਪਰ ਅੱਜ ਕੁਛ ਨਵੇਂ ਵੀ ਨੇ ਤੇ ਜਿੰਨੀ ਕੁ ਆਪਾਂ ਆਸ ਲਾਈ ਸੀ ਉਸ ਤੋਂ ਵਧੇਰੇ ਨੇ, ਕਾਫੀ ਸਾਰੀਆਂ ਅਪਡੇਟਸ ਨੇ। ਤੇ ਅੱਜ ਦਾ ਸਾਡਾ ਜਿਹੜਾ ਕੁੱਲ ਮਿਲਾ ਕੇ ਵਿਸ਼ਾ ਵੀ ਇਹੋ ਰਹੂਗਾ, ਕਈ ਚੀਜ਼ਾਂ ਜਿਹੜੀਆਂ ਹੋਰ ਡਿਟੇਲ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਿੱਧੇ ਸਿੱਧੇ ਤਰੀਕੇ ਦੇ ਨਾਲ, ਕਿਹੜੀਆਂ ਕਿਹੜੀਆਂ ਸਾਨੂੰ ਕਿੱਦਾਂ ਕਿੱਦਾਂ ਪ੍ਰਭਾਵਿਤ ਕਰਨਗੀਆਂ, ਕਿਹੜੀਆਂ ਕਿਹੜੀਆਂ ਚੰਗੀਆਂ, ਕਿਹੜੀਆਂ ਕਿਹੜੀਆਂ ਮਾੜੀਆਂ। ਤੇ ਵਿਸ਼ਾ ਸਾਡਾ ਇਹੋ ਹੀ ਰਹੂਗਾ ਕਿ ਕੀ ਇਹਨਾਂ ਚੀਜ਼ਾਂ ਨੂੰ ਲੈ ਕੇ ਤੁਹਾਡੇ ਵਿਚਾਰ ਨੇ, ਕਿਹੜੀ ਚੀਜ਼ ਤੁਹਾਨੂੰ ਸਭ ਤੋਂ ਵੱਧ ਇਹਨਾਂ ਦੇ ਵਿੱਚੋਂ ਨਵੀਆਂ ਆਈਆਂ ਅਪਡੇਟਾਂ ਦੇ ਵਿੱਚੋਂ ਇਸ ਟਾਈਮ ਪਰੇਸ਼ਾਨ ਕਰ ਰਹੀ ਹੈ ਤੇ ਕਿਹੜੀ ਤੁਹਾਨੂੰ ਸਭ ਤੋਂ ਵਧੀਆ ਲੱਗ ਰਹੀ, ਕਿਉਂਕਿ ਕੁਛ ਚੰਗੀਆਂ ਵੀ ਹੋਈਆਂ ਨੇ। ਫੋਰ ਐਗਜ਼ਾਮਪਲ ਤਨਖਾਹਾਂ ਵਧੀਆਂ ਪਈ,
1: ਵੈਸੇ ਉਹ ਭਾਵਾਂ ਊਂਠ ਨੂੰ ਜੀ ਰਹੀ ਆ ਜਾਂ ਊਂਠ ਤੋਂ ਛਾਣਨੀ ਹੋਈ ਲਾਈ ਜਾਂ ਗੋਲੂਆਂ ਤੋਂ ਮਿੱਟੀ ਹੋਈ ਝਾੜੀ, ਕਿਉਂਕਿ ਜਿਸ ਹਿਸਾਬ ਨਾਲ ਇਹ ਕਹਿੰਦੇ ਹੁੰਦੇ ਆ ਨਾ ਵੀ ਇੰਡੈਕਸੇਸ਼ਨ ਦੇ ਹਿਸਾਬ ਨਾਲ ਤਨਖਾਹ ਵਧਾਈ ਜਾਊਗੀ, ਇੱਦਾਂ ਕੀਤਾ ਜਾਊਗਾ। ਉਹ ਜਿਵੇਂ ਕਿੱਕਰਾਂ ਟਾਲੀਆਂ ਤੇ ਨੰਬਰ ਨਹੀਂ ਲਿਖੇ ਹੁੰਦੇ 617 818, ਮੈਨੂੰ ਹੁਣ ਸਟੈਟਿਸ਼ੀਅਨਸ ਉੱਦਾਂ ਦੇ ਲੱਗਣ ਲੱਗ ਗਏ ਵੀ ਮਤਲਬ ਕੋਈ ਨਹੀਂ ਇਹਨਾਂ ਦਾ,
0: ਕੋਈ ਲੈਣਾ ਦੇਣਾ ਨਹੀਂ,
1: ਕਿਉਂਕਿ ਮਤਲਬ ਤੁਸੀਂ ਰੁਪਈਆ 86 ਤਨਖਾਹ ਵਧਾ ਕੇ ਜੇ $1,000 ਸਾਲ ਦਾ ਵੱਧ ਵੀ ਜਾਊਗਾ ਉਦੋਂ ਵੱਧ ਤਾਂ ਮਹੀਨੇ ਦਾ ਪੈਟਰੋਲ ਡੀਜ਼ਲ ਤੁਸੀਂ ਵੱਧ ਪੇ ਕਰ ਦਿੰਦੇ ਹੋ। ਅਤੇ ਉਸ ਲਿਹਾਜ਼ ਨਾਲ ਵੀਜ਼ੇ ਵਾਲੇ ਆ ਬਾਬੂਆ ਰੋਕ ਗੱਡੀ ਮੇਰਾ ਯਾਰ ਵਪਾਰੀ ਕਰ ਚੱਲਿਆ, ਉਹ ਜੇ ਤੁਸੀਂ ਦੇਖੋ ਉਹ 3-4% ਹਰੇਕ ਸਾਲ ਵਧਾਉਣੀ ਹੁੰਦੀ ਹੈ ਇਹਨਾਂ ਨੇ ਇੰਡੈਕਸੇਸ਼ਨ ਦੇ ਹਿਸਾਬ ਨਾਲ। ਉਹਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਕਿੱਧਰੋਂ ਕਿੱਧਰ ਨੂੰ ਵੱਧ ਗਈ, ਕਿਸੇ ਦੀ 20% ਵਧਾ ਤੀ, ਬ੍ਰਿਜਿੰਗ ਵੀਜ਼ਾ ਬੀ ਆ ਉਹ $190 ਫੀਸ ਸੀ ਉਹਦੀ, ਜੇ ਤੁਸੀਂ ਇੱਥੇ ਬ੍ਰਿਜਿੰਗ ਏ 'ਤੇ ਹੋ ਅਤੇ ਟਰੈਵਲ ਕਰਨਾ
0: ਜੀ
1: ਤਾਂ ਉਹ ਬੀ ਲੈ ਕੇ ਜਾਣਾ ਪੈਂਦਾ।
0: ਹਾਂਜੀ,
1: ਉਹ 575 ਦਾ ਕਰਤਾ, 3 ਗੁਣਾ ਵਧਾਤਾ।
0: ਸੋ ਇਹ ਗੱਲਾਂ ਆਪਾਂ ਕਰ ਰਹੇ ਹਾਂ ਜਿਹੜੀਆਂ ਫੀਸਾਂ ਵਧੀਆਂ ਨੇ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ, ਜਿਹੜੀਆਂ ਸਾਡੇ ਸੁਣਨ ਵਾਲਿਆਂ ਨੂੰ ਜਾਂ ਸਾਡੇ ਪਰਿਵਾਰਾਂ ਨੂੰ ਮਾਈਗ੍ਰੈਂਟਸ ਨੂੰ ਸਿੱਧੇ ਰੂਪ ਦੇ ਵਿੱਚ ਜਿਨ੍ਹਾਂ ਨੇ ਤੰਗ ਕਰਨਾ, ਪਰੇਸ਼ਾਨ ਕਰਨਾ। ਸੋ ਤੁਹਾਨੂੰ ਵੈਸੇ ਤੁਹਾਡੇ ਇਸ ਇਮੀਗ੍ਰੇਸ਼ਨ ਵਾਲੇ ਸੈਗਮੈਂਟ ਦੇ ਵਿੱਚੋਂ ਤੁਹਾਨੂੰ ਕੀ ਲੱਗਾ ਸਭ ਤੋਂ ਵਧੇਰੇ ਧੱਕਾ ਕਿੱਥੇ ਕੁ ਜੇ ਆ?
1: ਸਭ ਤੋਂ ਵੱਧ ਪੇਨ ਤਾਂ ਪਾਰਟਨਰ ਵੀਜ਼ੇ ਵਾਲਿਆਂ ਨਾਲ, ਦੁਨੀਆਂ ਦਾ ਸਾਰਿਆਂ ਨਾਲੋਂ ਮਹਿੰਗਾ ਵੀਜ਼ਾ ਸਾਬਤ ਹੋਇਆ। ਪਹਿਲਾਂ ਹੀ ਮਤਲਬ ਉਹ ਪੌੜੀ ਤੋਂ ਡਿੱਗਣ ਦੀ ਕਸਰ ਪੌੜੀ ਨੇ ਉੱਤੇ ਡਿੱਗ ਕੇ ਪੂਰੀ
0: 10,000 ਤਾਂ ਪਹਿਲਾਂ ਹੀ ਹੈਗਾ ਮੇਰਾ ਖਿਆਲ।
1: ਹਾਂਜੀ, 9,400 ਪਤਾ ਨਹੀਂ ਕਿੰਨੀ ਕੁ ਸੀਗੀ, ਹੁਣ ਉਹ ਵਧਾ ਕੇ 11,710 ਕਰਤੀ।
0: ਵਾਹ ਜੀ ਵਾਹ, ਪਿੰਡੀਏ ਤੂੰ ਮਹਿੰਗੀ ਪੈ ਗਈ ਏ, ਤੈਨੂੰ ਅਮਰੂਦ ਨੇ ਨਹੀਂ ਉਹ ਸੱਦਣਾ।
1: ਨਹੀਂ ਪਤਾ ਨਹੀਂ ਪਿੰਡੀ ਨੇ ਅਮਰੂਦ ਸੱਦਣਾ ਕਿ ਅਮਰੂਦ ਨੇ ਪਿੰਡੀ ਸੱਦਣੀ ਨਾ,
0: ਕੋਈ ਵੀ ਸੱਦਣਾ, ਪੈਸੇ ਉਹਨੇ ਲੱਗਣੇ।
1: ਹਾਂ, ਡਿਫੈਕਟ ਹੋਈ ਆ ਹਜੇ ਤਾਂ।
0: ਸੋ ਪਹਿਲਾਂ ਬੰਦਾ
1: ਇਹਨਾਂ ਨੂੰ ਕਹਿ ਦਿੰਦੇ ਵਿਆਹ ਤੇ ਨਾ ਖਰਚਾ ਕਰੋ, ਡਿਫੈਕਟ ਹੋਈ ਚੱਲਣ ਦੋ ਹਜੇ।
0: ਵੇਖੋ ਆਪਾਂ ਨਾ ਇਹ ਚੀਜ਼ਾਂ ਕਈ ਵਾਰੀ ਓਵਰਲੁੱਕ ਜਿਹੀਆਂ ਵੀ ਕਰ ਦਿੰਦੇ ਹਾਂ ਵੀ ਚਲੋ ਠੀਕ ਹੈ ਜੇ ਸਾਨੂੰ ਨਹੀਂ ਲੋੜ ਇਸ ਟਾਈਮ ਦੇ ਉੱਤੇ, ਤੇ ਜਾਂ ਫਿਰ ਆਪਾਂ ਇੱਦਾਂ ਵੀ ਕਹਿ ਲੈਂਦੇ ਹਾਂ ਨਾ, ਕਈ ਮੈਂ ਕਨਵਰਸੇਸ਼ਨ ਇੱਦਾਂ ਵੀ ਹੁੰਦੀਆਂ ਵੀ ਸੁਣੀਆਂ ਵੀ ਕੋਈ ਨਹੀਂ ਚਲੋ ਉਹ ਪਾਰਟਨਰ ਪਿੱਛੇ ਹੈ ਨਾ ਜਿੱਥੇ ਇੰਨਾ ਖਰਚਾ। ਕਈ ਵਾਰੀ ਆਪਾਂ ਇੱਦਾਂ ਦਾ ਵੀ ਸੁਣ ਲੈਂਦੇ ਹਾਂ ਵੀ ਅੱਛਾ 11,000 ਜਾਂ ਇਹ ਉੱਦਾਂ ਆ ਕੇ ਪੜ੍ਹਨਾ, ਪੜ੍ਹ ਕੇ ਕਿਸੇ ਨੇ ਪੱਕਿਆ ਹੋਣਾ ਅਤੇ ਜਾਂ ਸਪੋਂਸਰਸ਼ਿਪ ਲੈਣੀ ਜਾਂ ਉਹਦੇ 'ਤੇ ਵੀ ਤਾਂ ਇੰਨਾ ਖਰਚਾ। ਚਲੋ ਕੋਈ ਨਹੀਂ, ਕਈ ਲੋਕ ਇੱਦਾਂ ਦੀਆਂ ਵੀ ਕਨਵਰਸੇਸ਼ਨ ਜਾਂ ਆਪਾਂ ਇੱਦਾਂ ਦੀਆਂ ਵੀ ਰੰਗ ਰੂਪ ਇਹਨੂੰ ਦਿੰਦੇ ਹਾਂ, ਪਰ ਸੱਚਾਈ ਪਤਾ ਕੀ ਹੈ, ਮੈਨੂੰ ਖੁਦ ਇੰਨੀ ਡੂੰਘਾਈ ਤੱਕ ਅਹਿਸਾਸ ਨਹੀਂ। ਪਰ ਮੈਂ ਨਾ ਪਿਛਲੇ ਹਫ਼ਤੇ ਦੀ ਗੱਲ ਹੈ, ਮੈਂ ਕਿਸੇ ਦੇ ਵੱਲ ਗਿਆ, ਉਹਨਾਂ ਦਾ ਕੋਈ ਮਸਲਾ ਕੋਈ ਚੱਲ ਰਿਹਾ ਸੀ ਅਤੇ ਉਹਦੇ ਦਰਮਿਆਨ ਮੰਨ ਲਓ ਆਹ ਵਾਲੀ ਜਿਹੜੀ ਗੱਲ ਹੈ ਨਾ, ਮਸਲਾ ਇਹੋ ਹੀ ਵੀ ਉਹ ਕੁੜੀ ਦਾ ਨਹੀਂ ਅਪਲਾਈ ਨਹੀਂ ਕਰਨ ਡਿਆ ਮੁੰਡਾ, ਤੇ ਉਹ ਉਧਰੋਂ ਇਸ ਚੀਜ਼ ਨੂੰ ਲੈ ਕੇ ਤੇ
1: ਹਨਾ
0: ਚਿੰਤਾ ਦੇ ਵਿੱਚ ਹੀ ਪਿੰਡ ਉਹਨਾਂ ਦਾ ਫੋਨ ਆਇਆ ਤੇ ਉਹ ਰਿਐਲਿਟੀ ਇਹ ਚਲੋ ਕੱਟ ਸਟੋਰੀ ਸ਼ੋਰਟ ਇਹ ਹੀ ਕਿ ਕੋਈ ਕਿਸੇ ਤਰ੍ਹਾਂ ਦੀ ਕੋਈ ਜੋ 36 ਤਰ੍ਹਾਂ ਦੀਆਂ ਬੰਦਾ ਬਣਾਉਂਦਾ ਬਹਾਨੇਬਾਜ਼ੀਆਂ ਜਾਂ ਮਨ ਦੇ ਵਿੱਚ ਗੱਲਾਂ ਘੜਦਾ ਵੀ ਪਤਾ ਨਹੀਂ ਕੀ ਹੋ ਗਿਆ ਹੋਣਾ ਤੇ ਅਸਲੀਅਤ ਇਹ ਹੀ ਵੀ ਇੰਨੇ ਪੈਸੇ ਨਹੀਂ ਹੈਗੇ ਉਹਦੇ ਕੋਲ
1: ਨਹੀਂ ਚਲੋ ਹਨਾ ਇਹਨਾਂ ਨੇ 12 ਲੈਣਾ ਮਾਈਗ੍ਰੇਸ਼ਨ ਏਜੰਟ ਨੇ ਲੈਣਾ ਹਨਾ ਕੁੱਲ ਮਿਲਾ ਕੇ ਤੇ 1.4% ਦੇ ਹਿਸਾਬ ਨਾਲ ਜੇ ਕ੍ਰੈਡਿਟ ਕਾਰਡ ਤੋਂ ਪੇ ਕਰਨਾ ਸਰਚਾਰਜ ਪੈਣਾ ਤੁਸੀਂ ਜਦੋਂ ਇਹ ਰਕਮਾਂ ਵੱਡੀਆਂ ਹੁੰਦੀਆਂ ਜਾਂਦੀਆਂ ਨਾ ਤਾਂ ਪਾਰਟੀ ਛਿੱਤਰ ਵਾਂਗੂ ਸਾਰਾ ਕੁਛ ਹੀ ਵੱਧਦਾ ਜਾਂਦਾ
0: 15 ਤੇ ਜਾਊ ਕੰਮ
1: ਹਾਂ ਮਤਲਬ 15 ਤੇ ਬੜੇ ਆਰਾਮ ਨਾਲ
0: ਜੇ ਮੰਨ ਲਓ ਇੱਕ ਏਜੰਟ ਕਰੇ
1: ਹਾਂਜੀ
0: ਤੇ 15 ਹੋਊਗਾ ਕਿ ਵੱਧ
1: ਕਿਉਂਕਿ 3500 ਤੋਂ 4500 ਦੇ ਵਿਚਾਲੇ ਪਾਰਟਨਰ ਵੀਜ਼ੇ ਦਾ ਮਾਈਗ੍ਰੇਸ਼ਨ ਏਜੰਟ ਚਾਰਜ ਕਰਦੇ ਆ
0: ਫਿਰ 15 ਤੋਂ ਟੱਪ ਗਿਆ
1: ਹਾਂਜੀ ਕਿਉਂਕਿ ਜਿਹੜਾ ਤਾਂ ਸਿੰਪਲ ਕੇਸ ਆ ਉਹ ਤਾਂ ਮਤਲਬ 3500 ਚ ਵੀ ਲੋਕ ਕਰੀ ਜਾਂਦੇ ਆ ਜਿਹੜੇ ਕੰਪਲੈਕਸ ਕੇਸ ਨੇ ਉਹ 4500-5000 ਤੇ ਵੀ ਜਾਂਦੇ ਆ ਡਿਪੈਂਡ ਕਰਦਾ ਕੇਸ ਸੁਣਨ ਤੇ ਵੀ ਹੈ ਨਾ ਕਿੰਨਾ ਕਲੀਨ ਕੇਸ ਆ ਹਰ ਕੇਸ ਵੱਖਰਾ ਤੇ ਵੱਡੀ ਗੱਲ ਜਿਹੜੇ ਮਾਈਗ੍ਰੇਸ਼ਨ ਏਜੰਟ ਕਾਫੀ ਐਕਸਪੀਰੀਅੰਸ ਨੇ ਜਿਨ੍ਹਾਂ ਕੋਲ ਵਰਕਲੋਡ ਜ਼ਿਆਦਾ ਉਹ 6000 ਕਹਿ ਦਿੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਮੇਰਾ ਮਹੀਨੇ ਦਾ ਆਲਰੇਡੀ ਸਿਸਟਮ ਬਣਿਆ ਹੋਇਆ ਕਿਉਂਕਿ ਮੈਂ ਫਲਾਣੇ ਨੂੰ ਇੰਨਾ ਚਾਰਜ ਕੀਤਾ ਸੀ ਤੇ ਹੁਣ ਮੈਂ ਘੱਟ ਨਹੀਂ ਚਾਰਜ ਕਰ ਸਕਦਾ ਸੋ ਇਸ ਲਿਹਾਜ਼ ਨਾਲ ਇਹ ਕਾਫੀ ਵੇਰੀਏਬਿਲਿਟੀ ਉਹਦੇ ਚ ਹੈਗੀ ਆ
0: ਐਵਰੇਜ 5000 ਲਾ ਲਈਏ
1: ਰਫਲੀ ਲਾਉਣੀ ਚਾਹੀਦੀ
0: 16 ਹੋ ਗਿਆ ਤੇ ਉਤੋਂ ਟਿਕਟ ਪਾਰਟਨਰ ਦੀ ਆਉਣ ਦੀ ਸੋ ਆਪਾਂ ਇਹਨੂੰ 20 ਤੇ ਲੈ ਕੇ ਚੱਲੀਏ
1: ਪੁਲਿਸ ਕਲੀਅਰੈਂਸ ਆ ਤੁਸੀਂ ਦੇਖੋ ਮੈਡੀਕਲ ਕਰਾਉਣੇ ਆ ਕਾਫੀ ਕੁਛ ਆ ਇਹਦੇ ਚ
0: ਕਾਫੀ ਕੁਛ ਆ ਫਿਰ ਸ਼ਾਪਿੰਗ ਸ਼ੂਪਿੰਗ ਨਹੀਂ ਹਲੇ ਆਪਾਂ ਇਹ ਚ ਪਾ ਰਹੇ ਤੇ
1: ਕੋਈ ਪਰਫਿਊਮ ਕੋਈ ਸਾਦਾ ਜਿਹਾ ਰੱਖ ਲਓ ਜਿਹੜਾ ਚੋੜੇ ਬਜ਼ਾਰੋਂ ਮਿਲਦਾ ਹੁੰਦਾ ਹੁਣ
0: ਫਿਰ ਇਹੋ ਕੁਛ ਹੀ ਆ
1: ਹੁਣ
0: ਪਹਿਲਾਂ ਹੀ ਫਿਰ ਚਲੋ
1: ਡੀਓਰ ਦੇ ਸਪੈਲਿੰਗ ਨਾ ਆਉਂਦੇ ਹੁਣ ਅਗਲੇ ਨੂੰ
0: ਸੋ ਇਹ ਇਹ ਚੀਜ਼ਾਂ ਉਹ ਨੇ ਜਿਹੜੀਆਂ ਉਹ ਖਰਚੇ ਨੇ ਅਵੋਇਡ ਨਹੀਂ ਕੀਤੇ ਜਾ ਸਕਦੇ ਤੇ ਸ਼ਰਮੋ ਸ਼ਰਮੀ ਤੁਹਾਡੇ ਨਾਲ ਨਾ ਕਿਸੇ ਨੇ ਡਿਸਕਸ ਨਹੀਂ ਕਰਨੇ ਵੀ ਕੋਈ ਕੀ ਕਹੂਗਾ ਕਿਉਂਕਿ ਆਪਣੇ 'ਚ ਰਿਵਾਜ਼ ਆ ਆਪਾਂ ਵਿਆਹਾਂ ਦੇ ਉੱਤੇ ਤੇ ਵੱਧ ਵੱਧ ਕੇ ਫੁਕਰੀਆਂ ਤੇ ਘਰਾਂ ਦੇ ਉੱਤੇ ਆਪਾਂ ਵੱਡੇ ਵੱਡੇ ਖਰਚੇ ਕਰ ਦਿੰਦੇ ਹਾਂ ਪਰ ਜਦੋਂ ਇਹੋ ਜਿਹੇ ਖਰਚੇ ਤੇ ਆਉਂਦੇ ਆ ਗੱਲ ਆਉਂਦੀ ਆ ਤੇ ਫਿਰ ਉਹ ਸਾਡੇ ਪੋਰਟਫੋਲੀਓ 'ਚ ਪਹਿਲਾਂ ਹੁੰਦੇ ਨੀਗੇ ਤੇ ਹੁਣ ਚਰਚੇ ਇਸ ਕਰਕੇ ਆਪਾਂ ਕਰ ਰਹੇ ਹਾਂ ਕਿਉਂਕਿ ਇਹ ਹੋਰ ਵਧਾ ਦਿੱਤੇ ਗਏ ਨੇ ਜਿੱਥੇ ਪਹਿਲਾਂ ਹੀ ਇੰਨੇ ਜ਼ਿਆਦਾ ਸੀ ਸੋ ਇਹ ਉਹ ਬੋਝ ਨੇ ਜਿਹੜੇ ਮੰਨ ਲਓ ਪਹਿਲੇ ਦਿਨੋਂ ਹੀ ਪੈ ਗਏ
1: ਹੁਣ ਤੁਸੀਂ ਦੇਖੋ ਮੈਂ ਬਹੁਤ ਸਾਰੇ ਪਰਿਵਾਰਾਂ ਨੂੰ ਜਾਣਦਾ ਜਿਹੜੇ ਉਹ ਕਹਿੰਦੇ ਆ ਵੀ ਭਾਈ ਅਸੀਂ ਬਰਾਤ ਸਾਦੀ ਵਿਆਹ ਸਾਦਾ ਤੁਸੀਂ ਆ ਫੀਸ ਹੀ ਭਰ ਦਿਓ 12000 ਵਾਲੀ
0: ਅੱਛਾ ਚਲੋ ਮੈਂ ਤਾਂ ਕਹੂੰਗਾ ਵੀ ਉਹ ਫਿਰ ਵੀ ਸਿਆਣੇ ਆ ਜਿਹਨਾਂ ਨੂੰ ਅਵੇਅਰਨੈਸ ਹੈਗੀ ਆ ਵੀ ਆਹ ਹੈਗਾ ਵਾ ਤੇ ਇਹ ਆਪਾਂ ਪਹਿਲਾਂ ਡਿਸਕਸ ਕਰ ਲਿਆ ਤੇ ਕਿੰਨੇ ਹੋਣਗੇ ਜਿਨ੍ਹਾਂ ਨੇ ਆਹ ਤੇ ਰੱਖੇ ਨਹੀਂ
1: ਹੋਣਗੇ
0: ਜਿਹਨਾਂ ਨੂੰ ਪਤਾ ਹੀ ਨਹੀਂ ਹੋਊਗਾ ਵੀ ਆਹ ਵੀ ਇਹ ਵੀ ਹੈਗਾ
1: ਤੁਸੀਂ ਰਣਜੋਤ ਇਹਦਾ ਦੂਜਾ ਆਸਪੈਕਟ ਦੇਖੋ ਵੀਜ਼ਿਆਂ ਦਾ ਜਿਹੜੇ ਵੀਜ਼ੇ ਦੀ ਫੀਸ ਹੀ ਇੰਨੀ ਜ਼ਿਆਦਾ ਤੁਹਾਡਾ ਜੇ ਤੁਸੀਂ ਆਪ ਕਰਨ ਦੀ ਕੋਸ਼ਿਸ਼ ਕਰਦੇ ਹੋ ਹੱਥ ਕਿੰਨਾ ਕੰਬਦਾ ਵੀ ਕਿਤੇ ਗਲਤ ਕੁਛ ਕਲਿੱਕ ਨਾ ਕਰ ਦਈਏ ਕੁਛ ਹੈ ਨਾ ਮਤਲਬ ਉਹ ਤਾਂ ਗਿਆ ਪੈਸਾ ਤੁਹਾਡਾ ਹੁਣ ਆ ਪਾਰਟਨਰ ਵੀਜ਼ੇ 'ਚ ਇੱਕ ਸੀਗਾ ਕੋਈ ਉਹਨੇ ਗਲਤ ਕੈਟੇਗਰੀ ਚੂਜ਼ ਕਰ ਲਈ ਪੇਰੈਂਟ ਵੀਜ਼ੇ ਦੀ ਉਹਦੇ 'ਚ ਬ੍ਰਿਜਿੰਗ ਇਹ ਮਿਲਣਾ ਹੀ ਨਹੀਂ ਆਮ ਤੌਰ 'ਤੇ ਜਦੋਂ 67 ਦੀ ਉਮਰ 'ਚ ਹੋ ਜਾਂਦੇ ਹਾਂ ਆਪਾਂ ਇੱਥੇ ਆ ਕੇ ਪੇਰੈਂਟ ਵੀਜ਼ਾ ਪਾਉਣਾ ਹੁੰਦਾ ਨਾ ਅਤੇ ਉਹਦੇ 'ਚ ਨਾਲ ਹੀ ਤੁਹਾਨੂੰ ਬ੍ਰਿਜਿੰਗ ਮਿਲ ਜਾਣਾ ਇਨਡੈਫੀਨੇਟਲੀ ਤਮਾਮ ਉਮਰ ਤੁਸੀਂ ਰਹਿ ਸਕਦੇ ਹੋ ਸਾਰੀ ਉਮਰ ਫਿਰ ਤੁਹਾਨੂੰ ਮੁੜ ਕੇ ਮੈਡੀਕਲ ਕਰਾਉਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਨਾ ਇੱਕ ਉਮਰ ਤੋਂ ਬਾਅਦ 70 ਸਾਲ ਤੋਂ ਬਾਅਦ ਉਹਨਾਂ ਦਾ ਮੈਡੀਕਲ ਹੋਣ ਨੂੰ ਹਟ ਜਾਣਾ ਜਾਂ ਕਹਿ ਲਓ ਉਹਨਾਂ ਨੂੰ ਕੋਈ ਪ੍ਰੋਬਲਮ ਆ ਹੈਲਥ ਪ੍ਰੋਬਲਮ ਆ ਕਈ ਪਰਿਵਾਰਾਂ 'ਚ ਹੋ ਜਾਂਦਾ ਪਰ ਇਸ ਕੇਸ ਤੁਸੀਂ ਸੇਫ ਹੋ ਜਾਂਦੇ ਹੋ
0: ਓਕੇ
1: ਕਿਉਂਕਿ ਬ੍ਰਿਜਿੰਗ ਵੀ ਮਿਲ ਗਿਆ 5-5 ਸਾਲ ਦਾ ਮਿਲੀ ਜਾਣਾ ਹੈ ਨਾ ਪਰ ਉਹਨਾਂ ਨੇ ਗਲਤ ਕੈਟੇਗਰੀ ਕਲਿੱਕ ਕਰ ਲਈ ਪੇਰੈਂਟ ਵੀਜ਼ੇ ਦੀਆਂ 4-5 ਕੈਟੇਗਰੀਜ਼ ਨੇ ਇੰਡੀਆ ਬੈਠੇ ਸੀਗੇ ਇਹਨਾਂ ਨੇ ਸੀ ਵੀ ਸਾਰੇ ਕਹਿੰਦੇ ਆ ਵੀ ਉਹ ਤਾਂ ਨਾਲ ਹੀ ਮਿਲ ਜਾਣਾ
0: ਕਰ ਦਈਦਾ
1: ਹੈ ਨਾ ਅਤੇ ਉਹ ਫਿਰ ਹੁਣ ਉਹ ਜਿਹੜੀ ਪੇਰੈਂਟ ਵੀਜ਼ੇ ਦੀ ਫੀਸ ਆ ਉਹ ਗਈ ਅਤੇ ਨਵਾਂ ਪੇਰੈਂਟ ਵੀਜ਼ਾ ਲੌਜ ਕਰਨਾ ਪਿਆ ਹੁਣ ਉਹਦੀ ਵੀ ਫੀਸ ਪਈ ਆ
0: ਉਹਦੀ 5000 ਹੋਊਗੀ
1: ਹਾਂਜੀ ਉਹ ਵੀ ਵਧਾ ਕੇ ਹੁਣ 6300
0: ਕੁਛ ਪਰ ਇਹ ਕਿੱਡੀ ਕੁ ਵੱਡੀ ਗੱਲ ਹੈ ਕਿਤੇ ਜੇ ਡਿਪਾਰਟਮੈਂਟ ਉਹਦੇ 'ਚ ਇੱਕ ਕੈਟੇਗਰੀ ਸਿਰਫ ਚੇਂਜ ਕਰਨੀ ਬਾਕੀ ਤਾਂ ਸਾਰਾ ਕੁਛ ਉਹੀ ਰਹਿਣਾ
1: ਕੁਛ ਵੀ ਨਹੀਂ ਹੈ ਗੱਲ
0: ਸੋ ਇੱਥੇ ਕੁਛ ਵੀ ਨਹੀਂ ਹੋ ਸਕਦਾ ਸੋ ਇਹ ਉਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਹੋ ਸਕਦਾ ਤੁਹਾਡਾ ਸਿੱਧੇ ਰੂਪ ਦੇ ਵਿੱਚ ਨਾ ਵਾ ਵਾਸਤਾ ਪੈ ਰਿਹਾ ਹੋਵੇ ਪਰ ਤੁਹਾਡੇ ਲਈ ਵੀ ਬਹੁਤ ਸਾਰੀਆਂ ਨੇ
1: ਜਿਹੜਾ 485 ਆ ਟੈਂਪਰੇਰੀ ਜਿਹੜੀ ਕੈਟੇਗਰੀ ਹੈ ਨਾ ਉਹਦੇ ਵਿੱਚ ਕਿਸੇ ਨੇ ਮੋਟਰ ਮਕੈਨਿਕ ਦੀ ਜਗ੍ਹਾ ਡੀਜ਼ਲ ਮਕੈਨਿਕ ਕਲਿੱਕ ਹੋ ਗਿਆ ਉਹ ਉਹਨਾਂ ਵੱਲੋਂ ਹੁਣ ਨਵਾਂ ਪਾਓ ਜੀ
0: ਆਓ ਫੇਰ ਆਓ ਜਰਾ
1: ਮਤਲਬ ਜਾਣੀ
0: ਆਓ ਮੈਦਾਨ ਦੇ ਵਿੱਚ
1: ਨਾ ਕੋਈ ਸੁਣਵਾਈ ਆ ਨਾ ਕੋਈ ਪੁੱਛ ਪੜਤਾਲ ਆ ਤੇ ਜਿਹੜਾ ਬੰਦਾ ਰਿੰਨਿਆ ਜਾ ਰਿਹਾ ਗੁੰਨਿਆ ਜਾ ਰਿਹਾ ਪੌੜੀ ਤੋਂ ਡਿੱਗਣ ਦੀ ਕਸਰ ਪੌੜੀ ਉੱਤੇ ਡਿੱਗ ਕੇ ਪੂਰੀ ਕਰਦੀ
0: ਸੋ ਅੱਛਾ ਪਹਿਲਾਂ ਜਿੱਦਾਂ ਜੋ ਅੰਡਰਸਟੈਂਡਿੰਗ ਹੋਊਗੀ ਜਾਂ ਹੁਣ ਤੱਕ ਦੀ ਜੋ ਅੰਡਰਸਟੈਂਡਿੰਗ ਸੀ ਜਾਂ ਜੋ ਆਪਾਂ ਖਬਰਾਂ ਦੇ ਵਿੱਚ ਤੁਹਾਨੂੰ ਪਹਿਲਾਂ ਦੱਸਦੇ ਆਏ ਹਾਂ ਪਹਿਲਾਂ ਤਾਂ ਉਹਦੇ ਲਈ ਮਾਫੀ ਚਾਹੁੰਦੇ ਹਾਂ ਕਿਉਂਕਿ ਹਮੇਸ਼ਾ ਹੀ ਇਹ ਹੁੰਦਾ ਵਾ ਵੀ ਉਹ ਵਾਧਾ ਵਾ ਜਿਹੜੇ ਤਰੀਕੇ ਦੇ ਨਾਲ ਮਹਿੰਗਾਈ ਵੱਧਦੀ ਆ ਇੰਡੈਕਸ ਦੇ ਹਿਸਾਬ ਦੇ ਨਾਲ ਅਤੇ ਇਸ ਕਰਕੇ ਉਹ ਜਿਹੜਾ ਉਹ 3% ਦੇ ਉੱਤੇ ਮੰਨਿਆ ਜਾ ਰਿਹਾ ਸੀ ਤਿੰਨ ਵੀ ਵੱਧ ਤੋਂ ਵੱਧ 2 ਹੋਊਗਾ 3 ਹੋਊਗਾ 2.5 ਇੱਥੇ ਕੁ ਜੇ ਹੁੰਦਾ ਸੋ ਇਸ ਕਰਕੇ ਇਹ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਗਿਆ ਇਸ ਕਰਕੇ ਇਹ ਜ਼ਿਆਦਾ ਚੀਜ਼ ਜਿਹੜੀ ਆ ਇਹ ਹਈ ਕਰਵਾ ਰਹੀ ਆਈ ਆ ਕਿਉਂਕਿ ਇਹ ਸਿੱਧੀ ਮੇਰਾ ਖਿਆਲ ਇਸ ਹਿਸਾਬ ਨਾਲ ਕਿੰਨੇ 15-16% ਵੱਧ ਗਈ
1: 20% ਨੇ ਕਈ ਵੀਜ਼ਿਆਂ 'ਚ ਬ੍ਰਿਜਿੰਗ ਵੀ ਤਾਂ 3 ਗੁਣਾ ਹੀ ਕਰਤਾ 190 ਦਾ 575 ਉੱਧਰ ਜਿਹੜਾ ਇੰਡੀਆ ਤੋਂ ਵਿਜ਼ਟਰ ਵੀਜ਼ਾ ਲਾਉਂਦੇ ਹਾਂ ਮੇਰਾ ਖਿਆਲ $200 ਦੀ ਜਗ੍ਹਾ ਹੁਣ $275 ਦੇਣੇ ਪੈਣੇ ਆ ਜਿਹੜੇ ਸਕਿੱਲਡ ਵੀਜ਼ੇ ਆ ਸਕਿੱਲਡ ਇੰਡੀਪੈਂਡੈਂਟ ਸਕਿੱਲਡ ਨੋਮੀਨੇਟਡ 191-94-94 ਇਹਨਾਂ ਸਾਰਿਆਂ ਦੀ ਫੀਸ 4910 ਦੇ ਕਰੀਬ ਸੀਗੀ ਉਹ ਹੁਣ 6535-6640 ਕਰਤੀ ਹੈ ਨਾ ਇੱਦਾਂ ਹੀ 186 ਵੀਜ਼ਾ ਉਹ 4910 ਤੋਂ ਵਧਾ ਕੇ 6840 ਮਤਲਬ ਜਾਣੀ ਹਰੇਕ ਵੀਜ਼ੇ 'ਚ $1,000 ਦਾ ਫਰਕ ਤਾਂ ਦਿੰਦਾ ਹੀ ਆ ਹੁਣ ਮੋਟਾ ਮੋਟਾ
0: ਸੋ ਇਹ ਤਾਂ ਹੋ ਗਈ ਵੀਜ਼ੇ ਦੀ ਗੱਲ ਇਹਨੂੰ ਆਪਾਂ ਹੋਰ ਡਿਟੇਲ 'ਚ ਆਪਾਂ ਖੋਲ ਕੇ ਅੱਗੇ ਕਰਦੇ ਰਹਾਂਗੇ ਅਪਡੇਟ ਤੁਹਾਡੇ ਨਾਲ ਸਾਂਝੀਆਂ ਇੱਕ ਵਾਰੀ ਤੁਹਾਨੂੰ ਸਾਰਾ ਕੁਛ ਇੱਕ ਵਾਰੀ ਰੀਕੋਲ ਕਰਵਾ ਦਿੰਦੇ ਹਾਂ ਕੀ ਕੁਛ ਸੀ ਜਿਹੜਾ ਅੱਜ ਸਾਡੀ ਪਲੇਟ ਦੇ ਵਿੱਚ ਆ ਅੱਜ 1 ਤਰੀਕ ਹੈ ਅਤੇ ਆਪਣਾ ਇਹ ਵਾਲਾ ਹਿਸਾਬ ਕਿਤਾਬ ਜਿਹੜਾ ਵਾ ਆਪਣਾ ਇੰਡੀਆ ਹੁੰਦਾ ਹੁੰਦਾ 31 ਮਾਰਚ ਨੂੰ ਉਦੋਂ ਚਲੋ ਆਪਣਾ ਇਸ ਤਰੀਕੇ ਦਾ ਵਾਹ ਵਾਸਤਾ ਨਹੀਂ ਸੀ ਅਤੇ ਹੁਣ ਫਾਈਨੈਂਸ਼ੀਅਲ ਈਅਰ ਜਿਹੜਾ ਨਵਾਂ ਸ਼ੁਰੂ ਹੋ ਚੁੱਕਾ ਅਤੇ ਇਸ ਨਵੇਂ ਦੇ ਵਿੱਚ ਕੀ ਸਾਨੂੰ ਸਰਪ੍ਰਾਈਜ਼ ਮਿਲੇ ਨੇ ਅੱਛਾ ਅੱਜ ਇੱਕ ਸਭ ਤੋਂ ਵੱਡੀ ਜਿਹੜੀ ਅਪਡੇਟ ਹੈ ਅੱਜ ਦੀ ਇੱਕ ਹੋਰ ਜਿਹੜੀ ਕਿ ਅੱਜ ਹੋ ਸਕਦਾ ਇਹ ਵੀ ਤੁਹਾਨੂੰ ਪਰੇਸ਼ਾਨ ਕਰੇ ਉਹ ਸਵੇਰੇ ਸਵੇਰੇ ਦੇ ਸਮੇਂ ਆਪਾਂ ਵੀਜ਼ਿਆਂ ਦੇ ਨਾਲ ਸੰਬੰਧਿਤ ਸੁਣ ਚੁੱਕੇ ਹਾਂ ਜਿੱਥੇ ਕਿ ਵੱਡੀ ਹਈ ਜੇ ਤੁਸੀਂ ਇਸ ਟਾਈਮ ਦੇ ਉੱਤੇ ਇੰਤਜ਼ਾਰ ਕਰ ਰਹੇ ਹੋ ਆਪਣੇ ਜਿਹੜਾ ਉਹ ਕੀ ਵੀਜ਼ਾ ਤੁਸੀਂ ਲੈਣਾ ਵਾ ਇੰਡੀਆ ਜਾਣ ਦੇ ਲਈ ਜਾਂ ਫਿਰ ਤੁਸੀਂ ਆਪਣੇ OCI ਕਾਰਡ ਦਾ ਜਾਂ ਫਿਰ ਕਿਸੇ ਕਿਸਮ ਦੀ ਕੋਈ ਵੀ ਸਰਵਿਸਿਸ ਜਿਹੜੀ ਤੁਸੀਂ ਜਿਹੜੀ ਆ ਉਹ VFS ਗਲੋਬਲ ਤੋਂ ਲੈਣੀ ਸੀ ਅਤੇ ਉਹਨਾਂ ਨੇ ਭਾਈ ਅਚਾਨਕ ਇੱਕ ਪੋਸਟ ਪਾ ਕੇ ਇਹ ਕਹਿ ਦਿੱਤਾ ਵੀ ਅੱਜ ਦੇ ਦਿਨ ਤੋਂ ਯਾਨੀ ਕਿ 1 ਜੁਲਾਈ ਤੋਂ ਆਪਾਂ ਸੇਵਾਵਾਂ ਹੀ ਸਾਰੀਆਂ ਮੁਅੱਤਲ ਕਰ ਦਿੱਤੀਆਂ ਦੱਸਾਂਗੇ ਜਦੋਂ ਹੋਣਗੀਆਂ ਸੋ ਸਾਡੀ ਵੀ ਜਿਹੜੀ ਗੱਲਬਾਤ ਹੋਈ ਆ ਕੌਂਸਲੇਟ ਦੇ ਨਾਲ ਉਹਦੇ ਵਿੱਚ ਸਿਰਫ ਇੰਨੀ ਕੁ ਜਾਣਕਾਰੀ ਮਿਲ ਰਹੀ ਆ ਵੀ 2-3 ਦਿਨ ਲੱਗਣਗੇ ਫਿਰ ਦੱਸਾਂਗੇ ਵੀ ਕੀ ਕਰਨਾ ਕਿੱਥੇ ਕਰਨਾ ਅਤੇ ਕਿੱਦਾਂ ਕਰਨਾ ਸੱਚਾਈ ਇਹ ਆ ਵੀ ਜਿਹੜੇ ਇਹਨਾਂ ਨੇ ਫੋਨ ਨੰਬਰ ਦਿੱਤੇ ਆ ਉਹਨਾਂ 'ਤੇ ਵੀ ਕੋਈ ਨਹੀਂ ਚੁੱਕ ਰਿਹਾ
1: ਚੱਕਰ ਇਹ ਆ ਰਣਜੋਤ ਉੜਦੀਆਂ ਗੱਲਾਂ ਨੇ ਆਪਾਂ ਪੁਸ਼ਟੀ ਦੀ ਉਡੀਕ ਕਰਾਂਗੇ ਜਦ ਤੱਕ ਕੌਂਸਲੇਟ ਆਪਾਂ ਨੂੰ ਕੋਈ ਹੈ ਨਾ ਪੁਸ਼ਟੀ ਨਹੀਂ ਦੇ ਦਿੰਦਾ ਪਰ ਸਾਡਾ ਫਰਜ਼ ਬਣਦਾ ਕਿ ਜੋ ਸਾਨੂੰ ਉੜਦੀਆਂ ਸੁਣਦੀਆਂ ਘੱਟੋ ਘੱਟ ਉਹ ਸਾਂਝੀਆਂ ਜ਼ਰੂਰ ਕਰ ਲਈਏ ਜਿਹੜਾ VFS ਗਲੋਬਲ ਆ ਉਹਨੇ ਠੇਕਾ ਚੱਕਿਆ ਹੋਇਆ ਬਹੁਤ ਸਾਰੇ ਮੁਲਕਾਂ ਦਾ ਅਤੇ ਉਵੇਂ ਉਹਨਾਂ ਨੇ ਆਸਟ੍ਰੇਲੀਆ ਦਾ ਚੱਕਿਆ ਹੋਇਆ ਉਹ ਇੱਕ ਅਮਾਊਂਟ ਦਿੰਦੇ ਆ ਹੈ ਨਾ ਵੀ ਭਾਈ ਇੱਥੋਂ ਦਾ ਸਾਰਾ ਕੰਮ ਸਾਡਾ ਹੁਣ ਉਹਨਾਂ ਦੀ ਹਿੱਕ 'ਤੇ ਦੀਵਾ ਬਾਲਤਾ ਉਹਨਾਂ ਦੇ ਨਾਲ ਕਿਸੇ ਨੇ ਕਹਿੰਦੇ ਬੋਲੀ ਦੇ ਤੀ IVS ਗਲੋਬਲ ਦਾ ਨਾਂ ਵੱਜਦਾ ਬਈ ਉਹਨਾਂ ਨੇ
0: ਫਿਰ ਰਫ ਚਾਹੀਦੀ ਕਿਉਂਕਿ ਲੋਕ ਤੰਗ ਹੀ ਬੜੇ ਨੇ
1: ਉਹਨਾਂ ਨੇ ਬੋਲੀ ਦਿੱਤੀ ਆ ਪਰ ਕਹਿੰਦੇ ਬੋਲੀ ਸ਼ਾਇਦ ਜਿੱਤ ਗਿਆ ਫਿਰ VFS ਅਤੇ VFS ਨੂੰ ਫਿਰ ਸ਼ਾਇਦ ਅਲਾਟ ਹੋ ਗਿਆ ਅਗਲੇ ਸਾਲ ਵਾਸਤੇ ਹਜੇ ਮੈਂ ਵਾਰ ਵਾਰ ਇਹ ਕਹਿ ਰਿਹਾ ਵੀ ਹਜੇ ਇਹਨਾਂ ਗੱਲਾਂ ਦੀ ਪੁਸ਼ਟੀ ਨਹੀਂ ਪੁਸ਼ਟੀ ਹੋਣੀ ਵੀ ਕਾਹਦੇ ਨਾਲ ਜਦ ਕੌਂਸਲੇਟ ਵਾਲਿਆਂ ਨੇ ਜਵਾਬ ਨਹੀਂ ਦੇਣਾ ਤਾਂ ਫਿਰ ਇੱਦਾਂ ਦੀਆਂ ਗੱਲਾਂ ਫੈਲਣਗੀਆਂ ਕਨਸੋਆਂ ਹੈ ਨਾ ਆਂਢ ਗੁਆਂਢ ਤੋਂ ਜੋ ਪਤਾ ਲੱਗਦਾ ਅਤੇ ਉਸ ਚੱਕਰ 'ਚ ਹੁਣ ਉਹ ਮੇਰਾ ਖਿਆਲ ਫਿਰ ਵੱਧ ਕੇ ਬੋਲੀ ਦਿੰਦੇ ਹੋਣੇ ਜਾਂ ਜੋ ਵੀ ਆ ਜਾਂ ਉਹਨਾਂ ਨੂੰ ਲੱਗਦਾ ਹੋਊ ਵੀ ਸਾਡੇ ਨਾਲ ਧੱਕਾ ਹੋਇਆ ਉਹਨਾਂ ਨੇ ਸ਼ਾਇਦ ਸਟੇ ਲੈ ਲਈ ਕੋਰਟ ਵਿੱਚ
0: ਪਰ ਇਹੋ ਹੀ ਕਨਸੋਆਂ ਇਹੋ ਹੀ ਨੇ ਕਿ ਇੱਕ ਬੰਦਾ ਜਿਹਨੇ ਪੈਰਲਰ ਬੋਲੀ ਦਿੱਤੀ ਬੋਲੀ ਵੀ ਵੱਧ ਦਿੱਤੀ ਤਾਂ ਵੀ ਉਹਨੂੰ ਕੰਟੈਕਟ ਨਹੀਂ ਮਿਲਿਆ ਜਾਂ ਕਿਸੇ ਵੀ ਵਜ੍ਹਾ ਕਰਕੇ ਮੰਨ ਲਓ ਕੋਈ ਕਾਗਜ਼ ਪੱਤਰਾਂ 'ਚ ਕੋਈ ਰਹਿ ਗਿਆ ਹੋਊਗਾ ਕੋਈ ਜਾਇਜ਼ ਨਜਾਇਜ਼ ਕੁਛ ਵੀ ਅਤੇ ਅਫਕੋਰਸ ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਹੋ ਸਕਦਾ ਮੰਨਿਆ ਜਾ ਰਿਹਾ ਵੀ ਇਤਰਾਜ਼ ਹੋਊਗਾ ਅਤੇ ਉਹਨਾਂ ਨੇ ਸਟੇ ਲੈ ਲਿਆ
1: ਜੀ
0: ਅਤੇ ਹੁਣ ਇਹਦਾ ਜਿਹੜਾ ਖਮਿਆਜ਼ਾ ਵਾ ਉਹ ਭੁਗਤਣਾ ਪਊਗਾ ਬਹੁਤ ਸਾਰੇ ਲੋਕਾਂ ਨੂੰ ਇੰਕਲੂਡਿੰਗ ਜਿਹੜੇ ਉੱਥੇ ਕੰਮ ਕਰਦੇ ਸੀ ਉਹਨਾਂ ਨੂੰ ਵੀ ਕਿਉਂਕਿ ਉਹਨਾਂ ਦਾ ਵੀ ਜਿਹੜਾ ਤੁਹਾਨੂੰ ਮਤਲਬ ਸ਼ਾਇਦ ਆਈਡੀਆ ਬਹੁਤਿਆਂ ਨੂੰ ਨਹੀਂ ਹੋਊਗਾ ਵੀ ਉਹ ਕੌਣ ਜਿਹੜੇ ਕੰਮ ਕਰਦੇ ਉਹ ਸਾਡੇ ਤੁਹਾਡੇ ਅਰਗੇ ਨੇ ਆਮ ਉਹਨਾਂ ਦਾ ਕੋਈ ਬਹੁਤਾ ਲੈਣਾ ਦੇਣਾ ਨਹੀਂ ਹੁੰਦਾ ਪਿੱਛੇ ਜਿਹੜੇ ਮਾਲਕ ਨੇ ਉਹਨਾਂ ਦੇ ਮਨਸੂਬੇ ਚੱਲਦੇ ਨੇ ਉਹਨਾਂ ਦੇ ਜੋ ਵੀ ਪੈਟਰਨ ਬਣਾਏ ਨੇ ਉਹਨਾਂ ਦੇ ਵਿੱਚ ਰਹਿ ਕੇ ਉਹਨਾਂ ਨੇ ਕੰਮ ਕਰਨਾ ਹੁੰਦਾ ਸੋ ਇਸ ਕਰਕੇ ਕਈ ਵਾਰੀ ਸਾਡਾ ਸਿੱਧਾ ਗੁੱਸਾ ਇੱਕ ਫੇਸ 'ਤੇ ਹੁੰਦਾ ਵੀ ਉਹ ਜਿਹੜੀ ਉੱਥੇ ਬੈਠੀ ਹੁੰਦੀ ਹੈ ਨਾ ਉਹ ਜਿਹੜਾ ਬੈਠਾ ਹੁੰਦਾ ਵਾ ਉਹ ਮਤਲਬ ਉਹ ਕੁਛ ਨਹੀਂ ਹੈ ਨਾ ਸੋ ਇਹ ਇੱਕ ਹੋਰ ਜਿਹੜੀ ਅੱਜ ਐਡ ਹੋ ਗਈ 1 ਜੁਲਾਈ ਨੂੰ ਜਿਹੜੀ ਕਿ
1: ਵੇਟਰ 'ਤੇ ਗੁੱਸਾ ਨਿਕਲ ਜਾਂਦਾ ਬਣਾਇਆ ਅੰਦਰ ਸ਼ੈਫ ਨੇ ਹੁੰਦਾ
0: ਬਣਾਇਆ ਸ਼ੈਫ ਨਹੀਂ ਹੁੰਦਾ ਵੇਟਰ ਦੇ ਅੱਗੇ ਵਿਚਾਰੀ ਦਾ ਕੀ ਕਸੂਰ
1: ਉਹ ਤਾਂ ਐਨਕਾਂ ਦੇ ਉੱਤੋਂ ਝਾਕ ਰਹੀਆਂ ਕੱਲੂ ਆਇਓ
0: ਸੋ ਇਹ ਅੱਜ ਦੇ ਉਹਦੇ 'ਚ ਨਹੀਂ ਹੈਗੀ ਅਤੇ ਇਹ ਇੱਕ ਨਵੀਂ ਚੀਜ਼ ਸਾਡੀ ਪਲੇਟ ਦੇ ਵਿੱਚ ਆਉਣ ਪਈ ਅਤੇ ਹੁਣ ਚੰਗੀ ਵੇਖੋ 2 ਕੁ ਹੋ ਗਈਆਂ ਇਹੋ ਜਿਹੀਆਂ ਅਤੇ ਹੁਣ ਨਾਲ ਇੱਕ ਚੰਗੀ ਤੁਹਾਡੇ ਨਾਲ ਦੁਬਾਰਾ ਸਾਂਝੀ ਕਰ ਦਿੰਦੇ ਹਾਂ ਵੀ ਜਿਹੜੀਆਂ ਤਨਖਾਹਾਂ ਦੇ ਵਿੱਚ ਵਾਧਾ ਹੋਇਆ ਆਸਟ੍ਰੇਲੀਆ ਜਿਹਦੇ ਕਰਕੇ ਜਾਣਿਆ ਜਾਂਦਾ ਵੀ ਲੋਕ ਭੱਜ ਰਹੇ ਨੇ ਆਸਟ੍ਰੇਲੀਆ ਵੱਲ ਨੂੰ ਕਨੇਡਾ ਵਾਲੇ ਇੱਧਰ ਨੂੰ ਆ ਰਹੇ ਨੇ
1: ਪਰ ਇਹ ਕੋਈ ਸਮਾਲ ਬਿਜ਼ਨਸ ਵਾਲਾ ਸੁਣਦਾ ਹੋਵੇ ਉਹਨੂੰ ਆ ਗੱਲ ਚੁੱਭਦੀ ਹੈ ਵੀ ਸਾਨੂੰ ਹੁਣ ਵੱਧ ਤਨਖਾਹ ਦੇਣੀ ਪੈਣੀ ਹੈ ਹੁਣ ਮੈਂ ਹੈ ਕਿਉਂਕਿ ਮਾਈਗ੍ਰੇਸ਼ਨ ਏਜੰਟ ਵਜੋਂ ਸੋਚਦਾ ਜਿੰਨੇ ਸਕਿੱਲਡ ਮਾਈਗ੍ਰੇਸ਼ਨ ਦੇ ਵੀਜ਼ੇ ਆ ਰਣਜੋਤ 25-25% ਵਧਾ ਤਾ ਅਤੇ ਵੱਡੀ ਗੱਲ ਜਿਹੜੀ ਹੁਣ ਤਨਖਾਹ 76,000 ਕੁਛ ਦੇਣੀ ਸੀ ਹੁਣ ਅਗਲੇ ਸਾਲ ਤੋਂ 79,500 ਦੇ ਕਰੀਬ ਆ ਮਤਲਬ $80,000 ਪਲੱਸ ਸੁਪਰ ਦਊਂਗੇ ਤਾਂ ਕਿਤੇ ਜਾ ਕੇ ਇੰਪਲੋਇਡ ਸਪੋਂਸਰਡ ਵੀਜ਼ਾ ਪੈਣਾ, ਭਾਵਾਂ 482 ਦੀ ਗੱਲ ਕਰ ਲਈਏ ਭਾਵਾਂ 186 ਦੀ ਗੱਲ ਕਰ ਲਈਏ।
0: ਸੱਚਾਈ ਇਹੋ ਹੀ ਆ। ਅਤੇ ਅੱਜ ਦੇ ਦਿਨ ਚਲੋ ਜਿੱਦਾਂ ਆਪਾਂ ਟੋਫੀ ਲਵੇਟ ਕੇ ਤੁਹਾਨੂੰ ਦਈਏ, ਅਤੇ ਉਹ ਟੋਫੀ ਇਹ ਆ ਵੀ ਅੱਜ 1 July 2026 ਆਸਟ੍ਰੇਲੀਆ ਦੇ ਵਿੱਚ ਤਨਖਾਹਾਂ ਦੇ ਵਿੱਚ 4.75% ਵਾਧਾ ਹੋ ਗਿਆ ਪਰਸੈਂਟੇਜ, ਅਤੇ ਹੁਣ ਤੁਹਾਨੂੰ $1,005 ਪ੍ਰਤੀ ਹਫ਼ਤੇ ਦੇ ਹਿਸਾਬ ਦੇ ਨਾਲ ਕਮਾਈ ਹੋਊਗੀ। ਯਾਨੀ ਕਿ ਜੇ ਆਪਾਂ ਇਹਨੂੰ ਘੰਟਿਆਂ ਦੇ ਹਿਸਾਬ ਨਾਲ ਲਾਈਏ ਤਾਂ $26.44 ਤੁਹਾਨੂੰ ਘੰਟੇ ਦੇ ਹਿਸਾਬ ਦੇ ਨਾਲ ਮਿਲਣਗੇ। ਵਧਾਈ ਹੋਵੇ, ਤੁਹਾਡੀਆਂ ਤਨਖਾਹਾਂ ਵਧੀਆਂ
1: ਜੀ। ਅਤੇ ਤੁਹਾਨੂੰ ਵਧਾਈ ਨਾ ਹੋਵੇ, 25% ਵੀਜ਼ਾ ਫੀਸਾਂ ਵੱਧ ਗਈਆਂ। ਵੈਸਟਰ ਵੀਜ਼ਾ ਆਫਸ਼ੋਰ ਦਾ ਜੇ 200 ਦਾ ਸੀ ਹੁਣ 250 ਦਾ ਲੱਗਿਆ ਕਰੂ,
0: ਦੇਖੋ
1: ਇੱਥੇ 500 ਦਾ ਲੱਗਦਾ ਸੀ ਹੁਣ 630 ਦਾ ਲੱਗਿਆ ਕਰੂ।
0: ਇਹ ਇੱਕ ਹੋਰ ਵਧਾਈ ਆ ਵੀ ਜਿਹੜਾ ਤੁਹਾਡਾ ਟੈਕਸ ਹੁਣ ਤੁਸੀਂ ਫਾਈਲ ਕਰਨਾ ਵਾ ਉਹਦੇ ਵਿੱਚ ਤੁਹਾਨੂੰ ਕਟੌਤੀ ਮਿਲੀ ਆ। ਅਤੇ ਆਮ ਜੇ ਆਪਾਂ ਕੁੱਲ ਬਣਾ ਕੇ ਸਾਰਾ ਹੀ ਕੁਛ ਬਹੁਤੀ ਡਿਟੇਲ 'ਚ ਨਾ ਜਾਈਏ, ਖ਼ਬਰਾਂ 'ਚ ਬਥੇਰਾ ਕੁਛ ਹੋ ਗਿਆ, ਅਤੇ ਜੋ ਤੁਹਾਡਾ ਟੈਕਸ ਆ ਉਹਦੇ ਵਿੱਚ 16 ਤੋਂ ਘਟਾ ਕੇ ਅਤੇ 15% ਤੁਹਾਡੀ ਜਿਹੜੀ ਆਪਦੀ ਜਿਹੜੀ ਪਰਸਨਲ ਤੁਹਾਡੀ ਕਮਾਈ ਆ ਉਹਦੇ ਉੱਤੇ ਜਿਹੜਾ ਤੁਸੀਂ ਟੈਕਸ ਦਿੰਦੇ ਜੇ,
1: ਤੁਹਾਨੂੰ ਗਰੀਬ ਹੋਣ 'ਤੇ ਵਧਾਈ।
0: ਹਾਂਜੀ, ਤੁਹਾਨੂੰ 1% ਦਾ ਤੁਹਾਨੂੰ ਫਾਇਦਾ ਹੋ ਗਿਆ। ਬਾਕੀ ਇਹਦੇ ਉੱਤੇ ਵਧੇਰੇ ਆਪਾਂ ਜਿਹੜੀ ਮਾਹਰਾਂ ਦੇ ਨਾਲ ਗੱਲਬਾਤ ਜਿਹੜੀ ਕਰਕੇ ਅਤੇ ਹੋਰ ਤੁਹਾਨੂੰ ਦੱਸ ਦਾਂਗੇ। ਅਤੇ ਵੈਸੇ ਹੁਣ ਤੱਕ ਤੁਹਾਨੂੰ ਕਰ ਲੈਣੀ ਚਾਹੀਦੀ ਹੈ, ਜੇ ਨਹੀਂ ਆ ਤਾਂ ਅੱਜ ਜ਼ਰੂਰ ਤੁਸੀਂ ਕਰ ਲਓ। ਇੱਕ ਹੋਰ ਵਧਾਈ ਜਿਹੜੇ ਤਨਖਾਹਾਂ ਲੈਂਦੇ ਨੇ ਉਹਨਾਂ ਦੇ ਲਈ ਪਤਾ ਨਹੀਂ ਇਹ ਵੀ ਹੈਗੀ ਹੈ ਕਿ ਨਹੀਂ ਹੈਗੀ, ਇਹ ਤੁਸੀਂ ਆਈਡੈਂਟੀਫਾਈ ਕਰਨਾ, ਕਿਉਂਕਿ ਅੱਜ ਆਪਾਂ ਗੱਲ ਹੀ ਉਹ ਕਰ ਰਹੇ ਹਾਂ ਕਿ ਤੁਸੀਂ ਦੱਸਣਾ ਕਿਹੜੀ ਕਿਹੜੀ ਚੀਜ਼ ਤੁਹਾਨੂੰ ਜੱਚੀ ਆ, ਕਿਹੜੀ ਕਿਹੜੀ ਚੀਜ਼ ਨਹੀਂ ਜੱਚੀ।
1: ਬਹੁਤ ਸਾਰੀਆਂ ਕਨਸੋਆਂ ਹੁੰਦੀਆਂ, ਬਹੁਤ ਸਾਰੀਆਂ ਗੱਲਾਂ ਆਲੇ ਦੁਆਲਿਓਂ ਸੁਣੀਆਂ ਸੁਣਾਈਆਂ ਹੁੰਦੀਆਂ, ਕਈ ਗੱਲਾਂ ਅਸੀਂ ਹੈ ਨਾ ਡਾਟਾ ਕੱਢ ਕੇ ਲਿਆਉਂਦੇ ਹਾਂ ਅਤੇ ਐਗਜੈਕਟ ਵੈਲਿਊ ਦੱਸਦੇ ਹਾਂ ਤੁਹਾਨੂੰ, ਪਰ ਉਸ ਲਿਹਾਜ਼ ਨਾਲ ਉਹ ਕਿਸੇ ਨੂੰ ਮਾਂ ਵਾਧੀ ਨੇ, ਕਿਸੇ ਨੂੰ ਸਵਾਦੀ ਨੇ।
0: ਅਤੇ ਉਹ ਆ ਸੁਪਰ ਐਨੂਏਸ਼ਨ ਇੱਕ ਨੈਕਸਟ, ਜਿਹੜੀ ਕਿ 12% ਮਿਲੂਗੀ ਤੁਹਾਨੂੰ, ਸੁਪਰ ਗਰੰਟਿਡ ਤੁਹਾਨੂੰ 12% ਮਿਲੂਗਾ, ਅਤੇ ਮਿਲੂਗਾ ਵੀ ਤਨਖਾਹ ਦੇ ਨਾਲ ਹੀ।
1: ਠੀਕ ਹੈ, ਇਹ ਨਹੀਂ ਵੀ ਤੁਸੀਂ ਐਨ ਸਾਲ ਦੇ ਐਂਡ 'ਚ ਜਾ ਕੇ ਭਰ ਦੂੰਗਾ ਮੈਂ ਭੱਜਿਆ ਚੱਲਿਆ,
0: ਇੱਥੇ ਥੋੜ੍ਹੀ ਉਹ ਹੁਣ ਜਿਹੜੇ ਤੁਹਾਡੇ ਇੰਪਲੋਇਰ ਨੇ ਉਹਨਾਂ ਦੀ ਓਬਲੀਗੇਸ਼ਨ ਹੋ ਗਈ ਕਿ ਉਹ ਤੁਹਾਨੂੰ ਨਾਲ ਦੀ ਨਾਲ ਹੀ ਪੇ ਕਰਨਗੇ। ਇਹਦੇ ਵਿੱਚ ਦੂਸਰੀ ਅਪਡੇਟ ਜਿਹੜੀ ਪਹਿਲਾਂ ਹੀ ਤੁਹਾਡੇ ਨਾਲ ਆਪਾਂ ਸਾਂਝੀ ਕੀਤੀ ਸੀ ਇਹਦੇ ਨਾਲ ਰਿਲੇਟਿਡ, ਉਹ ਇਹ ਆ ਕਿ ਸੁਪਰ ਐਨੂਏਸ਼ਨ ਨੂੰ ਹੁਣ ਤੁਸੀਂ ਪਹਿਲਾਂ ਜਿੱਥੇ ਇਨਵੈਸਟ ਆਪਾਂ ਕਰ ਲੈਂਦੇ ਹਾਂ,
1: ਸੈਲਫ ਮੈਨੇਜ ਸੁਪਰ ਫੰਡ ਦੀ ਗੱਲ ਕਰਦੇ ਹਾਂ,
0: ਜੀ ਜੀ ਜੀ,
1: ਆਪਣਾ ਬਣਾ ਕੇ,
0: ਹਾਂਜੀ,
1: ਸੋ ਆਪਣਾ ਬਣਾ ਲਿਹਾਣੀ,
0: ਹਾਂ ਆਪਣਾ ਬਣਾ ਕੇ ਸਾਨੂੰ ਲੁੱਟਿਆ ਹੀਰੇ ਨਹੀਂ ਤੇਰੀ ਖੈਰ ਹੋਵੇ। ਸੋ ਉਹਦੇ ਵਿੱਚ ਹੁਣ ਤੁਸੀਂ ਆਪਣੇ ਘਰ ਦੇ ਲਈ ਨਹੀਂ, ਤੁਸੀਂ ਕਮਰਸ਼ੀਅਲ ਕਿਸੇ ਕੰਮ ਦੇ ਲਈ ਤੁਸੀਂ ਜ਼ਰੂਰ ਉਹ ਵਰਤ ਸਕਦੇ ਹੋ, ਅਤੇ ਉਹਦੇ ਵਿੱਚ ਵੀ ਅੱਗੇ ਇਫ ਬਟਸ ਬਹੁਤ ਨੇ, ਜਿੱਦਾਂ ਜਿੱਦਾਂ ਆਪਾਂ ਦੇੜੀ ਜਾਈਏ ਉੱਦਾਂ ਉੱਦਾਂ, ਮਤਲਬ ਇੱਥੇ ਤੁਸੀਂ ਆਹ ਚੀਜ਼ ਕਰ ਸਕਦੇ ਹੋ ਪਰ ਇੱਦਾਂ ਨਹੀਂ ਕਰਨੀ, ਫਿਰ ਉਹ ਕਹਿੰਦੇ ਵੀ ਅੱਗੇ ਚੱਲ ਜਾਂਦੇ ਆ, ਫਿਰ ਤੁਸੀਂ ਇਹਨੂੰ ਕਮਰਸ਼ੀਅਲ 'ਚ ਇਨਵੈਸਟ ਕਰ ਸਕਦੇ ਹੋ, ਤੁਸੀਂ ਇਹਦੇ ਇਸ ਘਰ 'ਚ ਨਹੀਂ, ਆਪਣੇ ਘਰ 'ਚ ਨਹੀਂ ਤੁਸੀਂ ਕਰ ਸਕਦੇ। ਠੀਕ ਆ, ਉਹ ਕਹਿੰਦੇ ਚਲੋ ਕਮਰਸ਼ੀਅਲ 'ਚ ਕਰ ਲੈਂਦੇ ਹਾਂ, ਅੱਛਾ ਪਰ ਜੇ ਤੁਸੀਂ ਕਮਰਸ਼ੀਅਲ ਦੇ ਵਿੱਚ ਕਰਦੇ ਹੋ ਤਾਂ ਇੱਥੇ ਹੁਣ ਇੰਨੇ ਟੈਕਸ ਵੱਧ ਚੁੱਕੇ ਆ, ਅਤੇ ਫਿਰ ਬੰਦਾ ਘੁੰਮ ਘੁੰਮਾ ਕੇ ਕਹਿੰਦਾ ਵੀ ਚਲੋ ਠੀਕ,
1: ਮੈਂ ਫਿਰ ਨਾ ਹੀ ਸਮਝਾਂ,
0: ਨਾ ਹੀ ਸਮਝੀਏ ਫਿਰ। ਸੋ ਕੁੱਲ ਮਿਲਾ ਕੇ ਇਹ ਇਕੱਲੀ ਆਸਟ੍ਰੇਲੀਆ ਦੀ ਗੱਲ ਨਹੀਂ ਆ, ਜੇ ਹੁਣ ਆਪਾਂ ਜਦੋਂ ਖਬਰਾਂ ਵੇਖਦੇ ਹਾਂ ਅਤੇ ਸਾਰੀ ਦੁਨੀਆ ਦੀਆਂ ਖਬਰਾਂ ਜਦੋਂ ਆਪਾਂ ਇਸੇ ਤਰੀਕੇ ਦੇ ਨਾਲ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਇੰਡੀਆ ਦੀਆਂ ਖਬਰਾਂ ਹੁੰਦੀਆਂ ਅਤੇ ਉਹਨੂੰ ਜੇ ਤੁਸੀਂ ਧਿਆਨ ਦੇ ਨਾਲ ਸੁਣਦੇ ਹੋ ਤਾਂ ਦੁਨੀਆ ਭਰ ਦੇ ਵਿੱਚ ਇਹੋ ਹੀ ਹਾਲ ਆ, ਆਮ ਲੋਕਾਂ ਦਾ ਇਹੋ ਹੀ ਹਾਲ ਆ, ਸਰਕਾਰਾਂ ਦਾ। ਤੁਹਾਡੇ ਆਸ ਪਾਸ ਕੋਈ ਵਿਰਲਾ ਬੰਦਾ ਤੁਹਾਨੂੰ ਮਿਲੂਗਾ ਜਿਹੜਾ ਕਹੂਗਾ ਵੀ ਹਾਂ ਵਧੀਆ ਚੱਲ ਰਿਹਾ, ਤੁਹਾਨੂੰ ਵਿਰਲਾ ਹੀ ਮਿਲੂਗਾ ਜਿਹੜਾ ਕਹੂਗਾ ਵੀ ਹਾਂ ਇਨਵੈਸਟਮੈਂਟ ਕੀਤੀ ਸੀ ਬੜੀ ਸੋਹਣੀ, ਫਲ ਫੁੱਲ ਰਹੀ ਆ, ਕਾਰੋਬਾਰ ਬੜਾ ਵਧੀਆ ਚੱਲ ਰਿਹਾ। ਇਸ ਟਾਈਮ ਚਾਹੇ ਉਹ ਲੱਗੀਆਂ ਲੜਾਈਆਂ ਨੂੰ ਦੋਸ਼ ਦੇ ਲਓ, ਚਾਹੇ ਤੇਲ ਦੇ ਵਧੇ ਰੇਟਾਂ ਨੂੰ ਦੋਸ਼ ਦੇ ਲਓ, ਚਾਹੇ ਉਸ ਤੋਂ ਪਹਿਲਾਂ ਕਰੋਨੇ ਨੂੰ ਦੋਸ਼ ਦੇ ਲਓ, ਕਿਸੇ ਵੀ ਪਾਸਿਓਂ ਤੁਸੀਂ ਫੜ ਲਓ, ਬੰਦਾ ਬੋਝ ਹੀ ਲੈ ਕੇ ਅਸ ਰਿਹਾ, ਤਾਂ ਉੱਥੇ ਫਿਰ ਇੱਕੋ ਗੱਲ ਬਚਦੀ ਹੈ,
1: ਉੱਥੇ ਰੀਲਾਂ ਹੀ ਰਹਿ ਜਾਂਦੀਆਂ ਜੀ,
0: ਵੀ ਦੁੱਖਾਂ ਦੇ ਵਿੱਚ ਹੱਸਣਾ ਸਿੱਖੀ ਆਪਾਂ,
1: ਦੁੱਖਾਂ ਨੂੰ ਬਣਾ ਕੇ ਆਪਣਾ ਕੰਡਿਆਂ ਤੋਂ ਡਰਦਾ ਹੈ,
0: ਅਤੇ ਉਹ ਤੁਸੀਂ ਦੱਸ ਸਕਦੇ ਹੋ ਵੀ ਇਹਨਾਂ ਚੀਜ਼ਾਂ ਨੂੰ ਤੁਸੀਂ ਮੈਨੇਜ ਕਿੱਦਾਂ ਕਰਦੇ ਹੋ, ਕਿਉਂਕਿ ਜਦੋਂ ਆਪਾਂ ਸਵੇਰੇ ਸਵੇਰੇ ਸੁਣ ਲੈਂਦੇ ਹਾਂ ਨਾ, ਤੁਹਾਡਾ ਤਾਂ ਪਤਾ ਨਹੀਂ, ਪਰ ਅਸੀਂ ਜਦੋਂ ਆ ਕੇ ਪੜ੍ਹਦੇ ਹਾਂ, ਪ੍ਰੈਪਰੇਸ਼ਨ ਕਰਦੇ ਹਾਂ, ਅਤੇ ਓਨੈਸਟਲੀ ਦੱਸੀਏ ਵੀ ਕਾਫੀ ਅਸਰ ਹੁੰਦਾ ਇਹਨਾਂ ਚੀਜ਼ਾਂ ਦਾ, ਕਈ ਵਾਰੀ ਸੋਚੀਦਾ ਵੀ ਰਹਿ ਨਹੀਂ ਦਿਆ ਕਰੀਏ।
1: ਹਾਂ, ਪਰ ਇਹਦੇ ਦੋਨੋਂ ਹੀ ਦੇਖੋ ਤਰਫ ਤੋਂ ਗੱਲਾਂ ਕੀਤੀਆਂ ਜਾ ਸਕਦੀਆਂ, ਕਿਉਂਕਿ ਲੋਕ ਸਾਡੇ ਤੋਂ ਤਵੱਜੋ ਰੱਖਦੇ ਆ ਨਾ, ਆਸ ਕਰਦੇ ਆ ਵੀ ਆਪਾਂ ਗੱਲਾਂ ਉਹਨਾਂ ਨਾਲ ਕਰੀਏ ਇਸ ਟੋਪਿਕ 'ਤੇ, ਉਸ ਟੋਪਿਕ ਤੋਂ ਭੱਜੀਏ ਨਾ, ਪਰ ਨਾਲੋਂ ਨਾਲ ਫਿਰ ਰੀਲਾਂ ਵੀ ਦੇਖਣੀਆਂ ਪੈਂਦੀਆਂ ਵਿੱਚ ਵਿੱਚ।
0: ਇਸ ਟੌਪਿਕ ਤੋਂ ਭੱਜੀਏ ਨਾ, ਕੰਧਾਂ ਦੇ ਵਿੱਚ ਵੱਜੀਏ ਨਾ, ਤੇ ਇੱਕ ਚੀਜ਼ ਜਿਹੜੀ ਮੈਨੂੰ ਠੀਕ
1: ਨਹੀਂ, ਘੁੰਮਣ ਸਾਹ ਲੈ ਕੇ ਭੇਜਿਆ।
0: ਹਾਂਜੀ ਨਹੀਂ ਉਹ ਨਾ ਲੈ ਤੇ ਜਾਵਾਂਗੇ ਹਲੇ, ਉਹਨੂੰ ਸਾਰਾ ਸੁਣਾਵਾਂਗੇ ਨਾ, ਘੁੰਮਣ ਸਾਹ ਹਲੇ ਨਾ ਕਾਹਲੀ ਕਰਿਓ, ਸਾਰਾ ਸੁਣ ਕੇ
1: ਤਿੰਨ ਚਾਰ ਚੀਜ਼ਾਂ ਹੋਰ ਆਉਣੀਆਂ।
0: ਹਾਂ ਨਹੀਂ ਆਪਾਂ ਛੇਤੀ ਮੁਕਾ ਦਿੰਦੇ ਕਿਉਂਕਿ ਆਪਾਂ ਪਿਛਲੇ ਵਾਰੀ ਵੀ ਕੀਤੇ ਸੀ, ਇੱਕ ਦੋ ਜਿਹੜੀਆਂ। ਇੱਕ ਚੀਜ਼ ਜਿਹੜੀ ਮੈਨੂੰ ਠੀਕ ਲੱਗੀ ਆ, ਕਿਉਂਕਿ ਆਪਾਂ ਇਹ 'ਚੋਂ ਇਹ ਵੀ ਚਾਹਵਾਂਗੇ ਵੀ ਤੁਸੀਂ ਇਹ ਦੱਸੋ ਵੀ ਕਿਹੜੀ ਸਭ ਤੋਂ ਵੱਧ ਤੁਹਾਨੂੰ ਪਰੇਸ਼ਾਨ ਕਰਨ ਵਾਲੀ ਹੈ ਅਤੇ ਕਿਹੜੀ ਤੁਹਾਨੂੰ ਵਧੀਆ ਲੱਗੀ ਕਰਨ ਨੂੰ ਖੁਸ਼ੀ ਵਾਲੀ। ਕਿਸੇ ਦੇ ਲਈ ਤਨਖਾਹ ਵਾਲੀ ਮੈਂ ਕਹਿੰਦਾ ਵੀ ਖੁਸ਼ੀ ਵਾਲੀ ਹੋਊਗੀ, ਪਰ ਮੈਨੂੰ ਜਿਹੜੀ ਆ ਆਹ ਠੀਕ ਲੱਗੀ ਆ ਸਭ ਤੋਂ, ਜਿਹੜੀ ਕਿ ਹੁਣ ਜਦੋਂ ਸਾਡੇ ਘਰ ਬੱਚਾ ਹੁੰਦਾ ਪੇਡ ਪੇਰੈਂਟਲ ਲੀਵ ਜਿਹੜੀ ਮਿਲਦੀ ਆ ਉਹਦੇ ਵਿੱਚ ਜਿਹੜਾ ਵਾਧਾ ਕੀਤਾ ਗਿਆ।
1: ਇਹ ਪੋਲੀ ਐਂਟੀ ਕੁਛ ਇਹਦੇ 'ਤੇ ਵੀ ਬਿਆਨ ਬਿਉਨ ਦੇਈ ਜਾਂਦੇ ਆ,
0: ਤਾਂ ਉਹਨੇ ਮਾਫ਼ੀ ਵੀ ਮੰਗ ਲਈ ਹੈ ਨਾ, ਉਹ ਤਾਂ ਪਤਾ ਨਹੀਂ ਮਤਲਬ ਉਹ ਹੈ ਹੀ ਉਹ ਆ ਨਾ,
1: ਮਾਫ਼ੀ ਮੰਗਣ ਨੂੰ ਰੱਖੀ।
0: ਹਾਂ ਉਹ ਤਾਂ ਪਹਿਲਾਂ ਕਹਿ ਲੈਂਦੀ ਆ, ਥੁੱਕ ਲੈਂਦੀ, ਚੱਟ ਲੈਂਦੀ ਆ, ਉਹ ਤਾਂ ਅੱਗੇ ਵੀ ਕਿੰਨੀਆਂ ਚੀਜ਼ਾਂ ਦੇ ਉੱਤੇ ਉਹਨਾਂ ਦੇ ਬੰਦੇ, ਉਹ ਪਿਛਲੇ ਜੇ ਉਹ ਨਹੀਂ ਕਰ ਗਿਆ ਬਾਮ ਵੀ ਜੋਇਸ, ਉਹ ਅੱਜ ਕੱਲ੍ਹ ਬੜਾ ਮੋਢੇ ਮੋਢੇ ਦੇ ਨਾਲ ਨਾਲ ਫਿਰਦਾ, ਅਤੇ ਉਹ ਨਹੀਂ ਕਹਿ ਗਿਆ ਆਪਣਾ ਉਹਨਾਂ ਦੇ ਸਕਾਈ ਨਿਊਜ਼ ਦੇ ਉੱਤੇ ਵੀ ਜਿਹੜੇ ਪੀ ਆਰ ਨੇ
1: ਹਾਂਜੀ
0: ਹੈ ਨਾ, ਉਹਨਾਂ ਬਾਰੇ ਉਹ ਬਿਆਨ ਦੇ ਗਿਆ ਵੀ ਉਹਨਾਂ ਨੂੰ ਵੀ ਆਪਾਂ ਆ ਬੈਨੀਫਿਟਸ ਦੇ ਵਿੱਚ ਨਹੀਂ ਰੱਖਾਂਗੇ, ਛੇਤੀ ਵਾਪਸ ਤੇ ਉਹ ਕਹਿੰਦੇ ਵੀ ਮੇਰੀ ਪਹਿਲੀ ਨਹੀਂ, ਮੈਂ ਪਹਿਲੀ ਜਿਹੜੀ ਮੇਰੀ ਨਾ ਚਲਾਇਓ ਤੇ ਆਹ ਚਲਾ ਦੋ। ਇੱਥੋਂ ਦੇ ਮੀਡੀਆ ਦਾ ਐਟਲੀਸਟ ਇੰਨਾ ਤਾਂ ਹੈਗਾ ਨਾ, ਉਹਨਾਂ ਨੇ ਕਿਹਾ ਵੀ ਇਹਨੇ ਬਾਅਦ 'ਚ ਆ ਕੇ ਚੇਂਜ ਕਰਵਾਈ ਆ, ਤੇ ਸਾਡਿਆਂ ਤੇ ਕਹਿਣਾ ਸੀ ਵੀ ਠੀਕ ਆ ਨਹੀਂ ਹੋਈ ਆ, ਉਹ ਹੋਈ ਆ
1: ਸਨਖ ਨਹੀਂ ਬਣਾਉਣਾ ਉਹਨੂੰ ਤਾਂ ਕਿ ਟੀ ਆਰ ਪੀ ਵਧੇ, ਆਹ ਵਧੇ ਉਹ ਵਧੇ
0: ਤੇ
1: ਲਾਲਾ ਲਾਲਾ ਹੋਵੇ
0: ਟੀ ਆਰ ਪੀ, ਤੇ ਇਹਦੇ ਨਾਲ ਵੀ ਵਧੀ, ਪਰ ਇਹ ਤਰੀਕਾ
1: ਹੋਰ ਤਰ੍ਹਾਂ
0: ਬਾਜ ਵਿੱਚ ਚਲੋ ਪਤਾ ਲੱਗ ਗਿਆ ਵੀ ਕੀ ਕੋਈ ਕਿੱਦਾਂ ਦਾ ਸੋਚਦਾ। ਇੱਕ ਚੀਜ਼ ਤਾਂ ਪੱਕੀ ਆ ਵੀ ਭਾਵੇਂ ਉਹ ਆਪਾਂ ਹੁਣ ਪੰਜਾਬ ਦੇ ਜਾਂ ਇੰਡੀਆ ਦੇ ਪੋਲੀਟੀਸ਼ੀਅਨਾਂ ਨੂੰ ਆਪਾਂ ਕੋਸਦੇ ਹਾਂ ਜਾਂ ਉਹਨਾਂ ਨੂੰ ਕਹਿੰਦੇ ਵੀ ਇਹਨਾਂ ਨੂੰ ਕੁਛ ਪਤਾ ਨਹੀਂ ਆ, ਅਤੇ ਪਤਾ ਇਹਨਾਂ ਨੂੰ ਵੀ ਕਿਹੜਾ ਵਾ, ਪਹਿਲਾਂ ਕੋਈ ਸਲਾਹ ਨਹੀਂ, ਕੋਈ ਗੱਲਬਾਤ ਨਹੀਂ, ਮੂੰਹ ਚੁੱਕ ਕੇ ਤੁਸੀਂ ਆਪੋ ਆਪਣਾ ਬਿਆਨ ਦੇ ਦਿੱਤਾ, ਫਿਰ ਤੁਸੀਂ ਕਿਹਾ ਵੀ ਨਹੀਂ ਇਹ ਨਹੀਂ ਇਹ ਵਾਪਸ ਲੈਂਦੇ ਆਪਾਂ,
1: ਸਹੀ
0: ਸੋ ਆਪੋ ਆਪਣੀ ਤੁਸੀਂ ਉਹ ਕਰੀ ਜਾਂਦੇ ਹੋ। ਇੱਕ ਚੀਜ਼ ਜਿਹੜੀ ਹੋਰ ਮੈਨੂੰ ਠੀਕ ਲੱਗੀ ਆ ਉਹ ਹੈਗੀ ਆ ਵੀ ਹੁਣ ਸਾਨੂੰ ਆਹ ਨਜਾਇਜ਼ ਸਕੈਮ ਵਾਲੇ ਮੈਸੇਜ ਨਹੀਂ ਆਉਣਗੇ,
1: ਇਹ ਵੀ ਚੰਗੀ ਗੱਲ ਆ।
0: ਜੇ ਨਾ ਆਏ ਤਾਂ ਵੇਖੋ ਹੁਣ ਕਿਹੜੇ ਤਰੀਕੇ ਦਾ, ਕਿਉਂਕਿ ਜਿਹੜੇ ਸਕੈਮਰ ਨੇ ਉਹਨਾਂ ਕੋਲ ਵੀ ਵੱਖ ਵੱਖ ਤਰੀਕੇ ਨੇ, ਢੰਗ ਤਰੀਕੇ, ਵੇਖੋ ਹੁਣ ਕਿਹੜਾ ਲਾਉਂਦੇ ਆ। ਪਰ
1: ਮੈਨੂੰ ਲੱਗਦਾ ਚੀਜ਼ ਠੀਕ ਆ, ਇਹ ਜ਼ਿੰਮੇਵਾਰੀ ਸੋਰਸ 'ਤੇ ਲਾ ਦੋਗੇ ਨਾ, ਵੀ ਜਿਹੜੀਆਂ ਟੈਲਕੋ ਕੰਪਨੀਜ਼ ਨੇ ਉਹ ਮੇਕ ਸ਼ੋਰ ਕਰਨ, ਉਹ ਜ਼ਿੰਮੇਵਾਰੀ ਚੱਕਣ, ਹੈ ਨਾ। ਜਦੋਂ ਜ਼ਿੰਮੇਵਾਰੀ ਲਾ ਦਿੱਤੀ ਜਾਂਦੀ ਤਾਂ ਉਹਨਾਂ ਨੂੰ ਕਟਹਿਰੇ 'ਚ ਖੜਾ ਲਿਆ ਜਾਂਦਾ, ਫਿਰ ਉਹਨਾਂ ਨੂੰ ਜਵਾਬ ਦੇਣਾ ਪੈਂਦਾ ਅਤੇ ਦੱਸਣਾ ਪੈਂਦਾ ਵੀ ਅਸੀਂ ਆਹ ਆਹ ਮੈਜ਼ਰਸ ਲਵਾਂਗੇ। ਤੁਸੀਂ ਆ ਪਿੱਛੇ ਜੇ ਐਮਰਜੈਂਸੀ ਸਿਸਟਮ ਦੀਆਂ ਜਿਹੜੀਆਂ ਕਾਲਸ ਦਾ ਫੇਲੀਅਰ ਸੀਗਾ, ਆਪਟਸ ਨੂੰ ਕਿੰਨਾ ਉਹ ਕ੍ਰੈਡੀਬਿਲਟੀ ਉਹਨਾਂ ਦੀ ਗਈ ਆ। ਇੱਦਾਂ ਹੀ ਹੁਣ ਪਿੱਛੇ ਜੇ ਵੋਡਾਫੋਨ ਨੂੰ ਵੀ ਕਾਫੀ ਹੈ ਨਾ ਨੁਕਸਾਨ ਝੱਲਣੇ ਪਏ ਆ। ਸੋ ਇਹਨਾਂ ਕੰਪਨੀਆਂ ਨੂੰ ਜਦ ਵੱਡੇ ਵੱਡੇ ਨੁਕਸਾਨ ਹੁੰਦੇ ਆ, ਇੱਕ ਜਣਾ ਇੰਪਲੀਮੈਂਟ ਕਰ ਦਿੰਦਾ, ਦੂਜਾ ਪਿੱਛੇ ਰਹਿ ਜਾਂਦਾ, ਤਾਂ ਉਹਦੇ ਨਾਲ ਕੰਪਨੀ ਦਾ ਟੋਟਲ ਰੈਵਨਿਊ 'ਤੇ ਵੀ ਅਸਰ ਪੈਂਦਾ। ਗਵਰਮੈਂਟ ਦੇ ਵੱਡੇ ਵੱਡੇ ਕੰਟਰੈਕਟ ਹੁੰਦੇ ਆ, ਫਿਰ ਇਹ ਨੁਕਸਾਨ ਮਿਲੀਅਨਸ ਬਿਲੀਅਨਸ 'ਚ ਹੁੰਦੇ ਆ, ਇਸ ਲਈ ਇਹਨਾਂ ਨੂੰ ਉਹ ਮੈਜ਼ਰਸ ਲੈਣੇ ਪੈਂਦੇ ਆ। ਵੈਸੇ ਵੀ ਦੇਖੋ ਕਿੰਨਾ ਪ੍ਰੋਡਕਟੀਵਿਟੀ ਲੋਸ ਆ, ਹੁਣ ਕਿਸੇ ਬਜ਼ੁਰਗ ਦਾ ਸੁਪਰ ਐਨੂਏਸ਼ਨ ਆ, ਉਹਨੂੰ ਕੋਈ ਸਕੈਮਰ ਨੇ ਮੈਸੇਜ ਕਰਕੇ ਉਹਦਾ ਪੰਜ ਚਾਰ ਲੱਖ ਡਾਲਰ ਕਢਾ ਲਿਆ, ਹੈ ਨਾ। ਮਤਲਬ ਕੌਣ ਜ਼ਿੰਮੇਵਾਰ?
0: ਉਹ ਬੀਕੀਪਰ ਵਾਲੀ,
1: ਇਹੀ ਹਾਂ ਬੀਕੀਪਰ। ਉਹ ਫਿਲਮ 'ਚ ਕਿੰਨਾ ਸੋਹਣਾ ਦਿਖਾਇਆ ਕਿਸੇ ਢੰਗ ਨਾਲ, ਹੈ ਨਾ, ਵੀ ਤਮਾਮ ਉਮਰ ਨੇ ਉਹਨੇ ਲੋਕਾਂ ਦੇ ਸੁਪਰ ਵਿਚਾਰੇ ਨੇ ਰੱਖੇ ਹੁੰਦੇ ਆ। ਸੋ ਇੱਦਾਂ ਖਾਸ ਤੌਰ 'ਤੇ ਬਜ਼ੁਰਗਾਂ ਨਾਲ ਹੁੰਦਾ, ਜਿਹੜੇ ਟੈਕਸ ਸੇਵੀ ਨਹੀਂ ਆ, ਆਪਣੇ ਤਾਂ ਕਹਿ ਦਿੰਦੇ ਆ ਟੂ ਗੁੱਡ ਟੂ ਬੀ ਟਰੂ, ਜਿਹੜਾ ਮੈਸੇਜ ਪਾਈ ਉਹਨੂੰ ਡਿਲੀਟ ਹੀ ਮਾਰ ਦਿਉ, ਹੈ ਨਾ। ਪਰ ਪਤਾ ਕਿਵੇਂ ਲੱਗੇ?
0: ਨਹੀਂ ਉਹ 'ਚ ਵੀ ਫਿਰ ਜਿਹੜਾ ਪੇਨ ਇਹ ਆ ਵੀ ਇਹ ਕੰਪਨੀਆਂ ਪੱਲਿਓ 'ਤੇ ਪਾਉਣ ਨਹੀਂ ਲੱਗੀਆਂ ਘੁੰਮ ਘੁਮਾ ਕੇ। ਹਾਂ ਹੁਣ ਇੱਕ ਅਡੀਸ਼ਨਲ ਇੱਕ ਅਦਾਰਾ ਜਿੱਥੋਂ ਤੁਹਾਨੂੰ ਪਹਿਲਾਂ ਰਜਿਸਟਰ ਹੋਣਾ ਪਊਗਾ ਜੇ ਤੁਸੀਂ ਭੇਜਣੇ ਆ ਮੈਸੇਜ ਉੱਦਾਂ ਦੇ, ਅਤੇ ਉਹ ਜਿਹੜੀ ਰਜਿਸਟਰੇਸ਼ਨ ਹੈ ਉਹਦਾ ਤੁਸੀਂ ਖਰਚਾ ਚਲੋਗੇ, ਠੀਕ ਹੈ। ਅਤੇ ਜੇ ਤੁਸੀਂ ਇਹ ਉਹ ਚੀਜ਼ਾਂ ਜਿਹੜੀਆਂ ਰੋਕਣਗੇ ਉਹਦਾ ਇਹ ਖਰਚਾ ਝੱਲਣਗੇ, ਅਤੇ ਉਹ ਅੱਗੇ ਡੈਫੀਨੇਟਲੀ ਪਾਸ ਔਨ ਕਰਨਗੇ। ਤੁਸੀਂ ਮਤਲਬ ਇੰਤਜ਼ਾਰ ਕਰੋ, ਪੋਸੀਬਿਲਟੀਜ਼ ਇਹ ਨੇ ਕਿ ਜਿਹੜੀਆਂ ਫੋਨ ਵਾਲੀਆਂ ਕੰਪਨੀਆਂ ਨੇ ਉਹਨਾਂ ਦੇ ਵੀ ਤੁਹਾਨੂੰ ਮੈਸੇਜ ਆਏ ਲਓ, ਭਾਵੇਂ ਥੋੜ੍ਹੇ ਭਾਵੇਂ ਵੱਧ ਇਸ ਕੁ ਮਹੀਨੇ 'ਚ ਆ ਜਾਣਗੇ। ਅਤੇ ਇੱਕ ਚੀਜ਼ ਚੰਗੀ ਇਹ ਰਹੀ ਕਿ ਇਸ ਮਹੀਨੇ ਉਹਨਾਂ ਨੇ ਕਿਹਾ ਵੀ ਤੇਲ ਦੇ ਉੱਤੇ ਜਿਹੜੀ ਸਬਸਿਡੀ ਜਾਰੀ ਰਹੂਗੀ ਸਰਕਾਰ ਨੇ। ਪਰ ਹੁਣ ਇਹਦੇ ਵਿੱਚ ਵੀ ਚੱਕਰ ਇਹ ਆ ਵੀ ਜਦੋਂ ਇੰਨਾ ਸਾਰਾ ਕੁਛ ਜਿਹੜਾ ਵਧਿਆ ਸੀ, ਇੰਨੀਆਂ ਸਾਰੀਆਂ ਹਾਈਆਂ ਜਿੱਥੇ ਹੋਈਆਂ, ਅਤੇ ਉੱਥੇ ਫਿਰ ਸਰਕਾਰ ਨੇ ਇਹ ਪੰਗਾ ਲੈਣਾ ਬਿਹਤਰ ਨਹੀਂ ਸਮਝਿਆ, ਉਹਨਾਂ ਨੇ ਮਹੀਨੇ ਕੁ ਦੇ ਲਈ ਟਾਲ ਦਿੱਤਾ। ਪਰ ਤਿਆਰ ਰਹੋ, ਅਗਲੇ ਮਹੀਨੇ ਵੀ ਵਧਾਈ ਆਉਣ ਵਾਲੀ ਜੀ।
1: ਇਹ ਹੈ ਨਹੀਂ, ਇਹ ਮਸਲਾ ਤਾਂ ਹੈ, ਕਿਉਂਕਿ ਉੱਧਰ ਇਰਾਨ ਅਤੇ ਅਮਰੀਕਾ ਵਾਲਾ ਫਿਰ ਪੰਗਾ ਵੱਧਦਾ ਲੱਗਦਾ, ਉਹਦੇ ਨਾਲ ਮਹਿੰਗਾਈ ਉੱਥੇ ਦੀ
0: ਬੰਬ ਬਚੇ ਰਹਿ ਗਏ ਉਹਨਾਂ ਕੋਲ।
1: ਆਹੋ ਉਹ ਕਹਿੰਦੇ ਸੀ ਦਿਵਾਲੀ ਤੋਂ ਬਾਅਦ ਚਲਾਵਾਂਗੇ ਗੁਰਪੁਰਬ 'ਤੇ,
0: ਉਹ ਲੱਭ ਗਿਆ ਹੋਣਾ ਕੋਈ ਇਹਨਾਂ।
1: ਹਾਂ ਪੁਰਾਣੇ ਹੁਣ ਜਿਹੜੇ ਰੱਖੇ ਹੁੰਦੇ ਆ ਨਾ।
0: ਕਮਾਲ ਹੈ, ਵੇਖੋ ਵੀ ਇਹ ਆ ਵੀ ਜੋ ਮਰਜ਼ੀ ਜਦੋਂ ਆਪਾਂ ਲੜਾਈ ਝਗੜੇ 'ਚ ਪੈ ਜਾਂਦੇ ਹਾਂ ਨਾ, ਤਾਂ ਫਿਰ ਆਪਣਾ ਨੁਕਸਾਨ ਵੀ ਬੰਦਾ ਇਹ ਨਹੀਂ ਵੇਖਦਾ ਵੀ
1: ਨੁਕਸਾਨ ਹੈ। ਸਾਡੇ ਮਿੱਤਰ ਉਹੀ ਕਹਿੰਦੇ ਸੀ, ਕਹਿੰਦਾ ਦੇਖੋ ਉਹਨਾਂ ਕੋਲ ਵੀ ਬੰਬ ਹੈਗੇ, ਇਹਨਾਂ ਕੋਲ ਵੀ ਹੈਗੇ, ਇਹਨਾਂ ਨੇ ਉਹਨਾਂ ਦੇ ਮਾਰਨੇ, ਉਹਨਾਂ ਨੇ ਇਹਨਾਂ ਦੇ ਮਾਰਨੇ, ਤੁਸੀਂ ਖਰਚਾ ਬਚਾਓ ਆਪਦੇ ਆਪਦੇ ਘਰੇ ਚਲਾ ਲਓ ਜ਼ਰੂਰ। 3,000 ਕਿਲੋਮੀਟਰ 'ਤੇ ਜਾ ਕੇ ਬੰਬ ਸੁੱਟਣਾ ਜੀ, ਅਸੀਂ ਉੱਥੋਂ ਸੁੱਟਿਆ ਜਹਾਜ਼ ਦਾ ਤੇਲ ਫੂਕਦੇ ਜਾਂਦੇ ਹਾਂ, ਆਪਦੇ ਬਹਿ ਕੇ ਚਲਾ ਲਓ ਉੱਥੇ।
0: ਹਾਂ, ਉਹ ਉਹਨਾਂ ਨੂੰ ਇਹ ਹੋਣਾ ਨਾ ਵੀ ਵੇਖੋ ਐਕਸਪਾਇਰ ਹੋ ਜਾਣੇ ਕਿਹੜੇ ਕੰਮ ਆਉਣੇ ਆ, ਜਿਹੜੇ ਇੰਨੇ ਬਣਾ ਕੇ ਰੱਖੇ ਆ, ਇੰਨਾ ਖਰਚਾ ਹੋਇਆ ਹੁੰਦਾ।
1: ਦੇਖੋ ਖਰਚੇ ਤਾਂ ਹੋਏ, ਖਰਚਾ ਤਾਂ ਇੰਨਾ, ਕਿੱਥੇ ਕਿਤੇ ਸਿੱਟਣੇ ਪੈਣੇ,
0: ਅਤੇ ਉਹ ਕੀ ਕਰਨਗੇ ਫਿਰ, ਇਹ ਆ ਵੀ ਉਹ ਨਵੇਂ ਵੀ ਤਾਂ ਬਣਾਉਣੇ ਆ, ਉਹ ਨਵੇਂ ਚੈੱਕ ਵੀ ਤਾਂ ਕਰਨੇ ਆ,
1: ਫਿਰ ਉਹ ਗੰਧਕ ਪਟਾਸ ਜਿਹਾ ਉੱਥੇ ਮੁਸ਼ਕ ਜਿਹਾ ਮਰੀ ਜਾਂਦਾ ਹੁਣ।
0: ਦੂਜਿਆਂ ਨੂੰ ਵੀ ਤਾਂ ਵੇਚਣੇ ਆ ਨਾ ਵੀ ਅਸੀਂ ਇੱਦਾਂ ਦੇ ਬਣਾਏ ਆ, ਅਤੇ ਤੁਸੀਂ ਲੈਣੀ ਇੱਦਾਂ ਦੀ ਸ਼ੁਰਲੀ, ਇੱਦਾਂ ਦਾ ਬੋਕਸ ਲੈਣਾ ਜਿਹੜਾ।
1: ਆਪਣੇ ਇੱਧਰ ਆਪਣੇ ਸਿਵਕਾਸੀ ਪਤਾ ਨਹੀਂ ਇੱਦਾਂ ਦਾ ਨਾਂ ਜਿਹਾ ਲਿਖਿਆ ਹੁੰਦਾ ਸੀ, ਫੁੱਲ ਝੜੀਆਂ, ਅਤੇ ਆਪਣੇ ਤਾਂ ਉੱਧਰ ਬਣਦੇ ਆ ਨਾ
0: ਕਿਤੇ
1: ਇੰਡੀਆ 'ਚ, ਸਿਵਕਾਸੀ ਸਾਊਥ ਇੰਡੀਆ ਦੇ ਵਿੱਚ
0: ਸ਼ਾਇਦ,
1: ਉਹ ਸ਼ਹਿਰ ਜੇ ਆ ਉੱਥੇ ਬਹੁਤ ਬੰਬ ਪਟਾਕਾ ਬਣਦਾ।
0: ਚਲੋ ਵਧੀਆ ਗੱਲ ਹੈ, ਬੰਬ ਪਟਾਕੇ ਬਣਨੇ ਚਾਹੀਦੇ, ਪਰ ਇਹ ਦੀਵਾਲੀ ਤੱਕ ਸੀਮਤ ਰਹਿਣ ਤਾਂ ਚੰਗੀ ਗੱਲ ਆ। ਸੋ ਇਹ ਕੁਛ ਇੱਕ ਅਪਡੇਟਸ, ਅਤੇ ਇਹਨਾਂ ਦੇ
1: ਨਹੀਂ ਵੀ ਦਰਦੇ ਦਿਲਾ, ਚਿੜੀਆਂ ਦੀ ਮੌਤ, ਗਵਾਰਾਂ ਦਾ ਹਾਸਾ, ਗੱਲ ਹਾਸੇ 'ਚ ਤਾਂ ਨਹੀਂ ਪਾ ਸਕਦੇ ਹੈ ਨਾ, ਇੱਕ ਮੁਲਕ 'ਤੇ ਹੈ ਨਾ, ਉਹਦਾ ਦੀਆਂ ਮੁਲਕ ਦੀਆਂ ਕੁੱਖਾਂ ਹੌਲੀਆਂ ਕਰਤੀਆਂ ਮਾਰ ਮਾਰ ਐਡੇ ਐਡੇ ਬੰਬ 'ਤੇ, ਇਹ ਬੜਾ ਦਰਦੇ ਦਿਲ ਆ ਮਾਨਵਤਾ ਦਾ। ਪੈਲਸਟੀਨ ਦਾ ਤੁਸੀਂ ਦੇਖੋ ਪੱਧਰਾ ਕਰਤਾ, ਮਤਲਬ ਉਹਨਾਂ ਦੀਆਂ ਪੁਰਾਣੀਆਂ ਤਸਵੀਰਾਂ ਵੇਖਦੇ ਹੋ, ਤੁਹਾਡਾ ਦਿਲ ਦਹਿਲ ਜਾਂਦਾ ਵੀ ਦੁਨੀਆ ਕਿਹੜੇ ਪਾਸੇ ਨੂੰ ਤੁਰੀ ਆ। ਪੁਰਾਣੇ ਟਾਈਮਾਂ 'ਚ ਚੱਲ ਮੰਨਿਆ ਰਾਜਿਆਂ ਦੀਆਂ ਆਪਸ 'ਚ ਲੜਾਈਆਂ ਸੀ, ਇੱਕ ਰਾਜ ਭੁੱਖਮਰੀ ਨਾਲ ਘੁੜਦਾ ਸੀ, ਦੂਜਾ ਦੂਜੇ 'ਤੇ ਜਾ ਕੇ ਕਬਜ਼ਾ ਕਰ ਲੈਂਦਾ ਸੀ ਵੀ ਇਹਨਾਂ ਦੇ ਕਣਕ ਵਧੀਆ, ਇਹਨਾਂ ਦੇ ਆਹ ਵਧੀਆ, ਇਹਨਾਂ ਕੋਲ ਹੀਰੇ ਜਵਾਹਰ ਆ ਤਾਂ ਸਾਡੀ ਸਟੇਟ ਭੁੱਖੀ ਮਰਦੀ ਆ। ਹੁਣ ਤਾਂ ਮਤਲਬ ਸਾਰੇ ਮੁਲਕ ਰੋਟੀ ਖਾਂਦੇ ਆ, ਰੋਟੀ ਦਾ ਤਾਂ ਕੋਈ ਰੌਲਾ ਹੀ ਨਹੀਂ ਨਾ।
0: ਬੈਕ ਐਂਡ 'ਤੇ ਤਾਂ ਵੇਖੋ ਇਹੋ ਕੁਛ ਹੀ ਆ, ਜੇ ਉਹ ਨਹੀਂ ਤਾਂ ਉਹਦੇ ਤੋਂ ਵੀ ਵੱਡੇ ਆ। ਕਹਿੰਦਾ ਕੱਲ੍ਹ ਆਪਾਂ ਜਿੱਦਾਂ ਕਹਾਣੀ ਕਸਣਾ ਸੀ ਵੀ ਉਹ ਨਾ ਡਾਕੂ ਟ੍ਰੇਨ ਲੁੱਟਦੇ ਆ, ਅਤੇ ਉਹ ਇੱਕ ਨੂੰ ਉੱਥੇ ਗੋਲੀ ਵੱਜ ਜਾਂਦੀ ਹੈ, ਦੋ ਜਣੇ ਭੱਜਦੇ ਆ, ਅਤੇ ਉਹ ਜਿਹੜਾ ਵੱਡਾ ਹੁੰਦਾ ਡਾਕੂ ਉਹ ਕਹਿੰਦਾ ਵੀ ਆਪਾਂ ਹੁਣ ਸਮਾਨ ਲੈ ਕੇ ਅਤੇ ਇੱਧਰ ਨੂੰ ਪਹਾੜੀਆਂ ਵਾਲੇ ਪਾਸੇ ਨੂੰ ਨਹੀਂ ਜਾਣਾ, ਆਪਾਂ ਮੈਦਾਨੀ ਪਾਸੇ ਨੂੰ ਜਾਣਾ, ਜੰਗਲਾਂ 'ਚ ਲੁਕਣਾ। ਉਹ ਦੂਸਰਾ ਕਹਿੰਦਾ ਵੀ ਨਹੀਂ ਇੱਧਰ ਨੂੰ ਨਹੀਂ ਜਾਣਾ, ਵੀ ਇੱਧਰ ਪੁਲਿਸ ਛੇਤੀ ਆਜੂਗੀ, ਪਹਾੜਾਂ 'ਚ ਜਾ ਕੇ ਲੁੱਕ ਗਏ ਅਤੇ ਛੇਤੀ। ਉਹ ਕਹਿੰਦਾ ਵੀ ਨਹੀਂ, ਬੇਸਿਕਲੀ ਉਹਦੇ ਮਨ 'ਚ ਬੇਈਮਾਨੀ ਹੁੰਦੀ ਆ, ਉਹ ਉੱਥੇ ਅੱਗੇ ਚੱਲ ਕੇ ਅਤੇ ਉਹਦੀ ਉਹਨੂੰ ਵੀ ਗੋਲੀ ਮਾਰ ਦਿੰਦਾ ਨਾਲ ਦੇ ਨੂੰ, ਸਾਰਾ ਪੈਸਾ ਆਪ ਰੱਖ ਲੈਂਦਾ। ਹੁਣ ਇੱਧਰਲੇ ਪਾਸੇ ਨਿਊਯਾਰਕ ਦੇ ਇੱਕ ਦਫ਼ਤਰ ਦੇ ਵਿੱਚ ਇੱਕ ਬੰਦਾ ਬੈਠਾ ਜਿਹੜਾ ਇੱਕਦਮ ਉੱਠਦਾ, ਅਤੇ ਉਹ ਕਹਿੰਦਾ ਉਹ ਇਹ ਤਾਂ ਸੁਪਨਾ ਸੀ। ਪਰ ਉਸੇ ਪਾਲੀ ਉਹਦਾ ਜਿਹੜਾ ਪੀਏ ਆ ਉਹ ਅੰਦਰ ਆਉਂਦਾ, ਅਤੇ ਉਹ ਕਹਿੰਦਾ ਵੀ ਸਰ ਤੁਹਾਡਾ ਜਿਹੜਾ ਦੋਸਤ ਆ ਨਾ ਉਹ ਬਾਹਰ ਇੰਤਜ਼ਾਰ ਕਰ ਰਿਹਾ, ਉਹਨੇ ਪਿਛਲੇ ਸਾਲ ਆਪਣੀ ਕੰਪਨੀ 'ਚ ਇੰਨੇ ਸ਼ੇਅਰ ਲਾਏ ਸੀ, ਸ਼ੇਅਰ ਡਿੱਗ ਪਏ ਆ, ਅਤੇ ਉਹ ਹੁਣ ਇਸ ਕਗਾਰ ਦੇ ਉੱਤੇ ਆ ਵੀ ਜੇ ਆਪਾਂ ਉਹਨਾਂ ਸ਼ੇਅਰਾਂ ਦੇ ਉੱਤੇ ਉਸੇ ਵੈਲਿਊ ਦੇ ਉੱਤੇ ਅੱਗੇ ਵਧੇ ਅਤੇ ਉਹਦਾ ਘਰ, ਉਹਦੀ ਗੱਡੀ, ਸਾਰਾ ਕੁਛ ਵਿਕ ਜਾਣਾ, ਉਹ ਤੁਹਾਨੂੰ ਮਿਲਣਾ ਆ, ਤੁਸੀਂ ਦੱਸੋ ਵੀ ਆਪਾਂ ਕੁਛ ਇੱਕ ਚੀਜ਼ਾਂ ਕਰ ਸਕਦੇ ਹਾਂ ਉਹਦੇ ਲਈ, ਤੁਹਾਡਾ ਫੈਮਿਲੀ ਫਰੈਂਡ ਆ, ਤੁਹਾਡੇ ਬਚਪਨ ਦੀ ਸਾਂਝ ਆ, ਅਤੇ ਦੱਸੋ। ਕਹਿੰਦਾ ਬਿਜ਼ਨਸ ਇਜ਼ ਬਿਜ਼ਨਸ। ਉਹਨੇ ਡਾਕੂ ਨੂੰ ਉਹਦੇ ਨਾਲ ਕਿੱਦਾਂ ਰਿਲੇਟ ਕੀਤਾ ਵੀ ਉਹ ਮਤਲਬ ਸਮਾਂ ਬਦਲਦਾ, ਇਨਸਾਨ ਦਾ ਅੰਦਰ ਨਹੀਂ ਬਦਲਦਾ। ਇਹ ਦਫ਼ਤਰਾਂ 'ਚ ਬਹਿ ਕੇ ਲੁੱਟਣ ਵਾਲੇ ਡਾਕੂ ਨੇ, ਉਹ ਬਾਹਰ ਟ੍ਰੇਨਾਂ ਲੁੱਟਣ ਵਾਲੇ ਡਾਕੂ ਹੀ। ਗੱਲ ਇਹ ਆ ਵੀ ਆਪਣੇ ਫਾਇਦੇ ਦੇ ਲਈ, ਭਾਵੇਂ ਉਹ ਦੇਸ਼ ਆ, ਭਾਵੇਂ ਉਹ ਇਨਸਾਨ ਆ, ਕਿੱਦਾਂ ਇੱਕ ਦੂਸਰੇ ਨੂੰ ਮਾਰਨ ਨੂੰ ਵੀ ਘੱਟ ਨਹੀਂ ਕਰਦਾ। ਜਿੱਥੇ ਆਪਣਾ ਫਾਇਦਾ ਦੀਦਾ ਹੋਵੇ ਉੱਥੇ ਆਪਾਂ ਕਿੱਦਾਂ ਰਿਸ਼ਤੇਦਾਰੀਆਂ, ਯਾਰੀਆਂ, ਦੋਸਤੀਆਂ ਮਿੰਟਾਂ 'ਚ ਆਪਾਂ ਪਰੇ ਕਰ ਦਿੰਦੇ। ਇਹ ਇਹੋ ਤਾਂ ਇਨਸਾਨ ਦੀ ਕਹਾਣੀ ਆ।
1: ਹੁਣ ਤੁਸੀਂ ਦੇਖੋ ਆ ਕਾਰਪੋਰੇਟ ਵਰਲਡ ਕਿੰਨੇ ਹੈ ਨਾ ਬੰਬ ਪਟਾਕੇ ਬਣਾਏ ਜਾਂਦੇ ਆ ਅਮਰੀਕਾ ਦੇ, ਕਿੱਧਰੋਂ ਕਿੱਧਰ ਨੂੰ ਵੇਚੇ ਜਾਂਦੇ ਆ, ਕਿਹਨੂੰ ਵੇਚੇ ਜਾਂਦੇ ਆ, ਹੈ ਨਾ। ਦੋ ਮੁਲਕਾਂ ਨੂੰ ਆਪਸ 'ਚ ਲੜਾਇਆ ਜਾਂਦਾ, ਇੱਕ ਮੁਲਕ ਇੱਕ ਨੂੰ ਹਥਿਆਰ ਵੇਚਦਾ, ਦੂਜਾ ਕਹਿੰਦਾ ਸਾਡੇ ਉਹਨਾਂ ਨੂੰ ਵਧੀਆ ਨੇ, ਦੂਜਾ ਉਹਨੂੰ ਵੇਚਦਾ, ਮਤਲਬ ਸਭ ਕਚਮਚੌਲਾ।
0: ਇਸ ਉੱਤੇ ਨਾ ਜੇ ਤੁਹਾਡਾ ਇੰਟਰਸਟ ਹੋਊਗਾ ਤਾਂ ਇੱਕ ਫਿਲਮ ਮੈਂ ਵੇਖਿਓ, ਮੈਂ ਵਾਪਸ ਆਊਂਗਾ, ਇੰਨੀ ਦਿਨੀ ਚੱਲ ਰਹੀ ਆ ਮੁਮਤਾਜ਼ ਅਲੀ ਦੀ, ਅਤੇ ਉਹਦੇ ਵਿੱਚ ਨਾ ਇੱਕ ਚੀਜ਼, ਇੱਕ ਐਂਗਲ, ਇੱਕ ਨਜ਼ਰੀਆ ਸ਼ਾਇਦ ਹੋਰ ਕਿਸੇ ਨੇ ਨੋਟ ਕੀਤਾ ਹੋਊਗਾ। ਵੈਸੇ ਤਾਂ ਪਾਰਟੀਸ਼ਨ 'ਤੇ, ਹੁਣ ਪਾਰਟੀਸ਼ਨ ਦੇ ਵਿੱਚ ਜੋ ਕੁਛ ਵੀ ਹੋਇਆ ਵਾਪਰਿਆ, ਅਤੇ ਫਿਰ ਉਹ ਕਿਹੜੇ ਤਰੀਕੇ ਦੇ ਨਾਲ ਕਤਲੇਆਮ ਹੋਇਆ, ਅਸੀਂ ਸ਼ਾਇਦ ਸਿਰਫ ਸੁਣਿਆ ਵਾ, ਅਸੀਂ ਉਹ ਚੀਜ਼ਾਂ ਮਹਿਸੂਸ ਨਹੀਂ, ਮਤਲਬ ਸਮਝ ਨਹੀਂ ਸਕਦੇ ਵੀ ਕੀ ਉਹਨਾਂ ਦੀ ਸ਼ਿੱਦਤ ਕੀ ਹੈ ਉਹਨਾਂ ਚੀਜ਼ਾਂ ਦੀ। ਅਤੇ ਉਹ ਫਿਰ ਐਂਡ 'ਤੇ ਜਾ ਕੇ ਜਦੋਂ ਆਪਾਂ ਉਹ ਇਹਨਾਂ ਲੜਾਈਆਂ ਦੇ ਵਿੱਚ ਸੀਨ ਜੇ ਦਿਖਾਉਂਦਾ ਨਾ, ਆ ਜਿਹੜੀਆਂ ਹੁਣ ਚੱਲ ਰਹੀਆਂ, ਯੂਕਰੇਨ ਦੀ ਚੱਲ ਰਹੀ ਆ, ਆਪਣੇ ਇਜ਼ਰਾਈਲ ਦੀ ਉੱਧਰ ਫੈਲਸਟੀਨ ਨਾਲ ਚੱਲ ਰਹੀ ਆ, ਜਾਂ ਹੁਣ ਇਰਾਨ ਦੇ ਨਾਲ ਸ਼ੁਰੂ ਹੋ ਗਈ ਹੈ। ਸੋ ਇਹਨਾਂ ਲੜਾਈਆਂ ਦੇ ਨਾਲ, ਇਹਨਾਂ ਬੰਬ ਧਮਾਕਿਆਂ ਦੇ ਨਾਲ ਜਦੋਂ ਮਤਲਬ ਸਿੰਬਲਾਈਜ਼ ਜਿਹਾ ਉਹਨੂੰ ਇੱਕ ਇਸ਼ਾਰਾ ਜਿਹਾ ਦਿੰਦਾ, ਅਤੇ ਦੈਨ ਯੂ ਰਿਲਾਈਜ਼ ਵੀ ਜੋ ਉੱਥੇ ਹੋ ਰਿਹਾ ਵਾ ਉਹ ਸਿਰਫ ਆਪਾਂ ਇੰਨੀਆਂ ਕੁ ਖਬਰਾਂ ਦੇ ਵਿੱਚ ਜਿੰਨਾ ਕੁ ਸਾਂਝਾ ਕਰ ਦਿੰਦੇ ਹਾਂ, ਉਹ ਓਨਾ ਕੁ ਨਹੀਂ ਆ ਜੋ ਸਾਡੇ ਨਾਲ ਹੋਇਆ, ਉਹ ਉੱਥੋਂ ਸਮਝਿਆ ਜਾ ਸਕਦਾ ਵੀ ਇਹ ਇਸ ਚੀਜ਼ ਦੀ ਪੀੜ ਕਿੰਨੀ ਆ, ਕਿਸੇ 'ਤੇ ਬੰਬ ਵੱਜਣਾ ਕੀ ਚੀਜ਼ ਆ, ਕਿਸੇ ਦਾ ਪਰਿਵਾਰ ਉੱਜੜਨਾ ਕੀ ਚੀਜ਼ ਆ, ਕਿਸੇ ਨੂੰ ਰਾਤੋਂ ਰਾਤ ਠਾ ਦੇਣਾ, ਕਿਸੇ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟਣਾ, ਇਹ ਇਹ ਦੂਰ ਦੂਰ ਖਬਰਾਂ 'ਚ ਆਪਾਂ ਬੜਾ ਲਾਈਟਲੀ ਜਿਹਾ ਸੁਣ ਲੈਂਦੇ, ਵੇਖ ਲੈਂਦੇ
1: ਹਾਂ। ਆਪਣੇ ਲਈ ਇੱਕ ਨੰਬਰ ਆ ਨਾ, 45 ਬੰਦੇ ਬੱਸ 'ਚ ਬੱਸ ਖੜ੍ਹ 'ਚ ਡਿੱਗੀ ਮਰੇ, ਹੈ ਨਾ, ਖਬਰ ਆ ਇੱਕ, ਉਹ 45 ਪਰਿਵਾਰਾਂ 'ਤੇ ਕੀ, ਹੈ ਨਾ, ਸਦੀਆਂ ਲਈ, ਹੈ ਨਾ, ਉਹਨਾਂ ਦਾ ਕਿਸੇ ਦਾ ਪੁੱਤ ਚੱਲਿਆ ਗਿਆ, ਕਿਸੇ ਧੀ ਚਲੀ, ਕਿਸੇ ਦਾ ਮਾਂ ਬਾਪ ਸਾਇਆ ਉੱਠ ਗਿਆ, ਮਤਲਬ ਇਸੇ ਕਰਕੇ ਜਿਹੜੀ ਮੀਡੀਆ ਦੀ ਜੌਬ ਆ ਨਾ, ਇਹ ਸਮਾਜ ਦਾ ਜ਼ਹਿਰ ਚੂਸਣ ਵਰਗੀ ਹੁੰਦੀ ਹੈ, ਅਤੇ ਉੱਥੇ ਉੱਤਰ ਕੇ ਅਤੇ ਆਪਣੇ ਆਪ ਨੂੰ ਉਸ ਚੀਜ਼ 'ਚੋਂ ਬਾਹਰ ਮਹਿਸੂਸ ਕਰਨਾ ਪੋਸੀਬਲ ਨਹੀਂ। ਆ ਡੋਮੈਸਟਿਕ ਵਾਇਲੈਂਸ ਦੀਆਂ ਮੈਂ ਜਦੋਂ SPS ਹੁੰਦਾ ਸੀ, ਇੰਨੀਆਂ ਖਬਰਾਂ ਆਉਣੀਆਂ ਕਵਰ ਕਰਨੀਆਂ, ਨਾ ਜਿਹੋ ਜਿਹੀਆਂ ਖਬਰਾਂ ਤੁਸੀਂ ਕਵਰ ਕਰਨ ਲੱਗ ਜਾਂਦੇ, ਉਹੋ ਜਿਹੀਆਂ ਹੋਰ ਖਬਰਾਂ ਤੁਹਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ। ਉਹ ਆਪਣੇ ਆਪ ਨੂੰ ਉਸ ਚੀਜ਼ 'ਚੋਂ ਬਾਹਰ ਕੱਢਣਾ ਇਹ ਤੁਹਾਡੇ ਵੱਸ 'ਚ ਨਹੀਂ ਹੁੰਦਾ ਕਈ ਵਾਰ। ਆਪਣੇ ਆਪ ਨੂੰ ਬੜਾ ਤੁਸੀਂ ਫਿਰ, ਹੈ ਨਾ, ਹੁਣ ਗੌਤਮ ਹੁਣੀ ਨੇ ਤੁਸੀਂ ਦੇਖੋ, ਉਹ ਜ਼ਿਆਦਾ ਪੈਲਸਟੀਨ ਦੀ ਗੱਲ ਕਰਦੇ ਆ, ਮਤਲਬ ਆਪਣਾ ਆਪ ਅੰਦਰੋਂ ਹਿੱਲ ਜਾਂਦਾ, ਹੈ ਨਾ, ਚਾਹੇ ਆਪਾਂ ਇਹ ਨਹੀਂ ਕਹਿੰਦੇ ਆਹ ਮੁਲਕ ਸਹੀ ਆ, ਉਹ ਮਾੜਾ ਵਾ, ਉਹਨਾਂ 'ਚ ਅੱਤਵਾਦੀ ਆ, ਆਹ ਵਾ, ਉਹ ਸਭ ਸੈਕੰਡਰੀ ਚੀਜ਼ਾਂ। ਜੇ ਤੁਸੀਂ ਹਿਊਮੈਨਿਟੀ ਦੀ ਗੱਲ ਕਰੋਗੇ ਨਾ, ਬੰਦਿਆਂ ਦੀ ਗੱਲ ਕਰੋਗੇ, ਫਿਰ ਤੁਹਾਡੇ ਸੇਕ ਲੱਗਣਾ ਹੀ ਲੱਗਣਾ।
0: ਡਿਪੈਂਡ ਕਰਦਾ,
1: ਬੜਾ ਮਹਿਸੂਸ ਹੋਤਾ ਹੈ ਤੇਰਾ ਮਹਿਸੂਸ ਨਾ ਕਰਨਾ,
0: ਇਹ ਬੜੀ ਤਗੜੀ ਸਮੱਸਿਆ। ਅਤੇ ਆਪਾਂ ਹੁਣ ਇੱਕ ਬ੍ਰੇਕ ਲੈ ਕੇ ਅਤੇ ਵਾਪਸੀ ਕਰਦੇ ਹਾਂ, ਅਤੇ ਆ ਕੇ ਅਤੇ ਆਪਾਂ ਇੱਕ ਅਲੱਗ ਐਂਗਲ ਤੋਂ ਇਸ ਗੱਲਬਾਤ ਨੂੰ ਸ਼ੁਰੂ ਕਰਦੇ ਹਾਂ। ਸੋ ਅੱਜ ਦੀ ਸਾਡੀ ਗੱਲਬਾਤ ਇਸੇ 'ਤੇ ਹੋਊਗੀ ਕਿ ਜਿਹੜੀ ਨਵੀਆਂ ਅਪਡੇਟਸ ਆਈਆਂ ਨੇ ਇਹਨਾਂ ਦੇ ਵਿੱਚੋਂ ਲੈ ਕੇ ਤੁਹਾਡੇ ਕੀ ਵਿਚਾਰ ਨੇ, ਕਿਹੜੀ ਕਿਹੜੀ ਚੀਜ਼ ਜਿਹੜੀ ਆ ਉਹ ਤੁਹਾਨੂੰ ਠੀਕ ਲੱਗ ਰਹੀ ਆ, ਕਿਹੜੇ ਕਿਹੜੇ ਅਪਡੇਟ ਤੁਹਾਨੂੰ ਠੀਕ ਲੱਗ ਰਹੇ ਨੇ, ਕਿਹੜੇ ਕਿਹੜੇ ਜਿਹੜੇ ਨੇ ਉਹ ਤੁਹਾਨੂੰ ਚੁੱਭ ਰਹੇ ਨੇ, ਅਤੇ ਕੀ ਤੁਸੀਂ ਇਹਦੇ ਬਾਰੇ ਮਹਿਸੂਸ ਕਰਦੇ ਹੋ, ਕਿੱਦਾਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਆਪਣੇ ਆਪ ਨੂੰ ਸੰਭਾਲਦੇ ਹੋ, ਟੈਕਲ ਕਰਦੇ ਹੋ ਜੇ ਉਹ ਤੁਹਾਨੂੰ ਚੀਜ਼ ਪਰੇਸ਼ਾਨ ਕਰਦੀ ਆ, ਅਤੇ ਫਿਰ ਕਿਹੜੇ ਉਹ ਢੰਗ ਤਰੀਕੇ ਨੇ, ਹੱਸਦੇ ਕਿੱਦਾਂ ਜੇ, ਮੁਸਕਰਾਉਂਦੇ ਕਿੱਦਾਂ ਜੇ, ਕਿੱਦਾਂ ਤੁਸੀਂ ਆਉਂਦੇ ਹੋ ਵੀ ਚਲੋ ਠੀਕ ਹੈ ਕੋਈ ਚੱਕਰ ਨਹੀਂ, ਆਓ ਫਿਰ ਚੱਲਦੇ ਹਾਂ ਆਪਾਂ ਵੱਧਦੇ ਹਾਂ ਅੱਗੇ, ਅਤੇ ਆਪਾਂ ਵੱਧਦੇ ਹਾਂ ਅੱਗੇ, ਇੱਕ ਬ੍ਰੇਕ ਲੈ ਕੇ ਫਿਰ ਵਾਪਸੀ ਕਰਦੇ ਅਤੇ ਰੇਡੀਓ ਹਾਂਜੀ 1674 AM।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
5: ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ, ਰਿਵਰਸਟੰਚ।
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰ ਜੁਐਲਰ, ਆਪਣੀ ਦੂਜੀ ਲੋਕੇਸ਼ਨ, 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਰੇਡੀਓ। ਹਾਂਜੀ, 1674 ਐਮ ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਅਤੇ ਇਹ ਤੁਸੀਂ ਹੁਣ ਬਾਅਦ ਵਿੱਚ ਇੰਜੋਏ ਕਰੋਗੇ। ਹੁਣ ਗੱਲਾਂ ਬਾਤਾਂ ਨੂੰ ਆਪਾਂ ਅੱਗੇ ਤੋਰੀਏ ਪ੍ਰੋਗਰਾਮ। ਹਾਂਜੀ, ਮੈਲਬਨ ਨੂੰ ਅੱਗੇ ਤੋਰੀਏ। ਅੱਜ ਦਿਨ ਬੁੱਧਵਾਰ ਦਾ, ਅੱਜ 1 ਤਰੀਕ ਹੈ ਜੁਲਾਈ ਦਾ ਮਹੀਨਾ, ਅਤੇ ਜੁਲਾਈ 1 ਨੂੰ ਕਾਫੀ ਸਾਰੀਆਂ ਚੀਜ਼ਾਂ ਸਾਨੂੰ ਸੁਣਨ ਕਰਨ ਨੂੰ ਮਿਲਦੀਆਂ, ਬਹੁਤ ਸਾਰੀਆਂ ਅਪਡੇਟਸ ਆ ਜਾਂਦੀਆਂ ਨੇ ਆਸਟ੍ਰੇਲੀਆ ਦੇ ਵਿੱਚ, ਅਤੇ ਸਾਡਾ ਸਾਰਿਆਂ ਦਾ ਲਗਭਗ ਇਧਰਲੇ ਪਾਸੇ ਨੂੰ ਧਿਆਨ ਰਹਿੰਦਾ। ਸੋ ਉਸੇ ਧਿਆਨ ਦੇ ਉੱਤੇ ਅੱਜ ਗੱਲਾਂ ਬਾਤਾਂ ਚੱਲ ਰਹੀਆਂ ਨੇ। ਕਿਹੜਾ ਕਿਹੜਾ ਧਿਆਨ ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ, ਕਿਹੜਾ ਕਿਹੜਾ ਤੁਹਾਨੂੰ ਖੁਸ਼ ਕਰ ਰਿਹਾ, ਕਿਹੜੀ ਦੀ ਤੁਹਾਡੇ ਲਈ ਬਹੁਤ ਜ਼ਿਆਦਾ ਅਹਿਮੀਅਤ ਆ ਇਹਨਾਂ ਦੇ ਵਿੱਚੋਂ, ਅਤੇ ਕਿਹੜੇ ਨੂੰ ਤੁਸੀਂ ਕਹਿੰਦੇ ਹੋ ਵੀ ਚਲੋ ਕੋਈ ਗੱਲ ਨਹੀਂ, ਜਾਂ ਫਿਰ ਸਾਰਿਆਂ ਦਾ ਹੀ ਇੱਕ ਪਾਸੇ ਰੱਖ ਕੇ ਸਾਰਿਆਂ ਨੂੰ, ਅਤੇ ਤੁਸੀਂ ਕਹਿੰਦੇ ਹੋ ਵੀ ਠੀਕ ਆ ਕੋਈ ਨਹੀਂ, ਜੋ ਚੱਲਦਾ ਉਹ ਤਾਂ ਚੱਲਦਾ ਹੀ ਰਹਿਣਾ ਵਾ, ਅਤੇ ਇਸੇ ਤਰ੍ਹਾਂ ਦੇ ਨਾਲ ਨਾਲ ਜ਼ਿੰਦਗੀ ਵੀ ਚੱਲਦੀ ਰਹਿੰਦੀ। ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਕਰੇ।
1: ਹਾਂਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਖਾਸ ਮੁਖਾਸ ਅੱਜ 1 ਜੁਲਾਈ ਹੋਣ ਕਰਕੇ ਕਾਫੀ ਸਾਰੇ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਆ, ਕਿਉਂਕਿ ਇੱਕ ਮਾਈਗ੍ਰੇਸ਼ਨ ਏਜੰਟ ਵਜੋਂ ਮੇਰੀ ਨਜ਼ਰ ਮਾਈਗ੍ਰੇਸ਼ਨ ਵਾਲੀਆਂ ਖਬਰਾਂ 'ਤੇ ਹੁੰਦੀ ਹੈ, ਅਤੇ ਵੀਜ਼ਾ ਫੀਸਾਂ ਵਧੀਆਂ ਨੇ, ਅਤੇ ਉਸ ਤੋਂ ਇਲਾਵਾ ਜਿਹੜੀ ਪੇਡ ਪੇਰੈਂਟ ਲੀਵ ਆ ਉਹਦੇ 'ਤੇ ਵੀ ਰਣਜੋਤ ਹੋਣਾ ਨੇ ਤੁਹਾਡੇ ਨਾਲ ਥੋੜ੍ਹੀ ਜਿਹੀ ਸ਼ੇਅਰਿੰਗ ਕੀਤੀ ਆ। ਖਾਸ ਤੌਰ 'ਤੇ ਜਦੋਂ ਪੋਲੀਟੀਕਲ ਲੋਕ ਨੇ, ਜਿਹੜੇ ਸਿਆਸਤਦਾਨ ਨੇ, ਕਈ ਮੁੱਦਿਆਂ ਨੂੰ ਫੁੱਟਬਾਲ ਵਾਂਗੂ ਲੈਂਦੇ ਆ, ਚੱਕ ਕੇ ਇੱਧਰ ਮਾਰਤੀ ਕਦੇ ਉੱਧਰ ਮਾਰਤੀ, ਬਾਅਦ 'ਚੋਂ ਬੈਕ ਟਰੈਕ ਕਰ ਲਿਆ। ਅਤੇ ਵੈਸੇ ਦੱਸ ਦਈਏ ਕਿ ਆਸਟ੍ਰੇਲੀਆ 'ਚ ਜਿਹੜੀ ਗਵਰਨਮੈਂਟ ਦੀ ਫੰਡਡ ਪੇਡ ਪੇਰੈਂਟ ਲੀਵ ਆ, ਉਹ ਜਿਹੜੀਆਂ ਐਲੀਜੀਬਲ ਪਰਿਵਾਰ ਨੇ ਉਹਨਾਂ ਨੂੰ 26 ਹਫ਼ਤਿਆਂ ਤੱਕ, ਜਾਣੀ 130 ਦਿਨਾਂ ਤੱਕ ਦੀ ਨੈਸ਼ਨਲ ਮਿਨੀਮਮ ਵੇਜ ਦੇ ਹਿਸਾਬ ਨਾਲ ਪੇ ਦਿੰਦੇ ਆ, ਉਹ ਗਰੰਟਿਡ ਸਕੀਮ ਆ। ਅਤੇ ਉਹਦੇ 'ਚ ਮੈਂਡੇਟਰੀ 20 ਦਿਨਾਂ ਦਾ ਯੂਜ਼ ਇਟ ਔਰ ਲੂਜ਼ ਇਟ ਪੋਰਸ਼ਨ ਵੀ ਹੁੰਦਾ, ਜਿਹੜੇ ਆਪਣੇ ਪਾਰਟਨਰਸ ਹੁੰਦੇ ਆ ਉਹਨਾਂ ਲਈ, ਜਾਣੀ ਕਿ ਹਸਬੈਂਡ ਜਾਂ ਵਾਈਫ ਜਾਂ ਜਿਹਦਾ ਵੀ ਆ। ਪੇਮੈਂਟ ਰੇਟ ਇਹਨਾਂ ਦਾ ਜਿਹੜਾ ਨੈਸ਼ਨਲ ਮਿਨੀਮਮ ਵੇਜ ਆ ਉਹਦੇ ਹਿਸਾਬ ਨਾਲ ਹੁੰਦਾ, ਅਤੇ ਸ਼ੇਅਰਡ ਇੰਟਾਈਟਲਮੈਂਟ ਹੁੰਦੀ ਆ ਫੈਮਿਲੀ ਪੂਲ 'ਚ, ਜਿਹੜੀ ਫਲੈਕਸੀਬਿਲਟੀ ਦੇ ਹਿਸਾਬ ਨਾਲ, ਅਤੇ ਜਿਹੜਾ ਪਾਰਟਨਰ ਆ ਉਹਨੂੰ 20 ਦਿਨ ਆਪਾਂ ਦੱਸਿਆ ਜਿਵੇਂ ਮਿਲਣਾ, ਅਤੇ ਸੁਪਰ ਐਨੂਏਸ਼ਨ ਦੀਆਂ ਕੰਟਰੀਬਿਊਸ਼ਨ 20 ਵਿੱਚ ਉਹਦੇ 'ਚ ਹੁੰਦੀਆਂ ਨੇ। ਅਤੇ ਐਲੀਜੀਬਿਲਿਟੀ ਨਿਊਬੋਰਨ ਬੱਚਾ ਹੈ ਨਾ, ਪ੍ਰਾਇਮਰੀ ਕੇਅਰਰ ਹੋ ਤੁਸੀਂ ਉਹਦੇ, ਅਤੇ ਜਿਹੜਾ ਇਨਕਮ ਟੈਕਸ ਆ ਉਹ ਜ਼ਰੂਰ ਤੁਸੀਂ ਮੀਟ ਕਰਦੇ ਹੋਣੇ ਚਾਹੀਦੇ ਹੋ। ਜਿਹੜੀ ਇੰਡੀਵਿਜੁਅਲ ਦੀ ਐਡਜਸਟਡ ਟੈਕਸੀਬਲ ਇਨਕਮ ਆ ਉਹ 1,80,000 ਤੋਂ ਘੱਟ ਹੋਣੀ ਚਾਹੀਦੀ ਆ। ਸੋ ਬੇਸਿਕਲੀ ਉਹ ਪਿਛਲੇ ਸਾਲ ਦੀ ਥਰੈਸ਼ਹੋਲਡ ਕੈਲਕੂਲੇਟ ਕਰ ਲੈਂਦੇ ਆ ਕਿ ਜਿਸ ਮਹੀਨੇ ਜਾਂ ਜਿਸ ਸਾਲ 'ਚ ਬੱਚਾ ਹੋਇਆ ਉਦੋਂ ਪਿਛਲੇ ਸਾਲ ਤੁਹਾਡੀ ਆਮਦਨ ਕਿੰਨੀ ਸੀ।
0: ਨਹੀਂ ਤਾਂ ਜੋ ਮਰਜ਼ੀ ਤੁਸੀਂ ਕਰ ਲਓ, ਫਿਰ ਬਾਅਦ ਵਿੱਚ ਇੱਕ ਲੈਟਰ ਆ ਜਾਂਦੀ ਆ ਵੀ ਇੰਨੇ ਤੁਹਾਡੇ ਵਾਪਸ 'ਚ ਦੇਓ, ਤੁਹਾਡੇ ਬਾਅਦ ਚਲੇ ਗਿਆ।
1: ਹਾਂਜੀ, ਅਤੇ ਘੱਟੋ ਘੱਟ 330 ਘੰਟੇ ਤੁਸੀਂ ਕੰਮ ਘੱਟੋ ਘੱਟ ਕੀਤੇ ਹੋਣੇ ਚਾਹੀਦੇ ਆ, ਮਤਲਬ ਹਫ਼ਤੇ 'ਚ 1 ਦਿਨ। ਸੋ ਕਹਿਣ ਦਾ ਭਾਵ ਇਹ ਉਹ ਉਹਨਾਂ ਲੋਕਾਂ ਲਈ ਵੀ ਹੈ ਜਿਹੜੇ ਵਿਚਾਰੇ ਘੱਟ ਕੰਮ ਕਰਦੇ ਆ, ਕੋਈ ਪਾਰਟ ਟਾਈਮ ਨੌਕਰੀ ਕਰਦਾ। ਸੋ ਇਹ 10 ਤੋਂ 13 ਮੰਥ ਜਿਹੜੇ ਪ੍ਰਾਇਰ ਟੂ ਦ ਬਰਥ, ਉਸ ਲਿਹਾਜ਼ ਨਾਲ ਸਰਕਾਰ ਵੱਲੋਂ ਇਹ ਕਾਫੀ ਵਧੀਆ ਉਪਰਾਲਾ, ਅਤੇ ਇਹਦੇ 'ਤੇ ਇਹ ਜ਼ਰੂਰ ਸਵਾਲ ਜਵਾਬ ਉਠਾਏ ਜਾ ਰਹੇ ਸੀ ਕਿ ਇਹ ਸਮਾਂ ਵਧਾਇਆ ਜਾਵੇ, ਕਿਉਂਕਿ ਬੱਚਾ ਜਦ ਛੋਟਾ ਹੁੰਦਾ ਤਾਂ ਉਹਦੀਆਂ ਲੋੜਾਂ ਹੁੰਦੀਆਂ, ਇਮੋਸ਼ਨਲ ਲੋੜਾਂ ਹੁੰਦੀਆਂ ਪਰਿਵਾਰ ਦੀਆਂ, ਅਤੇ ਉਸ ਲਿਹਾਜ਼ ਨਾਲ ਵਧਾਇਆ ਜਾ ਸਕਦਾ। ਪਰ ਜਿਹੜੀ ਅੱਜ ਕੱਲ੍ਹ ਇੱਕ ਬੀਬੀ ਆ, ਕਾਫੀ ਆਪਣੇ ਇਨਫਲਮੇਟਰੀ ਬਿਆਨ ਦੇਣ ਲਈ ਉਹ ਜਾਣੀ ਜਾਂਦੀ ਆ, ਉਹਨੇ ਕਿਹਾ ਸੀ ਵੀ ਇਹਦੀ ਕੀ ਲੋੜ ਆ ਜਾਂ ਇਹਨੂੰ ਵਧਾਉਣ ਦੀ ਕੀ ਲੋੜ ਆ, ਬਾਅਦ 'ਚ ਉਹਨੇ ਬੈਕ ਟਰੈਕ ਕੀਤਾ। ਬਾਕੀ ਕਈ ਵਾਰ ਇੰਪਲੋਇਡ ਪ੍ਰੋਵਾਈਡਡ ਲੀਵਸ ਵੀ ਹੁੰਦੀਆਂ, ਇੰਡਸਟਰੀਅਲ ਜਿਹੜੇ ਸਾਡੇ ਸਟੈਂਡਰਡਸ ਨੇ, ਇੰਡਸਟਰੀਅਲ ਐਗਰੀਮੈਂਟਸ ਹੁੰਦੇ ਆ, ਜਾਂ ਕਈ ਕੰਪਨੀਆਂ ਹੁੰਦੀਆਂ ਵੱਡੀਆਂ ਜਿਨ੍ਹਾਂ ਨਾਲ ਤੁਹਾਡੇ ਕੰਟਰੈਕਟ ਹੋਏ ਹੁੰਦੇ ਆ, ਉਹ ਵੀ ਇਹ ਆਪਣੀ ਮੈਟਰਨਿਟੀ ਪੈਟਰਨਿਟੀ ਲੀਵ ਦਿੰਦੇ ਆ, ਪੇਡ ਹੁੰਦੀ ਆ ਉਹ ਵੀ, ਪਰ ਸਰਕਾਰ ਮੇਕ ਸ਼ੋਰ ਕਰਦੀ ਹੈ ਕਿ ਹੋਵੇ। ਸੋ ਉਸ ਲਿਹਾਜ਼ ਨਾਲ ਸਰਕਾਰ ਦਾ ਇੱਕ ਸ਼ਿਕੰਜਾ ਕਸਿਆ ਹੁੰਦਾ ਵੀ ਅਸੀਂ ਤਾਂ ਭਾਈ ਘੱਟੋ ਘੱਟ ਇੰਨੇ ਦੇਣੇ ਆ, ਅਤੇ ਜੇ ਤੁਸੀਂ ਕੰਟਰੈਕਟ ਆਫਰ ਲੈਟਰ 'ਚ ਪਹਿਲਾਂ ਜਦੋਂ ਜੋਬ ਦਿੱਤੀ ਸੀ ਜੇ ਇਕਰਾਰ ਕੀਤਾ ਹੋਇਆ, ਤੁਸੀਂ ਵੀ ਦੇਣ ਲਈ ਜ਼ਿੰਮੇਵਾਰ ਹੋ।
0: ਬਿਲਕੁਲ, ਤੁਹਾਨੂੰ ਵੀ ਦੇਣੇ ਪੈਣੇ ਆ। ਸੋ ਇੱਕ ਸੋਹਣੀ ਚੀਜ਼ ਇਹ ਆਸਟ੍ਰੇਲੀਆ ਦੀ, ਬੇਸਿਕਲੀ ਜਦੋਂ ਆਪਾਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਚੰਗੀਆਂ ਨਹੀਂ ਲੱਗਦੀਆਂ, ਅਤੇ ਉਹਦੇ ਦਰਮਿਆਨ ਕੁਛ ਇੱਕ ਇੱਦਾਂ ਦੇ ਪਲ ਨਾ ਸਾਡੇ ਇੱਥੇ ਰਹਿੰਦੇ ਹਾਂ ਆਪਾਂ ਮਾਣਦੇ ਹਾਂ, ਜਿੱਥੇ ਸਾਨੂੰ ਇਹ ਅਹਿਸਾਸ ਹੁੰਦਾ ਵੀ ਯਾਰ ਅਸੀਂ ਫਿਰ ਵੀ ਠੀਕ ਜਗ੍ਹਾ ਦੇ ਉੱਤੇ ਹਾਂ, ਸਾਡਾ ਜਿਹੜਾ ਟੈਕਸ ਦਾ ਪੈਸਾ ਵਾ ਉਹ ਠੀਕ ਜਗ੍ਹਾ ਦੇ ਉੱਤੇ ਖਰਚਿਆ ਜਾਂਦਾ ਵਾ, ਫਿਰ ਤੁਹਾਨੂੰ ਇਸ ਚੀਜ਼ ਦਾ ਅਹਿਸਾਸ ਹੁੰਦਾ। ਫੋਰ ਐਗਜ਼ਾਮਪਲ ਜਦੋਂ ਤੁਹਾਡੇ ਬੱਚੇ ਦੀ ਗੱਲ ਚੱਲੀ ਆ, ਜਾਂ ਫਿਰ ਉੱਦਾਂ ਕੋਈ ਰੱਬ ਨਾ ਕਰੇ ਕੋਈ ਨੇਕੀ ਹੋ ਜਾਵੇ, ਤੁਸੀਂ ਹਸਪਤਾਲ ਜਾਂਦੇ ਹੋ ਅਤੇ ਉੱਥੇ ਤੁਹਾਨੂੰ ਰੋਟੀ ਪਾਣੀ ਵੀ ਮਿਲਦਾ ਵਾ, ਤੁਹਾਡੀ ਸੇਵਾ, ਉਹ ਵੱਖਰੀ ਗੱਲ ਆ ਵੀ ਆਪਾਂ ਕ੍ਰਿਟੀਸਿਜ਼ਮ 'ਤੇ ਇਸ ਚੀਜ਼ ਦਾ ਵੀ ਆਪਣੀ ਐਮਰਜੈਂਸੀ ਦੇ ਵਿੱਚ ਬੜਾ ਬੜਾ ਸਮਾਂ ਤੁਹਾਨੂੰ ਬਹਿਣਾ ਪੈਂਦਾ, ਪਰ ਉਹ ਚੀਜ਼ਾਂ ਪਾਸੇ ਰੱਖ ਕੇ ਜਦੋਂ ਤੁਸੀਂ ਪਹੁੰਚ ਜਾਂਦੇ ਹੋ ਅੰਦਰ, ਰੋਟੀ ਪਾਣੀ ਤੋਂ ਲੈ ਕੇ ਤੁਹਾਡੀਆਂ ਸੇਵਾਵਾਂ ਉੱਥੇ, ਅਤੇ ਤੁਹਾਡੀ ਬਿਮਾਰੀ ਦਾ ਇਲਾਜ, ਤੁਹਾਡੇ ਟੈਸਟ ਸਾਰੇ ਫਰੀ, ਸੋ ਉਸ ਸਾਰੇ ਕੁਛ ਦੇ ਦਰਮਿਆਨ ਜੇ ਤੁਸੀਂ ਸੋਚੋ, ਉਹ ਸਾਰੀ ਜਿਹੜੀ ਸਾਫ਼ ਸਫਾਈ ਉਹਨੂੰ ਜੇ ਤੁਸੀਂ ਕੰਪੈਰੀਜ਼ਨ ਕਰੋ ਜਿੱਥੋਂ ਆਪਾਂ ਆਏ ਹਾਂ ਅਤੇ ਜਿੰਨਾ ਉਹ ਖਰਚਾ ਹੋ ਰਿਹਾ ਹੁੰਦਾ ਵਾ, ਅਤੇ ਉਹਦੇ ਦਰਮਿਆਨ ਫਿਰ ਤੁਹਾਨੂੰ ਇਸ ਚੀਜ਼ ਦਾ ਅਹਿਸਾਸ ਹੋ ਜਾਂਦਾ ਵੀ ਹਾਂ ਵਾਕਈ ਇਹ ਚੀਜ਼ਾਂ ਚੰਗੇ ਦੇ ਲਈ ਕਿਤੇ ਖਰਚ ਹੋ ਰਹੀਆਂ ਨੇ, ਫੈਸਿਲਿਟੀਆਂ ਤਾਂ ਵੇਖੋ ਹੈ ਨੇ,
1: ਕੋਈ ਸ਼ੱਕ ਨਹੀਂ। ਹੁਣ ਮੈਡੀਕੇਅਰ ਹੈਗਾ, ਮਤਲਬ ਇਹ ਕਿਸ ਦੁਨੀਆ ਦੇ ਬਹੁਤੇ ਖਿੱਤਿਆਂ 'ਚ ਇਸ ਕਿਸਮ ਦੀ ਸਹੂਲਤ ਮੈਡੀਕਲ ਨਾਲ ਰਿਲੇਟਡ ਨਹੀਂ ਆ। ਕੁਛ ਯੂਰਪੀਅਨ ਕੰਟਰੀਜ਼ ਹੈਗੇ ਜਿਨ੍ਹਾਂ ਦਾ ਮੈਡੀਕਲ ਸਿਸਟਮ ਸਾਡੇ ਵਰਗਾ ਜਾਂ ਸਾਡੇ ਤੋਂ ਹਲਕਾ ਜਾਂ ਬਿਹਤਰ ਆ, ਪਰ ਜਿਹੜੇ ਦੁਨੀਆ ਦੇ ਟੋਪ ਨੌਚ ਮੁਲਕ ਨੇ ਉਹਨਾਂ 'ਚੋਂ ਆਉਂਦਾ ਸਾਡਾ ਮੈਡੀਕਲ ਸਿਸਟਮ ਸਹੂਲਤ ਦੇ ਲਿਹਾਜ਼ ਨਾਲ। ਮੈਂ ਇਹ ਨਹੀਂ ਕਹਿੰਦਾ ਵੀ ਵੇਟ ਹੈ ਨਹੀਂ ਜਾਂ ਜਾਂ ਕਿੰਨੀਆਂ ਕੁ ਚੀਜ਼ਾਂ ਮੁਫਤ ਵਿੱਚ ਦਿੱਤੀਆਂ ਜਾਂਦੀਆਂ, ਜੀ ਪੀ ਨੂੰ ਮਿਲਣਾ। ਹੁਣ ਮੇਰੇ ਦੋਨੋਂ ਬੱਚੇ ਮਨੈਸ਼ ਹੋਸਪਿਟਲ 'ਚ ਹੋਏ ਆ, ਫਰੀ ਆਫ ਕੋਸਟ ਹੈ ਨਾ ਜਦ ਤੁਸੀਂ ਮੈਡੀਕੇਅਰ 'ਤੇ ਹੁੰਦੇ ਹੋ, ਅਤੇ ਉਹ 5-star ਹੋਟਲਾਂ ਵਰਗੀਆਂ ਉੱਥੇ ਸਹੂਲਤਾਂ ਨੇ। ਪਰ ਉਹਦੇ 'ਚ ਇਹ ਵੀ ਆ ਵੀ ਕਈ ਵਾਰ ਇੱਕ ਅੱਧਾ ਟਾਵਾਂ ਟੱਲਾ ਪਰਿਵਾਰ ਉੱਠ ਕੇ ਕਹਿ ਦਿੰਦਾ ਯਾਰ ਸਾਨੂੰ ਆਹ ਨਹੀਂ ਹੋਣਾ, ਉਹ ਨਹੀਂ ਮਿਲਿਆ। ਪਰ ਉੱਥੇ ਆਪਾਂ ਨੂੰ ਇਹ ਸੋਚ ਲੈਣਾ ਚਾਹੀਦਾ ਵੀ ਪੁੰਨ ਦੀ ਗਾਂ ਦੇ ਦੰਦ ਨਹੀਂ ਗਿਣੀਦੇ, ਮਾਮਾ ਨਾ ਹੁਣ ਨਾ ਉਹ ਕਾਣਾ ਮਾਮਾ ਚੰਗਾ।
0: ਹਾਂਜੀ ਬਿਲਕੁਲ, ਮੈਂ ਇਹ ਵੇਖ ਰਿਹਾ ਸੀ ਕਿ ਜਿੱਦਾਂ ਮੰਨ ਲਓ ਇੱਕ ਆਮ ਐਵਰੇਜ ਹੁਣ ਤੁਹਾਡੇ ਬੱਚਾ ਜਾਂ ਵੈਸੇ ਤੁਸੀਂ ਕਿਸੇ ਪ੍ਰੋਬਲਮ ਦੇ ਲਈ ਜਾਂਦੇ ਹੋ, ਅਤੇ ਜੇ ਆਪਾਂ ਉਹਦੇ ਵਿੱਚੋਂ ਆਈ ਸੀ ਯੂ ਦਾ ਜਾਂ ਕੋਈ ਹੋਰ ਸਪੈਸ਼ਲ ਜਿਹੜੇ ਖਰਚੇ ਨੇ ਕੋਈ ਓਪਰੇਟ ਦੇ ਜਾਂ ਕਿੱਦਾਂ ਉਹ ਕੱਢ ਦਈਏ, ਅਤੇ ਔਨ ਐਵਰੇਜ ਇੱਕ ਬੰਦੇ ਦਾ ਲਗਭਗ $850 ਪ੍ਰਤੀ ਦਿਨ ਦਾ ਖਰਚਾ ਵਾ ਉੱਥੇ, ਰੋਟੀ ਪਾਣੀ ਪਾ ਕੇ ਜਿਹੜਾ ਉੱਥੇ ਤੁਹਾਡਾ ਦੇਖ ਰੇਖ ਰਹਿਣ ਸਹਿਣ ਹੁੰਦਾ ਵਾ। ਅਤੇ ਉਹ ਜੇ ਮੰਨ ਲਓ ਤੁਸੀਂ ਜਿੰਨੇ ਦਿਨ ਵੀ ਹਸਪਤਾਲ ਰਹਿੰਦੇ ਹੋ, ਤੁਸੀਂ ਸੋਚੋ ਜੇ ਉਹ ਸਾਰਾ ਕੁਛ ਜੇਬ 'ਚੋਂ ਹੀ ਦੇਣਾ ਪਵੇ ਤਾਂ ਬੜੇ ਉੱਥੋਂ ਤੱਕ ਪਹੁੰਚਣੀ ਨਾ ਵੀ ਦਫਾ ਕਰੋ ਆਪਾਂ ਕਿਉਂ ਜਾਣਾ।
1: ਅਤੇ ਜਿਹੜੇ ਪ੍ਰਾਈਵੇਟ ਹੈਲਥ ਵਾਲੇ ਆ ਉਹ ਆਮ ਤੌਰ 'ਤੇ ਜਿਹਨਾਂ ਕੋਲ ਕਾਰਡ ਬਣੇ ਹੋਏ ਆ $12,000 to $15,000 ਉਹ ਕੱਟਿਆ ਜਾਂਦਾ ਜਿਹੜਾ ਹਸਪਤਾਲ ਆ ਉਹਨਾਂ ਨੂੰ ਚਾਰਜ ਕਰਦਾ। ਸੋ ਉਸ ਕਿਸਮ ਦੀਆਂ ਸੁੱਖ ਸਹੂਲਤਾਂ, ਉਸ ਕਿਸਮ ਦੇ ਕਮਰੇ ਵਗੈਰਾ ਦਿੱਤੇ ਜਾਂਦੇ ਆ, ਪਰ ਉਹ ਗੱਲ ਵੱਖਰੀ ਆ ਕਿ ਹਰੇਕ ਮਹੀਨੇ ਚੜ੍ਹਦੇ ਮਹੀਨੇ $400-$500 ਤੁਹਾਨੂੰ ਭਰਨਾ ਵੀ ਪੈਂਦਾ
0: ਸਾਰਾ ਕੁਛ। ਵੇਖੋ ਤੁਹਾਨੂੰ
1: ਉਹ ਉਹਦੀ ਕੋਸਟ ਆ।
0: ਹਾਂ, ਸੋ ਇਹ ਉਹ ਖਰਚੇ ਨੇ ਜਿਹੜੇ ਮੰਨ ਲਓ ਅਚਨਚੇਤ ਜਦੋਂ ਰੱਬ ਨਾ ਕਰੇ ਕਿਤੇ ਪੈ ਗਏ ਤਾਂ ਫਿਰ ਸਾਡੇ ਕੋਲ ਬੜਾ ਔਖੇ ਹੋ ਜਾਂਦੇ ਆ ਸਾਨੂੰ ਪੱਲਿਓਂ ਦੇ ਨੇ। ਸੋ ਜੇਕਰ ਉਹ ਚੀਜ਼ਾਂ ਸਿਸਟਮ ਦੇ ਰਿਹਾ ਵਾ ਸਰਕਾਰ ਚੱਲ ਰਹੀ ਹੈ ਤਾਂ ਫਿਰ ਬਹੁਤ ਵਧੀਆ। ਅਤੇ ਤੁਸੀਂ ਵੀ ਹੁਣ ਕਰ ਸਕਦੇ ਹੋ ਜੀ ਕੋਲ, ਆਪਾਂ ਉਸ ਹਿੱਸੇ ਦੇ ਵਿੱਚ ਉਸ ਪੜਾਅ ਦੇ ਵਿੱਚ ਆ ਗਏ ਜਿੱਥੇ ਤੁਸੀਂ ਵੀ ਆਪਣੀ ਸਾਂਝ ਪਾ ਸਕਦੇ ਹੋ। ਅੱਜ ਦੀ ਸਾਂਝ ਥੋੜ੍ਹੀ ਜਿਹੀ ਤੁਹਾਡੀ ਔਖੀ ਹੋ ਸਕਦੀ ਹੈ, ਔਖੀ ਇਸ ਲਿਹਾਜ਼ ਦੇ ਨਾਲ ਕਿ ਅੱਜ ਗੱਲਬਾਤਾਂ ਹੀ ਕੁਛ ਭਾਰੀਆਂ ਨੇ, ਪਰ 1 ਜੁਲਾਈ ਆ ਅਤੇ 1 ਜੁਲਾਈ ਨੂੰ ਫਿਰ ਭਾਰੀਆਂ ਭਾਰੀਆਂ ਜਿਹੀਆਂ ਗੱਲਾਂ ਹੋਣੀਆਂ ਉਹ ਵਾਜਬ ਨੇ, ਇੱਦਾਂ ਹੀ ਚੱਲਦੀਆਂ ਨੇ। ਅਤੇ ਤੁਸੀਂ ਸਾਂਝ ਪਾ ਸਕਦੇ ਵੀ ਕਿਹੜੀ ਕਿਹੜੀ ਚੀਜ਼ ਕਿੱਦਾਂ ਕਿੱਦਾਂ ਤੁਸੀਂ ਮੈਨੇਜ ਕਰਦੇ ਹੋ, ਅਤੇ ਕਿਹੜੀ ਤੁਹਾਨੂੰ ਸਭ ਤੋਂ ਇਹਦੇ ਵਿੱਚੋਂ ਲੱਗ ਰਹੀ ਆ ਵੀ ਹਾਂ ਆਹ ਚੀਜ਼ ਬਹੁਤ ਸਾਡੇ ਲਈ ਡਿਸਟਰਬਿੰਗ ਆ, ਆਹ ਨਹੀਂ ਇੱਦਾਂ ਹੋਣੀ ਚਾਹੀਦੀ ਜਾਂ ਇੰਨੀ ਨਹੀਂ ਵਾਧਾ ਹੋਣਾ ਚਾਹੀਦਾ, ਅਤੇ ਕਿਹੜੀ ਤੁਹਾਨੂੰ ਚੰਗੀ ਲੱਗ ਰਹੀ ਆ ਵੀ ਹਾਂ ਸਰਕਾਰ ਦਾ ਬੜਾ ਵਧੀਆ ਫੈਸਲਾ ਵਾ, ਇਹਦੇ ਉੱਤੇ ਵੀ ਤੁਸੀਂ ਸਾਂਝ ਪਾ ਸਕਦੇ ਹੋ। ਰਾਜ ਜਲੰਧਰੀ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵੀਰ ਜੀ, ਕਹਿੰਦੇ ਕਿ ਮੈਂ VSF ਗਲੋਬਲ ਵਿਕਟੋਰੀਆ ਤੋਂ ਬਹੁਤ ਤੰਗ ਆਇਆ ਪਿਆ, ਕੀ ਤੁਸੀਂ ਜਾਂ ਕੋਈ ਸੁਣਨ ਵਾਲਾ ਮੇਰੀ ਹੈਲਪ ਕਰ ਸਕਦਾ ਵਾ?
1: ਬੰਦ ਹੀ ਕਰਾਤਾ ਜੀ ਆਪਾਂ ਥੋੜ੍ਹੇ ਦਿਨਾਂ ਲਈ,
0: ਜਾਓ ਚੱਕਦੇ ਜੇ ਫੱਟੇ। ਇਹਨਾਂ ਨਾਲ ਕਹਿੰਦੇ ਅਪੁਆਇੰਟਮੈਂਟ ਬੁੱਕ ਕਿੱਦਾਂ ਕਰ ਸਕਦੇ ਹਾਂ? ਜਦੋਂ ਵੀ ਟਰਾਈ ਕਰਦਾ ਅਤੇ ਸਲੋਟ ਨੋਟ ਅਵੇਲੇਬਲ, ਪਲੀਜ਼ ਹੈਲਪ ਮੀ। ਦੱਸੋ ਭਾਈ ਜੇ ਕੋਈ ਇੱਦਾਂ ਦੀ ਕਿਸੇ ਨੂੰ ਆਈ ਹੈ ਪ੍ਰੋਬਲਮ ਤਾਂ ਕੋਈ ਆ, ਤੁਸੀਂ ਕਿੱਦਾਂ ਤੁਸੀਂ ਕਰਾਈ ਹੀ ਬੁਕਿੰਗ, ਤੁਸੀਂ ਔਨਲਾਈਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣੇ ਹੋ। ਵੇਖੋ ਔਨਲਾਈਨ ਇਹਨਾਂ ਦਾ ਕੁਛ ਨਹੀਂ ਆ, ਔਨਲਾਈਨ ਵਾਲਾ ਜਿਹੜਾ ਇੰਡੀਆ ਦੀ ਕਿਸੇ ਵੀ ਵੈਬਸਾਈਟ 'ਤੇ ਚੱਲ ਜਾਓ, ਔਨਲਾਈਨ ਤੁਹਾਨੂੰ ਕੁਛ ਨਹੀਂ ਲੱਭਣਾ, ਇਹ ਸਿਰਫ ਵਿਖਾਵੇ ਲਈ ਨੇ, ਸਮੇਂ ਦੇ ਹਾਣੀ ਬਣਨ ਦੇ ਲਈ ਵੈਬਸਾਈਟਾਂ ਜਿਹੜੀਆਂ ਟੰਗ ਦਿੱਤੀਆਂ ਗਈਆਂ। ਸੱਚਾਈ ਇਹ ਆ ਵੀ ਸਿਸਟਮ ਉਹੀ ਪੁਰਾਣਾ ਹੀ ਚੱਲ ਰਿਹਾ ਵਾ, ਸੋ ਤੁਹਾਨੂੰ ਜਾਣਾ ਪੈਣਾ ਪਹਿਲੀਆਂ ਦੇ ਵਿੱਚ ਕਿਸੇ ਦਿਨ ਛੁੱਟੀ ਜੀ ਵੇਖ ਕੇ, ਅਤੇ ਸ਼ੁਰੂ ਦੇ ਵਿੱਚ ਚੱਲ ਜਾਓ ਤੁਸੀਂ 8 ਵਜੇ ਜਦੋਂ ਤੁਹਾਡੀ ਸ਼ੁਰੂ 'ਚ ਵਾਰੀ ਆ ਜੇ, ਅਤੇ ਉੱਥੇ ਆਪਣਾ ਜਾ ਕੇ ਅਤੇ ਕੰਮ ਕਰਾ ਲਓ, ਜੇ ਅਪੁਆਇੰਟਮੈਂਟ ਲੈਣੀ ਹੈ ਤਾਂ ਅਪੁਆਇੰਟਮੈਂਟ ਲਿਆਓ।
1: ਹਾਂਜੀ, ਪਰ ਹੁਣ ਫਿਲਹਾਲ ਤਾਂ ਚਲੋ ਇਹ ਸਰਵਿਸਿਜ਼ ਬੰਦ ਨੇ ਇਨਡੈਫੀਨਿਟ ਸਮੇਂ ਲਈ, ਇਹ ਉਹਨਾਂ ਦੀ ਵੈਬਸਾਈਟ 'ਤੇ ਲਿਖਿਆ ਹੋਇਆ ਵਾ। ਸੋ ਬੇਸਿਕਲੀ ਤੁਹਾਨੂੰ ਹਫ਼ਤਾ ਡੇਢ ਹਫ਼ਤਾ ਜਾਂ ਜਦ ਤੱਕ ਵੀ ਉਹਨਾਂ ਦੀ ਵੈਬਸਾਈਟ ਜਾਂ ਫੇਸਬੁੱਕ ਪੇਜ 'ਤੇ ਥੋੜ੍ਹੀ ਨਜ਼ਰ ਰੱਖੋ, ਅਤੇ ਹੋ ਸਕਦਾ ਜਿਵੇਂ ਹੁੰਦਾ ਨਾ ਸਿਸਟਮ ਮੇਨਟੇਨੈਂਸ ਕਰ ਰਹੇ ਆ ਪਿੱਛੋਂ ਬੈਕਹੈਂਡ 'ਤੇ ਕੁਛ ਚੇਂਜ ਹੋ ਰਿਹਾ। ਕੱਲ੍ਹ ਡਿਪਾਰਟਮੈਂਟ ਦੀ ਹੋਮ ਅਫੇਅਰਸ ਦੀ ਜਿਹੜੀ ਵੈਬਸਾਈਟ ਸੀ ਉਹ ਸ਼ਾਮ ਨੂੰ ਇਹਨਾਂ ਨੇ 4 ਘੰਟੇ ਬੰਦ ਰੱਖੀ, ਸਿਸਟਮ ਬੰਦ ਰੱਖਿਆ, ਅਤੇ ਬਾਅਦ 'ਚੋਂ ਨਿਕਲਿਆ ਵੀ ਹੁਣ ਇੰਨੀਆਂ ਇੰਨੀਆਂ ਫੀਸਾਂ ਵਧਾਤੀਆਂ, ਸਾਰਾ ਕੁਛ ਉਹਨਾਂ ਨੇ ਚੇਂਜ ਵੀ ਕਰਨਾ ਸੀ ਨਾ।
0: ਹਾਂ, ਬੈਕਐਂਡ 'ਤੇ ਉਹ ਅਮੈਂਡਮੈਂਟ ਚੀਜ਼ਾਂ ਹੋਣਗੀਆਂ। ਸੋ ਇਹ ਇੱਕ ਭੈਣ ਜੀ ਐਡੀਲੇਟ ਤੋਂ ਮੈਸੇਜ ਕਰ ਰਹੀ, ਉਹ ਕਹਿੰਦੇ ਸੀ ਕਿ ਉਹਨਾਂ ਦੀ ਜਿਹੜੀ PCC ਦਾ ਮਸਲਾ ਸੀ ਅਤੇ ਉਹ ਗਏ ਸੀ ਅਤੇ ਬੰਦ ਸੀਗਾ ਔਫਿਸ ਉਹਨਾਂ ਦਾ ਕੱਲ੍ਹ ਵੀ VFS ਦਾ, ਅਤੇ ਉਹਨਾਂ ਨੇ ਇਹ ਕਿਹਾ ਐਡੀਲੇਟ ਔਫਿਸ ਵਾਲਿਆਂ ਨੇ ਵੀ ਉਹ ਆਪਣਾ ਦਫ਼ਤਰ ਚੇਂਜ ਕਰ ਰਹੇ ਨੇ, ਅਤੇ ਇਸ ਕਰਕੇ ਉਹ ਸਾਡੀ ਵੈਬਸਾਈਟ ਦੇ ਉੱਤੇ ਤੁਸੀਂ ਚੈੱਕ ਕਰਦੇ ਰਹੋ, ਅਪੁਆਇੰਟਮੈਂਟਸ ਜਿਹੜੀਆਂ ਨੇ ਉਹ ਅਵੇਲੇਬਲ ਹੈਗੀਆਂ ਨੇ, ਪਰ ਤੁਸੀਂ 2nd week July ਦਾ ਆਸ ਲਓ ਵੀ ਉਦੋਂ ਕਜੇ। ਪਰ ਇਹ ਆ ਕਿ ਚਲੋ ਇੱਕ ਜਗ੍ਹਾ ਦੇ ਉੱਤੇ ਤਾਂ ਔਫਿਸ ਮੰਨ ਲਓ ਚੇਂਜ ਹੋ ਗਿਆ, ਪਰ ਇਹ ਹਰ ਇੱਕ ਜਗ੍ਹਾ ਦੇ ਉੱਤੇ ਹੀ ਇਹ ਬੰਦ ਨੇ, ਇਸ ਕਰਕੇ ਚਲੋ ਹੁਣ ਲੱਗ ਜੂਗਾ ਪਤਾ ਕਿ ਕੀ ਅਗਲੀ ਅਪਡੇਟ ਆਉਂਦੀ ਹੈ। ਅਤੇ ਸਤਿ ਸ਼੍ਰੀ ਅਕਾਲ ਵਿਟ ਸੰਡੇਰਲੀ ਤੋਂ ਸੰਧੂ ਸਾਹਿਬ, ਬਹੁਤ ਮਿਹਰਬਾਨੀ, ਅਤੇ ਟਾਈਗਰ ਜੀ ਮਿਹਰਬਾਨੀ, ਕਹਿੰਦੇ ਕੱਲ੍ਹ ਦਾ ਡਿਨਰ ਵਾਜ਼ ਨੈਂਡੂਜ ਫੋਲੋਡ ਬਾਏ ਮੈਂ ਵਾਪਸ ਆਊਂਗਾ ਮੂਵੀ ਅਤੇ ਮਸਟ ਥੈਂਕ ਯੂ ਸੱਚ ਰਿਕਮੈਂਡੇਸ਼ਨ ਦੈਟ ਮਾਈ ਡੋਟਰ ਸੈਡ ਪਾਪਾ ਚਾਚੂ ਇੰਨੀ ਤਾਰੀਫ ਕੀਤੀ ਹੈ ਜੋ ਦੇਖ ਕੇ ਆਉਂਦੇ ਹਾਂ ਐਂਡ ਕਿਡਸ ਲਵ ਇਟ ਟੂ ਹੈਵ ਏ ਗੁੱਡ ਵੈਨਸਡੇ ਐਂਡ ਇੰਜੋਏ ਲਾਈਫ ਦਾ ਫੁਲੈਸਟ ਅਤੇ ਆਸ ਕਰਦੇ ਹਾਂ ਕਿ ਸਭ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਸਤਿ ਸ਼੍ਰੀ ਅਕਾਲ ਸਾਰੀ
1: ਇਹਨਾਂ ਦੀ ਫਿਰ ਤਨਖਾਹ ਨਾ ਵਧੀ ਹੋਊ
0: ਹਾਂਜੀ
1: ਇਹਨਾਂ ਦੀ ਤਨਖਾਹ ਨਾ ਵਧੀ ਹੋਊ ਫਿਰ ਨਾ ਜਿਹੜਾ ਇਹਨਾਂ ਨੇ ਖੁਸ਼ੀ ਜੀ ਨਹੀਂ ਬੜੀ ਜ਼ਾਹਰ ਕੀਤੀ
0: ਨਹੀਂ ਇਹ ਪਹਿਲਾਂ ਦਾ ਮੈਸੇਜ ਆਏ ਨਾ
1: ਅੱਛਾ
0: ਇਹ ਹਲੇ ਜਿਹੜੀ ਆਪਾਂ ਬਾਅਦ ਵਿੱਚ ਟੀਕੇ ਭਰੇ ਆ ਉਹਦਾ ਹਲੇ ਉਹਦਾ ਤੇ ਹਲੇ ਕਰਨਗੇ ਨਾ
1: ਉਹਦਾ ਤਾਂ ਸਾਰੇ ਸਾਲ 'ਚ ਅਸਰ ਦੇਖਿਆ ਜਾਊਗਾ ਜਸਬੀਰ ਜੀ ਲੱਗਦਾ ਹੁੰਦਾ ਕਈ ਵਾਰ ਜਿਵੇਂ ਹੈ ਨਾ ਅੱਜ ਦਾ ਡਿਨਰ ਸੀ ਗੋਲਟ ਮੈਂ ਮੂੰਗੀ ਮਸਲੀ 'ਤੇ ਨਾ ਆ ਜਾਣ
0: ਨਹੀਂ ਨਹੀਂ ਉਹ ਨਹੀਂ ਇਹਨਾਂ ਨੂੰ ਕੋਈ ਪਰਵਾਹ ਇਹ ਹੈਗੇ ਉਬਰ ਵਾਲੇ ਸਰਕਾਰੀ ਸਰਕਾਰੀ ਮੁਲਾਜ਼ਮ ਨਹੀਂ ਗਏ ਹਾਂ ਇਹ ਹੈਗੇ ਪ੍ਰਾਈਵੇਟ ਹੈ ਸਤਿ ਸ਼੍ਰੀ ਅਕਾਲ ਕਹਿੰਦੇ ਖੁਸ਼ੀ ਦੇ ਆਂਸੂ ਹੁੰਦੇ ਨੇ ਅਸੀਂ ਕਹਿੰਦੇ ਨੇ ਕਿ ਉਸੇ ਤਰ੍ਹਾਂ ਦੁੱਖ ਦੀ ਹੱਸੀ ਹੁੰਦੀ ਆ ਅਤੇ ਨਾਲੇ ਸਟੂਡੈਂਟ ਲਾਈਫ ਦੇਖੀ ਆ ਜਿਸਨੇ ਉਹਨੂੰ ਫਿਰ ਕਿਹੜਾ ਦੁੱਖ ਮਤਲਬ ਕਿਹੜਾ ਦੁੱਖ ਉਹ ਨਹੀਂ ਚੱਲ ਸਕਦਾ ਹਾਂ ਇਹ ਗੱਲ ਤੁਹਾਡੀ ਸਹੀ ਹੈ ਵੈ
1: ਹਾਂ
0: ਇਹ ਗੱਲ ਤੁਹਾਡੀ ਸਹੀ ਹੈ ਜਿਹਨੇ ਹੋਸਟਲ ਲਾਈਫ ਮੈਨੂੰ ਲੱਗਦਾ ਜ਼ਰੂਰ ਵਿਖਾ ਦੇਣੀ ਚਾਹੀਦੀ ਨਿਆਣਿਆਂ ਨੂੰ ਅਤੇ
1: ਇੱਥੇ ਵੀ ਸਟੂਡੈਂਟ ਲਾਈਫ ਆਪਾਂ ਦੇਖੀ ਬੜੀ ਔਖੇ ਸੌਖੇ ਰਾਹਾਂ 'ਚੋਂ ਬਾਹਰ ਕਿਸੇ ਨੇ ਉਹ ਬੈੱਡ ਗੱਦਾ ਸੋਫਾ ਜਿਹਾ ਰੱਖ ਜਾਣਾ ਐਂ ਟੇਢੀ ਜਿਹੀ ਨਜ਼ਰ ਨਾਲ ਦੇਖਦੇ ਹੀ ਜਾਣਾ ਵੀ ਇਹ ਹੈ ਕੰਮ ਦਾ ਕਿ ਨਹੀਂ ਜਾਂ ਟੰਗ ਟੁੰਗ ਨਾ ਟੁੱਟੀ ਹੋਵੇ
0: ਕਿੰਨੇ ਕੁ ਵਜੇ ਆਈਏ ਵਾਪਸ ਕਿੰਨੇ ਕੁ ਵਜੇ
1: ਕਵੇਲੇ ਜੇ ਥੋੜ੍ਹਾ ਜਿਹਾ ਨਾ ਕੋਸਮਸ ਜੇ ਥੋੜ੍ਹੇ ਆਪਦੀ ਬੰਦੇ ਦੀ ਈਗੋ ਵੀ ਆ ਨਾ ਆਪਦੀ ਆਈਡੈਂਟੀ ਵੀ ਆ ਥੋੜ੍ਹਾ ਪ੍ਰੈਸਟੀਜ ਦਾ ਮੈਟਰ ਵੀ ਹੈ ਸਾਡੇ ਅੱਗੇ ਰਣਜੋਤ ਡਾਇਨਿੰਗ ਟੇਬਲ ਤਾਂ ਹੁੰਦੇ ਨਹੀਂ ਸੀ ਕਾਰਪੇਟ ਗੰਦਾ ਹੁੰਦਾ ਸੀ ਪ੍ਰੈਸ਼ਰ ਕੁੱਕਰ ਨਾਲ ਇੱਕ ਵਾਰ ਮਚਾ ਵੀ ਲਿਆ ਸੀ ਅਸੀਂ ਧਰ ਕੇ ਮੁੜ ਕੇ ਕਿਤੇ ਉਹ ਗੁਆਂਢ 'ਚ ਹੁੰਦਾ ਨਾ ਵੀ ਉਹ ਲਾ ਜਾਂਦੇ ਹੁੰਦੇ ਬੋਰਡ ਜਿਹਾ ਕੋਕੋ ਪੋਲੀ ਓਲਸ ਜਿਹਾ ਰੀਅਲ ਸਟੇਟ ਵਾਲੇ ਮੁੜ ਕੇ ਉਹ ਬਾਈ ਤੁਸੀਂ ਅੰਦਰ ਬੈਠੇ ਹੋ ਮੈਂ ਕੀ ਹੋ ਗਿਆ ਉਹ ਬਾਹਰ ਆਪਣੇ ਕੋਲ ਡਾਇਨਿੰਗ ਟੇਬਲ ਆ ਗਿਆ ਉਹ ਫਲੈਕਸ ਜੀ ਹੁੰਦੀ ਸੀ ਉਹਦੇ 'ਤੇ ਰੱਖ ਕੇ ਰੋਟੀ ਖਾਂਦੇ ਹੁੰਦੇ ਸੀਗੇ ਪ੍ਰੈਸ਼ਰ ਕੁੱਕਰ ਕੌਡੀ ਵਾਲੇ ਵਾਂਗੂ ਉਹਦਾ ਸੈਂਟਰ ਲਾਉਂਦਾ ਹੁੰਦਾ ਸੀ
0: ਵਾਹ
1: ਆਲੇ ਦੁਆਲੇ ਬਹਿ ਕੇ ਤੇ ਫਿਰ
0: ਚਲੇ ਕਵਲਰ ਜੀ ਸਾਡੇ ਨਾਲ ਤੇ ਆਓ ਜਾਣਦੇ ਇਹਨਾਂ ਦੇ ਕਿਹੜੀ ਚੀਜ਼ ਇਹਨਾਂ ਨੂੰ ਜਚੀ ਤੇ ਕਿਹੜੀ ਨਹੀਂ ਜਚੀ 003 ਤੁਸੀਂ ਆਉਂਦੇ ਰਹੋ ਜੀ ਸਰੋਤਾਂ ਦੇ ਹਵਾਲੇ ਦੇ ਨਾਲ ਜਾਂ ਆਪਾਂ ਇੱਥੋਂ ਜਾਂ ਉੱਥੋਂ ਸੁਣੀਏ ਜੋ ਕਲੀਅਰ ਕਲੀਅਰ ਹੋਊਗਾ ਸਿਰਫ ਉਹੀ ਕਰਿਓ ਹਾਂਜੀ
2: ਹਾਂਜੀ
1: ਹਾਂਜੀ ਮੇਰਾ
0: ਪਰਸਨਲ ਹੀ ਦੁੱਖ ਆ ਹਾਂ ਏਦਾਂ ਕਹੋ ਨਾ ਫਿਰ
2: ਮੈਂ ਆਪਣੇ ਮੰਮੀ ਡੈਡੀ ਦਾ ਵੀ ਵੀਜ਼ਾ ਪਾਇਆ ਸੀ ਉਹਦਾ ਮਤਲਬ ਵੀਜ਼ੇ ਲਈ ਕਾਫੀ ਕੁਛ ਕਰਵਾਇਆ ਤੇ ਮੈਂ ਆਪਣੇ ਲਈ ਮੈਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਈ
0: ਜੀ
2: ਤੇ ਉਹ ਸਾਨੂੰ ਗਾਂਧੀਆਂ ਕਿਸੇ ਨੇ ਦੱਸਿਆ ਸੀ ਅਸੀਂ ਕਿਸੇ ਤੋਂ ਕਰਵਾਇਆ ਸੀਗਾ ਮਤਲਬ ਕੁਛ ਕੁ ਡਾਲਰ ਦਿੱਤੇ ਸੀਗੇ ਐਕਸਟਰਾ
1: 100 ਡਾਲਰ
2: ਤੇ ਸਾਨੂੰ ਜੀ ਮੇਰੇ ਹਿਸਾਬ ਨਾਲ ਨਾ ਤਾਂ ਸਾਨੂੰ ਜਾਣਾ ਪਿਆ ਨਾ ਅਪੁਆਇੰਟਮੈਂਟ ਲੈਣੀ ਪਈ ਸਾਡਾ ਮਤਲਬ ਪਹਿਲੀ ਵਾਰ ਹੀ ਉਹਨਾਂ ਨੇ ਅਕਸੈਪਟ ਕਰ ਲਿਆ ਸਾਰਾ
0: ਕੁਛ ਉਹ ਇੰਡੀਆ ਵਾਲਾ ਹੀ ਕੰਮ ਹੋ ਗਿਆ ਕਿ
1: ਅੰਦਰ ਦੀ ਬਾਬੂ ਜਿਹਾ ਫੜ ਕੇ ਜਿਵੇਂ ਕਾਗਜ਼ ਜੇ ਮਰੋੜ ਕੇ ਜੇ ਨੀ ਲਿਜਾਂਦਾ ਹੁੰਦਾ ਉਹ ਜਾ ਕੇ ਉਹਦੇ ਡੈਸਕ ਜੇ ਤੇ ਜਾ ਕੇ ਖੜ ਕੇ ਬਾਬੂ ਸਾਈਨ ਕਰ
2: ਅਸੀਂ ਬਈ ਮੇਲ ਹੀ ਕਰਤੇ ਸੀਗੇ ਉਹ ਮਤਲਬ ਜਿਹੜੀ ਲੇਡੀ ਨੇ ਸਾਨੂੰ ਦੱਸਿਆ ਉਹਨੇ ਸਾਰਾ ਕੁਝ ਫਾਰਮ ਭਰ ਕੇ ਦੇ
1: ਦਿੱਤਾ ਨਹੀਂ ਉਹ ਬੰਦੇ ਦੀ ਗੱਲ ਕਰਦੇ ਆ ਜਿਹਨੇ ਤੁਹਾਨੂੰ ਸਰਵਿਸਿਜ਼ ਦਿੱਤੀਆਂ
0: ਜਿੱਦਾਂ ਆਪਣੇ ਵੇਖੋ ਇੰਡੀਆ ਚ ਨੀ ਹੁੰਦਾ ਵੀ ਕਚਹਿਰੀ ਉਹ ਬਾਹਰ ਹੀ ਵਸੀਕੇ ਨੇ ਸਾਰਾ ਕੁਛ ਕਰ ਕੁਰ ਕੇ ਉਹਨੇ ਕਹਿਣਾ ਵੀ ਇੰਨੇ ਪੈਸੇ ਦੋ ਤੇ ਮੈਂ
1: ਅੰਦਰੋਂ ਕਰਾ ਦੇਣਾ
0: ਤਹਿਸੀਲਦਾਰ ਤੋਂ ਕਰਾ ਦੇਣਾ ਉਦਾਂ ਤੁਹਾਡੇ ਦੋ ਚਾਰ ਦਿਨ ਐਵੇਂ ਨਜਾਇਜ਼ ਉਹਨਾਂ ਖਰਾਬ ਕਰਨੇ ਹੁੰਦੇ ਸੋ ਬੇਸਿਕਲੀ ਇੱਥੇ ਵੀ ਉਹੀ ਕੰਮ ਚੱਲ ਰਿਹਾ ਵਾ ਕਿ ਆ ਤੁਸੀਂ ਜੋ ਕਹਿ ਰਹੇ ਹੋ ਬਿਲਕੁਲ ਠੀਕ ਆ ਉੱਥੇ ਵੀ ਇਹ ਚੱਲ ਰਿਹਾ ਵਾ ਇਹ ਕੰਮ ਬਾਹਰ ਬੈਠੇ ਹੁੰਦੇ ਆ
2: ਅਸੀਂ ਮੈਂ ਆਪਣਾ ਕਰਵਾਇਆ ਵਾਈਫ ਦਾ ਕਰਵਾਇਆ ਮੰਮੀ ਡੈਡੀ ਦਾ ਕਰਵਾਇਆ ਤੇ ਹਾਂਜੀ ਲੋੜ ਵੀ ਹੋਵੇ ਤਾਂ ਆਪ ਵੀ ਲੱਭ ਸਕਦਾ ਮੇਰੇ ਕੋਲ ਵੀ ਹੈਗਾ ਉਹਨਾਂ ਦਾ ਨੰਬਰ
0: ਵੇਖੋ ਸਮੱਸਿਆ ਪਤਾ ਕੀ ਆ ਜਿਹੜੀ ਗੱਲ ਆਪਾਂ ਕਰ ਰਹੇ ਆ ਨਾ ਉਹ ਕੋਈ ਬਹੁਤੀ ਐਪਰੀਸ਼ੀਏਟ ਕਰਨ ਵਾਲੀ ਨਹੀਂ ਆ ਵੀ ਇੱਕ ਸਰਵਿਸ ਦੇ ਉੱਤੇ ਸਰਵਿਸ ਨੂੰ ਆਪਾਂ ਹੋਰ ਰੁਝਾਨ ਦੇ ਰਹੇ ਹਾਂ ਤੁਸੀਂ ਆਪ ਵਰਤ ਲਈ ਹੁਣ ਆਪਾਂ ਇਹ ਕਹਿ ਰਹੇ ਹਾਂ ਵੀ ਬਾਕੀ ਵੀ ਜਿਹੜੇ ਉਹ ਐਕਸਟਰਾ ਪੈਸੇ ਦੇ ਕੇ ਅਤੇ ਇੱਕ ਹੋਰ ਦਾ ਚੁੱਲ੍ਹਾ ਤੁਸੀਂ ਚੱਲਦਾ ਕਰ ਦਿਉ ਬਿਹਤਰ ਇਹ ਤਾਂ ਇਹ ਆ ਵੀ ਆਪਾਂ ਜਿਹੜੀ ਮੌਜੂਦਾ ਸਿਸਟਮ ਆ ਉਹਦੇ ਵਿੱਚ ਆਪਾਂ ਜੇ ਕਿਸੇ ਤਰ੍ਹਾਂ ਨਾਲ ਜੋ ਕਿ ਆਸ ਨਹੀਂ ਆ ਵੀ ਆਪਾਂ ਕੋਈ ਉਹਦੇ ਵਿੱਚ ਸੁਧਾਰ ਕਰ ਸਕੀਏ ਪਰ ਸ਼ਾਇਦ ਇਸ ਕਰਕੇ ਹੋਰ ਹਾਲਾਤ ਵਿਗੜਦੇ ਜਾਣਗੇ ਕਿਉਂਕਿ ਉਹ ਤਾਂ ਚਾਹੁੰਗੇ ਵੀ ਇੱਕ ਵਿੱਚ ਹੋਰ ਵਿਚੋਲਾ ਪੈ ਜੇ ਸਾਨੂੰ ਸਿਰ ਖਪਾਈ ਨਾ ਕਰ ਸੋ ਬੇਸਿਕਲੀ ਅਸੀਂ ਸਿਸਟਮ ਨੂੰ ਹੋਰ ਵਿਗਾੜਨ ਦੇ ਵਿੱਚ ਇੱਥੇ ਉਹ ਕਰ ਰਹੇ ਹਾਂ
1: ਤੁਹਾਡੇ ਪੈਸੇ ਨਜਾਇਜ਼ ਲੱਗੇ ਹਨ ਸਾਡਾ ਦੁੱਖ ਇਹ ਆ ਦੋਸਤ
2: ਨੇ ਕੀਤਾ ਸੀ ਉਹਨਾਂ ਦਾ ਤੀਜੀ ਵਾਰ ਵਾਪਸ ਆ ਗਿਆ ਜੀ ਉਹਨਾਂ ਨੇ ਮੇਲ ਹੀ ਕੀਤਾ ਸੀਗਾ ਫਿਰ ਖੀਰ ਤੇ ਉਹੀ ਸਾਡੇ ਵਾਲਾ ਪ੍ਰੋਸੈਸ ਹੀ ਸਟਾਰਟ ਕੀਤਾ ਉਹਨਾਂ ਨੇ
0: ਨਹੀਂ ਇਹੋ ਸਮੱਸਿਆ ਹੁੰਦੀ ਵੇਖੋ ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਵਾਜਬ ਆ ਪਰ ਜੇ ਆਪਾਂ ਹੁਣ ਇੱਕ ਪਬਲਿਕ ਪਲੇਟਫਾਰਮ ਤੋਂ ਆਪਾਂ ਗੱਲ ਕਰ ਰਹੇ ਹਾਂ ਤੇ ਅਸੂਲਨ ਜੇ ਵੇਖੀਏ ਤੇ ਪਹਿਲੀ ਗੱਲ ਤੇ ਉਹ ਉਹਨਾਂ ਨੂੰ ਆਪਣਾ ਸਿਸਟਮ ਸਹੀ ਕਰਨਾ ਚਾਹੀਦਾ ਦੂਸਰੀ ਗੱਲ ਜੇ ਇਦਾਂ ਦੀਆਂ ਕੋਈ ਚੀਜ਼ਾਂ ਵਿੱਚ ਚੱਲ ਰਹੀਆਂ ਨੇ ਤੇ ਜੇ ਹੋਰ ਵੱਧਦੀਆਂ ਗਈਆਂ ਤੇ ਸਿੱਧੀ ਉਹਨਾਂ ਨੇ ਇੱਕ ਲੈਣੀ ਨਹੀਂ ਕਿਸੇ ਦੀ ਐਪਲੀਕੇਸ਼ਨ ਉਹਨਾਂ ਨੇ ਕਹਿਣਾ ਵੀ ਨਹੀਂ ਸਾਨੂੰ ਤਾਂ ਇਦਾਂ ਦੀਆਂ ਹੀ ਦਿਓ ਤੁਸੀਂ
2: ਸੋ ਉੱਥੇ ਅਸੀਂ ਵੀ ਟਰਾਈ ਕੀਤਾ ਸੀਗਾ ਸਾਨੂੰ ਵੀ ਮਿਲੀ ਨਹੀਂ ਸੀ ਵੈਸੇ ਤਾਂ ਅਪਾਇੰਟਮੈਂਟ ਪਹਿਲਾਂ
0: ਇਹੋ ਹੀ ਸਮੱਸਿਆ ਵਾ ਤੇ ਚਲੋ ਥੈਂਕ ਯੂ ਤੁਹਾਡਾ ਕਾਲ ਕਰਨ ਦੇ ਲਈ ਤੇ ਪਰ ਮੈਂ ਬਾਕੀਆਂ ਦੇ ਅੱਗੇ ਬੇਨਤੀ ਆ ਵੀ ਭਾਈ ਐਟਲੀਸਟ ਸਾਡੇ ਕੋਲੋਂ ਨੰਬਰ ਨਾ ਪੁੱਛਿਓ ਵੀ ਆ ਵੀਰ ਕੋਲ ਲੈ ਕੇ ਤੇ ਨੰਬਰ ਸਾਨੂੰ ਵੀ ਦੇ ਦਿਓ ਤੁਸੀਂ ਆਪਣੇ ਤੌਰ ਦੇ ਉੱਤੇ ਜੋ ਵੀ ਲੈਣਾ ਵਾ ਉਹ ਤੁਸੀਂ ਲੈ ਸਕਦੇ ਹੋ ਕਿਉਂਕਿ ਇਹ ਕੋਈ ਇਹੋ ਜਿਹੀ ਚੀਜ਼ ਨਹੀਂ ਆ ਵੀ ਆਪਾਂ ਇਹਦੇ ਵਿੱਚ ਤੁਹਾਡੀ ਕੋਈ ਹੈਲਪ ਕਰ ਸਕੀਏ ਆਪਣੇ ਪੱਧਰ ਦੇ ਉੱਤੇ ਤੁਸੀਂ 100 ਵਾਰੀ ਇੱਕ ਦੂਸਰੇ ਕੋਲੋਂ ਤੁਸੀਂ ਨੰਬਰ ਲੈ ਲਓ ਥੈਂਕ ਯੂ ਅਤੇ ਕਹਿੰਦੇ ਨੇ ਵੀ ਇਸ ਟੋਪਿਕ ਦੇ ਉੱਤੇ ਵੀ ਗੱਲ ਕਰੋ ਠੀਕ ਹੈ ਜੀ ਮਿਹਰਬਾਨੀ ਤੁਹਾਡੀ ਅਤੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਕਿ ਬਾਏ ਗੋਡ ਆਫ ਗ੍ਰੇਸ ਵੀ ਆਰ ਗੋਇੰਗ ਟੂ ਗੈਟ ਪੈਰੈਂਟਲ ਲੀਵ ਪੇ ਬੈਨੀਫਿਟ ਸੂਨ ਸੋ ਸਾਡੇ ਟੱਬਰ ਦੀਆਂ 4 ਵੋਟਾਂ ਚਾਚਾ ਜੀ ਨੂੰ ਪੱਕੀਆਂ ਚਾਚਾ ਕੌਣ ਫਿਰ ਚਾਚਾ ਕੌਣ ਆ
1: ਨਹੀਂ ਨਹੀਂ ਬਹੁਤ ਬਹੁਤ ਮੁਬਾਰਕਬਾਦ ਜੀ ਪਹਿਲਾਂ ਤਾਂ ਪਰਿਵਾਰ ਨੂੰ
0: ਵਧਾਈਆਂ ਸਾਰਿਆਂ ਨੂੰ ਮਿਲਣ ਇੱਦਾਂ ਦੀਆਂ ਅਤੇ ਇਹੋ ਹੀ ਤਾਂ ਖਾਸੀਅਤ ਹੈ ਵੇਖੋ ਜਿਹੜੀਆਂ ਚੀਜ਼ਾਂ ਚੰਗੀਆਂ ਨੇ ਇਹਨਾਂ ਦੇਸ਼ਾਂ ਦੀਆਂ ਉਹ ਚੰਗੀਆਂ ਨੇ ਨਹੀਂ ਤਾਂ ਬੰਦਾ ਬਹੁਤ ਸਾਰੇ ਜਿਹੜੇ ਨੇ ਚਲੋ ਆਪਣੇ ਅਤੇ ਮੈਨੂੰ ਲੱਗਦਾ ਵੀ ਇਹਨਾਂ ਚੀਜ਼ਾਂ ਕਰਕੇ ਨਹੀਂ ਕੋਈ ਐਡਾ ਉਹ ਕਰਨਗੇ ਜਿਨ੍ਹਾਂ ਦੀ ਪੀ ਆਰ ਨਹੀਂ ਵੀ ਆਈ ਉਹ ਵੀ ਸੁੱਖ ਦੇ ਨਾਲ ਆਪਣੇ ਪਰਿਵਾਰ ਅੱਗੇ ਵਧਾ ਰਹੇ ਨੇ ਉਹਨਾਂ ਨੇ ਆਪਣੀ ਗੱਡੀ ਰੋਕੀ ਨਹੀਂ ਗੀ ਇਹ ਸੋਚਾਂ ਸਮਝਾਂ ਤੋਂ ਜਾਂ ਇਹਨਾਂ ਨੂੰ ਪਾਸੇ ਰੱਖ ਕੇ ਵੀ ਉਹਨਾਂ ਦਾ ਖਰਚਾ ਬਹੁਤ ਜ਼ਿਆਦਾ ਹੋ ਜਾਣਾ ਅਤੇ ਆਪਾਂ ਪੀ ਆਰ ਨਹੀਂ ਹਾਂ ਅਤੇ ਆਪਾਂ ਆਹ ਨਾ ਕਰੀਏ ਉਹ ਨਾ ਕਰੀਏ ਸੋ ਤੁਸੀਂ ਆਪਣੇ ਪਰਿਵਾਰ ਉਸੇ ਤਰ੍ਹਾਂ ਪਲੈਨਿੰਗ ਜਾਰੀ ਰੱਖੀ ਆ ਅਤੇ ਇਹ ਵੀ ਕੋਈ ਏਡਾ ਖਾਸ ਨਹੀਂ ਫਰਕ ਪਾਉਣਾ ਪਰ ਬਹੁਤ ਰਾਹਤ ਤੁਹਾਨੂੰ ਮਿਲ ਜਾਂਦੀ ਆ ਜਦੋਂ ਆਪਾਂ ਇੱਕ ਮਤਲਬ ਮੋਰਗੇਜ ਦੇ ਚੱਕਰ ਦੇ ਵਿੱਚ ਬਿੱਲਾਂ ਦੇ ਚੱਕਰ ਦੇ ਵਿੱਚ ਆਪਾਂ ਫਸੇ ਹੁੰਦੇ ਹਾਂ ਅਤੇ ਉੱਥੇ ਫਿਰ ਤੁਹਾਨੂੰ ਇੱਕ ਫਿਰ ਵੀ ਸਿਰਾਣੇ ਦੀ ਬਾਂਹ ਮਿਲ ਜਾਂਦੀ ਆ ਵੀ ਨਹੀਂ ਆਪਾਂ ਪਲੈਨ ਕਰ ਲਈਏ ਸਾਨੂੰ ਪੇਰੈਂਟਲ ਲੀਵ ਮਿਲ ਜਾਣੀ ਆ ਸੋ ਇਹ ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਜਦੋਂ ਆਪਾਂ ਵੀ ਨਵੇਂ ਨਵੇਂ ਜਦੋਂ ਇਸ ਰਾਹ ਚੱਲੇ ਆਪਾਂ ਜਦੋਂ ਫਸਟ ਟਾਈਮ ਜਦੋਂ ਬੇਬੀ ਹੋਇਆ ਅਤੇ ਸਾਨੂੰ ਵੀ ਜਦੋਂ ਪਹਿਲੀ ਵਾਰੀ ਇਹ ਪਤਾ ਲੱਗਾ ਵੀ ਆਹ ਚੀਜ਼ਾਂ ਇੱਦਾਂ ਮਿਲਦੀਆਂ ਨੇ ਅਤੇ ਜਦੋਂ ਆਉਂਦੀ ਆ ਪੇ ਤਾਂ ਵਾਕਈ ਬੜੀ ਸਕੂਨ ਵਾਲੀ ਖਬਰ ਹੁੰਦੀ ਹੈ ਤੁਹਾਨੂੰ ਮਤਲਬ ਇੱਕ ਸਟੇਜ 'ਤੇ ਬੰਦਾ ਨਾ ਜੋ ਮਰਜ਼ੀ ਤੁਸੀਂ ਕਹੋ ਤੁਸੀਂ ਸੋਚਦੇ ਹੋ ਵੀ ਯਾਰ ਇੰਨੇ ਟਾਈਮ ਦੇ ਲਈ ਹੁਣ ਤੁਸੀਂ ਥੋੜ੍ਹਾ ਜਿਹਾ ਸਟੱਕ ਹੋਵੋਗੇ ਫਿਰ ਉਹਦੇ ਦਰਮਿਆਨ ਜਦੋਂ ਤੁਹਾਨੂੰ ਇਹਨਾਂ ਸੁੱਖ ਸੁਵਿਧਾਵਾਂ ਦਾ ਪਤਾ ਲੱਗਦਾ ਅਤੇ ਇਹ ਵਾਕਈ ਬੜੀ ਵੱਡੀ ਰਾਹਤ ਦਿੰਦੀਆਂ ਨੇ ਸੋ ਇਸ ਕਰਕੇ ਇਹਦੇ ਲਈ ਇਸੇ ਕਰਕੇ ਆਪਾਂ ਇੱਥੇ ਬੈਠੇ ਹਾਂ ਧੰਨਵਾਦ ਵੀ ਇਹਨਾਂ ਦੇਸ਼ਾਂ ਦਾ ਅਤੇ ਸੈਣੀ ਸਾਹਿਬ ਕਹਿੰਦੇ ਨੇ ਕਿ ਲੇਡੀ ਪੀ ਆਰ ਹੋਲਡਰ ਹਸਬੈਂਡ ਸਿਟੀਜ਼ਨ ਜੇ ਵਰਕਿੰਗ ਲੇਡੀ ਬਰਥ 2 ਮੰਥ ਪਹਿਲਾਂ ਪੇਡ ਪੈਰੈਂਟਲ ਲੀਵ ਲੈ ਲਵੇ ਅਤੇ ਇੰਡੀਆ ਜਾ ਕੇ ਬਰਥ ਕਰੇ ਐਂਡ ਸਪੈਂਡ ਨੈਕਸਟ 1 ਈਅਰ ਔਰ ਸੋ ਹੇਅਰ ਸਟਿਲ ਗੈਟਿੰਗ ਪੇਮੈਂਟ ਹਾਓ ਇਟਸ ਵਰਕ ਸਮਨ ਟੋਕ ਅਬਾਊਟ ਇਟ 2-3 ਵੀਕ ਅਗੋ ਵਿਦ ਮੀ ਬਟ ਮੈਂ ਅਜੇ ਸਰਚ ਕਰ ਰਿਹਾ ਹਾਓ ਸਿਸਟਮ ਵਰਕ ਇਫ ਯੂ ਨੋ ਦੱਸ ਦਿਓ ਇਫ ਪੋਸੀਬਲ ਵੇਖੋ ਮੈਨੂੰ ਸੈਣੀ ਸਾਹਿਬ ਕੁਛ ਇੱਦਾਂ ਦਾ ਪਤਾ ਵੀ ਹੋਊਗਾ ਅਤੇ ਸੋਰੀ ਮੇਰੇ ਤੋਂ ਤੁਸੀਂ ਆਸ ਨਾ ਰੱਖਿਓ ਮੈਂ ਤਾਂ ਪਹਿਲੀ ਵੀ ਕਾਲ 'ਤੇ ਤੁਹਾਨੂੰ ਇਹੋ ਗੱਲ ਕਹਿ ਚੁੱਕਾ
1: ਬੈਸਟ ਕੇਸ ਸਿਨੈਰੀਓ ਤਾਂ ਇਹੀ ਹੈ ਨਾ ਤੁਸੀਂ ਸੈਂਟਰ ਲਿੰਕ ਜਾਂ ਤਾਂ ਜਾਇਓ ਜਾਂ ਤੁਸੀਂ ਉਹਨਾਂ ਨੂੰ ਫੋਨ 'ਤੇ ਪੁੱਛ ਲਓ ਉਹਨਾਂ ਨੇ ਬੜੇ ਸੋਹਣੇ ਢੰਗ ਨਾਲ ਤੁਹਾਨੂੰ ਐਕਸਪਲੇਨ ਕਰ ਦੇਣਾ ਜਾਂ ਆਪਣਾ ਸਿਨੈਰੀਓ 2-3 ਲਾਈਨਾਂ 'ਚ ਲਿਖ ਕੇ ਸੈਂਟਰ ਲਿੰਕ ਦੀ ਜਿਹੜੀ ਹੈਗੀ ਕੇਅਰ ਸਰਵਿਸ ਉਹਨਾਂ ਨੂੰ ਈਮੇਲ ਕਰ ਦਿਓ ਅਤੇ ਉਹ ਵੀ ਫਿਰ ਤੁਹਾਨੂੰ ਜਵਾਬ ਦੇ ਸਕਦੇ ਆ ਸਿਲਸਿਲੇ 'ਚ
0: ਜਾਂ ਫਿਰ ਉਹਦਾ ਤਾਂ ਵੇਖੋ ਸਿੱਧਾ ਸਿੱਧਾ ਇਹ ਹੁੰਦਾ ਵੀ ਤੁਸੀਂ ਨਹੀਂ ਵੀ ਕਲੇਮ ਕੀਤਾ ਨਾ ਤਾਂ ਵੀ ਕੋਈ ਚੱਕਰ ਨਹੀਂ ਤੁਸੀਂ ਲੇਟਰ ਔਨ ਵੀ ਕਲੇਮ ਕਰ ਸਕਦੇ ਹੁੰਦੇ ਹੋ ਤੁਸੀਂ ਜੋ ਵੀ ਤੁਹਾਡੀ ਆਹ ਸਿਚੁਏਸ਼ਨ ਹੈ ਸਾਰੀ ਉਹਨਾਂ ਨੂੰ ਲਿਖ ਕੇ ਭੇਜ ਦਿਓ ਉਹ ਉਹਦੇ ਮੁਤਾਬਿਕ ਤੁਹਾਨੂੰ ਦੱਸ ਦੇਣਗੇ ਵੀ ਤੁਸੀਂ ਕਾਹਦੇ ਲਈ
1: ਜੀ
0: ਐਲੀਜੀਬਲ ਹੋ ਕੀ ਤੁਸੀਂ ਕਰ ਸਕਦੇ ਹੋ ਅਤੇ ਇਹ ਇੱਧਰੋਂ ਉੱਧਰੋਂ ਸਲਾਹਾਂ ਕਦੀ ਵੀ ਬੈਸਟ ਚੀਜ਼ ਨਹੀਂ ਹੁੰਦੀ
1: ਸੋਰਸ 'ਤੇ ਜਾਓ
0: ਹਾਂ ਬਿਹਤਰ ਆ ਵੀ ਤੁਸੀਂ ਆਏ ਦਿਨ ਕਾਨੂੰਨ ਚੇਂਜ ਹੋ ਰਹੇ ਨੇ ਆਏ ਦਿਨ ਲੂਪ ਹੋਲ ਭਰੇ ਜਾ ਰਹੇ ਨੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਉਹਨੇ ਆਹ ਲੈ ਲਿਆ ਸੀ ਅਤੇ ਤੁਹਾਨੂੰ ਉਹ ਮਿਲ ਜਾਣਾ ਉਹਦੀ ਸਿਚੁਏਸ਼ਨ ਕੁਛ ਹੋਰ ਸਾਡੀ ਹੋਰ ਸੋ ਬੈਸਟ ਇਨਫੋਰਮੇਸ਼ਨ ਜੇ ਲੈਣੀ ਆ ਤਾਂ ਉਹ ਬਿਹਤਰ ਆ ਵੀ ਅਸੀਂ ਵੀ ਜੇ ਲੱਭਾਂਗੇ ਤਾਂ ਇੱਥੋਂ ਗੂਗਲ ਤੋਂ ਲੱਭ ਕੇ ਤੁਹਾਨੂੰ ਮੰਨ ਲਓ ਦੱਸ ਦਾਂਗੇ ਉਹ ਤੁਸੀਂ ਵੀ ਵੇਖ ਲੈਣਾ ਬਿਹਤਰ ਆ ਵੀ ਤੁਸੀਂ

0: ਵਾਹਿਗੁਰੂ ਤੁਹਾਨੂੰ ਮਨ ਚਾਹੇ ਨਤੀਜੇ ਤੁਹਾਡੇ ਦੇਵੇ, ਜੋ ਵੀ ਨੇਕ ਕਾਰਜ ਕਰਨ ਚੱਲੇ ਉਹਦੇ ਵਿੱਚ ਕਾਮਯਾਬੀਆਂ ਤੁਹਾਨੂੰ ਪ੍ਰਾਪਤ ਹੋਣ, ਅਤੇ ਧੰਨਵਾਦ ਤੁਹਾਡਾ। ਤੁਸੀਂ
1: ਆਪਣੇ ਮਨ ਚ ਤਹੱਈਆ ਇਹ ਜ਼ਰੂਰ ਕਰਕੇ ਜਾਇਓ ਵੀ ਜਿੱਥੇ ਮੈਂ ਇੰਟਰਵਿਊ ਦੇਣ ਚੱਲਿਆ, ਜੇ ਮੈਂ ਸਿਲੈਕਟ ਹੋ ਜਾਂਦਾ ਭਾਈ ਮੈਂ ਆਪਣਾ ਕੰਮ ਬੜੀ ਤਨਦੇਹੀ ਨਾਲ ਨੇਕ ਨੀਤੀ ਨਾਲ ਕਰੂੰਗਾ। ਜਦ ਆਪਾਂ ਇਸ ਅਰਦਾਸ ਨਾਲ ਤੁਰਦੇ ਹਾਂ ਨਾ ਤਾਂ ਮੋਰਚੇ ਫਤਿਹ ਵੀ ਹੁੰਦੇ
0: ਜੀ, ਅਤੇ ਮਿਹਰਬਾਨੀ ਉਹਦਾ ਉਹ ਟਾਸਰਾ ਲੈ ਕੇ ਤੁਸੀਂ ਕਰਦੇ ਹੋ ਅਤੇ ਫਿਰ ਆਪੇ ਸਾਰਾ ਕੁਛ ਠੀਕ ਹੋ ਜਾਂਦਾ। ਸੋ ਗੱਲਾਂ ਬਾਤਾਂ ਅੱਜ ਸਾਡੀਆਂ ਚੱਲ ਰਹੀਆਂ ਹੈ, ਜੋ ਅਪਡੇਟ ਆਈਆਂ ਨੇ 1 ਤਰੀਕ ਨੂੰ ਲੈ ਕੇ, ਜੁਲਾਈ ਨੂੰ ਲੈ ਕੇ ਬਹੁਤ ਸਾਰਾ ਕੁਛ ਜਿਹੜਾ ਉਹ ਮਹਿੰਗਾ ਹੋ ਰਿਹਾ, ਬਹੁਤ ਸਾਰਾ ਕੁਛ ਜਿਹੜਾ ਉਹ ਤੁਹਾਡੇ ਲਈ ਰਾਹਤ ਵੀ ਹੋ ਸਕਦੀ ਹੈ। ਅਤੇ ਕਿਹੜੀ ਕਿਹੜੀ ਚੀਜ਼ ਜਿਹੜੀ ਆ ਉਹ ਇਸ ਟਾਈਮ ਦੇ ਉੱਤੇ ਤੁਹਾਨੂੰ ਬਹੁਤ ਹੀ ਪਰੇਸ਼ਾਨ ਕਰ ਰਹੀ ਆ, ਕਿਹੜੀ ਕਿਹੜੀ ਚੀਜ਼ ਤੁਹਾਨੂੰ ਜਿਹੜੀ ਆ ਉਹ ਖੁਸ਼ਖਬਰੀ ਲੱਗ ਰਹੀ ਆ, ਅਤੇ ਕਿਹੜੇ ਤਰੀਕੇ ਦੇ ਨਾਲ ਇਹਨੂੰ ਤੁਸੀਂ ਮੈਨੇਜ ਕਰਦੇ ਹੋ, ਇਸ ਵਿਸ਼ੇ 'ਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ। ਪੇ ਦੀ ਆਪਾਂ ਗੱਲ ਕਰ ਰਹੇ ਹਾਂ, ਮੈਨੂੰ ਹੁਣ ਇੱਕ ਹੈਰਲਡ ਸਨ ਦੀ ਇੱਕ ਰਿਪੋਰਟ ਵੇਖ ਰਿਹਾ ਹਾਂ, ਅਤੇ ਜਿੱਥੇ ਤਨਖਾਹ ਦੇ ਵਿੱਚ ਆਪਾਂ ਵੇਖ ਰਹੇ ਹਾਂ ਵਾਧਾ, ਉੱਥੇ ਆਪਾਂ ਥੋੜ੍ਹਾ ਜਿਹਾ ਜੇ ਕੰਪੈਰੀਜ਼ਨ ਕਰਨਾ ਹੋਵੇ, ਅਤੇ ਇਹ ਇੱਕ ਰਿਪੋਰਟ ਕਹਿੰਦੀ ਆ ਵੀ ਜੇ ਆਪਾਂ ਪਿਛਲੇ ਜੂਨ ਮਹੀਨੇ ਦੇ ਨਾਲ ਜੇ ਆਪਾਂ ਐਵਰੇਜ ਕੱਢੀਏ ਇੱਕ ਘਰ ਦੀ, ਪ੍ਰਤੀ ਘਰ ਦੀ, ਅਤੇ ਵਿਕਟੋਰੀਆ ਇਕੱਲੇ ਦੇ ਵਿੱਚ ਪਿਛਲੇ ਜੂਨ ਦੇ ਵਿੱਚ $195 ਅਤੇ 14 ਸੈਂਟ ਪਰ ਵੀਕ ਦੇ ਹਿਸਾਬ ਦੇ ਨਾਲ ਗਰੋਸਰੀ ਆਉਂਦੀ ਸੀ
1: $195 ਦੀ,
0: $195 ਲਾ ਲਓ ਹੈ ਨਾ, ਅਤੇ ਹੁਣ ਇਸ ਟਾਈਮ ਇਸ ਜੂਨ ਦੇ ਵਿੱਚ 220 ਹੋ ਗਈ ਆ, ਉਹ ਸੇਮ ਸਨੈਰੀਓ 220 ਹੋ ਗਈ ਆ। ਸੋ
1: $25 ਵਾਧਾ,
0: ਹਾਂਜੀ $24.86 ਦਾ ਪਰ ਵੀਕ ਦੇ ਹਿਸਾਬ ਦੇ ਨਾਲ ਵਾਧਾ,
1: 100 ਮਹੀਨੇ ਦਾ 1200 ਸਾਲ,
0: ਹਾਂਜੀ, ਅਤੇ ਇਹ ਸਿਰਫ ਆਪਣਾ ਇਹਦੀ ਆ ਗਰੋਸਰੀ ਦੀ ਆ, ਅਤੇ ਸਾਡੇ ਘਰਾਂ ਦੇ ਵਿੱਚ ਇੰਡੀਅਨ ਗਰੋਸਰੀ ਵੀ ਆਉਂਦੀ ਆ ਔਨ ਟੋਪ ਆਫ,
1: ਡਬਲ ਕਰ ਲਓ ਉਹਦਾ
0: ਹੈ ਨਾ, ਅਤੇ ਚਲੋ ਆਪਾਂ ਨਹੀਂ ਵੀ ਉਹਨੂੰ ਲਵਾਂਗੇ, ਚਲੋ ਇੱਧਰੋਂ ਮਾਈਨਸ ਹੋ ਗਏ ਉੱਧਰ ਪਲੱਸ ਹੋ ਗਏ, ਪਰ ਬਾਕੀ ਦੇ ਖਰਚੇ ਜਿਹੜੇ ਆ ਉੱਥੇ ਇਹ ਸਿਰਫ ਇੱਕ ਸੈਗਮੈਂਟ ਦੀ ਗੱਲ ਆ ਵੀ $25 ਇਹਦੇ ਵਧੇ ਆ। ਸੋ ਆਪਾਂ ਜੇ ਘੱਟੋ ਘੱਟ ਇੱਦਾਂ ਦੇ 4 ਕੁ ਸੈਗਮੈਂਟ ਸਾਡੇ ਹੁੰਦੇ ਆ ਘਰ ਦੇ ਵਿੱਚ, ਸੋ ਆਪਾਂ ਇਹ ਮੰਨ ਕੇ ਚੱਲੀਏ ਵੀ ਸਾਡਾ $100-125 ਆਰਾਮ ਦੇ ਨਾਲ ਵੱਧ ਗਿਆ, ਇਹ ਪ੍ਰਤੀ ਐਵਰੇਜ ਆ। ਸਾਡੇ ਘਰਾਂ ਦੇ ਖਰਚੇ ਹਲੇ ਜ਼ਿਆਦਾ ਵਾਏ, ਧਿਆਨ 'ਚ ਰੱਖਿਓ ਵੀਕਲੀ ਸਾਡਾ ਸਿਰਫ 200 ਦਾ ਨਹੀਂ ਖਰਚਾ ਹੁੰਦਾ, ਸਾਡੀ ਗਰੋਸਰੀ ਜ਼ਿਆਦਾ ਵਾ, ਸਾਡੇ ਤੇ ਦੁੱਧ ਹੀ ਬਹੁਤ ਲੱਗ ਜਾਂਦੇ।
1: ਹਾਂ, ਸਲਾਨਾ $8-10,000 ਦਾ ਫਰਕ ਬੜੇ ਆਰਾਮ ਨਾਲ ਪੈ ਰਿਹਾ ਲੋਕਾਂ ਨੂੰ,
0: ਤੇ ਉਹਨਾਂ
1: ਵੱਡੀ ਗੱਲ ਆ ਕ੍ਰੈਡਿਟ ਕਾਰਡ ਆ ਜਿਹੜੇ ਚੌਥੇ ਕੁ ਦਿਨ 500 ਪਾਉਣਾ ਪੈ ਜਾਂਦਾ, ਹੋਰ ਨਹੀਂ ਤਾਂ ਇਹ ਇੰਸ਼ੋਰੈਂਸ ਇੰਨੀ ਗੇੜਾ ਖਾਣ ਦਿੰਦੀਆਂ, ਕਾਰਾਂ ਦੀ ਇੰਸ਼ੋਰੈਂਸ ਇੰਨੀ ਵੱਧ ਗਈ, ਘਰ ਦੀ ਇੰਸ਼ੋਰੈਂਸ ਇੰਨੀ ਵੱਧ ਗਈ, ਬੰਦਾ ਕਹਿੰਦਾ ਯਾਰ $1,200 ਅਸੀਂ ਇੰਸ਼ੋਰੈਂਸ ਤਾਂ ਹੀ ਦੇਈ ਜਾਂਦੇ, ਫਿਰ ਉਹ ਹੈ ਨਾ ਦੇਖੋ ਪੇਨ ਤਾਂ ਹੈ।
0: ਅਤੇ ਰੈੱਡ ਮੀਟ, ਚਲੋ ਆਪਾਂ ਬਹੁਤਾ ਖਾਂਦੇ ਜਾਂ ਨਹੀਂ ਖਾਂਦੇ, ਰੈੱਡ ਮੀਟ ਦਾ ਇਹ ਕਹਿੰਦੇ ਆ ਵੀ 20-50 ਸੈਂਟ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਦੇ ਨਾਲ ਸਿਟੀ ਦੇ ਇਲਾਕੇ ਦੇ ਵਿੱਚ, ਅਤੇ ਜੇ ਤੁਸੀਂ ਥੋੜ੍ਹਾ ਜਿਹਾ ਬਾਹਰ ਚਲ ਜਾਓ ਰੀਜਨਲ ਇਲਾਕਿਆਂ ਦੇ ਵਿੱਚ, ਤਾਂ $1 ਕਿਲੋ ਦੇ ਪਿੱਛੇ ਵੱਧ ਚੁੱਕਾ।
1: ਤੁਸੀਂ ਖੀਰੇ ਗੋਭੀ ਗਾਜਰਾਂ ਇਹ $3-3 ਦੇ ਹਿਸਾਬ ਨਾਲ ਵੱਧ ਗਈਆਂ, ਸਬਜ਼ੀਆਂ ਦੇ ਰੇਟ ਤੁਸੀਂ ਦੇਖੋਗੇ ਸਬਜ਼ੀ ਲੰਘਦੀ ਨਹੀਂ ਤੁਹਾਡੇ।
0: ਸੋ ਇਹ ਸੂਰਤ ਹਾਲ ਨੇ, ਸੋ ਇਹਦੇ ਦਰਮਿਆਨ
1: ਸ਼ਿਮਲਾ ਮਿਰਚ ਵਿੱਚ ਆਲੂ ਥੋੜ੍ਹੇ ਜ਼ਿਆਦਾ ਪਾ ਲਿਆ ਕਰੋ,
0: ਆਲੂ
1: ਆਪਾਂ ਕੋਈ ਸੁਜੈਸ਼ਨ ਵੀ ਤਾਂ ਦਈਏ ਨਾ ਵਿੱਚ, ਆਲੂ ਥੋੜ੍ਹੇ ਸਸਤੇ ਪੈਂਦੇ ਆ।
0: ਹਾਂ ਇਹ ਚਲੋ ਹੋ ਸਕਦਾ। ਅੱਛਾ, ਅਤੇ
1: ਸਲਿਊਸ਼ਨ ਵੀ ਦਿਆ ਕਰਨਾ ਜੋ ਉਹਦਾ ਲੋਕਾਂ ਨੂੰ ਦੁਖੀ ਕਰਕੇ ਆਪਾਂ ਚੱਲੇ,
0: ਪਹਿਲਾਂ ਦੁਖੀ ਤਾਂ ਕਰੀਏ ਫਿਰ ਸਲਿਊਸ਼ਨ ਬਾਅਦ 'ਚ ਦੇਵਾਂਗੇ ਨਾ।
1: ਸਲਿਊਸ਼ਨ ਮੈਨੂੰ ਲੱਗਦਾ ਤੈਨੂੰ ਜਚਿਆ ਨਹੀਂ, ਫਿਰ
0: ਸਲਿਊਸ਼ਨ ਹੈ ਹੀ ਨਹੀਂ ਆਪਣਾ, ਉਹਨੂੰ ਟਾਈਮ ਜ਼ਿਆਦਾ ਲੱਗਦਾ ਰਹੇ
1: ਜੀ ਜੀ ਜੀ,
0: ਉਹਨਾਂ ਗੈਸ ਵੱਧ ਲੱਗ ਜਾਣੀ ਹੈ। ਮੈਂ ਤੁਹਾਡੇ ਸੁਜੈਸ਼ਨ ਨੂੰ ਕਿੱਦਾਂ ਲੈ ਲਾਂ?
1: ਹਾਂ ਕਿੱਥੇ ਸ਼ਿਮਲਾ ਮਿਰਚ ਤਾਂ ਆਪਾਂ ਕੱਚੀ ਵੀ ਖਾ ਸਕਦੇ।
0: ਹਾਂ ਉਹ ਤਾਂ ਪੈਂਦਿਆਂ ਹੋ ਜਾਂਦੀ ਹੈ, ਤੁਸੀਂ ਜਿਹੜੀ ਸੁਜੈਸ਼ਨ ਦੇ ਰਹੇ ਉਹਨੂੰ ਪਹਿਲਾਂ ਛਿਲਣਾ ਵੀ ਪੈਣਾ ਹੈ ਨਾ, ਉਹਨੂੰ ਪਹਿਲਾਂ ਧੋਣਾ ਪੈਣਾ, ਕੱਟਣਾ ਪੈਣਾ,
1: ਪਾਣੀ ਦੀ ਬਿੱਲ
0: ਗੈਸ ਵੱਧ, ਗੈਸ ਵੱਧ ਲੱਗਣੀ ਹੈ, ਪਾਣੀ ਦੇ ਬਿੱਲ ਵੱਧ ਗਿਆ
1: ਤੇ ਨਹੀਂ ਧੋਣਾ ਨਾ ਆਲੂ ਨੂੰ ਫਿਰ।
0: ਹਾਂਜੀ ਰਜਿਸਟ੍ਰੇਸ਼ਨ ਵੱਧ ਗਈ ਆ। ਤੂੰ ਵਿਰਕ ਸਾਹਿਬ ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਨੇ? ਗਰਮੀ ਵੀ ਬੜੀ ਕਹਿੰਦੇ, ਅੱਛਾ ਇੰਨੀ ਜ਼ਿਆਦਾ ਵਾ, ਫਿਰ ਕੀ ਕਰਦੇ ਹੁੰਦੇ ਹੋ ਗਰਮੀ ਮੈਨੇਜ ਕਰਨ ਲਈ?
2: ਐ ਸ਼ਹਿਰ ਵੀ ਏਸੀ ਪੱਖਾ ਚ ਆਰੇ ਕਮਰੇ ਚ ਸੋਨੇ ਆ, ਪਰ ਫਿਰ ਵੀ ਗਰਮੀ ਬਹੁਤ ਲੱਗਦੀ ਆ।
0: ਓ
1: ਮੌਸਮ ਚੀੜਾ ਜਿਹਾ, ਪਸੀਨਾ ਤਾਂ ਫਿਰ ਵੀ ਆਈ ਜਾਂਦਾ, ਨਾਲੇ ਸਾਰੇ ਕਮਰਿਆਂ 'ਚ ਥੋੜ੍ਹੀ ਏ ਸੀ ਲਾ ਸਕਦੇ ਹਾਂ।
0: ਹੋਰ ਆ ਨਿੱਕੀ ਜੀ, ਨਿੱਕੀ ਜੀ ਤਾਂ ਬੜਾ ਰੋਂਦੀ ਹੋਣੀ ਆ ਗਰਮੀ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਰੇਡੀਓ ਹਾਂਜੀ 1674 AM ਥੋੜੀ ਸੀ ਤੋਂ ਲਿਫਟ ਕਰਾ ਦੇ ਦੇਣਾ ਸਮਝਦਾ ਤੁਸੀਂ ਸੋਨਾ
1: ਦੇ ਦੇ ਚਾਂਦੀ ਦੇ ਦੇ ਅੱਧ ਕਹਿਰੀਆਂ ਗੱਲਾਂ
0: ਸੋਨਾ ਫਿਰ ਵੇਖੋ ਬੈਲਰੇਟ ਲਾਗੇ ਰਹਿ ਰਹੇ ਆਪਾਂ ਮੈਲਬਨ 'ਚ ਰਹਿ ਰਹੇ ਵਿਕਟੋਰੀਆ 'ਚ ਰਹਿ ਰਹੇ ਤੇ ਫਿਰ ਸੋਨਾ ਤੇ ਮੰਗਣਾ ਹੀ ਹੈ ਵੇਖੋ ਸੋਨੇ ਦੇ ਲਈ ਜਾਣਿਆ ਜਾਂਦਾ ਇਲਾਕਾ
1: ਇਹਨਾਂ ਤੇਰਾ ਨਹੀਂ ਜਦੋਂ ਪਤਾ ਲੱਗਦਾ ਇੱਥੋਂ ਵੀ ਮਰ ਗਏ ਉੱਥੇ ਪੈਸੇ ਮਰ ਗਏ ਇੱਥੇ ਮਰ ਗਏ ਗਾਣੇ ਲਾਉਣੇ ਇਹੋ ਜਿਹੇ ਵੀ ਆ ਰੱਬ ਤੋਂ ਹੀ ਮੰਗ ਸਿੱਧੇ ਆ ਨਾ ਸੋਨਾ ਮੰਗ ਲਾ ਚਾਂਦੀ ਮੰਗ ਲਾ
0: ਜਿਹੜੇ ਗਾਣੇ ਆ ਨਾ ਵੇਖੋ ਗਾਣੇ ਆ ਫਿਲਮਾਂ ਆ ਇਹ ਵੀ ਇੱਕ ਤਰ੍ਹਾਂ ਦਾ ਪ੍ਰੈਸ਼ਰ ਰਿਲੀਜ਼ ਹੁੰਦੀਆਂ ਜਿੱਦਾਂ ਮੰਨ ਲਓ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪ੍ਰੈਸ਼ਰ ਰਿਲੀਜ਼ ਕਰਨ ਦਾ ਕੰਮ ਕਰਦੀਆਂ ਨੇ ਕਹਿੰਦੇ ਨੇ ਕਿ ਐਨ ਜੀ ਓ ਵੀ ਇਸੇ ਕਰਕੇ ਬਣਾਈਆਂ ਜਾਂਦੀਆਂ ਨੇ
1: ਡੈਰੀ ਕਿਤਾਬ ਵੀ ਛਪਾਉਣੀ ਚਾਹੀਦੀ
0: ਸਹੀ ਗੱਲ ਹੈ ਵੈਸੇ ਤੁਹਾਡੀ ਤੇ ਇਹਨਾਂ ਦਾ ਮੈਸੇਜ ਮੈਂ ਕੱਢ ਲਵਾਂ ਹਾਂਜੀ ਕਹਿੰਦੇ ਨੇ ਕਿ ਮੈਨੂੰ ਲੱਗਦਾ ਹੈ ਕਿ ਦੁਨੀਆਂ ਨੂੰ ਲੁਕਾਈ ਨੂੰ ਜਾਣ ਬੁੱਝ ਕੇ ਭੰਬਲ ਭੂਸੇ ਦੇ ਵਿੱਚ ਪਾ ਕੇ ਰੱਖਿਆ ਇਹਨਾਂ ਨੇ ਅਜਿਹਾ ਉਸ ਸਮੇਂ ਕੀਤਾ ਜਾਂਦਾ ਜਦੋਂ ਪਰਦੇ ਪਿੱਛੇ ਕੁਛ ਬਹੁਤ ਵੱਡੇ ਬਦਲਾਅ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹੋਣ ਹੋ ਸਕਦਾ ਹੈ ਕਿ ਇਹ ਬਦਲਾਅ ਸਾਨੂੰ AI ਦੇ ਉੱਤੇ ਨਿਰਭਰ ਬਣਾਉਣ ਵਾਲਾ ਹੋਵੇ ਕਿਸੇ ਬੰਦੇ ਤੋਂ ਲੈ ਕੇ ਕਿਸੇ ਦੇਸ਼ ਦੀ ਸਰਕਾਰ ਤੱਕ ਨੂੰ ਇਹ ਨਹੀਂ ਪਤਾ ਕਿ ਭਵਿੱਖ ਦੇ ਵਿੱਚ ਕੀ ਕਰਵਟ ਲੈਣੀ ਆ ਹਰ ਕੋਈ ਆਪਣੇ ਆਪ ਆਪਣਾ ਰਾਗ ਅਲਾਪ ਰਿਹਾ ਅਤੇ ਆਪਣੀ ਆਪਣੀ ਆਰਥਿਕਤਾ ਬਚਾਉਣ ਦੇ ਲਈ ਹਰ ਪੁੱਠਾ ਸਿੱਧਾ ਢੰਗ ਅਪਣਾ ਰਿਹਾ ਮਸ਼ੀਨਾਂ ਰੋਬਟਸ ਅਤੇ ਹਥਿਆਰਾਂ ਦੀ ਕੀਮਤ ਦਿਨੋਂ ਦਿਨ ਵੱਧ ਰਹੀ ਹੈ ਪਰ ਬੰਦੇ ਦੀ ਜਾਨ ਦੀ ਕੀਮਤ ਸਸਤੀ ਹੋ ਰਹੀ ਹੈ ਨਹੀਂ ਤੇ 21ਵੀਂ ਸਦੀ ਦੇ ਵਿੱਚ ਇਸ AI ਯੁੱਗ ਦੇ ਵਿੱਚ ਕਿਵੇਂ ਅਜੇ ਵੀ ਫਲਸਤੀਨ ਦੇ ਵਿੱਚ ਇੰਝ ਘਲੂਘਾਰੇ ਵਾਪਰ ਸਕਦੇ ਨੇ ਸਾਡਾ ਦਿਮਾਗ ਇੰਝ ਦਾ ਕਰ ਦਿੱਤਾ ਗਿਆ ਹੈ ਕਿ ਜੋ ਕੁਛ ਮਰਜ਼ੀ ਹੋ ਜਾਵੇ ਕੁਛ ਮਿੰਟਾਂ ਦੇ ਅਸਰ ਤੋਂ ਬਾਅਦ ਅਸੀਂ ਫਿਰ ਉਹੋ ਜਿਹੇ ਹੋ ਜਾਂਦੇ ਹਾਂ ਉਹੀ ਕੁਛ ਕਰਨ ਲੱਗ ਜਾਂਦੇ ਹਾਂ ਬਦਲਾਅ ਆਉਂਦਾ ਨਹੀਂ ਦਿਸ ਰਿਹਾ ਅਤੇ ਨਾ ਹੀ ਅਸੀਂ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਸੇ ਦੀ ਵੀ ਜਾਨ ਜਾਂਦੀ ਹੈ ਜਾਵੇ ਜੋ ਮਰਜ਼ੀ ਹੋ ਜਾਵੇ ਅਸੀਂ ਜ਼ਿੰਦਗੀ ਦੇ ਵਿੱਚ ਫਿਰ ਉਲਝ ਜਾਂਦੇ ਹਾਂ ਕੰਮਾਂ ਕਾਰਾਂ ਦੇ ਵਿੱਚ ਮਸਰੂਫ ਹੋ ਜਾਂਦੇ ਹਾਂ ਜਿਵੇਂ ਕੋਈ ਫਰਕ ਹੀ ਨਾ ਪੈਂਦਾ ਹੋਵੇ ਜਿਵੇਂ ਗਾਲਿਬ ਸਾਹਿਬ ਕਹਿੰਦੇ ਸੀ ਗਾਲਿਬੇ ਖਾਕਸਾਰ ਕੇ ਬਗੈਰ ਕੌਣ ਸੇ ਹੈ ਕਾਮ ਬੰਦ ਰੋਈਏ ਜ਼ਾਰ ਜ਼ਾਰ ਕਿਉਂ ਕੀਜੀਏ ਹਾਏ ਹਾਏ ਕਿਆ ਲੰਬੀ ਅਤੇ ਨੈਗੇਟਿਵ ਪੋਸਟ ਦੇ ਲਈ ਖਿਮਾ ਚਾਹੁੰਦਾ ਜਿਉਂਦੇ ਰਹੋ ਹੱਸਦੇ ਵਸਦੇ ਰਹੋ
1: ਨਹੀਂ ਬਹੁਤ ਸੋਹਣੀ ਗੱਲ ਤੁਸੀਂ ਕੀਤੀ ਆ ਮੈਂ ਇਹਨੂੰ ਇੱਦਾਂ ਵੇਖਦਾ ਕਿ ਜਿਹੜਾ ਦੁਨੀਆ 'ਚ ਨਾ ਇਹਦਾ ਮੰਡੀਕਰਨ ਬਹੁਤ ਤੇਜ਼ੀ ਨਾਲ ਕੀਤਾ ਗਿਆ ਜਿਹੜਾ ਕੰਜ਼ਿਊਮਰਿਜ਼ਮ ਆ ਕੰਜ਼ਿਊਮਰ ਮਾਰਕੀਟਸ ਬਣਾਈਆਂ ਗਈਆਂ ਫਿਰ ਉਹਨਾਂ 'ਤੇ ਹਾਵੀ ਹੋਇਆ ਗਿਆ ਜਿਵੇਂ ਬੰਦੇ ਨੇ ਡੰਗਰ ਜਾਨਵਰ ਉਹਨਾਂ ਨੂੰ ਡੋਮੈਸਟੀਕੇਟ ਕਰ ਲਿਆ ਵੀ ਇਹਨੂੰ ਕੀ ਲੋੜ ਆ ਇਹਨੂੰ ਲੋੜ ਆ ਪੱਠਿਆਂ ਦੀ ਇਹਨੂੰ ਘਾਹ ਦੀ ਲੋੜ ਆ ਇਹਨੂੰ ਪਾਣੀ ਦੀ ਲੋੜ ਆ ਇਹਨੂੰ ਸਿਰ 'ਤੇ ਛੱਤ ਦੀ ਲੋੜ ਆ ਬੈਡ ਵੈਦਰ ਵਿੱਚ ਉਹ ਚੀਜ਼ਾਂ ਦੇ ਕੇ ਉਹਨੂੰ ਡੋਮੈਸਟੀਕੇਟ ਕਰ ਲਿਆ ਸਾਨੂੰ ਉਹ ਛੋਟੀਆਂ ਛੋਟੀਆਂ ਸੁੱਖ ਸਹੂਲਤਾਂ ਦੇ ਕੇ ਸਾਡੇ ਬ੍ਰੇਨ ਨੂੰ ਵੱਡੀਆਂ ਕਾਰਪੋਰੇਟ ਕੰਪਨੀਆਂ ਨੇ ਡੋਮੈਸਟੀਕੇਟ ਕੀਤਾ ਹੋਇਆ ਅਤੇ ਉੱਥੋਂ ਹੀ ਫਿਰ ਬਹੁਤ ਕੁਛ ਅੱਗੇ ਤੁਰਦਾ ਸਾਡਾ ਜਿਹੜਾ ਦਿਮਾਗ ਆ ਮੋਬਾਈਲ ਫੋਨ ਦੇ ਆਰੇ ਲੱਗਿਆ ਮੋਬਾਈਲ ਫੋਨ ਸਾਨੂੰ ਫਿਰ ਉਹਨਾਂ ਨੇ ਕਿਹਾ ਇਹ ਸਾਰਾ ਕੁਛ ਔਨਲਾਈਨ ਕਰ ਦਿਓ ਜੀ ਫਿਰ ਉਹਨਾਂ ਨੇ ਪੈਸੇ ਦੀ ਵਰਤੋਂ ਖਤਮ ਕਰਤੀ ਉਹ ਕਹਿੰਦੇ ਜੀ ਕ੍ਰੈਡਿਟ ਕਾਰਡ ਥਰੂ ਪੇ ਆ ਅੱਛਾ ਪੈਸੇ ਨਹੀਂ ਹੈਗੇ ਅਗਲੇ 2 ਮਹੀਨੇ ਇਹਨੂੰ ਕਿੱਦਾਂ ਗੁਲਾਮ ਬਣਾਉਣਾ ਇਹਨੂੰ ਕ੍ਰੈਡਿਟ ਕਾਰਡ ਇਹਨੂੰ ਵੱਧ ਪੈਸੇ ਦੇ ਦਿਓ ਵੀ ਚੱਲ ਕੋਈ ਨਹੀਂ ਅਗਲੇ ਮਹੀਨੇ ਦੇ ਦੀ ਉਦੋਂ ਅਗਲੇ ਮਹੀਨੇ ਦੇ ਦੀ ਘਰ ਲੈ ਲਾ ਚੱਲ ਆ 30 ਸਾਲ ਸਾਨੂੰ ਪੈਸੇ ਪੇ ਕਰੀ ਜਾਈ ਉਹ ਸਾਰਾ ਹੈ ਕੱਚਮ ਚੌੜਾ ਹੀ
0: ਕੋ ਫਿਰ ਗੱਲ ਉਹੀ ਆ ਜਾਣੀ ਤੁਸੀਂ ਕਹਿਣਾ ਵੀ ਅੱਜ ਡਰੋਨ 'ਚ ਵਾਲੀਆਂ ਗੱਲਾਂ ਕਰ ਰਹੇ ਆ ਪਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆ ਮੰਨ ਲਓ ਇਸ ਸਾਰੇ ਕੁਛ ਦੇ ਵਿੱਚ ਜਿੱਦਾਂ AI ਦਾ ਇਹਨਾਂ ਨੇ ਹਵਾਲਾ ਦਿੱਤਾ ਵਾ ਸਾਰਾ ਕੁਛ ਜਿਹੜਾ ਵਾ ਉਹ ਔਨਲਾਈਨ ਖੜ ਕੇ AI ਇੱਕ ਇਹੋ ਜਿਹੀ ਚੀਜ਼ ਆ ਵੀ AI ਦੇ ਰਾਹੀਂ ਜਿਹੜਾ ਆਡਿਟ ਹੋਊਗਾ ਤੁਸੀਂ ਕੋਈ ਵੀ ਦੁਨੀਆ ਦਾ ਉਹਦੇ 'ਚੋਂ ਨਹੀਂ ਬਚ ਸਕੋਗੇ ਉਹਦੇ ਵਿੱਚ ਇੰਨਾ ਕੁ ਕੁਛ ਹੋਊਗਾ ਜਿੰਨੇ ਆਪਾਂ ਜ਼ਿੰਦਗੀ ਦੇ ਵਿੱਚ ਉਲਝੇ ਹਾਂ ਉਸ ਆਡਿਟ ਦੇ ਵਿੱਚ ਜੇ ਤੁਹਾਨੂੰ ਮਹੀਨੇ ਪਹਿਲਾਂ ਦੀ ਕੋਈ ਟ੍ਰਾਂਜੈਕਸ਼ਨ ਵੀ ਪੁੱਛੀ ਜਾਵੇ ਤਾਂ ਸ਼ਾਇਦ ਤੁਹਾਨੂੰ ਚੇਤਾ ਨਾ ਆਵੇ ਕਿਉਂਕਿ ਆਪਾਂ ਡਿਪੈਂਡੈਂਟ ਹੋ ਚੁੱਕੇ ਹਾਂ ਅਤੇ ਜਦੋਂ AI ਪਿੱਕ ਕਰਦੀ ਆ ਹੁਣ ਬਹੁਤ ਸਾਰਿਆਂ ਨੂੰ ਸ਼ਾਇਦ ਇਸ ਚੀਜ਼ ਦਾ ਅਹਿਸਾਸ ਹੋਵੇ ਜਿਹੜੇ ਇਸ ਰਾਹ 'ਚੋਂ ਲੰਘ ਚੁੱਕੇ ਹੋਣਗੇ ਤਾਂ ਬੜਿਆਂ ਨੂੰ ਰੱਬ ਨਾ ਕਰੇ ਨਾ ਲੰਘਾਵੇ ਸੁਪਰ ਐਨੋਵੇਸ਼ਨ ਨੂੰ ਲੈ ਕੇ ਜਾਂ ਫਿਰ ਟੈਕਸ ਆਪਸ਼ਨ ਨੂੰ ਲੈ ਕੇ ATO ਦੇ ਵੱਲੋਂ ਬੜੇ ਸਾਰਿਆਂ ਨੂੰ ਇਹ ਲੈਟਰ ਆ ਚੁੱਕੇ ਨੇ ਵੀ ਇਸ ਚੀਜ਼ ਦੀ ਕਲੈਰੀਫਿਕੇਸ਼ਨ ਤੁਸੀਂ ਦਿਓ ਸੋ ਉਹ ਸਾਰੇ ਜਿਹੜੇ ਨੇ ਉਹ AI ਦੇ ਨਾਲ ਪਿੱਕ ਕੀਤੇ ਗਏ ਡਾਟਾਜ਼ ਨੇ ਉਹਦੇ ਵਿੱਚ ਤੁਹਾਨੂੰ ਇੱਕ ਫਾਰਮ ਦਿੱਤਾ ਜਾਂਦਾ ਅਤੇ ਉਹਦੇ ਵਿੱਚ ਤੁਸੀਂ ਆਪਣੀਆਂ ਡਿਟੇਲਾਂ ਭਰਨੀਆਂ ਉਹਦੇ ਅਕੋਰਡਿੰਗ ਉਹਨੇ ਕੈਲਕੂਲੇਸ਼ਨ ਕਰਕੇ ਤੁਹਾਨੂੰ ਦੱਸਣਾ ਵੀ ਆਹ ਇੰਨੇ ਦੇ ਦੇ ਨਹੀਂ ਤਾਂ ਫਿਰ ਅੱਗੇ ਫਰਦਰ ਆਪਾਂ ਹੋਰ ਆਪਾਂ ਚੈੱਕ ਕਰਦੇ ਹਾਂ ਅਤੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਪੁਰਾਣੀਆਂ ਮੰਨ ਲਓ 20-22 ਤੋਂ ਲੈ ਕੇ ਪੁਰਾਣਾ ਜਿੱਥੋਂ ਤੱਕ ਦਾ ਵੀ ਡਾਟਾ
1: ਲਿਖਿਆ ਤਾਂ ਇਹੀ ਹੁੰਦਾ ਸੰਬੜੀ ਗੋਨਾ ਗੈਟ ਹਰਟ ਵੈਰੀ ਬੈਡ
0: ਅਤੇ ਉੱਥੋਂ ਹੁਣ ਦਿਆ ਜੀ ਦੀ ਜੇ ਆਪਾਂ ਪੋਸਟ ਨੂੰ ਨਾਲ ਜੋੜਾਂ ਤਾਂ ਇਹ ਯੂ ਨੈਵਰ ਨੋ ਵੀ ਕਿਹੜੀ ਚੀਜ਼ ਕਿੱਦਾਂ ਕੱਲ੍ਹ ਨੂੰ ਵਾਪਰਨੀ ਆ, ਕਿਉਂਕਿ ਜਦੋਂ ਇੱਦਾਂ ਦਾ ਕੁਛ ਕੀਤਾ ਜਾਂਦਾ ਤਾਂ ਉਹ ਵਾਕਈ ਤੁਹਾਨੂੰ ਉਲਝਾਉਣ ਦੇ ਲਈ ਕੀਤਾ ਜਾਂਦਾ ਵੀ ਬੈਕਐਂਡ ਦੇ ਉੱਤੇ ਬਹੁਤ ਸਾਰੀਆਂ ਤਿਆਰੀਆਂ ਹੋਰ ਕੀਤੀਆਂ ਜਾਣ, ਅਤੇ ਆਪਾਂ ਸਿਸਟਮ ਦੇ ਇੰਨੇ ਕੁ ਆਦੀ ਹੌਲੀ ਹੌਲੀ ਹੋ ਚੁੱਕੇ ਨੇ ਕਿ ਸਾਨੂੰ ਲੱਗਦਾ ਵੀ ਨਹੀਂ ਸਾਰਾ ਕੁਛ ਹੁਣ ਠੀਕ ਆ। ਉਹ ਡੋਪਾਮਾਈਨ ਦੀ ਜਿਹੜੀ ਆਦਤ ਆ, ਵੱਡੀਆਂ ਵੱਡੀਆਂ ਗੱਲਾਂ ਸਪੈਸ਼ਲ, ਆਪਾਂ ਪਿਛਲੇ ਦਿਨ ਵੀ ਇੱਕ ਗੱਲ ਕੀਤੀ ਕਿ ਜਿਹੜੀ ਇਹ ਮੋਟੀਵੇਸ਼ਨ ਸਪੀਕਰਸ ਨੇ ਜਾਂ ਜਿਹੜੀਆਂ ਗੱਲਾਂ ਸੁਣ ਕੇ ਤੁਹਾਨੂੰ ਹੌਸਲਾ ਮਿਲਦਾ ਵਾ, ਬਹੁਤ ਵਾਰੀ ਆਪਾਂ ਕਹਿ ਦਿੰਦੇ ਹਾਂ ਵੀ ਯਾਰ ਇੱਦਾਂ ਦੀਆਂ ਗੱਲਾਂ ਕੋਈ ਕਿਉਂ ਕਰ ਰਿਹਾ ਵਾ, ਸਾਨੂੰ ਮੋਟੀਵੇਸ਼ਨ ਵਾਲੀਆਂ ਗੱਲਾਂ ਜਿਹੜੀਆਂ ਨੇ ਉਹ ਚੰਗੀਆਂ ਲੱਗਦੀਆਂ ਨੇ, ਤੁਹਾਨੂੰ ਕੋਈ ਇੰਸਪਾਇਰਿੰਗ ਗੱਲਾਂ ਕਰੇ ਉਹ ਚੰਗੀਆਂ ਲੱਗਦੀਆਂ, ਅਤੇ ਤੁਹਾਨੂੰ ਜਾਣ ਕੇ ਸ਼ਾਇਦ ਹੈਰਾਨੀ ਹੋਊਗੀ ਹੁਣ ਤਾਂ ਇੱਥੋਂ ਤੱਕ ਵੀ ਗੱਲਾਂ ਬਾਤਾਂ ਕਲੀਅਰ ਹੋ ਚੁੱਕੀਆਂ ਨੇ ਕਿ ਇਹ ਵੀ ਗੱਲਾਂ ਜਾਣ ਬੁੱਝ ਕੇ ਬਣਾਈਆਂ ਗਈਆਂ ਨੇ ਕਿ ਤੁਹਾਡੇ ਦਿਮਾਗ ਨੂੰ ਇੱਕ ਡੋਪਾਮਾਈਨ ਦਿੱਤਾ ਜਾਵੇ, ਤੁਹਾਨੂੰ ਇੱਕ ਆਰਟੀਫਿਸ਼ਲ ਖੁਸ਼ੀ ਦੇ ਉੱਤੇ ਲਾਇਆ ਜਾਵੇ, ਅਤੇ ਜਦੋਂ ਵੀ ਤੁਸੀਂ ਕਿਸੇ ਕਿਸਮ ਦੀ ਚੀਜ਼ ਨੂੰ ਲੈ ਕੇ ਤੁਸੀਂ ਦੁਖੀ ਹੁੰਦੇ ਹੋ, ਪਰੇਸ਼ਾਨ ਹੁੰਦੇ ਹੋ, ਤੁਸੀਂ ਉੱਦਾਂ ਦੀਆਂ ਗੱਲਾਂ ਸੁਣ ਕੇ ਫਿਰ ਉੱਠ ਖਲੋਵੋ, ਫਿਰ ਕੰਮ ਦੇ ਲਈ ਤਿਆਰ ਹੋ ਜਾਓ, ਤੁਹਾਨੂੰ ਉਹ ਡੋਪਾਮਾਈਨ ਦਿੱਤਾ ਜਾਂਦਾ। ਇਹ ਇੱਕ ਤਰ੍ਹਾਂ ਦੀ ਦਵਾਈ ਦਾ ਕੰਮ ਕਰਦਾ, ਜਦੋਂ ਤੁਹਾਨੂੰ ਸਿਰ ਪੀੜ ਹੁੰਦੀ ਹੈ ਤੁਸੀਂ ਪੈਨਾਡੋਲ ਖਾ ਕੇ ਫਿਰ ਫਿਰ ਕੰਮ ਕਰਨ ਲੱਗ ਪੈਂਦੇ ਹੋ, ਅਤੇ ਹੁੰਦਾ ਕੀ ਆ ਵੀ ਹੌਲੀ ਹੌਲੀ ਉਹਦੀ ਡੋਜ਼ ਵੱਧਦੀ ਜਾਂਦੀ ਹੈ।
1: ਇਹਨੂੰ ਹੁਣ ਤੁਸੀਂ ਇੱਕ ਕਾਰਪੋਰੇਟ ਸੈਕਟਰ 'ਚ ਦੇਖੋ, ਇੱਕ ਕੰਪਨੀ ਆ ਜਿਹਦੇ 'ਚ 1000 ਇੰਪਲੋਈ ਕੰਮ ਕਰਦਾ, ਉੱਥੇ ਮੋਟੀਵੇਸ਼ਨ ਸਪੀਕਰ ਦੀ ਕੀ ਲੋੜ ਆ, ਤਾਂ ਕਿ ਉਹਨਾਂ ਦੀ ਪ੍ਰੋਡਕਟੀਵਿਟੀ ਵਧੇ ਅਤੇ ਤੁਸੀਂ 9-5 ਉੱਥੇ ਡਟੇ ਰਹੋ ਬਸ।
0: ਮੈਂ ਇੱਕ ਪਿਛਲੇ ਹਫ਼ਤੇ ਬਾਈ ਪੋਡਕਾਸਟ ਸੁਣ ਰਿਹਾ ਹਾਂ, ਉਹਦੇ ਵਿੱਚ ਉਹ ਦੱਸਦਾ ਆ ਕਿ ਜਿਹੜੇ ਕਾਰਪੋਰੇਟ ਘਰਾਣਾ ਵਾ, ਵੱਡੇ ਲੋਕ ਜਿਹੜੇ ਨੇ ਧਨਾੜ ਨੇ, ਅਤੇ ਜਾਂ ਫਿਰ ਜਿਹੜੇ ਸਟਾਰ ਨੇ ਵੱਡੇ ਬੋਂਬੇ ਦੇ, ਅਤੇ ਬੋਂਬੇ ਦੇ ਵਿੱਚ ਉਹ ਕਹਿੰਦੇ ਨੇ ਕਿ ਸਾਡੇ ਜਿਹੜਾ ਇੱਕ ਇੱਕ ਬੰਦੇ ਦਾ ਪੈਕੇਜ ਆ ਉਹ 25-25 ਲੱਖ ਤੱਕ ਦਾ ਵਾ, ਡਿਪੈਂਡ ਔਨ ਵੀ ਕਿਹਨੂੰ ਕਿੰਨੀ ਕੁ ਕਿਹੜੀ ਸੇਵਾ ਦੇਣੀ ਆ, ਇਕੱਲੇ ਨੂੰ ਦੇਣੀ ਆ ਜਾਂ ਕੰਪਨੀ ਵਾਲੇ ਸਾਰਿਆਂ ਨੂੰ ਇਕੱਠਿਆਂ ਕਰਕੇ ਦੇਣੀ ਆ, ਅਤੇ ਇਕੱਲੇ ਇਕੱਲੇ ਬੰਦੇ ਦਾ 4-5 ਲੱਖ ਮਹੀਨੇ ਦਾ, ਸਿਰਫ ਇਸ ਚੀਜ਼ ਦਾ ਵੀ ਉਹਨਾਂ ਨੂੰ ਜਾ ਕੇ ਮੋਟੀਵੇਟ ਕਰਨਾ ਵਾ, ਜੇ ਕਿਸੇ ਨੇ ਪਰਸਨਲ ਲੈਵਲ ਦੇ ਉੱਤੇ ਮੋਟੀਵੇਟ ਹੋਣਾ ਵਾ। ਅਤੇ ਉਹ ਕਹਿੰਦਾ ਵੀ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਰਹੀ ਆ ਕਿ ਹੁਣ ਇਸ ਸਮੇਂ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਕਿ ਉਹ ਲੋਕ ਮਸ਼ੀਨਾਂ ਵਾਂਗੂ ਐਕਟ ਕਰਨਾ ਸ਼ੁਰੂ ਕਰ ਗਿਆ। ਉਹ ਕੋਈ ਵੀ ਕੰਮ ਕਰਦੇ ਆ ਉਹ ਸਿਰਫ ਮੁਨਾਫੇ ਦੀ ਗੱਲ ਤੋਂ ਸ਼ੁਰੂ ਕਰਦੇ ਆ, ਉਹ ਸਿਰਫ ਘਾਟੇ ਦੀਆਂ ਗੱਲਾਂ ਕਰਦੇ ਆ, ਉਹ ਇੱਕ ਚੰਗਾ ਪਿਓ, ਚੰਗੀ ਘਰ ਵਾਲਾ, ਚੰਗੇ ਇਨਸਾਨ ਹੋਣਾ ਭੁੱਲ ਗਏ। ਕਹਿੰਦਾ ਉਹਨਾਂ ਨੂੰ ਜਦੋਂ ਇਹ ਚੀਜ਼ਾਂ ਬਹਿ ਕੇ ਉਹਨਾਂ ਨੂੰ ਬਰੀਫ ਕੀਤੀਆਂ ਜਾਂਦੀਆਂ ਜਾਂ ਮੋਟੀਵੇਸ਼ਨ ਦੇ ਵਿੱਚ ਲੈ ਕੇ ਆਉਂਦਾ ਜਾਂਦਾ, ਤਾਂ ਉੱਥੋਂ ਇਹ ਪਤਾ ਲੱਗਦਾ ਵੀ ਉਹਨਾਂ ਦੀਆਂ ਫੀਲਿੰਗਸ ਹੀ ਮਰ ਚੁੱਕੀਆਂ ਨੇ। ਉਹਨਾਂ ਨੂੰ ਜਦੋਂ ਚੰਗੀਆਂ ਚੰਗੀਆਂ ਗੱਲਾਂ, ਸੋਹਣੀਆਂ ਸੋਹਣੀਆਂ ਗੱਲਾਂ, ਯੈਸ ਯੂ ਕੈਨ ਡੂ ਇਟ, ਦਿਸ ਦੈਟ ਯੇ ਵੋ,
1: ਯੂ ਹੈਵ ਇਟ ਇਨ ਯੂ,
0: ਉਹ ਸਾਰੀਆਂ ਚੀਜ਼ਾਂ ਕਹਿੰਦਾ ਉਹਨਾਂ ਨੂੰ ਇੱਕ ਵਾਰੀ ਫਿਰ ਤੋਂ ਮੁਰਝਾਏ ਬੂਟੇ ਨੂੰ ਫਿਰ ਦੁਬਾਰਾ ਖੜਾ ਕਰ ਦਿੱਤਾ
1: ਜਾਂਦਾ, ਯੂਰੀਆ ਪਾਉਂਦੇ।
0: ਹਾਂ, ਸੋ ਸਿਰਫ ਆਪਣੇ ਆਪ ਨੂੰ ਉਹ ਇਨਸਾਨ ਵਾਪਸ ਫੀਲ ਕਰਨ ਦੇ ਲਈ ਇੰਨਾ ਇੰਨਾ ਪੈਸਾ ਖਰਚ ਰਿਹਾ, ਤੇ ਕੁਛ ਤੇ ਹੋਊਗਾ ਨਾ, ਮਤਲਬ ਆਪਾਂ ਨਹੀਂ ਇਹ ਚੀਜ਼ਾਂ ਦਾ ਅਹਿਸਾਸ ਕਰ ਸਕਦੇ।
1: ਪਬਲਿਕ ਰਿਲੇਸ਼ਨ ਟੀਮਾਂ ਬਣਾਉਣੀਆਂ, PR ਟੀਮਸ ਬਣਾਉਣੀਆਂ, ਇਹ ਸਭ ਇਹ ਉਸ ਵਰਤਾਰੇ ਦਾ ਹੀ ਹਿੱਸਾ ਵਾ ਨਾ। ਹੁਣ ਉਹ ਮੋਟੀਵੇਸ਼ਨਲ ਸਪੀਕਰ ਲਿਆਉਣੇ, ਉਹਨਾਂ ਨਾਲ ਗੱਲਾਂ ਕਰਨੀਆਂ, ਉਹੋ ਜਿਹੀਆਂ ਕਿਤਾਬਾਂ ਪੜ੍ਹਨੀਆਂ ਵੱਡੇ ਵੱਡੇ ਲੋਕਾਂ ਦੀਆਂ, ਬਈ ਆਪਣੇ ਆਪ ਨੂੰ ਕਿੱਦਾਂ ਖੁਸ਼ ਕਿੱਦਾਂ ਰਿਹਾ ਜਾ ਸਕਦਾ। ਪਰ ਉਹ ਫਿਰ ਮੈਨੂੰ ਪੁੱਤ ਸਾਹਿਬ ਵਾਲੀ ਉਹ ਕਵਿਤਾ ਦੇ ਬੋਲ ਚੇਤੇ ਆ ਜਾਂਦੇ ਆ, ਬਈ ਪੁੱਤ ਦੀ ਰੂਹ ਨੂੰ ਦੁੱਖ ਆ ਕੋਈ, ਹੈ ਨਾ, ਮਾਂ ਦੇ ਹੁੰਦੇ ਆ ਦੁੱਖ ਕਾਗਜ਼ਾਂ ਨੂੰ ਦੱਸਦਾ। ਪਰ ਉਹ ਚੀਜ਼ਾਂ ਜਦ ਤੁਸੀਂ ਸਿਸਟਮ ਸੁਸਾਇਟੀ 'ਚੋਂ ਖਤਮ ਕਰਨ 'ਤੇ ਤੁਲੇ ਹੋਏ ਹੋ, ਉਹ ਮਸਨੂਈ ਚੀਜ਼ਾਂ 'ਚੋਂ ਲੱਭਦੇ ਹੋ, ਆਰਟੀਫਿਸ਼ਲ ਇੰਟੈਲੀਜੈਂਸ 'ਚ ਉਹ ਚੀਜ਼ਾਂ ਲੱਭਦੇ ਹੋ, ਉਹ ਪਿੱਛੇ ਜੇ ਤੁਸੀਂ ਖਬਰ ਨਹੀਂ ਸੀ ਪੜ੍ਹਦੇ, ਸਾਂਝੀ ਕਰਦੇ, ਬਈ ਉਹ ਮੁੰਡਾ AI ਨੂੰ ਹੀ ਆਪਣੀ ਗਰਲਫ੍ਰੈਂਡ ਸਮਝਣ ਲੱਗ ਗਿਆ ਸੀ, ਹਰ ਚੀਜ਼ ਉਹਨੂੰ ਪੁੱਛ ਕੇ ਕਰਨੀ।
0: ਹਾਂਜੀ ਹਾਂਜੀ,
1: ਦਿਮਾਗ 'ਤੇ ਅਸਰ ਇੰਨਾ ਖੋ ਜਾਂਦਾ, ਤੁਹਾਡਾ ਆਲਾ ਦੁਆਲਾ, ਕਿਉਂਕਿ ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ ਦੇ ਨਾਲ ਜੈਸੀ ਸ੍ਰਿਸ਼ਟੀ ਤੈਸੀ ਦ੍ਰਿਸ਼ਟੀ ਵੀ ਤਾਂ ਹੋ ਗਈ ਨਾ। ਹੁਣ ਜੋ ਤੁਸੀਂ ਹੈ ਨਾ, ਆਪਾਂ ਕਹਿੰਦੇ ਯੂ ਆਰ ਵਟ ਯੂ ਈਟ, ਜੋ ਤੂੰ ਖਾਣਾ ਤਾਂ ਉਹੀ ਆ। ਉਸ ਲਿਹਾਜ਼ ਨਾਲ ਸਾਡਾ ਖਾਣ ਪੀਣ, ਸਾਡਾ ਰਹਿਣ ਸਹਿਣ, ਹੁਣ ਤੁਸੀਂ ਦੇਖੋ ਹੁਣ ਸਟੈਮ 'ਤੇ ਜ਼ੋਰ ਦਿੱਤਾ ਜਾਂਦਾ, ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਸ਼ਾਇਦ ਮੈਥੇਮੈਟਿਕਸ, ਹੈ ਨਾ, ਇਹ 4 ਸਬਜੈਕਟਸ ਉਹ ਕਹਿੰਦੇ ਜੀ ਇਹਨਾਂ ਦਾ ਰਾਜ ਆ ਦੁਨੀਆ 'ਤੇ। ਆਰਟ ਐਂਡ ਕਲਚਰ ਕਿੱਥੇ ਗਿਆ, ਹੈ ਨਾ, ਤੁਹਾਡਾ ਜਿਹੜੀ ਸੋਸ਼ੋਲੋਜੀ ਕਿੱਥੇ ਗਈ, ਸੋਸ਼ਲ ਐਟੀਕੇਟਸ ਕਿੱਥੇ ਗਏ। ਆਪਾਂ ਤਾਂ ਸਿੱਖਿਆ ਹੋ ਨਾ, ਇਹ ਪਰਸਨ ਸ਼ੁੱਡ ਬੀ ਐਜੂਕੇਟਡ ਇਨਫ ਟੂ ਨੋ ਦੈਟ ਐਜੂਕੇਸ਼ਨ ਅਲੋਨ ਇਜ਼ ਨੋਟ ਇਨਫ। ਇੰਨੀ ਕੁ ਪੜ੍ਹਾਈ ਲਿਖਾਈ ਬੰਦੇ ਕੋਲ ਹੋਣੀ ਚਾਹੀਦੀ ਹੈ ਕਿ ਉਹਨੂੰ ਪਤਾ ਹੋਵੇ ਵੀ ਪੜ੍ਹਾਈ ਲਿਖਾਈ ਇਕੱਲੀ ਕਿਸੇ ਕੰਮ ਦੀ ਨਹੀਂ ਹੈਗੀ। ਪਰ ਉੱਥੇ ਉਹ ਚੀਜ਼ਾਂ ਡੋਪਾਮੀਨ ਵਾਂਗੂ ਕਹਿ ਲਓ, ਬੂਸਟਰਸ ਡੋਜ਼ਸ ਕਹਿ ਲਓ, ਟੀਕੇ ਕਹਿ ਲਓ, ਉਹ ਭਰ ਭਰ ਕੇ ਲਾਏ ਜਾਂਦੇ ਆ। ਹੌਲੀ ਵੇਖੋ ਅੱਗੇ ਮੂੰਹ ਦਾ ਕੰਮ ਚੱਲ ਰਿਹਾ।
0: ਇਹ ਵੇਖੋ, ਇਹ ਚੀਜ਼ਾਂ ਜਿਹੜੀਆਂ ਨੇ ਬੜੀ ਤੇਜ਼ੀ ਦੇ ਨਾਲ ਵੱਧ ਰਹੀਆਂ ਨੇ, ਅਤੇ ਇਸ ਸਭ ਕੁਛ ਦੇ ਦਰਮਿਆਨ ਇਹ ਵੀ ਡੋਪਾਮਾਈਨ ਹੀ ਆ ਵੀ ਤੁਹਾਨੂੰ ਇੰਨਾ ਕੁ ਆਹ ਚੀਜ਼ਾਂ ਜਿਹੜੀਆਂ ਵੱਧ ਦੇ ਦਿੱਤੀਆਂ, ਤੁਸੀਂ ਇਹਨਾਂ ਦੇ ਨਾਲ ਖੇਡੋ। ਪਰ ਤੁਹਾਨੂੰ ਮਤਲਬ ਇੱਕ ਡਾਲਰ ਦੇ ਕੇ ਪਿੱਛੋਂ ਤੁਹਾਡੇ $5 ਜਾ ਰਹੇ ਆ ਉਸ ਪਾਸੇ ਨੂੰ ਕਿਸੇ ਦਾ ਕੋਈ ਧਿਆਨ ਨਹੀਂ ਕਿਉਂਕਿ ਉਹ ਆਪਾਂ ਕਹਿੰਦੇ ਹਾਂ ਵੀ ਹਾਂ ਜਿੱਦਾਂ ਜਿੱਦਾਂ ਮਹਿੰਗਾਈ ਵੱਧਦੀ ਆ ਚੀਜ਼ਾਂ ਵੱਧਦੀਆਂ ਨੇ ਇਹ ਤਾਂ ਵਧਣਾ ਹੀ
1: ਹਾਂ ਜਿੱਡਾ ਵੱਡਾ ਜਿੱਡਾ ਵੱਡਾ ਰਿਸਕ ਉੱਡਾ ਵੱਡੀ ਆਮਦਨ ਉਹਨਾਂ ਤੈਨੂੰ ਫਾਇਦਾ ਵੀ ਤਾਂ ਹੋ ਜਾਣਾ
0: ਉਹ ਉਹ ਚੀਜ਼ਾਂ ਤੁਹਾਨੂੰ ਤੋਰੀ ਰੱਖਣ ਦੇ ਲਈ ਨੇ ਪਰ ਕਿੰਨਾ ਕੁ ਚਿਰ ਵੀ ਹੈਵ ਟੂ ਥਿੰਕ ਅਬਾਊਟ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਗਰੇਵਾਲ ਸਾਹਿਬ ਅਤੇ ਰਣਜੋਤ ਜੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਅਤੇ ਸਿਡਨੀ ਦੇ ਕਹਿੰਦੇ ਕਿ ਵੀ ਐੱਫ ਐੱਸ ਗਲੋਬਲ ਦੇ ਵਿੱਚ ਮੈਂ ਆਈਡੀਆ ਲਾਇਆ ਵਾ ਉੱਥੋਂ ਦੀ ਸਾਈਟ ਦੇ ਉੱਤੇ ਕਹਿੰਦੇ ਨੇ ਕਿ ਅਪਲਾਈ ਕਰਨਾ ਹੋਵੇ ਤੁਸੀਂ ਕੁਛ ਵੀ ਅਤੇ ਉਹ ਚੱਲਦੀ ਨਹੀਂ ਹੈ ਮਜਬੂਰੀ ਦੇ ਵਿੱਚ ਹੀ ਤੁਹਾਨੂੰ ਕਿਸੇ ਪ੍ਰਾਈਵੇਟ ਏਜੰਸੀ ਦੇ ਕੋਲ ਜਾਣਾ ਪੈਂਦਾ ਅਤੇ ਉਹ ਫਾਰਮ ਭਰਵਾਉਣੇ ਪੈਂਦੇ ਨੇ ਬਿਲਕੁਲ ਭਾਈ ਇਹ ਇਹ ਤੁਹਾਡੀ ਗੱਲ ਸੱਚ ਆ ਇਹ ਇਹ ਇਹ ਇਹ ਤੋਂ ਨਹੀਂ ਆਪਾਂ ਭੱਜ ਸਕਦੇ ਪਰ ਇਹੋ ਹੀ ਉਹ ਚੀਜ਼ਾਂ ਨੇ ਜਿਹੜੀਆਂ ਸ਼ਾਇਦ ਆਪਾਂ ਨਹੀਂ ਕਦੇ ਵੀ ਕੋਈ ਉਸ ਤਰੀਕੇ ਦੇ ਨਾਲ ਪਤਾ ਨਹੀਂ ਸਾਨੂੰ ਪਤਾ ਹੀ ਨਹੀਂ ਆ ਵੀ ਕਿੱਥੇ ਜਾ ਕੇ ਗੱਲ ਕਰਨੀ ਆ ਕਿੱਦਾਂ ਕਰਨੀ ਆ ਹੌਲੀ ਹੌਲੀ ਹੌਲੀ ਹੌਲੀ ਵੱਧਦੇ ਵੱਧਦੇ ਆਪਾਂ ਇੱਥੋਂ ਤੱਕ ਆ ਗਏ
1: ਇੰਡੀਆ 'ਚ ਜਿਹੜਾ ਸੀ ਨਾ ਵੀ ਐੱਫ ਐੱਸ ਦੇ ਦਫ਼ਤਰ ਦੇ ਬਾਹਰ ਜਿਹੜੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਸੀਗੀਆਂ ਉਹ ਕੀ ਕਰਦੇ ਹੁੰਦੇ ਸੀ ਤੁਸੀਂ ਦੇਖੋਗੇ ਇਹ ਸਿਸਟਮ ਸਾਰਿਆਂ ਨੂੰ ਪਤਾ ਹੀ ਆ ਉਹਨਾਂ ਨੇ ਸਵੇਰੇ ਹੀ ਪਹਿਲਾਂ 10-20 ਬੁਕਿੰਗਸ ਆਪਦੀਆਂ ਆਪਦੇ ਕੰਪਿਊਟਰਾਂ ਤੋਂ ਡਿਫਰੈਂਟ ਡਿਫਰੈਂਟ ਆਈ ਪੀ ਐਡਰੈਸਾਂ ਤੋਂ ਬੁੱਕ ਕਰ ਦੇਣੀਆਂ
0: ਇਹੋ ਹੀ ਹੁੰਦਾ
1: ਉਹ ਫਿਰ ਉਹ ਹਾਤੇ ਵਾਲੇ ਕੋਲ ਜਾ ਕੇ ਤੁਹਾਨੂੰ ਹੋਰ ਕਿਤੋਂ ਅਪੁਆਇੰਟਮੈਂਟ ਨਹੀਂ ਮਿਲਦੀ ਉਹ ਕਹਿਣਗੇ 50 ਵਾਲੀ ਅਪੁਆਇੰਟਮੈਂਟ 50 ਦੀ ਆ ਲੈਣੀ ਆ ਸਾਡੇ ਕੋਲ ਪਈਆਂ ਅਪੁਆਇੰਟਮੈਂਟ ਇੱਦਾਂ ਹੀ ਉਹ ਰੈਜ਼ਰਵੇਸ਼ਨ ਆ ਬੁਕਿੰਗ ਆ ਜਿਹੜੇ ਹਾਤਿਆਂ 'ਚ ਬੈਠੇ ਆ ਏ ਸੀ ਦਾ ਦੂਜਾ ਰੇਲਵੇ ਦਾ ਡੱਬਾ ਉਹਨਾਂ ਨੇ ਪਹਿਲਾਂ ਟਿਕਟਾਂ ਬੁੱਕ ਕਰਕੇ ਰੱਖ ਲਈਆਂ ਹੌਲੀ ਹੌਲੀ ਰਿਲੀਜ਼ ਕਰਨੀਆਂ ਮਤਲਬ ਇਹ ਸਿਸਟਮ ਨੂੰ ਖਰਾਬ ਕਰਨ ਵਾਲੀਆਂ ਗੱਲਾਂ
0: ਸੋ ਇਹ ਫਿਰ ਡਬਲ ਤੁਹਾਡੀ ਐਨਰਜੀ ਅਤੇ ਡਬਲ ਸਾਨੂੰ ਪੈਸੇ ਵੇਖੋ ਇਸ ਤਰੀਕੇ ਦੇ ਨਾਲ ਖਰਚਣੇ ਪੈਂਦੇ ਜਿੱਥੇ ਆਪਾਂ ਉਸ ਚੀਜ਼ ਦਾ ਹਿੱਸਾ ਬਣ ਜਾਂਦੇ ਜੋ ਕਿ ਸਾਰੇ ਹੀ ਮੈਂ ਹੋਊਂਗਾ ਅਤੇ ਮੈਂ ਵੀ ਬਣ ਜੂੰਗਾ ਪਰ ਅਸੀਂ ਬਣ ਜਾਂਦੇ ਹਾਂ ਕਿਉਂਕਿ ਅਸੀਂ
1: ਬੰਦਾ ਜਾਨ ਸੌਖੀ ਚਾਹੁੰਦਾ
0: ਆਪਣੀ ਜਾਨ ਸੌਖੀ ਪਰ ਉਹਦੇ ਵਿੱਚ ਇਹ ਹੁੰਦਾ ਵੀ ਇੱਕ ਆਪਾਂ ਧਿਰ ਵਿੱਚ ਨਵੀਂ ਖੜੀ ਕਰ ਲੈਂਦੇ ਹੌਲੀ ਹੌਲੀ ਉਹ ਜਿਹੜੀਆਂ ਧਿਰਾਂ ਖੜੀਆਂ ਹੁੰਦੀਆਂ ਵਾ ਉਹ ਫਿਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅੰਦਰਲੇ ਬੰਦਿਆਂ ਨੂੰ ਇਨਸੈਂਟਿਵ ਵੀ ਦੇਣੇ ਸ਼ੁਰੂ ਕਰ ਦਿੰਦੀਆਂ ਨੇ ਵੀ ਬੰਦਾ ਯਾਰ ਸਾਡੇ ਤੱਕ ਆਉਣਾ ਚਾਹੀਦਾ ਕੋਈ ਪਰਫਿਊਮ ਦੇ ਤਾ ਕੋਈ ਕਿਸੇ ਕਿਸਮ ਦਾ ਕੋਈ ਪੈਸੇ ਧੇਲੇ ਸੈੱਟ ਕਰ ਲਏ ਜਾਂ ਕਿੱਦਾਂ ਕਿਉਂਕਿ ਉਹਨਾਂ ਦੀ ਬਾਹਰ ਵੱਖਰੀ ਦੁਕਾਨਦਾਰੀ ਜਿਹੜੀ ਚੱਲਣੀ ਸ਼ੁਰੂ ਹੋ ਜਾਂਦੀ
1: ਕਿਉਂਕਿ ਹੈਗੀਆਂ ਅਸੈਂਸ਼ੀਅਲ ਸਰਵਿਸਿਜ਼ ਬੰਦਾ ਜਦੋਂ ਡੈਸਪਰੇਟ ਹੁੰਦਾ ਉਹਨੂੰ ਇਸ ਚੀਜ਼ ਦੀ ਸਖਤ ਤੋਂ ਸਖਤ ਲੋੜ ਆ ਉਹ ਫਿਰ ਮਰਦਾ ਕੀ ਨਾ ਕਰਦਾ ਵਾਲੇ ਡੋਮੇਨ ਚਲਿਆ ਜਾਂਦਾ
0: ਸਾਨੂੰ ਇਹ ਦੱਸ ਦਿੱਤਾ ਗਿਆ ਸਮਝਾ ਦਿੱਤਾ ਗਿਆ ਵਾ ਬਹਿ ਗਿਆ ਵਾ ਵੀ ਸਿਸਟਮ ਦੇ ਵਿੱਚ ਇੱਦਾਂ ਹੀ ਹੋਣਾ ਵਾ ਜੇ ਤੁਸੀਂ ਸਿਸਟਮ ਰਾਹੀਂ ਚੱਲਣਾ ਤਾਂ ਤੁਹਾਨੂੰ ਕਾਫੀ ਖੱਜਲ ਖਰਾਬ ਹੋਣਾ ਪੈਣਾ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਮੇਰੀ ਪਹਿਲੀ ਕਹਿੰਦੇ ਕਿ ਆਪਣੇ ਭਾਅ ਜੀ ਕਹਿੰਦੇ ਕਿ ਮੇਰੀ ਆਪਣਾ ਵੀ ਐੱਫ ਐੱਸ ਦਾ ਐਕਸਪੀਰੀਅੰਸ ਦੱਸਣਾ ਚਾਹੁੰਦਾ ਮਾਰਚ ਮੰਥ ਦੇ ਵਿੱਚ ਵੀ ਐੱਫ ਐੱਸ ਗਿਆ ਸੀ ਪੀ ਸੀ ਸੀ ਵਿਦਾਊਟ ਅਪੁਆਇੰਟਮੈਂਟ ਬਟ ਉਹਨਾਂ ਨੇ ਕਹਿੰਦੇ ਕਿ ਮੈਨੂੰ ਐਂਟਰ ਨਹੀਂ ਹੋਣ ਦਿੱਤਾ ਉਹ ਕਹਿੰਦੇ ਨੀਡ ਅਪੁਆਇੰਟਮੈਂਟ ਵਿਦਾਊਟ ਅਪੁਆਇੰਟਮੈਂਟ ਯੂ ਕਾਂਟ ਐਂਟਰ ਅਤੇ ਡਜ਼ਨਟ ਮੈਟਰ ਇਫ ਯੂ ਅਰਾਈਵ ਬਾਏ 8 AM ਓਕੇ ਸੋ ਬਾਹਰ ਸਕਿਉਰਿਟੀ ਗਾਰਡ ਕਹਿੰਦੇ ਖੜ੍ਹਾ ਹੁੰਦਾ ਵਾ ਅਤੇ ਉਹਨੂੰ ਰਿਕੁਐਸਟ ਕਰੀ ਕਿ ਪਲੀਜ਼ ਡੂ ਸਮਥਿੰਗ ਅਤੇ ਮੈਂ ਕਹਿੰਦੇ ਕਿ ਦੂਰ ਤੋਂ ਆਇਆ ਵਾਂ ਦੈਨ ਸਕਿਉਰਿਟੀ ਗਾਰਡ ਨੇ ਅੰਦਰ ਜਾ ਕੇ ਸਟਾਫ ਨੂੰ ਰਿਕੁਐਸਟ ਕਰੀ ਦੈਨ ਇੱਕ ਸਟਾਫ ਮੈਂਬਰ 5 ਮਿੰਟ ਦੇ ਲਈ ਬਾਹਰ ਆਇਆ ਅਤੇ ਉਹਨੇ ਮੇਰੇ ਸਾਰੇ ਡਾਕੂਮੈਂਟ ਚੈੱਕ ਕਰੇ ਅਤੇ ਕਹਿੰਦਾ ਕਿ ਇੱਧਰ ਇੱਥੇ ਗਲਤੀ ਆ ਅਤੇ ਠੀਕ ਕਰ ਦੈਨ ਸਾਰੇ ਡਾਕੂਮੈਂਟ ਜਿਹੜੇ ਸੈਂਡ ਬਾਏ ਕੋਰੀਅਰ ਅਤੇ ਵਿਦ ਇਨ ਮੰਥ 1 ਮੰਥ ਆਈ ਗੋਟ ਬੈਕ ਮਾਈ ਪੀ ਸੀ ਸੀ ਮਾਈ ਕੋਰੀਅਰ ਵਿਦਆਊਟ ਐਨੀ ਇਸ਼ੂ ਚਲੋ ਥੈਂਕ ਯੂ ਜੀ ਤੁਹਾਡਾ ਮਿਹਰਬਾਨੀ ਆਪਣਾ ਐਕਸਪੀਰੀਅੰਸ ਸਾਂਝਾ ਕਰਨ ਦੇ ਲਈ ਮੇਰਾ ਤਾਂ ਆਪ ਇੱਕ ਇੱਦਾਂ ਦਾ ਕੋਈ ਸੀ ਐਕਸਪੀਰੀਅੰਸ ਮੈਂ ਆਪ ਇਹੋ ਤੁਹਾਡਾ 8 ਵਜੇ ਚੱਲ ਗਿਆ ਹਾਂ ਅਤੇ ਆਰਾਮ ਦੇ ਨਾਲ ਹੋ ਗਿਆ ਸੀ ਬਾਕੀ ਆਪੋ ਆਪਣਾ ਹਰ ਕੋਈ ਐਕਸਪੀਰੀਅੰਸ ਦੱਸਦਾ ਜਿੱਦਾਂ ਜਿੱਦਾਂ ਦੀ ਕਿਸੇ ਨਾਲ ਵਾਪਰੀ ਹੈ ਅਸੀਂ ਕਹਿੰਦੇ ਕਿ ਗਰੋਸਰੀ ਦਾ ਖਰਚਾ ਲਿਖਿਆ ਵਾ ਲਾਸਟ ਮੰਥ ਦਾ ਇੰਕਲੂਡਿੰਗ ਇੰਡੀਅਨ ਗਰੋਸਰੀ ਅਤੇ ਉਹ ਸੀ $2,450 ਬੇਸਿਕ ਗਰੋਸਰੀ ਆਟਾ ਦਾਲ ਦੁੱਧ ਦਹੀਂ ਅਤੇ ਫਰੂਟ ਅਸੀਂ ਕਹਿੰਦੇ ਕਿ 4 ਜਣੇ ਆ ਘਰ ਦੇ ਵਿੱਚ 2 ਵੱਡੇ ਅਤੇ 2 ਬੱਚੇ ਅਤੇ ਕੋਈ ਕਹਿੰਦੇ ਕੋਲਡ ਡਰਿੰਕ ਜਾਂ ਬਿਸਕਿਟ ਸਾਡੇ ਘਰ ਨਹੀਂ ਆਉਂਦਾ ਕੋਈ ਆਪਾਂ ਚਿਪਸ ਜਾਂ ਇੱਦਾਂ ਦਾ ਕੋਈ ਨਜਾਇਜ਼ ਕੋਈ ਵਾਧੂ ਦਾ ਖਰਚਾ ਨਹੀਂ ਕਰਦੇ ਅਤੇ ਉਹਦੇ ਬਾਵਜੂਦ ਵੀ $2,450
1: ਰਣਜੋਤ ਲੋਕ ਹਿਸਾਬ ਕਰਨ ਨੂੰ ਹਟੇ ਹੋਏ ਆ ਕਿਉਂਕਿ ਉਹ ਡਿਪਰੈਸਿੰਗ ਆ
0: ਜਦੋਂ ਤੁਸੀਂ ਹਿਸਾਬ ਕਰ ਲੈਂਦੇ ਹੋ ਤੁਹਾਨੂੰ ਤੰਗ ਹੋਣਾ ਪੈਂਦਾ ਤੁਸੀਂ ਤੰਗ ਹੁੰਦੇ ਹੋ ਹੋਰ
1: ਇਹ ਨਹੀਂ ਹੈ ਕਿ ਹਨਾ ਵੀ ਉਹ ਅੱਖਾਂ ਮੀਚਣਾ ਬਿੱਲੀ ਨੇ ਪਰੇ ਹੋ ਜਾਣਾ ਕਈ ਵਾਰ ਇੱਦਾਂ ਦੇ ਮਸਲੇ ਆਣ ਪੈਂਦੇ ਆ ਆਣ ਖੜ੍ਹੇ ਹੁੰਦੇ ਆ ਕਿ ਤੁਸੀਂ ਹਿਸਾਬ ਕਿਤਾਬ ਦੇਖਦੇ ਹੋ ਵੀ ਯਾਰ ਆਮਦਨ ਸਾਡੀ 8,000 ਆ ਅਤੇ ਖਰਚਾ ਸਾਡਾ ਯਾਰ 9,200 ਆ ਇਹ ਕੀ ਚੱਕਰ ਪੈ ਗਿਆ ਉਹ ਫਿਰ ਡਿਪਰੈਸਿੰਗ ਆ ਮੰਨਦਾ ਮੈਂ ਚਲੋ ਤੁਸੀਂ ਥੋੜ੍ਹਾ ਬਹੁਤਾ ਉਹਨੂੰ $200-$400 ਕਿਸੇ ਨਾ ਕਿਸੇ ਢੰਗ ਨਾਲ ਘਟਾ ਲਉਂਗੇ ਔਰਗਨਾਈਜ਼ ਹੋ ਕੇ ਪਰ ਬਹੁਤ ਸਾਰੀਆਂ ਚੀਜ਼ਾਂ ਅਸੈਂਸ਼ਲ ਸਰਵਿਸਿਜ਼ ਆ ਉਹਨਾਂ ਨੂੰ ਇਗਨੋਰ ਨਹੀਂ ਕੀਤਾ
0: ਜਾ ਸਕਦਾ ਤੁਸੀਂ ਇਹੋ ਹੀ ਆ ਵੀ ਜਿਹੜੀ ਤੁਹਾਡੇ ਜ਼ਰੂਰੀ ਚੀਜ਼ਾਂ ਨੇ ਉਹ ਹੀ ਕਰੋ ਜਿਹੜਾ ਬਾਕੀ ਦਾ ਆਪਾਂ ਐਵੇਂ ਨਜਾਇਜ਼ ਖਰਚੇ ਕਰਨ ਆਪਾਂ ਬਹਿ ਜਾਂਦੇ ਹਾਂ ਪਾਰਟੀ ਹੋਰ ਵੱਡੀ ਪਾਰਟੀ ਇੱਥੇ ਲਿਜਾਣਾ ਉਹ ਕਰਨਾ ਇਹ ਕਰਨਾ ਉਹੋ ਜਿਹੀਆਂ ਚੀਜ਼ਾਂ ਦੇ ਵਿੱਚੋਂ ਕੁਛ ਨਹੀਂ ਨਿਕਲਣਾ ਫਰਸਟ੍ਰੇਸ਼ਨ ਤੋਂ ਇਲਾਵਾ ਕਹਿੰਦੇ ਕਿ ਮੇਰੇ ਘਰ ਬੇਟੀ ਹੋਈ ਸੀ ਅਤੇ ਅਸੀਂ 186 'ਤੇ PR ਹੋਈ ਹੈ ਸਾਡੀ, ਅਤੇ ਸੈਂਟਰ ਲਿੰਕ ਕਹਿੰਦਾ ਵੀ 2 ਈਅਰਸ ਦੀ ਕੰਡੀਸ਼ਨ ਆ ਜੀ ਆਫਟਰ PR ਪੇਰੈਂਟਲ ਲੀਵ ਦੇ ਲਈ। ਥੈਂਕ ਯੂ ਤੁਹਾਡਾ ਅਪਡੇਟ ਦੇਣ ਲਈ ਜੀ, ਪਰ ਇਹ ਆ ਵੀ ਇਹਨਾਂ ਦੇ ਮੁਤਾਬਿਕ ਇਹ ਇਨਫੋਰਮੇਸ਼ਨ, ਅਤੇ ਆਪਾਂ ਜੇ ਚਾਹੋਗੇ ਤਾਂ ਆਪ ਪੁਸ਼ਟੀ ਕਰਕੇ ਜਾਂ ਹੋਰ ਕਿਸੇ ਨੂੰ ਪਤਾ ਤਾਂ ਆਪਾਂ ਜ਼ਰੂਰ ਦੱਸ ਦਾਂਗੇ। ਸੋ ਵੈਸੇ ਤਾਂ ਇਹਨਾਂ ਦਾ ਪਰਸਨਲ ਐਕਸਪੀਰੀਅੰਸ
1: ਹਾਂਜੀ 186 ਕਿਉਂਕਿ ਪਰਮਾਨੈਂਟ ਵੀਜ਼ਾ, ਅਤੇ ਉਸ ਲਿਹਾਜ਼ ਨਾਲ ਪਰ ਸਰਕਾਰਾਂ ਦੀ ਕੋਸ਼ਿਸ਼ ਇਹ ਆ ਕਿ ਕੋਈ ਵੀ ਭਾਵਾਂ ਪਰਮਾਨੈਂਟ ਵੀਜ਼ੇ ਵੱਲ ਵੀ ਜਾਂਦਾ ਤਾਂ PR ਹੋਣ ਤੋਂ ਬਾਅਦ ਤੁਸੀਂ 2 ਜਾਂ 3 ਸਾਲ ਤਾਂ ਉਹ ਪੱਤੇ ਅਤੇ ਰਿਆਇਤਾਂ ਉਦੋਂ ਸ਼ੁਰੂ ਹੁੰਦੀਆਂ। ਹਰ ਚੀਜ਼ 'ਚ ਕਿਤੇ ਨਾ ਕਿਤੇ ਕੋਈ ਨਾ ਕੋਈ ਨੱਕਾ ਇਹਨਾਂ ਨੇ ਲਾਇਆ ਹੀ ਹੋਇਆ। ਹੁਣ ਜੇ ਮੰਨ ਲਓ ਪੇਰੈਂਟ ਵੀਜ਼ਾ, ਉਹ ਤੁਸੀਂ ਕੰਟਰੀਬਿਊਟਰੀ ਪੇਰੈਂਟ ਵੀਜ਼ੇ 'ਤੇ PR ਲੈ ਵੀ ਲੈਂਦੇ ਹੋ ਤਾਂ 10 ਸਾਲ ਤੱਕ ਤੁਹਾਡੀ ਪੈਨਸ਼ਨ ਹੈ ਨਹੀਂ, ਅਤੇ ਉਹ ਫਿਰ ਉਹ ਕਿਸ ਦਿਨ ਤੋਂ 10 ਸਾਲ ਕੈਲਕੂਲੇਟ ਹੋਣੇ ਆ, ਉਹ ਉਹਦਾ ਫਿਰ ਅਲੱਗ ਤੋਂ ਇੱਕ ਰੂਲ ਆ। ਸੋ ਕੁੱਲ ਮਿਲਾ ਕੇ ਇਹਨਾਂ ਚੀਜ਼ਾਂ 'ਚ ਗੰਦਲ ਚੌੜ ਤਾਂ ਹੈਗੀ ਆ,
0: ਇਹ ਤਾਂ ਹੈ ਹੀ ਆ। ਸੋ ਇਸ ਟਾਈਮ ਦੇ ਉੱਤੇ ਇੰਜੋਏ ਕਰੋ ਤੁਸੀਂ, ਤੁਹਾਡੇ ਇੰਜੋਏ ਕਰਨ ਦੇ ਲਈ ਤੁਹਾਨੂੰ IPL ਦਿੱਤੀ ਜਾਂਦੀ ਆ, ਖੇਡਿਆ ਵੇਖੋ ਤੁਸੀਂ, ਕ੍ਰਿਕਟ
1: ਵਾਲਾ ਬਾਜਾ ਵੀ ਵਜਾਇਆ ਜਾਂਦਾ
0: ਹਾਂਜੀ ਹਾਂਜੀ
1: ਇੱਕਦਮ, ਕਿਉਂਕਿ ਜਦੋਂ ਲੋਕ ਠੰਡੇ ਜੇ ਹੁੰਦੇ ਆ, ਸੁੱਤੇ ਜੇ ਪਏ ਹੁੰਦੇ ਆ, ਟੂੰ ਟੂੰ ਟੂੰ ਜੀ ਕਰ ਦਿੱਤੀ ਜਾਂਦੀ ਹੈ।
0: ਇੱਕ ਦਿਨ ਮੈਂ ਵੇਖਿਆ ਕਰੋ ਉਹ ਇੰਸਟਾਗ੍ਰਾਮ 'ਤੇ, ਉਹ ਬੀਬੀ ਚੰਗੀ ਭਲੀ ਪੜ੍ਹੀ ਲਿਖੀ ਹੋ, ਕਿਤੇ ਬਾਬਾ ਟੱਕਰਾ ਟੁੱਕਰਾ ਮਾਰੀਆਂ ਉਹਨੇ ਖਿਜੀ ਪਈ, ਕਹਿੰਦੀ ਵੀ ਲੱਖ ਦੀ ਲਾਹਨਤ ਤੁਹਾਡੇ 'ਤੇ, ਤੁਹਾਡੇ ਸਿਰ ਦੇ ਉੱਤੇ ਇੰਨੇ ਕਰਜ਼ੇ ਨੇ, ਤੁਹਾਡੇ ਕੋਲ ਨੌਕਰੀ ਨਹੀਂ ਹੈਗੀ, ਬੇਰੁਜ਼ਗਾਰੀ ਇੰਡੀਆ ਤੋਂ ਹੀ, ਅਤੇ ਤੁਸੀਂ ਸ਼ਾਮ ਨੂੰ ਸਾਰਾ ਕੁਛ ਛੱਡ ਛਡਾ ਕੇ ਵੇਲੇ ਸਿਰ ਆਪਣੇ ਕੰਮਾਂ ਤੋਂ ਆ ਕੇ, ਅਤੇ ਤੁਸੀਂ TV ਅੱਗੇ ਬਹਿ ਜਾਂਦੇ ਹੋ ਵੀ ਅਸੀਂ IPL ਵੇਖਣਾ ਵਾ, ਤੁਸੀਂ ਆਪਣੇ ਪਰਿਵਾਰ ਕੱਲ੍ਹ ਨੂੰ ਪਾਲਣੇ, ਅਤੇ ਪਾਲਣੇ ਕਿੱਦਾਂ ਪਹਿਲਾਂ ਮੈਨੂੰ ਇਹ ਸਮਝਾਓ।
1: ਰੋਮ ਦੀ ਜਿਹੜੀ ਉਦਾਹਰਣ ਦਿੱਤੀ ਜਾਂਦੀ ਹੈ ਬਹੁਤ ਵੱਡੀ, ਜਿਹੜਾ ਸਪਾਰਟਨਸ ਨੇ, ਸਪਾਰਟਕਸ ਸੀਰੀਜ਼ ਬਹੁਤ ਬਣੀਆਂ ਹੋਈਆਂ, ਭੁੱਖਮਰੀ ਫੈਲ ਗਈ, ਲੋਕ ਭੁੱਖੇ ਮਰਨ ਲੱਗ ਗਏ, ਕਤਲੋ ਗਾਰਤ ਗਲੀਆਂ ਮੁਹੱਲਿਆਂ 'ਚ ਨਾ ਚੋਰ ਡਾਕੇ ਪੈਣ ਲੱਗ ਗਏ। ਰਾਜਾ ਕਹਿੰਦਾ ਕੀ ਕਰੀਏ, ਉਹ ਕਹਿੰਦਾ ਇਹਨਾਂ ਨੂੰ ਬਲੱਡ ਸ਼ੈੱਡ ਦਿਖਾਓ, ਇਹਨਾਂ ਨੂੰ ਤਮਾਸ਼ੇ ਦਿਖਾਓ, ਇਹਨਾਂ ਨੂੰ ਉਹ ਚੀਜ਼ਾਂ ਹੀ ਭੁਲਾ ਦਿਓ, ਇਹ ਰੋਜ਼ ਦੇਖਿਆ ਕਰਨ ਲੜਾਈ ਝਗੜਾ, ਉੱਥੇ ਉਹ ਆਹ ਜਿੱਤੂ ਮੇਰੇ ਵਾਲਾ ਜਿੱਤੂ, ਉਹ ਕਹਿੰਦਾ ਮੇਰੇ ਵਾਲਾ ਜਿੱਤੂ, ਉਹਨਾਂ ਨੇ ਆ ਕੁਛ ਸ਼ੁਰੂ ਕਰ ਲਿਆ, ਲੋਕ ਸਭ ਕੁਛ ਭੁੱਲ ਗਏ, ਰੋਟੀ ਪਾਣੀ ਭੁੱਲ ਗਏ।
0: ਦੇਖੋ ਅਲੱਗ ਅਲੱਗ ਤਰੀਕੇ ਨੇ, ਹੁਣ ਉਹ ਇੱਕ ਉਤੋਂ ਦਾ ਤਰੀਕਾ ਹੀ, ਹੁਣ ਅੱਜ ਦਾ ਤਰੀਕਾ ਕੀ ਆ, ਕ੍ਰਿਕਟ ਫੁੱਟਬਾਲ ਚਲੋ ਖੇਡਾਂ ਜ਼ਰੂਰੀ ਨੇ, ਆਪਾਂ ਇਹ ਨਹੀਂ ਕਹਿੰਦੇ ਵੀ ਖੇਡਾਂ ਜ਼ਰੂਰੀ ਨਹੀਂ, ਪਰ ਇੱਕ ਲਿਮਿਟ
1: ਲੈਵਲ, ਉਹਨਾਂ ਦਾ ਸਕੇਲ,
0: ਇੱਕ ਲਿਮਿਟ ਤੱਕ ਸਾਰਾ ਕੁਛ ਜ਼ਰੂਰੀ ਆ। ਮੰਨ ਲਓ ਇਹ ਮੈਚ ਚੱਲ ਰਹੇ ਨੇ ਅਤੇ ਉਹਨਾਂ ਦੇ ਦਰਮਿਆਨ ਵੀ ਕੋਈ ਕੰਮ ਦੀ ਚੀਜ਼ ਬੰਦਾ ਦੱਸ ਦੇ, ਸੋ ਉਹ ਵੀ ਚਲੋ ਛੱਡੋ ਆਪਾਂ, ਚਲੋ ਇਹ ਹੁਣ ਜਿੱਦਾਂ ਜਿੱਦਾਂ ਆਬਾਦੀ ਵਧਣੀ ਉੱਦਾਂ ਦਾ ਖੇਡਾਂ ਵੀ ਵਧਣੀਆਂ ਵਾ, ਉਹਨੂੰ ਆਪਾਂ ਕੀ ਕਹਿ ਨਹੀਂ ਸਕਦੇ। ਪਰ ਮੰਨ ਲਓ ਜਿਹੜੇ ਹੁਣ ਪੋਲੀਟੀਸ਼ੀਅਨ ਜਿਹੜੀ ਖੇਡਾਂ ਖੇਡਦੇ ਨੇ, ਹੁਣ ਕੋਈ ਮੁੱਦੇ ਦੀ ਗੱਲ ਨਹੀਂ, ਕੋਈ ਕੁਛ ਨਹੀਂ, ਤੁਹਾਨੂੰ ਇੱਧਰ ਉੱਧਰ ਇਹੋ ਜਿਹੇ ਤਰੀਕੇ ਦੇ ਨਾਲ ਉਲਝਾਉਣਾ ਕਿ ਤੁਹਾਨੂੰ ਰਸ ਆਵੇ ਉਸ ਚੀਜ਼ ਦੇ ਵਿੱਚੋਂ,
1: ਸੋਸ਼ਲ ਮੀਡੀਆ 'ਤੇ ਆਹੀ ਕੁਛ ਹੋ ਰਿਹਾ।
0: ਸੋ ਉਹਦੇ ਵਿੱਚ ਕੋਈ ਤੁਹਾਡੇ ਕਿਸੇ ਕਿਸਮ ਦੀ ਆਉਣਾ $1000 ਅੱਜ ਉਹ ਆਮ ਆਦਮੀ ਪਾਰਟੀ ਵਾਲਿਆਂ ਨੇ ਅੱਜ ਦੇਣਾ ਸ਼ੁਰੂ ਕਰ ਦੇਣਾ, ਪਰਸੋਂ ਉਹਨਾਂ ਨੇ ਸੱਦਿਆ ਸੀ ਅਤੇ ਉਸ ਚੀਜ਼ ਨੂੰ ਹੁਣ ਲੋਕਾਂ ਨੂੰ ਭੁਲਾਉਣ ਦੇ ਲਈ ਹੁਣ $1000 ਅੱਜ ਤੋਂ ਸ਼ੁਰੂ ਹੋ ਜਾਣਾ, ਲੋਕਾਂ ਦਾ ਇੱਧਰ ਧਿਆਨ ਹੋ ਜਾਊਗਾ। ਪਰ ਇਹ ਆ ਵੀ ਤੁਸੀਂ ਦੇਈ ਜਾਓ, ਤੁਸੀਂ $1000 ਬਿਜਲੀ ਦੇ ਬਿੱਲ ਫ੍ਰੀ ਕਰ ਦਿਓ, ਸਾਰਾ ਕੁਛ ਤੁਸੀਂ,
1: ਬੱਸਾਂ ਦੇ ਕਿਰਾਏ ਮਾਫ, ਸਾਡੀਆਂ ਸਾਡੇ ਪਿੰਡ ਵਾਲੀਆਂ ਬੁੜੀਆਂ ਖਾਨੇ ਹੋ ਜਾ ਕੇ ਚੁੰਨੀਆਂ ਲੰਘਾ ਕੇ ਲਿਆਉਂਦੀਆਂ।
0: ਨਹੀਂ ਤੁਸੀਂ ਸਾਰਾ ਕੁਛ ਦੇਈ ਜਾਓ, ਤੁਸੀਂ ਮੰਨ ਲਓ ਅਮਰੀਕਾ ਦੀ ਰੀਸ ਕਰ ਲਓ, ਤੁਸੀਂ ਆਸਟ੍ਰੇਲੀਆ ਦੀ ਕਰ ਲਓ, ਅਸੀਂ ਸਾਰੀਆਂ ਉਹ ਸੁੱਖ ਸੁਵਿਧਾਵਾਂ ਦੇਣੀਆਂ। ਪਰ ਬੇਸਿਕ ਚੀਜ਼ਾਂ ਕਿੱਥੇ ਨੇ, ਬੰਦੇ ਦੀ ਸਿਕਿਉਰਿਟੀ ਕਿੱਥੇ ਆ, ਬੰਦੇ ਦੀ ਨੌਕਰੀ ਕਿੱਥੇ ਆ, ਬੰਦੇ ਦਾ ਪਰਿਵਾਰ ਸੁਖੀ ਆ ਕਿ ਨਹੀਂ ਸੁਖੀ, ਤੁਸੀਂ ਮਤਲਬ ਉਹਨਾਂ ਨੂੰ ਉਲਝਾ ਕੇ ਬਸ ਹੋਰ ਚੀਜ਼ਾਂ 'ਚ ਰੱਖਣਾ। ਸੋ ਇਹ ਆ ਡੋਪਾਮਾਈਨ ਜਿਹੜਾ ਤੁਹਾਨੂੰ
1: ਕਲੀ ਕੂਚੀ ਫੇਰ ਕੇ ਸਮਾਰਟ ਸਕੂਲ ਲਿਖਣ ਨਾਲ ਸਮਾਰਟ ਸਕੂਲ ਨਹੀਂ ਬਣਨਾ, ਉੱਥੋਂ ਦੇ ਜਿਹੜੇ ਕੱਚੇ ਮੁਲਾਜ਼ਮ ਆ ਉਹ ਪੱਕੇ ਕਰਨੇ ਪੈਣੇ ਆ ਤਾਂ ਕਿ ਉਹਨਾਂ ਦਾ ਪੜ੍ਹਾਉਣ 'ਚ ਦਿਲ ਲੱਗੇ,
0: ਜੀ ਕਰੇ ਉਹਨਾਂ ਦਾ। ਸੋ ਖੈਰ ਆਪਾਂ ਖੇਡਾਂ ਵੱਲ ਨੂੰ ਤੁਰੇ ਹਾਂ ਅਤੇ ਹੁਣ ਆਪਾਂ ਕਿਉਂਕਿ ਸਮਾਪਤੀ ਵੱਲ ਨੂੰ ਹਾਂ, ਅਤੇ ਅੱਜ ਦੇ ਦਿਨ ਆਸਟ੍ਰੇਲੀਆ ਮਾਫੀ ਚਾਹੁੰਦਾ ਇੰਡੀਆ ਅਤੇ ਇੰਗਲੈਂਡ ਦਾ ਜਿਹੜਾ ਪਹਿਲਾ T20 ਅੱਜ ਦੇ ਦਿਨ 10 ਵਜੇ ਖੇਡਿਆ ਜਾਣਾ, ਜੀ ਯਾਦ ਦੇ ਨਾਲ ਵੇਖ ਲਿਓ।
1: ਚਾਚੇ ਦੇ ਮੁੰਡੇ ਨੇ ਤਾਂ ਹਰਾਤਾ ਸੀ ਨਾ ਇੰਡੀਆ,
0: ਹਾਂਜੀ
1: ਚਾਚੇ ਦੇ ਮੁੰਡੇ ਨੇ ਤਾਂ ਹਰਾਤਾ ਸੀ ਆਇਰਲੈਂਡ,
0: ਉਹਨਾਂ ਨੇ ਤਾਂ ਠੋਕਿਆ ਬੁਰੀ ਤਰ੍ਹਾਂ ਅਤੇ 2-0 ਦੇ ਨਾਲ ਹਰਾਇਆ ਉਹਨਾਂ ਨੇ।
1: T20 ਦੜੇ ਦਾ ਹੁੰਦਾ, ਕਿਸਮਤ ਚੱਲ ਜਾਂਦੀ ਹੈ।
0: ਚਲੋ ਆਪਾਂ ਤਾਂ ਇੱਦਾਂ ਕਹਿਣਾ, ਵੇਖੋ ਜੇ ਆਪਾਂ ਜਿੱਤ ਦੀ ਖੁਸ਼ੀ ਮਨਾਉਣੀ ਹੈ ਤਾਂ
1: ਉਹ ਤਾਂ ਫਿਰ ਟੀਮ ਵਧੀਆ ਖੇਡਦੀ ਨਾ ਆਪਣੀ,
0: ਉਹਨਾਂ ਦੀ ਵਧੀਆ ਖੇਡ ਗਈ ਅਤੇ ਉਹ ਚੱਲ ਗਏ ਅਤੇ ਠੈਕ। ਖੈਰ ਫੀਫਾ ਤੁਸੀਂ ਇੰਜੋਏ ਕਰ ਰਹੇ ਹੋਗੇ, ਸੋ ਅੱਜ ਦੇ ਦਿਨ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਹੀ ਚੁੱਕੇ ਹਾਂ ਵੀ ਫਰਾਂਸ ਜਿੱਤ ਚੁੱਕਾ, ਅਤੇ ਬਾਕੀ ਅਪਡੇਟ ਵੀ ਤੁਹਾਡੇ ਨਾਲ ਸਾਂਝੀ ਕਰਦੇ। ਪਰ ਅੱਜ ਦੇ ਦਿਨ ਕਿਉਂਕਿ 1 ਜੁਲਾਈ ਦੀ ਆਪਾਂ ਗੱਲ ਕਰ ਰਹੇ ਹਾਂ ਅਤੇ ਜਾਂਦੇ ਜਾਂਦੇ ਤੁਹਾਡੇ ਨਾਲ ਕੁਛ ਇੱਕ ਅਪਡੇਟ ਅੱਜ ਦੀਆਂ ਸਾਂਝੀਆਂ ਕਰਦੇ ਨੇ। ਅੱਜ ਦੇ ਦਿਨ 1851 ਨੂੰ ਵਿਕਟੋਰੀਆ ਹੋਣ ਦੇ ਵਿੱਚ ਆਇਆ ਸੀ, ਵਿਕਟੋਰੀਆ ਸਟੇਟ ਜਿਹੜੀ ਆ 1 ਜੁਲਾਈ 1851। ਇਸ ਤੋਂ ਪਹਿਲਾਂ ਵਿਕਟੋਰੀਆ ਜਿਹੜਾ ਉਹ ਨਿਊ ਸਾਊਥ ਵੇਲ ਦੇ ਨਾਲ ਹੀ ਜਾਣਿਆ ਜਾਂਦਾ ਸੀ, ਵੱਖਰੇ ਤੌਰ ਦੇ ਉੱਤੇ ਨਹੀਂ, ਤੁਸੀਂ ਰਹਿ ਕੇ ਆਏ ਉੱਥੇ ਵੀ।
1: ਬਿਲਕੁਲ ਜੀ ਬਿਲਕੁਲ,
0: ਅਤੇ ਹੁਣ
1: ਉਦੋਂ ਵੀ ਸਾਡਾ ਰਾਜ ਭਾਗ ਸੀ, ਹੁਣ ਸਾਡਾ ਆਪਦਾ ਵਾ।
0: ਆਈ ਹੈ ਬਿਲਕੁਲ, ਉਦੋਂ ਵੀ ਅਸੀਂ ਇੱਦਾਂ ਹੀ ਕਰਦੇ ਹੁੰਦੇ ਹਾਂ, ਅੱਜ ਵੀ ਆਪਾਂ ਇੱਦਾਂ ਹੀ ਕਰਦੇ ਹਾਂ, ਉਦੋਂ ਵੀ ਨਹੀਂ ਪੂਰਾ ਫੜਦਾ, ਅੱਜ ਵੀ 1851 ਤੋਂ ਪਹਿਲਾਂ ਵਿਕਟੋਰੀਆ
1: 2400 ਦੀ ਕਹੀ ਸੀ ਗਰੋਸਰੀ,
0: ਹਾਂਜੀ 2450। ਸਾਢੇ 2400 ਤੁਹਾਡੀ ਤਾਂ ਵੱਧ ਹੋਣੀ ਆ, ਤੁਸੀਂ ਤਾਂ ਹੋਰ ਚੀਜ਼ਾਂ ਲੈਂਦੇ ਜੇ।
1: ਹਾਂ ਉਹ ਤਾਂ ਹੈ, ਮੇਰਾ ਪਰਫਿਊਮਾਂ ਦਾ ਖਰਚਾ ਬਹੁਤ ਹੈ ਕਿਉਂਕਿ ਮੈਂ ਪਾਣੀ ਬਚਾਉਣਾ ਉਧਰੋਂ ਬਿੱਲ ਪੈ ਜਾਂਦਾ ਮੈਨੂੰ।
0: ਹਾਂਜੀ, ਸੋ ਕੁਇਕਲੀ ਆਪਾਂ ਥੋੜ੍ਹੀ ਜਿਹੀ ਤੁਹਾਡੇ ਨਾਲ ਜਨਰਲ ਨੌਲੇਜ ਦੀ ਸਾਂਝ ਪਾ ਲਈਏ। ਅਤੇ ਪਹਿਲਾਂ ਵਿਕਟੋਰੀਆ ਨੂੰ ਪੋਰਟ ਫਿਲਿਪ ਡਿਸਟ੍ਰਿਕਟ ਕਿਹਾ ਜਾਂਦਾ ਹੈ, ਸੋ ਨਿਊ ਸਾਊਥ ਵੇਲ ਤੋਂ ਹੀ ਬਹਿ ਕੇ ਚਲਾਇਆ ਜਾਂਦਾ ਹੈ। ਉਸ ਤੋਂ ਬਾਅਦ ਫਿਰ ਜਿਹੜੇ ਮੈਲਬਰਨ ਵਾਸੀ ਹੀ ਜਾਂ ਆਲੇ ਦੁਆਲੇ ਦੇ ਲੋਕ ਹੀ ਇਹਨਾਂ ਨੇ ਕਹਿੰਦੇ ਨੇ ਕਿ ਕਾਫੀ ਰੋਸ ਜਿਤਾਉਣਾ ਸ਼ੁਰੂ ਕਰ ਦਿੱਤਾ ਗੋਰਿਆਂ ਅੱਗੇ ਕਿ ਇੱਦਾਂ ਨਹੀਂ ਵੀ ਟੈਕਸ ਆਪਾਂ ਕਿਉਂ ਉੱਧਰ ਨੂੰ ਦਈਏ, ਸਾਰਾ ਦੇ ਸਾਰਾ ਵਿਕਾਸ ਉੱਧਰ ਦਾ ਹੋ ਰਿਹਾ ਅਤੇ ਖੈਰ ਲੰਮੇ ਸਮੇਂ ਤੱਕ ਜਿਹੜਾ ਹਾਲੇ ਤੱਕ ਵੀ ਚੱਲਦਾ ਰਿਹਾ ਵੀ ਸਿਡਨੀ ਨੂੰ ਵੱਧ ਪੈਸੇ ਤੁਸੀਂ ਦੇ ਦਿੰਦੇ ਜੇ ਸਾਡਾ ਇਲਾਕਾ ਜਿਹੜਾ ਉਹਦੇ ਪਾਸੇ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ।
1: ਫਿਰ ਕੰਢੀ ਬੀਤ ਦਾ ਇਲਾਕਾ ਬਚਦਾ ਸੀ ਨਾ।
0: ਹਾਂ, ਕਿਉਂਕਿ ਉਦੋਂ ਇਹ ਉਹ ਸਮਾਂ ਜਦੋਂ ਭਲੇ ਕੋਈ ਬਹੁਤਾ ਉਹ ਨਹੀਂ ਨਾ ਵੀ ਸੋਨਾ ਸਾਨਾ ਵੀ ਨਹੀਂ ਜਾਂ ਕੁਛ ਸਾਰਾ ਕੁਛ ਉੱਥੋਂ, ਸੋ ਉਸ ਕਰਕੇ ਫਿਰ ਇਹਨਾਂ ਨੂੰ ਫਿਰ ਕਈ ਸਾਲ ਲੱਗੇ, ਕਈ ਸਾਲਾਂ ਦੇ ਰੌਲੇ ਰੱਪੇ ਤੋਂ ਬਾਅਦ ਫਿਰ ਅੱਜ ਦਾ ਦਿਨ ਸੀ 1851 ਦਾ ਜਦੋਂ ਉਹਨਾਂ ਨੇ ਕਿਹਾ ਵੀ ਚਲੋ ਫਿਰ ਵਿਕਟੋਰੀਆ ਬਣਾ ਦਿੰਦੇ ਹਾਂ।
1: ਬਹਿ ਬਹਿ ਕੇ ਨਿਕਲੇ
0: ਇਹ ਮਹਾਰਾਣੀ ਦੇ ਨਾਂ ਦੇ ਉੱਤੇ, ਮਹਾਰਾਣੀ ਵਿਕਟੋਰੀਆ ਦੇ ਨਾਂ ਦੇ ਉੱਤੇ ਫਿਰ ਵਿਕਟੋਰੀਆ ਬਣ ਗਿਆ। 1 ਜੁਲਾਈ 1851 ਲਾਗੂ ਹੋ ਗਿਆ।
1: ਆਪਣੀ ਸੂਬੇ ਦੀ ਮਹਾਰਾਣੀ ਨੇ ਕਿਹਾ ਵੀ 2 ਮਹੀਨਿਆਂ ਦੇ ਵਿੱਚ ਕਾਨੂੰਨ ਬਣ ਜਾਊਗਾ ਵੀ 2 ਦਿਨ ਘਰੋਂ ਕੰਮ ਕਰ ਸਕਦੇ ਹੋ ਤੁਸੀਂ, ਫਿਰ ਹਾਂ ਫਿਰ ਤੁਹਾਨੂੰ ਕੋਈ ਐਂ ਕਹਿ ਨਹੀਂ ਸਕਦਾ ਤੁਹਾਡਾ ਇੰਪਲੋਇਰ ਵੀ ਕਿਹੜਾ ਕਾਨੂੰਨ ਆ ਹੋਏ ਵੀ 2 ਦਿਨ ਮੈਂ ਘਰੋਂ ਕਰਨਾ ਹੀ ਕਰਨਾ। ਉਹ ਕਹਿੰਦੀ ਕਾਨੂੰਨ ਬਣ ਜਾਣਾ ਫਿਰ ਤੁਸੀਂ ਕਿਹੋ ਆਹੋ ਕਾਨੂੰਨ,
0: ਪਰ ਤੁਸੀਂ ਤਾਂ ਆਉਂਦੇ ਹੀ 1 ਦਿਨ 'ਚ।
1: ਹਾਂ, ਮੇਰਾ ਤਾਂ ਹੋਰ ਸਿਸਟਮ ਆ ਨਾ, ਮੇਰਾ ਥੋੜ੍ਹਾ ਜਿਹਾ ਵੱਡੇ ਲੈਵਲ 'ਤੇ ਕੰਮ ਆਏ। ਇਹ ਤਾਂ ਜਿਹੜੇ ਆਮ ਮੁਲਾਜ਼ਮ ਜਿਹੜੇ 9 ਤੋਂ 5 ਕੰਮ ਕਰਦੇ ਉਹਨਾਂ ਲਈ,
0: ਆਮ ਮੁਲਾਜ਼ਮ ਜਿਹੜੇ ਬਿਲਕੁਲ
1: ਇਹ ਆਪਣੇ ਤਾਂ ਜਿਹਨਾਂ ਦਾ ਮਤਲਬ ਜਾਣੀ 2400 ਵੀਕ ਦਾ ਬਣਦਾ ਉਹਨਾਂ ਦੀ ਗੱਲ ਆ, ਸਾਡਾ 10 ਮਹੀਨੇ ਦਾ ਬਣਦਾ ਨਾ।
0: ਅਸੀਂ ਤਾਂ ਗਰੋਸਰੀ ਕਿਚੋਗੀ ਕਮਾਉਂਦੇ
1: 2400-50।
0: ਅੱਛਾ, ਇਸ ਤੋਂ ਇਲਾਵਾ ਏ ਬੀ ਸੀ ਦੀ ਵੀ ਸ਼ੁਰੂਆਤ ਕਹਿੰਦੇ ਅੱਜ ਦੇ ਦਿਨ ਹੋਈ ਸੀ 1932 ਨੂੰ, ਤੋ ਜਿਹੜਾ ਆਪਾਂ ਹੁਣ ਏ ਬੀ ਸੀ ਆਸਟ੍ਰੇਲੀਅਨ ਬ੍ਰੋਡਕਾਸਟ ਕਮਿਸ਼ਨ, ਸੋ ਜਿਹੜੇ ਆਪਾਂ ਏ ਬੀ ਸੀ ਚੈਨਲ ਰੇਡੀਓ ਸੁਣਦੇ ਹਾਂ ਅਤੇ ਟੀ ਵੀ ਵੇਖਦੇ ਹਾਂ ਅਤੇ ਹੋਰ ਬਹੁਤ ਸਾਰਾ ਕੁਛ, ਬੜਾ ਵੱਡਾ ਯੋਗਦਾਨ ਹੈ ਆਸਟ੍ਰੇਲੀਆ ਦੇ ਵਿੱਚ ਆਪਾਂ ਵੇਖਦੇ ਹਾਂ ਵੀ ਅਥੈਂਟਿਕ ਕੋਈ ਵੀ ਨਿਊਜ਼ ਤੁਸੀਂ ਵੇਖਣੀ ਹੋਵੇ ਅਤੇ ਉਹ ਝੱਟ ਆਪਾਂ ਇੱਥੋਂ ਵੇਖ ਲੈਂਦੇ ਹਾਂ। ਸੋ ਇਹ ਵੀ ਅੱਜ ਦੇ ਦਿਨ ਸ਼ੁਰੂਆਤ
1: ਏ ਬੀ ਸੀ ਅਤੇ ਐੱਸ ਪੀ ਐੱਸ ਇੱਥੋਂ ਦੇ ਸਰਕਾਰੀ ਅਦਾਰੇ ਆ ਜਿਵੇਂ ਇੰਡੀਆ 'ਚ ਦੂਰਦਰਸ਼ਨ
0: ਜੀ, ਜਿਹੜੇ ਬਾਹਰੋਂ ਸੁਣ ਰਹੇ ਨੇ ਉਹਨਾਂ ਨੂੰ ਇਹ ਜ਼ਿਆਦਾ ਆਸਾਨ ਰਹੂਗੀ ਭਾਸ਼ਾ। ਉਸ ਸਮੇਂ ਦੇ ਪ੍ਰਧਾਨ ਮੰਤਰੀ ਜੋਸਫ ਲਾਇਨਸ, ਜਿਨ੍ਹਾਂ ਨੇ ਰੇਡੀਓ ਦੇ ਉੱਤੇ 8 ਵਜੇ ਕਹਿੰਦੇ ਨੇ ਅਨਾਊਂਸਮੈਂਟ ਕਰ ਦਿੱਤੀ ਸੀ ਕਿ ਏ ਬੀ ਸੀ ਦਾ ਉਦਘਾਟਨ ਹੋ ਚੁੱਕਾ ਜੇ ਅਤੇ ਹੁਣ ਤੁਸੀਂ ਏ ਬੀ ਸੀ ਸੁਣਿਆ ਕਰੋ।
1: ਪੋਲੀ ਐਂਟੀ ਇਹਨਾਂ ਦੇ ਮਗਰ ਵੀ ਪਈ ਹੋਈ ਆ, ਕਹਿੰਦੀ ਏ ਬੀ ਸੀ ਅਤੇ ਐੱਸ ਪੀ ਐੱਸ ਇਹਨਾਂ ਦੇ ਫੰਡਿੰਗ ਘਟਾ ਦੇਣੀ ਆ, ਬੰਦ ਕਰ ਦੇਣੀ ਆ, ਆਹ ਕਰ ਦੇਣਾ, ਉਹ ਕਰ ਦੇਣਾ, ਕੁੱਲੀ ਢਾ ਕੇ ਚਾਰਾ ਨਾ ਕਰ ਦੇਣਾ।
0: ਹਾਂ, ਚਲੋ ਵਧੀਆ ਗੱਲ ਹੈ, ਵੇਖੋ ਕੁਛ ਤਾਂ ਕਰੂ ਨਾ, ਫਿਰ ਰੌਲਾ ਰੱਪਾ ਪਾਇਆ ਕੋਈ ਨਾ ਕੋਈ ਕਿਸੇ ਨੂੰ ਤਾਂ ਜਾਚ ਹੀ ਹੁੰਦੀ ਹੈ। ਅੱਛਾ, ਅੱਜ ਦੇ ਦਿਨ ਹੀ
1: ਕੁਛ ਨਾ ਕੁਛ ਚੰਗਾ ਹੋਊਗਾ, ਸਾਨੂੰ ਐਡ ਵੱਧ ਆਉਣ ਲੱਗ ਜੂ।
0: ਵੇਖੋ ਜਿਹੜੀ ਉਹਨਾਂ ਨੂੰ ਬੰਦ ਕਰਾਉਣ ਨੂੰ ਫਿਰਨ ਡੇ ਉਹ ਸਾਡੇ ਉੱਤੇ ਲੱਗ ਜਾਊਗੀ। ਅਸੀਂ ਕਿਹੜਾ ਵੀ ਬਹੁਤ ਵਧੀਆ ਸਿਫਤਾਂ ਕਰਨ ਡੇ ਹੁੰਦੇ ਬਹਿ ਕੇ।
1: ਆਹ ਉਹਨਾਂ ਦਾ ਚਲੋ 1.2 ਬਿਲੀਅਨ ਦਾ ਹੈਗਾ,
0: ਉਹ ਖਿੱਚਦੀ ਵੀ ਇਸੇ ਕਰਕੇ ਨਾ ਵੀ ਇਹ ਪੰਜਾਬੀ 'ਚ ਗੱਲਾਂ ਕਰਦੇ ਰਹਿੰਦੇ, ਮੈਨੂੰ ਸਮਝ ਨਹੀਂ ਆਉਂਦੀ, ਉਹਨੂੰ ਪਤਾ ਲੱਗੇ ਨਾ।
1: ਚੜਾਈ ਰੱਖਣੀ ਰਹਿਣ ਦੇ।
0: ਚਲੋ ਖੈਰ, ਜਿਹੜਾ ਏਅਰਪੋਰਟ ਆ ਮੈਲਬਰਨ ਏਅਰਪੋਰਟ, ਇਹ ਵੀ ਕਹਿੰਦੇ ਨੇ ਕਿ ਅੱਜ ਦੇ ਦਿਨ ਸ਼ੁਰੂਆਤ ਹੋਈ ਸੀ ਮੈਲਬਰਨ ਹਵਾਈ ਅੱਡੇ ਦੀ 1 ਜੁਲਾਈ 1970 ਨੂੰ। ਸੋ ਅੱਜ ਦਾ ਦਿਨ ਇਤਿਹਾਸ ਦੇ ਵਿੱਚ ਕਾਫੀ ਮਹੱਤਵਪੂਰਨ ਹੈ, ਖਾਸ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਲਈ, ਕਿਉਂਕਿ ਹੁਣ ਇਸ ਟਾਈਮ ਦੇ ਉੱਤੇ ਤੁਲਾ ਮਰੀਨ ਏਅਰਪੋਰਟ ਸਭ ਤੋਂ ਵੱਡਾ ਏਅਰਪੋਰਟਾਂ ਦੇ ਵਿੱਚੋਂ ਇੱਕ ਹੈ ਆਸਟ੍ਰੇਲੀਆ ਤੋਂ।
1: ਸੋ ਚੰਗਾ ਏਅਰਪੋਰਟ ਆ, ਕਾਫੀ ਵਧੀਆ।
0: ਹਾਂਜੀ, ਅਤੇ ਹੁਣ ਤਾਂ ਹੋਰ ਐਕਸਟੈਂਸ਼ਨ ਹੋ ਰਹੀਆਂ,
1: T4 ਵਗੈਰਾ ਦੇਖੋ ਇੱਧਰ, ਜੈੱਟ ਸਟਾਰ ਵਾਲਾ ਪਾਸਾ, ਮੈਨੂੰ ਬਹੁਤ ਵਧੀਆ।
0: ਸੋ ਉਸ ਤੋਂ ਬਾਅਦ ਉਦੋਂ ਤਾਂ ਕਹਿੰਦੇ ਵੀ ਬਹੁਤ ਛੋਟਾ ਜਿਹਾ ਹੀ ਸਿਸਟਮ, ਅਤੇ ਹੁਣ ਤਾਂ ਆਪਾਂ ਨੂੰ ਪਤਾ ਵੀ ਸੁੱਖ ਦੇ ਨਾਲ
1: ਇੱਕ ਕਮਜ਼ੋਰੀ ਆ ਵੀ ਜਿਵੇਂ ਸਿਡਨੀ ਸਿੱਧੀਆਂ ਟ੍ਰੇਨ ਲਾਈਨਸ ਉੱਥੇ ਪਹੁੰਚ ਚੁੱਕੀਆਂ ਏਅਰਪੋਰਟ 'ਤੇ, ਸਿਡਨੀ ਵਾਲੇ ਏਅਰਪੋਰਟ 'ਚ ਜੇ ਇੱਥੇ ਕਿਤੇ ਹੋ ਜੇ ਕੰਮ, ਵੈਸੇ ਤਾਂ ਸਕਾਈ ਬੱਸ ਹੈਗੀ ਆ ਤਾਂ ਉਹਦੇ ਵਰਗੀ ਰੀਸ ਨਹੀਂ ਸੋਹਣੀ ਅਤੇ ਸੁਹਾਗਾ ਹੋ ਜਾਊਗਾ।
0: ਉਹ ਫੰਡ ਨਹੀਂ ਨਾ ਮਿਲ ਰਹੇ ਹੁਣ, ਆ ਸਾਰੇ ਪੈਸੇ ਪੋਹੇ ਤੁਸੀਂ ਜਦੋਂ ਦੇਣੇ ਆ ਨਾ, ਉਦੋਂ ਫਿਰ ਉਹ ਚਲੋ ਇੱਕ ਪ੍ਰੋਜੈਕਟ ਕੰਪਲੀਟ ਹੋ ਗਿਆ ਉਹ ਟਨਲ ਵਾਲਾ, ਹੁਣ ਆਪਾਂ ਇੱਧਰ ਹੀ ਲਾਉਣੇ ਆ ਪੈਸੇ, ਜੇ ਤੁਸੀਂ ਇਨਵੈਸਟਮੈਂਟ ਕਰਨੀ ਤਾਂ ਸਨਸ਼ਾਈਨ ਵਾਲੇ ਪਾਸੇ ਕਰ ਲਿਓ, ਉਹ ਵਿੱਚ ਆਉਣਾ ਜੇ।
1: ਨਾਲੇ ਕਹਿੰਦੇ SMSF ਤੋਂ ਮੈਂ ਲੈਣੀ ਸਕਦਾ ਕੁਛ
0: ਹੈ ਹੋਈ ਤਾਂ ਪੰਗਾ,
1: ਰੂਲ ਬਣਾ ਦਿੰਦੇ ਆ ਫਿਰ ਮੈਂ ਇਨਵੈਸਟਮੈਂਟ ਕਰਨੀ ਵੀ ਕਿਵੇਂ,
0: ਹੈ ਹੋਈ ਤਾਂ ਪੰਗਾ, ਮਿਲੀਅਨ ਤੇ ਉਧਰ ਅਟਕਿਆ ਪਿਆ,
1: ਕੋਈ ਨਹੀਂ ਚਲੋ ਮਹਾਰਾਜ ਭਲੀ ਕਰੂ।
0: ਚਲੋ ਖੈਰ, ਤੇ ਇਹ ਸਨ ਕੁਛ ਅਪਡੇਟਸ ਤੁਹਾਡੇ ਲਈ। ਤੇ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀਆਂ ਹੋਣਗੀਆਂ। ਵੈਸੇ ਜੀ ਐਸ ਟੀ ਵੀ ਅੱਜ ਦੇ ਦਿਨ ਹੀ ਲਾਗੂ ਇਹੀ 2000 ਦੇ ਵਿੱਚ ਆਸਟ੍ਰੇਲੀਆ
1: ਦੇ। ਬੜੇ ਇਤਿਹਾਸਿਕ ਦਿਨ ਹੁੰਦੇ ਆ ਬਾਈ, ਨਹੀਂ ਤਾਂ ਸਰਕਾਰਾਂ ਆਪਣੇ ਇੰਡੀਆ 'ਚ ਤਾਂ ਇਹੀ ਆ, ਕਹਿੰਦਾ ਆਹ ਸਾਡੇ ਬਾਪੂ ਜੀ ਨੇ ਹਿਰਨ ਮਾਰਿਆ ਸੀ, ਆਹ ਸ਼ੇਰ ਸਾਡੇ ਦਾਦਾ ਜੀ ਨੇ ਮਾਰਿਆ ਸੀ, ਪੜਦਾਦਾ ਜੀ ਨੇ, ਕਹਿੰਦਾ ਆਹ ਕੰਧ ਖਾਲੀ ਆ, ਕਹਿੰਦਾ ਇਹ ਗੱਪਾਂ ਸਾਡੇ ਸਾਡੇ ਬਾਪੂ ਜੀ ਨੇ ਮਾਰੀਆਂ ਸੀ, ਕਹਿੰਦਾ ਇਹਦੇ 'ਤੇ ਇੱਦਾਂ ਲਿਖਿਆ ਜਾਣਾ। ਘੱਟੋ ਘੱਟ ਕੋਈ ਕਰਦੇ ਤਾਂ ਹੈਗੇ ਆ ਨਾ,
0: ਕੁਛ ਤੇ
1: ਐਲਾਨ, ਕੁਛ
0: ਤੇ ਚੱਲ ਰਿਹਾ
1: ਐਲਾਨਵੰਤ ਮਾਨ।
0: ਤੇ ਇਹ ਸਾਨੂੰ ਅੱਜ ਦੀਆਂ ਕੁਛ ਗੱਲਾਂ ਬਾਤਾਂ, ਤੇ ਬਾਕੀ ਫਿਰ ਕਿਤੇ ਕਿਸੇ ਮੋੜ ਦੇ ਉੱਤੇ ਫਿਰ ਕਿਤੇ ਛੇੜਾਂਗੇ। ਤੁਸੀਂ ਅੱਜ
1: ਡਰਦੇ ਦਿਲ ਨਹੀਂ, ਇਹਦਾ ਸ਼ੇਰ ਨਹੀਂ, ਅੱਜ ਕੋਈ ਸ਼ੇਰ ਨਹੀਂ ਮਾਰਿਆ ਨਾ।
0: ਹਾਂਜੀ,
1: ਕੁਛ ਇਸ ਤਰ੍ਹਾਂ ਸੀ ਛੇੜਾ ਉਸਨੇ ਦਿਲ ਕਤਾਰ ਕਿ ਦੇਰ ਤੱਕ ਹਰ ਤਾਰ ਥਰ ਥਰਾ ਤਾ ਰਹਾ, ਇੱਕ ਜੁਲਾਈ ਤੇ ਵਿਸ਼ੇਸ਼।
0: ਵਾਹ ਵਾਹ ਵਾਹ ਵਾਹ। ਅੱਛਾ, ਇੱਧਰ ਇੱਕ ਸਧਾਈ ਕਰਦੇ ਨੇ ਗਗਨ ਜੀ, ਕਹਿੰਦੇ ਨੇ ਕਿ ਜਿਹੜਾ ਆਸਟ੍ਰੇਲੀਆ ਟਾਈਮ 2:30 ਕਹਿੰਦੇ ਕਿ ਮੈਚ ਆਊਗਾ ਇੰਡੀਆ ਤੇ ਇੰਗਲੈਂਡ ਦਾ, ਵੇਖਿਆ
1: ਸਪੋਟ ਆਨ,
0: ਇਹਦੇ ਇਹਦੇ ਉੱਤੇ ਜਾਣਕਾਰੀ ਹੈਗੀ ਆਪਣੇ ਕੋਲ ਪ੍ਰੋਪਰ,
1: ਤੇ ਸੁਣਦੇ ਆ ਨਾ।
0: ਹਾਂਜੀ, ਤੇ ਇਹ ਲੋਕਲ ਟਾਈਮ ਕਿੰਨੇ ਵਜੇ ਕਹਿ ਰਹੇ ਹੋ ਤੁਸੀਂ? ਮੈਂ ਕਰੀ ਇੱਧਰੋਂ ਵੀ ਮੇਕ ਸ਼ੋਰ ਕਰ ਹੀ ਲਵਾਂ, ਫਿਰ ਗਲਤੀ ਤੇ ਗਲਤੀ ਨਾ ਕਿਤੇ ਵੱਜ ਜਾਵੇ। ਅਤੇ 2:30 ਤੁਸੀਂ ਕਹਿ ਰਹੇ ਹੋ ਆਸਟ੍ਰੇਲੀਅਨ ਟਾਈਮ, ਟਮਾਰੋ ਰਾਤ ਨੂੰ 2:30। ਓਕੇ, ਨਹੀਂ 2:30 ਨਹੀਂ ਜੇ ਯਾਰ, ਇਹ 5:30 ਸ਼ੋਅ ਹੋ ਰਿਹਾ ਜੇ ਮੇਰੇ ਕੋਲ ਸ਼ਾਮ ਨੂੰ।
1: ਨਹੀਂ, ਉਹ ਆਸਟ੍ਰੇਲੀਅਨ ਈਸਟਰਨ ਸਟੈਂਡਰਡ ਟਾਈਮ ਪਰਥ ਵਾਲਾ ਹੋਰ ਹੋਊ, ਉਹ ਫਰਕ ਨਾ ਹੋਵੇ, 2-3 ਘੰਟੇ ਦਾ ਫਰਕ ਆ ਨਾ ਪਰਥ ਨਾਲੋਂ।
0: ਸੋ ਕੁੱਲ ਮਿਲਾ ਕੇ ਮਤਲਬ ਇੱਦਾਂ ਤੁਸੀਂ ਹਿਸਾਬ ਕਿਤਾਬ ਲਾਓ ਵੀ 14.5 ਘੰਟੇ ਜਿਹੜਾ ਕਲੋਕ ਇਹਨਾਂ ਦਾ ਚੱਲਣ ਡਿਆ, 14.5 ਘੰਟੇ ਬਾਅਦ ਮੈਚ ਹੈ, ਮੋਟਾ ਮੋਟਾ ਜਿਹਾ ਹਿਸਾਬ ਲਾਓ ਤੁਸੀਂ, ਤੇ ਬਾਕੀ ਫਿਰ ਆਪਾਂ
1: ਜਿਸ ਹਿਸਾਬ ਆਉਂਦਾ ਹੁੰਦਾ ਤਾਂ ਕਾਹਦੀਆਂ ਗੱਲਾਂ ਸੀ ਅੱਗੇ। ਕਹਿੰਦਾ ਪੁਰਾਣੇ ਟਾਈਮ ਸਾਡੇ ਪਿੰਡ ਕਹਿੰਦਾ ਭੇਡਾਂ ਦਾ ਅੱਜੜ ਆ ਗਿਆ, ਤੇ ਸਾਡੇ ਤਾਏ ਦੀ ਕਹਿੰਦਾ ਨਿਗਾਹ ਇੰਨੀ ਵੀ ਇਹਨੇ ਝੱਟ ਦੱਸਤਾ ਵੀ ਭੇਡਾਂ ਆ ਤੇ ਊਂਠ ਆ, ਤੇ ਬਾਅਦ ਚ ਤਾਏ ਨੂੰ ਪੁੱਛਿਆ ਵੀ ਤਾਇਆ ਕਿੰਨੀਆਂ ਭੇਡਾਂ, ਹੈਨਾ, ਕਹਿੰਦਾ ਜੀ ਇਹ ਹੋਣੀਆਂ ਕੋਈ 16 ਤੇ 32 ਤੇ ਐਂ ਕਰਕੇ, ਕਹਿੰਦਾ 45 ਹੋ ਗਈਆਂ। ਉਹ ਕਹਿੰਦਾ ਤੈਨੂੰ ਕਿਵੇਂ ਪਤਾ ਲੱਗਿਆ 45 ਭੇਡਾਂ ਇੱਕਦਮ ਗਿਣਤੀਆਂ? ਲੈ ਇਹ 'ਚ ਕੀ ਪ੍ਰੋਬਲਮ? ਕਹਿੰਦਾ ਮੈਂ, ਕਹਿੰਦਾ ਲੱਤਾਂ ਗਿਣ ਕੇ 4 ਨਾ ਵੰਡਤਾ। ਹਿਸਾਬ ਤਾਂ ਆਪਣਾ ਇੰਨਾ ਕਹਿਮ ਆ, ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਰਣਜੋਤ। 14.5 ਘੰਟੇ ਕਿੰਨੇ ਘਟਾਉਣੇ ਆ? ਅਗਲੇ ਪ੍ਰੋਗਰਾਮ ਦੱਸਾਂਗੇ ਹੁਣ ਤੁਹਾਨੂੰ ਇਹਦਾ ਜਵਾਬ।
0: ਚਲੋ, ਥੈਂਕ ਯੂ ਵੀ, ਥੈਂਕ ਯੂ, ਮਿਹਰਬਾਨੀ ਤੁਹਾਡੀ, ਥੈਂਕ ਯੂ ਗਗਨ ਜੀ ਇਸ ਅਪਡੇਟ ਦੇ ਲਈ, ਇਨਫੋਰਮੇਸ਼ਨ ਸਹੀ ਕਰਨ ਦੇ ਲਈ। ਅਤੇ ਪਰਮਿੰਦਰ ਪਾਲ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵੇਖੋ ਅਸੀਂ ਤਾਂ ਸਵੇਰੇ ਆ ਕੇ ਵੇਖਣਾ ਹਾਰ ਗਏ ਕਿ ਜਿੱਤ ਗਏ,
1: ਮਤਲਬ ਸਾਨੂੰ ਸੌਣ ਵਾਲੀਆਂ ਨਹੀਂ ਜੀ, ਉੱਠਣ ਵਾਲੀਆਂ ਗੋਲੀਆਂ ਦਿਓ।
0: ਅਤੇ ਕਹਿੰਦੇ ਕਿ ਬਾਈ ਜੀ, ਹੋ ਇਨਕਰੀਜ਼ਡ ਸਿੰਗਲ ਪੇਰੈਂਟ 838 ਫੀਸ, ਇਫ ਯੂ ਨੋ ਲੈਟ ਮੀ ਨੋ, ਗਿਵ ਮੀ ਪ੍ਰੀਤਿੰਦਰ ਬਾਈ ਨੰਬਰ। ਹਾਂਜੀ, ਤੁਹਾਨੂੰ ਨੰਬਰ ਦੇ ਦਿੰਦੇ ਹਾਂ ਜੀ, ਤੁਸੀਂ ਨੰਬਰ ਲਓ ਅਤੇ ਫਿਰ ਤੁਸੀਂ ਡਿਟੇਲ 'ਚ ਗੱਲਬਾਤ ਕਰ ਲਿਓ। ਅਤੇ ਆਪਾਂ ਐਡੀ ਚਲਾ ਦੇਣੀ ਦਵਾ ਤਾਂ ਕਾਹਲੀ ਕਾਹਲੀ 'ਚ ਨੋਟ ਕਰਿਓ, ਜੇ ਨਹੀਂ ਤਾਂ ਫਿਰ
1: ਤੁਹਾਨੂੰ ਪਤੰਦਰ ਗਰੇਵਾਲ ਐਡ ਜਿਹਦੇ ਕਿਹੋ ਜਿਹੀ ਬਣਾਈ ਤਾਂ ਪਤੰਦਰ ਗਰੇਵਾਲ ਨੂੰ ਮਿਲੋ।
0: ਦੇਖੋ, ਐਡ ਉਹ ਹੁੰਦੀ ਹੈ ਜਿਹਦੇ ਬਾਰੇ ਗੱਲਾਂ ਹੋਣ, ਅਤੇ ਜੇ ਗਲਤ ਕੋਈ ਗਲਤੀ ਨਾ ਹੋਵੇ, ਆਪਾਂ ਮੈਚ ਦੱਸਤਾ ਸੀ ਅਤੇ ਮੈਚ ਬਾਰੇ ਕੋਈ ਹੈ ਕਿਸੇ ਨੇ ਇੰਟਰਸਟ ਲੈਣਾ ਸੀ, ਉਹਨਾਂ ਨੇ ਗਲਤੀ ਕੱਢੀ
1: ਤਾਂ ਇੱਕ ਮਿੰਟ ਦੱਸਤਾ ਸਹੀ ਕਰਕੇ।
0: ਗਲਤ ਚੀਜ਼ ਹਮੇਸ਼ਾ ਜ਼ਿਆਦਾ ਵਿਕਦੀ ਹੈ,
1: ਗਲਤ ਇਨਫੋਰਮੇਸ਼ਨ ਦਿਆ ਕਰੀਏ ਨਾ ਮਾੜਾ ਮੋਟਾ।
0: ਗਲਤ ਨੰਬਰ ਦੱਸੋ ਆਪਣਾ
1: ਹੁਣ ਐਡ ਚੀਜ਼ ਸੁਣਿਓ,
0: ਬੋਲੋ।
1: ਸਾਡਾ ਇੱਕ ਮਿੱਤਰ ਸੀਗਾ, ਉਹ ਹੈ ਨਾ, ਉਹ ਕਹਿੰਦਾ ਨਵੀਂ ਨਵੀਂ ਫੈਕਸ ਲਵਾਈ, ਤੇ ਉਹਨਾਂ ਦੇ ਘਰੇ ਸਾਈਕਲ ਚੱਕਿਆ, ਪੁੱਛਣ ਗਿਆ, ਕਹਿੰਦਾ ਜੀ ਫੈਕਸ ਮਿਲ ਗਈ? ਉਹ ਵਿਚਾਰਾ ਕੋਠੇ ਤੇ ਫੈਕਸ ਰੱਖੀ ਉਹਨਾਂ ਨੇ, ਜਾ ਕੇ ਦੇਖ ਕੇ, ਹਾਂਜੀ ਮਿਲ ਗਈ, ਕੀ ਗੱਲ ਕੀ ਆ? ਫੈਕਸ ਤੇ ਹੀ ਪੜਿਓ, ਚੰਗਾ ਜੀ, ਸਤਿ ਸ੍ਰੀ ਅਕਾਲ। ਲਿਖ ਲਓ ਜੀ ਨੰਬਰ 0490,
0: ਮੈਂ ਕੱਢ ਲਿਆ ਹੁਣ, ਮੈਂ
1: ਏਆਈ ਦਾ ਜ਼ਮਾਨਾ,
0: ਆਪਾਂ ਇੰਨਾ ਚਿਰ ਥੋੜੀ ਲਾਈਦਾ, ਏਆਈ ਦਾ ਜ਼ਮਾਨਾ, ਅੱਖਾਂ ਕੌਣ ਮਾਰਦਾ, ਏਦਾਂ ਦਾ ਵੀ ਕੁਛ ਹੈਗਾ ਸੀ ਨਾ, ਕੀ ਸੀ,
1: ਕਮਲ ਹੀਰ ਦਾ ਗਾਣਾ ਸੀਗਾ,
0: ਹੁਣ ਏਆਈ ਦਾ ਹੋ ਗਿਆ। ਥੈਂਕ ਯੂ, ਧੰਨਵਾਦ ਜੀ, ਮਿਹਰਬਾਨੀ। ਤੇ ਆਪਣਾ ਜਤਿੰਦਰ ਜੀ ਕਹਿੰਦੇ ਨੇ ਕਿ 2 ਪੋਲੀ ਆਂਟੀ ਨੂੰ ਜੱਫੀਆਂ ਪਾਉਂਦਾ ਸੀ। ਅੱਛਾ,
1: ਮੈਂ ਕਿਤੇ ਕਹਿੰਦੇ ਜੋ ਪੋਲੀ ਆਂਟੀ ਨੂੰ 2 ਪੋਲੀਆਂ ਛੱਡਾ,
0: ਪੋਲੀ ਆਂਟੀ ਕੋਲ ਕਹਿੰਦੇ ਸਰਦਾਰ ਬੰਦਾ ਵੀ ਹੈ ਕੋਈ,
1: ਹੈਗਾ ਜੀ, ਹੈਗਾ,
0: ਚੱਕਰ ਨਹੀਂ ਉਸਨੂੰ ਪਤਾ ਲੱਗ ਜਾਣਾ। ਅੱਛਾ, ਹੈਗਾ,
1: ਆਪਾਂ ਕਿਹੜਾ ਡਰਦੇ ਆ ਮੇਰੇ ਗਿਲ ਤੋਂ।
0: ਅਤੇ ਰੱਖੜਾ ਸਾਹਿਬ ਕਹਿੰਦੇ ਕਿ ਮਾਮਾ ਜੀ ਬੈਸਟ, ਤੁਹਾਨੂੰ ਕਹਿ ਰਹੇ ਮਾਮਾ ਜੀ,
1: ਬੱਲੇ ਮਾਮਾ ਜੀ ਆਏ,
0: ਹਾਂ
1: ਮਾਮਾ ਜੀ ਨੂੰ ਪੀੜੀ ਦਿੱਤੀ, ਮਾਮਾ ਜੀ ਡਿੱਗ ਪਏ ਥੱਲੇ, ਮਾਮਾ ਜੀ
0: ਬੱਲੇ ਜੀ ਮਾਮਾ ਦੀ ਬੱਲੇ। ਸਤਿ ਸ਼੍ਰੀ ਅਕਾਲ ਤਿਰਕੇਸ਼ ਜੀ, ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਤੁਹਾਨੂੰ ਚੰਗੀ ਸਿਹਤ ਤੰਦਰੁਸਤੀ ਦੀ ਅਰਦਾਸ ਕਰਦੇ ਹਾਂ, ਹੱਸਦੇ ਵੱਸਦੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਪੂਰ ਹੋਣ ਸੰਪੂਰਨ ਹੋਣ, ਪਰਥ ਤੋਂ ਪਾਉਂਦੇ ਨੇ ਸਾਂਝਾ, ਅਤੇ ਗਗਨਜੀਤ ਸਿਮਰਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਹੁਣ ਆਪਾਂ ਇਜਾਜ਼ਤ ਲਈਏ,
1: ਪੁੱਛਾਂ ਦੇਣ ਨਾ ਲੱਗ ਜਾਇਓ, ਮਨੋਕਾਮਨਾ ਪੂਰੀਆਂ ਹੋਣ, ਆਹ ਹੋਵੇ ਹੈ ਨਾ, ਬਸ ਵਿੱਚ ਕਰਨਾ, ਫਲਾਨਾ ਕਰਨਾ, ਉਹ ਵੀ ਇੱਕ ਅੱਧੀ ਹੈਡ ਜੀ ਚਲਾਈ ਦਿਆ ਕਰੀਏ, ਨਾ ਰਣਜੋ ਤੇਰਾ ਵਿੱਚ
0: ਵੇਖੋ, ਜਦੋਂ ਨਹੀਂ ਖਰਚੇ ਚੱਲਣਗੇ ਤਾਂ ਫਿਰ ਇਹੋ ਕੁਛ ਹੀ ਹੋਣਾ,
1: ਸਾਈਡ ਹਸਲ ਵੀਰੇ,
0: ਹੈ ਤਾਂ ਮਰਦਾ ਕੀ ਨਹੀਂ ਕਰਦਾ, ਵੇਖੋ
1: ਇਹ ਠੀਕ ਆ,
0: ਮਰਦਾ ਕੀ ਨਹੀਂ ਕਰਦਾ, ਜੇ ਕਿਸੇ ਨੂੰ ਫਾਇਦਾ ਹੋ ਰਿਹਾ ਹੋਵੇ ਤਾਂ ਤੁਹਾਨੂੰ ਕੀ ਪ੍ਰੋਬਲਮ ਹੈ,
1: ਗਿਗ ਇਕੋਨਮੀ ਜੀ, ਹੱਸਦੇ ਵੱਸਦੇ ਰਹੋ ਜੀ, ਅਤੇ ਅਗਲੇ ਹਫ਼ਤੇ ਹੋਣਗੀਆਂ ਮੁਲਾਕਾਤਾਂ, ਬੁੱਧਵਾਰ ਵਾਲੇ ਦਿਨ, ਰਣਜੋਤ ਤੁਹਾਡੇ ਨਾਲ ਸਾਂਝ ਇਸੇ ਤਰ੍ਹਾਂ ਜਾਰੀ ਰੱਖੂਗਾ, ਅਤੇ ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM,
0: ਅਤੇ ਅਸੀਂ ਕਰਾਂਗੇ ਛਾਈਆਂ ਛਾਈਆਂ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Yeah, here we go again. Authentic, original, and better than our

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਦਿਸ ਸਟੇਸ਼ਨ ਇਜ਼ ਨਾਓ ਦੀ ਅਲਟੀਮੇਟ ਪਾਵਰ ਇਨ ਦੀ ਯੂਨੀਵਰਸ।
4: ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ। ਹਾਂਜੀ, ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ। ਸੋ

ਕੀਤੀ ਸੀ। ਇਸ ਦੀ ਪਹਿਲੀ ਵਿਕਰੀ $55 crore ਜੁਟਾ ਕੇ ਕੀਤੀ ਗਈ ਹੈ। ਦੱਸ ਦਈਏ ਕਿ 2026 ਦੇ ਵਿੱਚ ਵਰਲਡ ਲਿਬਰਟੀ ਫਾਈਨੈਂਸ਼ੀਅਲ ਨੇ ਆਪਣਾ ਸਟੇਬਲ ਕੁਆਇਨ ਵੀ ਲਾਂਚ ਕੀਤਾ ਸੀ। ਸਟੇਬਲ ਕੁਆਇਨ ਇੱਕ ਅਜਿਹੀ ਡਿਜੀਟਲ ਕਰੰਸੀ ਹੁੰਦੀ ਹੈ ਜਿਸ ਦੀ ਕੀਮਤ ਕਿਸੇ ਵੀ ਪਰੰਪਰਿਕ ਜਾਂ ਟ੍ਰੈਡੀਸ਼ਨਲ ਮੁਦਰਾ ਦੇ ਨਾਲ ਜੁੜੀ ਹੋਈ ਹੁੰਦੀ ਹੈ। ਇਸ ਮਾਮਲੇ ਦੇ ਵਿੱਚ ਇਹਨਾਂ ਦੀ ਕੀਮਤ ਅਮਰੀਕੀ ਡਾਲਰ ਦੇ ਨਾਲ ਜੁੜੀ ਹੋਈ ਹੈ। ਟਰੰਪ ਦੀ ਆਮਦਨ ਤੋਂ ਜ਼ਿਆਦਾ ਜੁੜੇ ਦਸਤਾਵੇਜ਼ਾਂ ਦੇ ਵਿੱਚ ਇਹ ਵੀ ਪਤਾ ਚੱਲਦਾ ਹੈ ਕਿ ਹੈਸ਼ਟੈਗ ਟਰੰਪ ਜਾਂ ਫਿਰ ਇੱਕ ਡਾਲਰ ਦਾ ਸਾਈਨ ਪਾ ਕੇ ਟਰੰਪ ਨਾਮ ਦੀ ਕ੍ਰਿਪਟੋ ਕਰੰਸੀ ਦੇ ਨਾਲ ਜੁੜੇ ਲਾਇਸੈਂਸ ਸਮਝੌਤੇ ਦੇ ਤਹਿਤ ਉਹਨਾਂ ਨੂੰ $63 crore ਡਾਲਰ ਦੀ ਰਾਇਲਟੀ ਵੀ ਹਾਸਲ ਹੋਈ ਹੈ। ਖੈਰ ਡੋਨਾਲਡ ਟਰੰਪ ਕਿੰਨੇ ਅਮੀਰ ਹੋਏ ਨੇ ਇਸ ਦੇ ਅੰਦਾਜ਼ੇ ਲਗਾਉਣੇ ਬੜੇ ਆਸਾਨ ਹੀ ਨੇ। ਉੱਧਰ ਅਮਰੀਕਾ ਦੇ ਉਪ ਰਾਸ਼ਟਰਪਤੀ ਜੈਡੀ ਵੈਂਸ ਨੇ ਫੋਕਸ ਨਿਊਜ਼ ਨੂੰ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਹੈ ਕਿ ਸੁਪਰੀਮ ਕੋਰਟ ਨੇ ਜਿਹੜੀ ਅਮਰੀਕਾ ਦੀ ਕੋਰਟ ਹੈ ਉਹਨਾਂ ਨੇ ਜਨਮ ਸਿੱਧ ਨਾਗਰਿਕਤਾ ਯਾਨੀ ਬਰਥ ਰਾਈਟ ਸਿਟੀਜ਼ਨਸ਼ਿਪ ਦੇ ਕਾਨੂੰਨ ਨੂੰ ਬਰਕਰਾਰ ਰੱਖਣ ਦੇ ਫੈਸਲੇ ਨੂੰ ਬੇਹੱਦ ਨਿਰਾਸ਼ਾਜਨਕ ਦੱਸਿਆ। ਵੈਂਸ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਇਸ ਮਾਮਲੇ ਦੇ ਵਿੱਚ ਆਪਣੇ ਕਾਨੂੰਨੀ ਵਿਕਲਪਾਂ ਦੇ ਉੱਤੇ ਕੰਮ ਕਰਨਾ ਜਾਰੀ ਰੱਖਣਾ ਹੈ। ਉਨ੍ਹਾਂ ਕਿਹਾ ਕਿ ਵਾਈਟ ਹਾਊਸ ਦੀ ਅਮਰੀਕੀ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਬਦਲਾਅ ਦੀਆਂ ਕੋਸ਼ਿਸ਼ਾਂ ਜਾਰੀ ਨੇ। ਸੁਪਰੀਮ ਕੋਰਟ ਦਾ ਫੈਸਲਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਕੋਸ਼ਿਸ਼ਾਂ ਦੇ ਲਈ ਵੱਡਾ ਕਾਨੂੰਨੀ ਝਟਕਾ ਮੰਨਿਆ ਜਾ ਸਕਦਾ ਹੈ ਜਿਨ੍ਹਾਂ ਨੇ ਫੈਸਲਾ ਲਾਗੂ ਕੀਤਾ ਸੀ। ਅਮਰੀਕੀ ਸੁਪਰੀਮ ਕੋਰਟ ਨੇ ਮੰਗਲਵਾਰ ਦੇ ਦਿਨ ਡੋਨਾਲਡ ਟਰੰਪ ਦੇ ਜਨਮ ਸਿੱਧ ਨਾਗਰਿਕਤਾ ਦੇ ਅਧਿਕਾਰ ਨੂੰ ਸੀਮਤ ਕਰਨ ਵਾਲਾ ਇਹ ਹੁਕਮ ਰੱਦ ਕਰ ਦਿੱਤਾ। ਟਰੰਪ ਨੇ ਆਪਣੇ ਦੂਸਰੇ ਕਾਰਜਕਾਲ ਦੇ ਪਹਿਲੇ ਹੀ ਦਿਨ ਇਸ ਕਾਨੂੰਨ ਦੇ ਨਾਲ ਜੁੜੇ ਇੱਕ ਅਹਿਮ ਆਦੇਸ਼ ਦੇ ਉੱਤੇ ਹਸਤਾਖਰ ਕੀਤੇ ਸੀ। ਕਿਹਾ ਗਿਆ ਸੀ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਜਾਂ ਫਿਰ ਅਸਥਾਈ ਤਰੀਕੇ ਦੇ ਨਾਲ ਰਹਿ ਰਹੇ ਮਾਤਾ ਪਿਤਾ ਤੋਂ ਪੈਦਾ ਹੋਇਆ ਬੱਚਾ ਅਮਰੀਕਾ ਦੇ ਵਿੱਚ ਜਨਮਜਾਤ ਨਾਗਰਿਕ ਨਹੀਂ ਹੋਏਗਾ। ਹੁਣ ਤੱਕ ਤਾਂ ਅਮਰੀਕਾ ਦੇ ਵਿੱਚ ਇਹੀ ਕਾਨੂੰਨ ਰਿਹਾ ਸੀ। ਉਧਰ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਪਾਕਿਸਤਾਨ ਸਰਹੱਦ ਦੇ ਲਾਗੇ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਨੇ। ਤਾਲਿਬਾਨ ਸ਼ਾਸਨ ਦੀ ਤਰਫ ਤੋਂ ਇਹਨਾਂ ਹਮਲਿਆਂ ਦੇ ਵਿੱਚ ਪਾਕਿਸਤਾਨ ਦੇ ਦੱਖਣ ਪੱਛਮੀ ਬਲੂਚਿਸਤਾਨ ਸੂਬੇ ਦੇ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਦਾਅਵਾ ਵੀ ਕੀਤਾ ਗਿਆ। ਉੱਥੇ ਹੀ ਪਾਕਿਸਤਾਨ ਫੌਜ ਨੇ ਦਾਅਵਾ ਕੀਤਾ ਹੈ ਕਿ 4 ਸਧਾਰਨ ਡਰੋਨ ਤਾਂ ਮਾਰ ਸੁੱਟੇ ਗਏ ਨੇ। ਚੇਤਾਵਨੀ ਦਿੱਤੀ ਗਈ ਹੈ ਕਿ ਅੱਗੇ ਤੋਂ ਵੀ ਐਸੀ ਕੋਈ ਉਕਸਾਵੇ ਦੀ ਕਾਰਵਾਈ ਹੋਈ ਤਾਂ ਉਹਦਾ ਜਵਾਬ ਦਿੱਤਾ ਜਾਏਗਾ। ਹਮਲੇ ਅਜਿਹੇ ਸਮੇਂ ਦੇ ਵਿੱਚ ਅਫਗਾਨਿਸਤਾਨ ਨੇ ਕੀਤੇ ਨੇ ਜਦੋਂ ਇਸ ਤੋਂ ਪਹਿਲਾਂ ਪਾਕਿਸਤਾਨ ਨੇ ਐਤਵਾਰ ਦੇ ਦਿਨ ਅਫਗਾਨਿਸਤਾਨ ਦੇ ਵਿੱਚ ਹਵਾਈ ਹਮਲੇ ਕੀਤੇ ਸੀ। ਸੰਯੁਕਤ ਰਾਸ਼ਟਰ ਦੇ ਮੁਤਾਬਕ ਉਹਨਾਂ ਹਮਲਿਆਂ 'ਚ 28 ਨਾਗਰਿਕਾਂ ਦੀ ਮੌਤ ਹੋ ਗਈ ਸੀ। ਕਈ ਮਹੀਨਿਆਂ ਦੀ ਸ਼ਾਂਤੀ ਤੋਂ ਬਾਅਦ ਹੁਣ ਦੋਵਾਂ ਗੁਆਂਢੀ ਦੇਸ਼ਾਂ ਦੇ ਵਿੱਚ ਤਣਾਅ ਫਿਰ ਤੋਂ ਵੱਧ ਗਿਆ। ਦੋਹਾਂ ਦੇਸ਼ਾਂ ਨੇ ਅਕਤੂਬਰ ਮਹੀਨੇ ਦੇ ਵਿੱਚ ਕਈ ਹਫ਼ਤਿਆਂ ਤੱਕ ਚੱਲੀ ਖੂਨੀ ਝੜਪਾਂ ਤੋਂ ਬਾਅਦ ਜੰਗਬੰਦੀ ਦੀ ਸਹਿਮਤੀ ਵੀ ਜਤਾ ਦਿੱਤੀ ਸੀ। ਪਾਕਿਸਤਾਨ ਲੰਮੇ ਸਮੇਂ ਤੋਂ ਅਫਗਾਨਿਸਤਾਨ ਦੇ ਉੱਤੇ ਦੋਸ਼ ਮਾਰਦਾ ਰਿਹਾ ਹੈ ਕਿ ਉਹ ਐਸੇ ਅੱਤਵਾਦੀਆਂ ਨੂੰ ਪਨਾਹ ਦਿੰਦਾ ਹੈ ਜੋ ਪਾਕਿਸਤਾਨ 'ਚ ਹਮਲੇ ਕਰਦੇ ਨੇ। ਹਾਲਾਂਕਿ ਤਾਲਿਬਾਨ ਸਰਕਾਰ ਇਹਨਾਂ ਦੋਸ਼ਾਂ ਨੂੰ ਖਾਰਜ ਕਰਦੀ ਰਹੀ ਹੈ। ਅਫਗਾਨਿਸਤਾਨ ਦਾ ਕਹਿਣਾ ਹੈ ਕਿ ਐਤਵਾਰ ਦੇ ਦਿਨ ਪਾਕਿਸਤਾਨ ਦੇ ਹਮਲਿਆਂ ਦੇ ਵਿੱਚ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਕੀਤਾ ਗਿਆ ਹੈ ਔਰ ਉਹਨਾਂ ਨੂੰ ਨਿਸ਼ਾਨਾ ਵੀ ਬਣਾਇਆ ਗਿਆ। ਇਸ ਦਰਮਿਆਨ ਇਹਨਾਂ ਹਮਲਿਆਂ 'ਚ 36 ਨਾਗਰਿਕਾਂ ਦੀ ਮੌਤ ਅਤੇ 160 ਤੋਂ ਵਧੇਰੇ ਦੇ ਜ਼ਖਮੀ ਹੋਣ ਦਾ ਅਫਗਾਨਿਸਤਾਨ ਨੇ ਦਾਅਵਾ ਕੀਤਾ ਸੀ। ਤਾਲਿਬਾਨ ਸਰਕਾਰ ਨੇ ਪਾਕਿਸਤਾਨ ਦੀ ਇਸ ਕਾਰਵਾਈ ਨੂੰ ਕਾਇਰਾਨਾ ਹਰਕਤ ਵੀ ਕਰਾਰ ਦਿੱਤਾ ਸੀ। ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਭੂਚਾਲ ਦੇ ਨਾਲ ਜੁੜੀ ਖਬਰ ਵੈਨਜ਼ੂਏਲਾ ਤੋਂ, ਜਿੱਥੇ ਵੈਨਜ਼ੂਏਲਾ ਦੇ ਵਿੱਚ ਆਏ ਦੋ ਸ਼ਕਤੀਸ਼ਾਲੀ ਭੂਚਾਲਾਂ ਦੇ ਕਾਰਨ ਮਚੀ ਹੋਈ ਤਬਾਹੀ ਦਾ ਨੁਕਸਾਨ ਹਾਲੇ ਵੀ ਸਹੀ ਤਰੀਕੇ ਦੇ ਨਾਲ ਪਤਾ ਨਹੀਂ ਚੱਲ ਸਕਿਆ। 1,900 ਤੋਂ ਵਧੇਰੇ ਲੋਕ ਹੁਣ ਤੱਕ ਮ੍ਰਿਤਕ ਕਰਾਰ ਦੇ ਦਿੱਤੇ ਗਏ ਨੇ, 10,000 ਤੋਂ ਵਧੇਰੇ ਜ਼ਖਮੀ ਨੇ। ਸਰਕਾਰ ਦੀ ਤਰਫ ਤੋਂ ਪ੍ਰਭਾਵਿਤ ਖੇਤਰਾਂ ਦੇ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੋਇਆ। ਰਾਹਤ ਤੇ ਪੁਨਰਵਾਸ ਦੇ ਕੰਮ ਕੀਤੇ ਜਾ ਰਹੇ ਨੇ। ਦੱਸ ਦਈਏ ਕਿ ਇਹਨਾਂ ਭੂਚਾਲ ਦੇ ਝਟਕਿਆਂ ਤੋਂ ਬਾਅਦ ਵੈਨਜ਼ੂਏਲਾ ਦੇਸ਼ ਦੇ ਰਾਜਧਾਨੀ ਸ਼ਹਿਰ ਖਰਾਕਸ ਤੇ ਇਸ ਦੇ ਤੱਟਵਰਤੀ ਸ਼ਹਿਰ ਲੀਗੁਏਰਾ ਦੇ ਵਸਨੀਕ ਇਮਾਰਤਾਂ ਹਿੱਲਣ ਢਹਿਣ ਦੇ ਚੱਲਦਿਆਂ ਥੱਲੇ ਦੱਬ ਗਏ ਸੀ। ਬਹੁਤ ਸਾਰੇ ਲੋਕ ਪਾਰਕਸ, ਪਲਾਜ਼ਾਸ ਤੇ ਹੋਰ ਖੁੱਲ੍ਹੀਆਂ ਥਾਵਾਂ ਦੇ ਉੱਤੇ ਵੀ ਇਕੱਠੇ ਹੋਏ ਸੀ। ਇਸ ਤੋਂ ਬਾਅਦ ਆਫਟਰ ਇਫੈਕਟ ਦੇ ਵੀ ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਨੇ। ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਇੱਥੇ ਵੀ ਇੱਕ ਹਾਦਸੇ ਦੇ ਨਾਲ ਹੀ ਜੁੜੀ ਪਹਿਲੀ ਖਬਰ। ਰਾਜਸਥਾਨ ਦੇ ਵਿੱਚ ਇੱਕ ਬੱਸ ਤੇ ਟਰੱਕ ਦੇ ਦਰਮਿਆਨ ਹੋਈ ਟੱਕਰ ਦੇ ਵਿੱਚ 8 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਕਈ ਹੋਰ ਲੋਕ ਜ਼ਖਮੀ ਵੀ ਹੋਏ ਨੇ। ਖਬਰ ਏਜੰਸੀ PTI ਦੇ ਮੁਤਾਬਕ ਦੌਸਾ ਜ਼ਿਲ੍ਹੇ ਦੇ ਵਿੱਚ ਵਾਪਰੇ ਇਸ ਹਾਦਸੇ ਤੋਂ ਬਾਅਦ ਦੋਵਾਂ ਗੱਡੀਆਂ ਨੂੰ ਅੱਗ ਵੀ ਲੱਗ ਗਈ। ਦੱਸ ਦਈਏ ਕਿ ਇਸ ਦਿੱਲੀ ਮੁੰਬਈ ਐਕਸਪ੍ਰੈਸ ਵੇ ਦੇ ਉੱਤੇ ਹੋਏ ਹਾਦਸੇ 'ਚ 15 ਲੋਕ ਜ਼ਖਮੀ ਵੀ ਹੋਏ ਨੇ, ਜਿਨ੍ਹਾਂ ਨੂੰ ਅਲੱਗ ਅਲੱਗ ਹਸਪਤਾਲਾਂ ਦੇ ਵਿੱਚ ਭਰਤੀ ਕਰਵਾਇਆ ਗਿਆ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਕਿ ਉਹਨਾਂ ਨੂੰ ਅਯੋਧਿਆ ਦੇ ਰਾਮ ਮੰਦਰ ਦੇ ਨਾਲ ਜੁੜੀ ਇੱਕ ਅਹਿਮ ਜਾਣਕਾਰੀ ਹਾਸਲ ਹੋਈ ਹੈ। ਕੇਜਰੀਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਟਵੀਟ ਦੇ ਵਿੱਚ ਲਿਖਿਆ ਕਿ ਕੁਝ ਦਿਨ ਪਹਿਲਾਂ ਕਿਸੇ ਨੇ ਮੈਨੂੰ ਸ਼੍ਰੀ ਰਾਮ ਮੰਦਰ ਦੇ ਨਾਲ ਸੰਬੰਧਿਤ ਕੋਈ ਜਾਣਕਾਰੀ ਦਿੱਤੀ ਸੀ। ਪਹਿਲਾਂ ਤਾਂ ਮੈਨੂੰ ਯਕੀਨ ਨਹੀਂ ਹੋਇਆ। ਪਿਛਲੇ ਕੁਝ ਦਿਨਾਂ ਦੇ ਵਿੱਚ ਉਸ ਜਾਣਕਾਰੀ ਦੀ ਪੁਸ਼ਟੀ ਕੀਤੀ ਉਹ ਸਹੀ ਹੈ।
ਉਹ ਅੱਜ ਵੀ ਅੱਜ ਤੁਹਾਡੇ ਨਾਲ ਉਹ ਸਾਰੀ ਜਾਣਕਾਰੀ ਸਾਂਝੀ ਕਰਾਂਗਾ। ਬੀਤੇ ਕੁਝ ਦਿਨਾਂ ਦੇ ਵਿੱਚ ਰਾਮ ਮੰਦਰ ਚੜਾਵੇ ਦੇ ਅੰਦਰ ਹੋਈ ਚੋਰੀ ਦੇ ਮਾਮਲੇ ਦੀ ਖਬਰਾਂ ਸੁਰਖੀਆਂ ਦਾ ਵਿਸ਼ਾ ਬਣੀਆਂ ਹੋਈਆਂ ਨੇ ਔਰ ਲਗਾਤਾਰ ਵਿਰੋਧੀ ਧਿਰ ਕੇਂਦਰ ਤੇ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਉੱਤੇ ਹਮਲੇ ਕਰ ਰਹੀਆਂ ਨੇ। ਅਯੋਧਿਆ ਦੇ ਰਾਮ ਮੰਦਰ ਦੇ ਵਿੱਚ ਚੰਦੇ ਦੇ ਅੰਦਰ ਹੋਈ ਚੋਰੀ ਤੇ ਚੜਾਵੇ ਦੇ ਵਿੱਚ ਗੜਬੜੀ ਦੇ ਮਾਮਲੇ ਨੂੰ ਲੈ ਕੇ SIT ਨੇ ਹੁਣ ਤੱਕ 8 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ। ਇਸ ਮਾਮਲੇ ਦੇ ਤੂਲ ਫੜਨ ਤੋਂ ਬਾਅਦ ਹੀ UP ਦੇ ਯੋਗੀ ਆਦਿੱਤਿਆਨਾਥ ਸਰਕਾਰ ਨੂੰ ਇਸ ਮਾਮਲੇ ਦੀ ਜਾਂਚ ਦੇ ਲਈ ਇੱਕ SIT ਯਾਨੀ ਵਿਸ਼ੇਸ਼ ਜਾਂਚ ਦਲ ਨਿਯੁਕਤ ਕਰਨਾ ਪਿਆ ਸੀ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਕੌਮੀ ਨੇਤਾ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਦੇ ਦਿਨ ਅਯੋਧਿਆ ਦੇ ਵਿੱਚ ਰਾਮ ਮੰਦਰ ਦੇ ਦਰਸ਼ਨ ਵੀ ਕੀਤੇ ਸੀ, ਜਿਸ ਤੋਂ ਬਾਅਦ ਉਹਨਾਂ ਨੇ ਹੁਣ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਉਹ ਕੁਝ ਖੁਲਾਸਾ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਇਸ ਬਾਬਤ ਹਾਲੇ ਤੱਕ ਤਾਂ ਨਹੀਂ, ਭਾਰਤੀ ਸਮੇਂ ਦੇ ਮੁਤਾਬਕ ਥੋੜ੍ਹੀ ਦੇਰ ਤੱਕ ਉਹ ਕੋਈ ਨਾ ਕੋਈ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਦੇ ਵਿੱਚ ਵਧੇਰੇ ਜਾਣਕਾਰੀ ਮੀਡੀਆ ਦੇ ਵਿੱਚ ਸਾਂਝੀ ਕਰਨਾ ਚਾਹਣਗੇ। ਉੱਥੇ ਹੀ ਚੋਣ ਕਮਿਸ਼ਨ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਯਾਨੀ SIR ਪ੍ਰਕਿਰਿਆ ਤੇ ਚੋਣਾਂ ਦੇ ਨਾਲ ਸੰਬੰਧਿਤ ਹੋਰਨਾਂ ਮੁੱਦਿਆਂ ਨੂੰ ਲੈ ਕੇ ਵਿਰੋਧੀ ਧਿਰਾਂ ਦੀਆਂ 23 ਪਾਰਟੀਆਂ ਤੇ ਇੱਕ ਆਜ਼ਾਦ ਸੰਸਦ ਮੈਂਬਰ ਨੇ ਮੰਗਲਵਾਰ ਦੇ ਦਿਨ ਚੀਫ਼ ਜਸਟਿਸ ਆਫ਼ ਇੰਡੀਆ ਨੂੰ ਇੱਕ ਪੱਤਰ ਲਿਖਿਆ। ਇਸ ਦਰਮਿਆਨ DMK ਦੇ ਬੁਲਾਰੇ ਸਰਵਨ ਅੰਨਾਦੁਰਈ ਨੇ ਦੋਸ਼ ਲਗਾਇਆ ਕਿ ਚੋਣ ਕਮਿਸ਼ਨ ਦੀ SIR ਦੇ ਨਾਲ ਜੁੜੀ ਪ੍ਰਕਿਰਿਆ ਮਨਮਾਨੀ ਹੈ ਤੇ ਲੋਕਤੰਤਰ ਵਿਰੋਧੀ ਹੈ। SIR ਦਾ ਉਦੇਸ਼ ਵੋਟਰਾਂ ਦਾ ਨਾਂ ਸੂਚੀਆਂ ਦੇ ਵਿੱਚੋਂ ਕੱਟਣਾ ਹੈ, ਜਦਕਿ ਲੋਕਤੰਤਰ ਦਾ ਆਧਾਰ ਸਾਰੇ ਹੀ ਬਾਲਗ ਨਾਗਰਿਕਾਂ ਨੂੰ ਵੋਟ ਪਾਉਣ ਦਾ ਬਰਾਬਰ ਹੱਕ ਦਿੰਦਾ ਹੈ। ਸਰਕਾਰ ਇਸ ਮੁਤਾਬਕ ਆਪਣੀ ਮਨਮਰਜ਼ੀ ਦੇ ਨਾਲ ਵੋਟਰਾਂ ਦੇ ਨਾਮ ਇਸ ਲਿਸਟ ਦੇ ਵਿੱਚੋਂ ਕੱਟ ਰਹੀ ਹੈ ਤੇ ਆਪਣੀ ਮਰਜ਼ੀ ਦੇ ਨਾਲ ਜੋੜੇ ਜਾ ਰਹੇ ਨੇ ਔਰ ਇਹ ਸਭ ਕੁਝ ਇਲੈਕਸ਼ਨ ਕਮਿਸ਼ਨ ਤੋਂ ਕਰਵਾਇਆ ਜਾ ਰਿਹਾ ਸਰਕਾਰ ਦੇ ਇਸ਼ਾਰੇ ਦੇ ਉੱਤੇ। ਉੱਥੇ ਹੀ ਪੰਜਾਬ ਦੇ ਸਾਰੇ ਜਿਹੜੇ ਟੋਲ ਨੇ ਉਹ 22 ਜੁਲਾਈ ਨੂੰ ਮੁਫ਼ਤ ਕਰ ਦਿੱਤੇ ਜਾਣਗੇ। ਸਾਂਝੇ ਕਿਸਾਨ ਮੋਰਚੇ ਦੀ ਤਰਫ ਤੋਂ ਇਸ ਬਾਬਤ ਐਲਾਨ ਕੀਤਾ ਗਿਆ ਕਿ ਕੇਂਦਰ ਸਰਕਾਰ ਦਾ ਪ੍ਰਸਤਾਵਿਤ ਅਮਰੀਕਾ ਭਾਰਤ ਦਵੱਲਾ ਵਪਾਰ ਸਮਝੌਤਾ ਕਿਸਾਨਾਂ ਦੇ ਹਿੱਤਾਂ ਦੇ ਮਾਫਕ ਨਹੀਂ ਹੈ। ਇਹ ਵੀ ਸੰਯੁਕਤ ਕਿਸਾਨ ਮੋਰਚੇ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਕਾਰਪੋਰੇਟ ਤੇ ਬਹੁਰਾਸ਼ਟਰੀ ਕੰਪਨੀਆਂ ਨੂੰ ਲਾਭ ਪਹੁੰਚਾਉਣ ਦੇ ਲਈ ਦੇਸ਼ ਦੇ ਵਿੱਚ ਇੱਕ ਬੜਾ ਵੱਡਾ ਵਿਦੇਸ਼ੀ ਨਿਵੇਸ਼ਕਾਂ ਦੇ ਲਈ ਰਾਹ ਖੋਲ੍ਹ ਰਹੀ ਹੈ, ਜਿਸ ਦੇ ਨਾਲ ਪੂੰਜੀ ਤੇ ਵਪਾਰ ਦਾ ਘਰੇਲੂ ਬਾਜ਼ਾਰ ਦੇ ਉੱਤੇ ਅਸਰ ਪਏਗਾ। ਦੱਸ ਦਈਏ ਕਿ ਹੁਣ ਟੋਲ ਸਾਰੇ ਜਿਹੜੇ ਨੇ ਉਹਨਾਂ ਦੇ ਉੱਤੇ ਇਹ ਧਰਨੇ ਮੋਰਚੇ ਕੀਤੇ ਜਾਣਗੇ। ਸੰਯੁਕਤ ਕਿਸਾਨ ਮੋਰਚੇ ਦੀ ਤਰਫ ਤੋਂ 22 ਜੁਲਾਈ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਪੰਜਾਬ ਸੂਬੇ ਦੇ ਵਿੱਚ ਵੀ ਇਸ ਦਾ ਵਿਰੋਧ ਦੇਖਣ ਨੂੰ ਮਿਲੇਗਾ। ਚੀਨ ਦੇ ਆਸਟ੍ਰੇਲੀਆ ਦੇ ਵਿੱਚ ਰਾਜਦੂਤ ਦੀ ਤਰਫ ਤੋਂ ਪਿਛਲੇ ਦਿਨਾਂ ਦੇ ਦਰਮਿਆਨ ਆਸਟ੍ਰੇਲੀਆ ਦੀ ਖੁਫੀਆ ਏਜੰਸੀ ASIO ਦੀ ਤਰਫ ਤੋਂ ਮੜੇ ਗਏ ਕੁਝ ਦੋਸ਼ਾਂ ਦਾ ਖੰਡਨ ਕੀਤਾ ਗਿਆ। ASIO ਦੇ ਪ੍ਰਮੁੱਖ ਮਾਰਕ ਬਰਗਿਸ ਨੇ ਕਿਹਾ ਸੀ ਕਿ ਦੇਸ਼ ਦੇ ਅੰਦਰ ਕੁਝ ਵਿਦੇਸ਼ੀ ਤਾਕਤਾਂ ਹਮਲੇ ਕਰਵਾਉਣ ਦੀ ਕੋਸ਼ਿਸ਼ ਕਰਨਗੀਆਂ। ਸਿਡਨੀ ਮਾਰਨਿੰਗ ਹੈਰਾਲਡ ਨੂੰ ਦਿੱਤੇ ਇੱਕ ਲੇਖ ਦੇ ਵਿੱਚ ਜ਼ਿਆਓਕਿਆਨ, ਜੇ ਕਿ ਆਸਟ੍ਰੇਲੀਆ ਦੇ ਵਿੱਚ ਚੀਨ ਦੇ ਰਾਜਦੂਤ ਨੇ, ਉਹਨਾਂ ਲਿਖਿਆ ਕਿ ਆਸਟ੍ਰੇਲੀਅਨ ਆਰਗੇਨਾਈਜੇਸ਼ਨ ਤੇ ਮੀਡੀਆ ਆਊਟਲੈਟਸ ਤੋਂ ਇਸ ਖਬਰ ਦੀ ਜਾਣਕਾਰੀ ਹੋਈ ਹੈ। ASIO ਦੇ ਡਾਇਰੈਕਟਰ ਜਨਰਲ ਮਾਈਕ ਬਰਗਿਸ ਨੇ ਇਹ ਜਾਣਕਾਰੀਆਂ ਇਕੱਠੀਆਂ ਕਰਨ ਦੇ ਲਈ ਕਿਹੜੀਆਂ ਥ੍ਰੈਟ ਅਸੈਸਮੈਂਟਸ ਕੀਤੀਆਂ ਨੇ, ਉਹਨਾਂ ਆਪਣੇ ਓਪੀਨੀਅਨ ਪੀਸ ਯਾਨੀ ਕਿ ਆਪਣੇ ਸੰਪਾਦਕੀ ਲੇਖ ਦੇ ਵਿੱਚ ਇਹ ਵੀ ਲਿਖਿਆ ਕਿ ਜਿਸ ਕਿਸਮ ਦੇ ਦਾਅਵੇ ਆਸਟ੍ਰੇਲੀਆ ਦੇ ਵਿੱਚ ਵਿਦੇਸ਼ੀ ਤਾਕਤਾਂ ਦੇ ਕੀਤੇ ਜਾ ਰਹੇ ਨੇ, ਆਸਟ੍ਰੇਲੀਆ ਦੀ ਅੰਦਰੂਨ ਜਿਹੜੀ ਤਾਕਤ ਹੈ ਉਸਦੀ ਕਮਜ਼ੋਰੀ ਦੀਆਂ ਇਹ ਨਿਸ਼ਾਨੀਆਂ ਨੇ। ਦੱਸ ਦਈਏ ਕਿ ਮਾਰਕ ਬਰਗਿਸ ਨੇ ਬੋਂਡਾਈ ਹਮਲੇ ਵਰਗੇ ਹਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਕਿਸੇ ਵਿਦੇਸ਼ੀ ਸਾਜ਼ਿਸ਼ ਦੇ ਚੱਲਦਿਆਂ ਆਸਟ੍ਰੇਲੀਅਨਜ਼ ਦਾ ਕਤਲ ਕੀਤਾ ਜਾ ਸਕਦਾ। ਕਦੋਂ ਕਿਵੇਂ ਇਸ ਬਾਬਤ ਕੋਈ ਵੀ ਅੰਕੜੇ ਜਾਂ ਕੋਈ ਵੀ ਦਾਅਵੇ ਜਿਹੜੇ ਨੇ SIO ਨੇ ਮੁੜ ਕੇ ਕਦੇ ਸਾਂਝੇ ਨਹੀਂ ਕੀਤੇ। ਉੱਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਅੱਜ ਦੇ ਦਿਨ ਤੋਂ 1 ਜੁਲਾਈ ਤੋਂ ਆਸਟ੍ਰੇਲੀਆ ਭਰ ਦੇ ਵਿੱਚ ਜਿੰਨੇ ਵੀ ਰੈਸਟੋਰੈਂਟ ਹੋਸਪਿਟੈਲਿਟੀ ਵੈਨਿਊਜ਼ ਨੇ ਉਹਨਾਂ ਦੇ ਇੱਕ ਨਵਾਂ ਨਿਯਮ ਲਾਗੂ ਹੋਣ ਜਾ ਰਿਹਾ। ਸੀ ਫੂਡ ਦੇ ਬਾਰੇ ਲਿਖ ਕੇ ਦੱਸਣਾ ਹੋਏਗਾ ਜੇਕਰ ਤੁਸੀਂ ਇਸ ਇੰਡਸਟਰੀ ਦੇ ਨਾਲ ਜੁੜੇ ਹੋਏ ਕਾਰੋਬਾਰੀ ਹੋ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਆਸਟ੍ਰੇਲੀਅਨ ਪ੍ਰੋਡਕਟ ਬਾਰੇ ਦੱਸਣਾ ਗ੍ਰਾਹਕਾਂ ਨੂੰ ਕਾਫ਼ੀ ਹੱਦ ਤੱਕ ਜਿਹੜਾ ਉਹ ਮੁਕੰਮਲ ਕਰ ਲਿਆ ਗਿਆ ਔਰ ਦੇਸ਼ ਭਰ ਦੇ ਵਿੱਚ ਬਾਕੀ ਦੇ ਬਚੇ ਜਿਹੜੇ ਰੈਸਟੋਰੈਂਟਸ ਨੇ ਉਹਨਾਂ ਨੂੰ ਇਹ ਤਾਕੀਦ ਕੀਤੀ ਗਈ ਹੈ ਤਾਂ ਕਿ ਉਹ ਭਾਰੀ ਜੁਰਮਾਨੇ ਤੋਂ ਬਚ ਸਕਣ। ਦੱਸ ਦਈਏ ਕਿ ਕੰਟਰੀ ਆਫ ਓਰੀਜਨ ਦਾ ਲੇਬਲ ਲੱਗਿਆ ਹੋਣਾ ਸੀ ਫੂਡ ਦੇ ਉੱਤੇ ਲਾਜ਼ਮੀ ਹੈ, ਖਾਸ ਤੌਰ ਦੇ ਉੱਤੇ ਰੈਸਟੋਰੈਂਟ ਹੋਸਪਿਟੈਲਿਟੀ ਵੈਨਿਊਜ਼ ਜਿਹੜੇ ਸੀ ਫੂਡ ਸਰਵ ਕਰਦੇ ਨੇ। ਸੀ ਫੂਡ ਦੇ ਅੱਗੇ ਮੈਨਿਊ ਦੇ ਵਿੱਚ ਤੁਸੀਂ ਇਹ ਬ੍ਰੈਕਟ ਦੇ ਵਿੱਚ ਲਿਖ ਸਕਦੇ ਹੋ ਯਾਨੀ ਕਿ ਇਹ ਆਸਟ੍ਰੇਲੀਆ ਦਾ ਫੂਡ ਹੈ, ਜਾਂ ਫਿਰ ਆਈ ਯਾਨੀ ਕਿ ਇਹ ਇੰਪੋਰਟਡ ਹੈ, ਜਾਂ ਫਿਰ ਸਲਾਦ ਵਰਗੀਆਂ ਦੂਸਰੀਆਂ ਆਈਟਮਾਂ ਦੇ ਵਿੱਚ M ਯਾਨੀ ਕਿ ਮਿਕਸਡ ਵੀ ਲਿਖਿਆ ਜਾ ਸਕਦਾ।
ਪਰ ਇਹ ਜਿਹੜੀ ਮਾਰਕਿੰਗ ਹੈ ਇਹ ਦੇਣੀ ਜ਼ਰੂਰੀ ਹੋਏਗੀ। ਹੋਟਲਸ ਮੋਟਲਸ ਦੇ ਵਿੱਚ ਵੀ ਜਿੱਥੇ ਸੀ ਫੂਡ ਸਰਵ ਕੀਤਾ ਜਾਂਦਾ ਉਹਨਾਂ ਨੂੰ ਵੀ ਇਸ ਤੋਂ ਬਖਸ਼ਿਆ ਨਹੀਂ ਜਾਏਗਾ। ਇਸ ਤੋਂ ਇਲਾਵਾ ਕਸੀਨੋਸ, ਅਮਿਊਜ਼ਮੈਂਟ ਪਾਰਕਸ ਔਰ ਜਿੰਨੀਆਂ ਵੀ ਫਿਸ਼ ਐਂਡ ਚਿਪਸ ਦੀਆਂ ਸ਼ੋਪਸ ਨੇ ਆਸਟ੍ਰੇਲੀਆ ਭਰ ਦੇ ਵਿੱਚ ਉਹਨਾਂ ਦੇ ਲਈ ਇਸ ਨਵੇਂ ਨਿਯਮ ਨੂੰ ਲਾਗੂ ਕਰਨਾ ਲਾਜ਼ਮੀ ਹੋਏਗਾ। ਦੱਸ ਦਈਏ ਕਿ ਇਸ ਦਰਮਿਆਨ ਡਾਈਨਿੰਗ ਔਰ ਟੇਕਅਵੇ ਅਤੇ ਹੋਮ ਡਿਲੀਵਰੀ ਦੇ ਉੱਤੇ ਵੀ ਇਹ ਨਵਾਂ ਨਿਯਮ ਜਿਹੜਾ ਉਹ ਲਾਗੂ ਹੋਏਗਾ। ਬਹਰਹਾਲ ਆਸਟ੍ਰੇਲੀਆ ਦੇ ਜਿੰਨੇ ਵੀ ਰੈਸਟੋਰੈਂਟ ਵਿਕਰੇਤਾ ਨੇ ਉਹਨਾਂ ਦੇ ਲਈ ਇਹ ਇੱਕ ਨਵੀਂ ਜੌਬ ਜ਼ਰੂਰ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਆਸਟ੍ਰੇਲੀਅਨ ਪ੍ਰੋਡਕਟ ਵੱਧ ਤੋਂ ਵੱਧ ਵਿਕ ਸਕਿਆ ਕਰਨ ਸਕਣਗੇ ਕਿਉਂਕਿ ਹੁਣ ਆਸਟ੍ਰੇਲੀਅਨ ਗ੍ਰਾਹਕ ਜਿਹੜੇ ਕਿ ਆਸਟ੍ਰੇਲੀਅਨ ਸੀ ਫੂਡ ਦੇ ਮਰੀਦ ਨੇ ਉਹਨਾਂ ਨੂੰ ਇਹ ਪਤਾ ਚੱਲ ਸਕੇਗਾ ਕਿ ਕਿਹੜਾ ਸੀ ਫੂਡ ਹੈ ਜਿਹੜਾ ਇੰਪੋਰਟਿਡ ਹੈ ਅਤੇ ਕਿਹੜਾ ਹੈ ਜਿਹੜਾ ਕਿ ਦੇਸ਼ ਦੇ ਅੰਦਰ ਹੀ ਲਿਆ ਕੇ ਇੱਥੇ ਹੀ ਵਰਤਿਆ ਗਿਆ ਹੈ। ਕੁਆਲਿਟੀ ਜ਼ਾਹਰ ਜੀ ਗੱਲ ਹੈ ਕਿ ਆਸਟ੍ਰੇਲੀਅਨ ਫੂਡ ਦੀ ਬਿਹਤਰ ਹੋਏਗੀ ਕਿਉਂਕਿ ਇੰਪੋਰਟਿਡ ਯਾਨੀ ਕਿ ਮੰਗਵਾਇਆ ਗਿਆ ਫੂਡ ਜਿਹੜਾ ਉਹ ਉਸਦੀ ਸ਼ੈਲਫ ਲਾਈਫ ਜਾਂ ਸਟਾਕ ਜਿਹੜਾ ਉਸਨੂੰ ਕਾਫੀ ਲੰਬੇ ਦਿਨਾਂ ਤੱਕ ਕੀਤਾ ਜਾਂਦਾ ਹੈ। ਉੱਥੇ ਕੁਈਨਜ਼ਲੈਂਡ ਰੇਲ ਅਤੇ ਯੂਨੀਅਨ ਦੇ ਦਰਮਿਆਨ ਫੇਅਰਵਰਕ ਕਮਿਸ਼ਨ ਦਾ ਜਿਹੜਾ ਮਸਲਾ ਮਈ ਮਹੀਨੇ ਤੋਂ ਰੇੜਕਾ ਅੜਿਆ ਹੋਇਆ ਉਸਦੇ ਹੱਲ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਮੰਗਲਵਾਰ ਰਾਤ ਯੂਨੀਅਨ ਦੀ ਤਰਫ ਤੋਂ ਗੱਲਬਾਤ ਕੀਤੀ ਗਈ। ਦੱਸ ਦਈਏ ਕਿ ਇਸ ਦਰਮਿਆਨ NSW ਭਰ ਦੇ ਵਿੱਚ ਟ੍ਰੇਨਾਂ ਦੇ ਅੰਦਰ ਉਨੇ ਕਰਮਚਾਰੀ ਮੌਜੂਦ ਨਹੀਂ ਸੀ ਕਿਉਂਕਿ ਇੰਡਸਟਰੀਅਲ ਐਕਸ਼ਨ ਦੀ ਕਾਲ ਇੱਕ ਕੀਤੀ ਗਈ ਸੀ। ਇਸੇ ਦੇ ਲਈ ਹੁਣ ਬਹੁਤ ਸਾਰੀਆਂ ਟ੍ਰੇਨਾਂ ਜਿਹੜੀਆਂ ਨੇ ਉਹਨਾਂ ਦੇ ਸਮਾਂ ਸਾਰਣੀ ਜਿਹੜੀ ਹੈ ਕੁਈਨਜ਼ਲੈਂਡ ਦੇ ਵਿੱਚ ਪ੍ਰਭਾਵਿਤ ਹੋ ਸਕਦੀ ਹੈ। 3500 ਦੇ ਕਰੀਬ ਵਰਕਰ ਜਿਹੜੇ ਕੁਈਨਜ਼ਲੈਂਡ ਰੇਲ ਵਰਕਫੋਰਸ ਦਾ ਲਗਭਗ ਅੱਧਾ ਨੇ ਉਹਨਾਂ ਦੀ ਤਰਫ ਤੋਂ ਮੰਗਲਵਾਰ ਰਾਤ ਇਸ ਹੜਤਾਲ ਦੇ ਸੱਦੇ ਦੇ ਉੱਤੇ ਪਹਿਰਾ ਦਿੱਤਾ ਗਿਆ ਸੀ। ਬਹਿਰਹਾਲ RTBU ਯਾਨੀ ਰੇਲ ਟ੍ਰੈਮ ਬੱਸ ਯੂਨੀਅਨ ਮੰਗ ਕਰ ਰਹੀ ਹੈ ਕਿ ਤਨਖਾਹਾਂ ਦੇ ਵਿੱਚ ਤਾਂ ਸੋਧ ਹੋਣੀ ਹੀ ਚਾਹੀਦੀ ਹੈ, ਪਰ ਕੁਈਨਜ਼ਲੈਂਡ ਰੇਲ ਨੈੱਟਵਰਕ ਦੇ ਵੱਲੋਂ ਜਾਰੀ ਕੀਤੇ ਗਏ ਨਿਯਮ ਜਿਹੜੇ ਨੇ ਉਹਨਾਂ ਦਾ ਖੰਡਨ ਕੀਤਾ ਜਾ ਰਿਹਾ। ਉੱਥੇ ਅਗਲੀਆਂ ਖਬਰਾਂ ਨਿਊ ਸਾਊਥ ਵੇਲਜ਼ ਦੇ ਨਾਲ ਜੁੜੀਆਂ ਹੋਈਆਂ ਜਿੱਥੇ NSW ਦੇ ਵਿੱਚ ਸਿਡਨੀ ਦੀਆਂ ਮਸ਼ਹੂਰ ਬੀਚਜ਼ ਦੇ ਉੱਤੇ ਪੇਡ ਪਾਰਕਿੰਗ ਦੀ ਸ਼ਰਤ ਦੇ ਖਿਲਾਫ ਲੋਕਾਂ ਦਾ ਗੁੱਸਾ ਦੇਖਣ ਨੂੰ ਮਿਲ ਰਿਹਾ। ਦੱਸ ਦਈਏ ਕਿ ਸਿਡਨੀ ਦੀ ਰੈਂਡਵਿਕ ਕੌਂਸਲ ਦੀ ਤਰਫ ਤੋਂ ਲੰਘੀ ਰਾਤ ਕੌਂਸਲਰਸ ਦੀ ਇੱਕ ਮੀਟਿੰਗ ਸੱਦੀ ਗਈ ਸੀ ਜਿੱਥੇ ਸਿਡਨੀ ਦੇ ਬੀਚਜ਼ ਦੇ ਉੱਤੇ ਪੇਡ ਪਾਰਕਿੰਗ ਮੀਟਰ ਇੰਸਟਾਲ ਕਰਨ ਦੀ ਗੱਲ ਕਹੀ ਗਈ ਹੈ। ਸਿਡਨੀ ਦੇ ਇਹ ਸਾਰੇ ਮਹੱਤਵਪੂਰਨ ਬੀਚ ਨੇ, ਹਾਲਾਂਕਿ 1400 ਦੇ ਕਰੀਬ ਪਾਰਕਿੰਗ ਸਪੇਸ ਨੇ ਜਿਹੜੇ ਵਿਜ਼ਿਟਰਸ ਇਹਨਾਂ ਬੀਚਿਸ 'ਤੇ ਆਉਂਦੇ ਨੇ, ਜਿਨ੍ਹਾਂ 'ਚ ਕਲੋਵਲੀ, ਕੂਗੀ, ਮਰਬੁਰਾ, ਲਾਪਰੂਜ਼, ਲਿਟਲ ਬੇ, ਮਾਲਾਬਾਰ, ਇਹ ਸਾਰੇ ਬੀਚ ਰੈਂਡਵਿਕ ਕੌਂਸਲ ਦੇ ਅਧੀਨ ਪੈਂਦੇ ਨੇ। ਪਰ ਕਿਹਾ ਜਾ ਰਿਹਾ ਹੈ ਕਿ ਕੌਂਸਲ ਲਗਭਗ 3300 ਦੇ ਕਰੀਬ ਪੇਡ ਪਾਰਕਿੰਗ ਸਪੇਸਿਸ ਜਿਹੜੀਆਂ ਨੇ ਉਹ ਬਣਾਉਣਾ ਚਾਹੁੰਦੀ ਹੈ ਔਰ ਇਸ ਦੇ ਖਾਤਰ ਜਿਹੜੇ ਆਮ ਲੋਕ ਨੇ ਉਹਨਾਂ ਤੋਂ ਇਸ ਦੀ ਪੈਸੇ ਵਸੂਲ ਕੇ ਇਹਨਾਂ ਬੀਚਿਸ ਦੀ ਸਾਂਭ ਸੰਭਾਲ ਰੱਖ ਰਖਾਅ ਦਾ ਜਿਹੜਾ ਕੰਮ ਉਹ ਹੋ ਸਕੇਗਾ। 15 ਦੇ ਵਿੱਚੋਂ 10 ਜਿਹੜੇ ਕੌਂਸਲਰ ਸੀ ਉਹਨਾਂ ਨੇ ਹਾਲਾਂਕਿ ਨਵੇਂ ਮੀਟਰ ਦੀ ਇਸ ਮੰਗ ਨੂੰ ਠੁਕਰਾ ਦਿੱਤਾ। 5 ਜਿਹੜੇ ਲੇਬਰ ਦੇ ਨਾਲ ਜੁੜੇ ਹੋਏ ਕੌਂਸਲਰ ਸੀ ਉਹਨਾਂ ਨੇ ਇਸ ਦੇ ਹੱਕ ਦੇ ਵਿੱਚ ਵੋਟ ਪਾਇਆ। ਰੈਂਡਵਿਕ ਕੌਂਸਲ ਦੇ ਜਿਹੜੇ ਰਹਿਣ ਵਾਲੇ ਸਥਾਨਕ ਵਸਨੀਕ ਨੇ ਉਹਨਾਂ ਦਾ ਕਹਿਣਾ ਹੈ ਕਿ ਕੌਂਸਲ ਦੇ ਵਿੱਚ ਰਹਿਣ ਦਾ ਉਹਨਾਂ ਨੂੰ ਤਾਂ ਘੱਟੋ ਘੱਟ ਕੋਈ ਫਾਇਦਾ ਹੋਣਾ ਚਾਹੀਦਾ, ਪਰ ਜੇਕਰ ਇਸ ਦੇ ਦੋ ਅਸਰ ਦੇਖਣ ਨੂੰ ਮਿਲਣਗੇ, ਇੱਕ ਕਿ ਜੇਕਰ ਇਸ ਤਰੀਕੇ ਦੇ ਨਾਲ ਪੇਡ ਪਾਰਕਿੰਗ ਹੁੰਦੀਆਂ ਨੇ ਤਾਂ ਬਹੁਤ ਸਾਰੇ ਰੈਂਡਮ ਜਿਹੜੇ ਲੋਕ ਨੇ ਉਹ ਘੱਟ ਹੀ ਇੱਥੇ ਆਉਣਗੇ ਅਤੇ ਇਸ ਦਾ ਮਤਲਬ ਘੱਟ ਹੀ ਗੰਦਗੀ ਜਿਹੜੀ ਉਹ ਫੈਲੇਗੀ। ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਵੱਡੀਆਂ ਖਬਰਾਂ ਖੇਡ ਜਗਤ ਦੇ ਵਿੱਚੋਂ ਸਭ ਤੋਂ ਪਹਿਲਾਂ ਵਿੰਬਲਡਨ ਦੇ ਨਾਲ ਜੁੜੀ ਖਬਰ ਜਿੱਥੇ 44 ਸਾਲ ਦੀ ਸੈਰੇਨਾ ਵਿਲੀਅਮਸ ਇਸ ਟੈਨਿਸ ਦੀ ਖੇਡ ਦੀ ਸਭ ਤੋਂ ਧੁਰੰਦਰ ਖਿਡਾਰਨ ਨੇ। ਉਹਨਾਂ ਦੇ ਦੁਬਾਰਾ ਤੋਂ ਖੇਡਣ ਦਾ ਫੈਸਲਾ ਲਿਆ ਸੀ ਪਰ ਉਸ ਫੈਸਲੇ ਨੂੰ ਵਿੰਬਲਡਨ ਦੇ ਵਿੱਚ ਮਾਤ ਮਿਲੀ। ਆਸਟ੍ਰੇਲੀਅਨ ਖਿਡਾਰੀ ਮਾਇਆ ਜੁਆਇੰਟ ਨੇ ਇੱਕ ਮੈਚ ਦੇ ਵਿੱਚ ਹੈਰਾਨਜਨਕ ਤਰੀਕੇ ਦੇ ਨਾਲ ਦੁਨੀਆ ਦੀ ਬਿਹਤਰੀਨ ਖਿਡਾਰਨ ਸੈਰੇਨਾ ਵਿਲੀਅਮਸ ਨੂੰ ਮਾਤ ਦੇ ਦਿੱਤੀ। 20 ਸਾਲ ਦੀ ਕੁਈਨਜ਼ਲੈਂਡਰ ਮਾਇਆ ਜੁਆਇੰਟ ਨੇ 6-3, 6-7 ਅਤੇ 6-3 ਦੇ ਨਾਲ ਇਹ ਮੈਚ ਜਿੱਤਿਆ ਔਰ ਇਸ ਤੋਂ ਬਾਅਦ ਆਪਣੇ ਇਤਿਹਾਸ ਦਾ, ਆਪਣੇ ਕਰੀਅਰ ਦਾ ਸਭ ਤੋਂ ਬਿਹਤਰੀਨ ਮੈਚ ਉਹਨਾਂ ਨੇ ਬਣਾ ਲਿਆ। ਹਾਲਾਂਕਿ ਮਾਇਆ ਜੁਆਇੰਟ ਹਾਲੇ ਨਵੀਂ ਖਿਡਾਰਨ ਹੈ ਪਰ ਜਿਹੜੇ ਸੈਰੇਨਾ ਵਿਲੀਅਮਸ ਨੇ ਉਹਨਾਂ ਨੂੰ ਹਰਾਉਣਾ ਕੋਈ ਆਸਾਨ ਗੱਲ ਨਹੀਂ ਹੈ। 3 ਮਹੀਨੇ ਪਹਿਲਾਂ ਹੀ ਸੈਰੇਨਾ ਵਿਲੀਅਮਸ ਆਪਣਾ 45ਵਾਂ ਜਨਮ ਦਿਨ ਮਨਾ ਕੇ ਹਟੇ ਨੇ।
ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਵਰਲਡ ਕੱਪ ਦੇ ਨਾਕਆਊਟ ਮੁਕਾਬਲੇ ਦੇ ਵਿੱਚ ਫਰਾਂਸ ਨੇ ਸਵੀਡਨ ਨੂੰ 3-0 ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਫਰਾਂਸ ਨੇ ਅੰਤਮ 16 ਦੇ ਵਿੱਚ ਥਾਂ ਬਣਾ ਲਈ ਹੈ, ਜਿੱਥੇ ਉਸ ਦਾ ਮੁਕਾਬਲਾ ਪੈਰਾਗੁਏ ਦੇ ਨਾਲ ਹੋਏਗਾ। ਸਵੀਡਨ ਦੇ ਖਿਲਾਫ ਮੈਚ ਦੇ ਵਿੱਚ ਫਰਾਂਸ ਦੇ ਕਿਲੀਅਨ ਮਵਾਪੇ ਨੇ 2 ਗੋਲ ਦਾਗੇ। ਇਸ ਦੇ ਨਾਲ ਹੀ ਵਿਸ਼ਵ ਕੱਪ ਮੁਕਾਬਲਿਆਂ ਦੇ ਨਾਕਆਊਟ ਮੈਚਾਂ 'ਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਉਹ ਖਿਡਾਰੀ ਬਣ ਗਏ ਨੇ। ਦੋਨੋਂ ਹਾਫ ਦੇ ਵਿੱਚ 1-1 ਗੋਲ ਕਰਕੇ ਮਵਾਪੇ ਨੇ ਨਾਕਆਊਟ ਮੈਚਾਂ ਦੇ ਵਿੱਚ 10 ਗੋਲ ਵੀ ਪੂਰੇ ਕਰ ਲਏ ਨੇ। ਹੁਣ ਉਹ ਇਸ ਟੂਰਨਾਮੈਂਟ ਦੇ ਵਿੱਚ ਗੋਲਡਨ ਬੂਟ ਦੀ ਦੌੜ ਦੇ ਵਿੱਚ ਅਰਜਨਟੀਨਾ ਦੇ ਲਿਓਨਲ ਮੈਸੀ ਦੀ ਬਰਾਬਰੀ ਦੇ ਉੱਤੇ ਨੇ। ਦੋਹਾਂ ਨੇ ਇਸ ਵਿਸ਼ਵ ਕੱਪ ਦੇ ਵਿੱਚ 6-6 ਗੋਲ ਦਾਗੇ ਨੇ। ਨਾਲ ਹੀ ਮਬਾਪੇ ਨੇ ਵਰਲਡ ਕੱਪ ਦੇ ਮੈਚਾਂ 'ਚ ਸਭ ਤੋਂ ਜ਼ਿਆਦਾ ਗੋਲ ਕਰਨ ਦੇ ਲਿਓਨਲ ਮੈਸੀ ਦੇ ਰਿਕਾਰਡ ਦੀ ਬਰਾਬਰੀ ਵੀ ਕਰ ਲਈ ਹੈ। ਦੋਹਾਂ ਦੇ ਵਰਲਡ ਕੱਪ ਦੇ ਵਿੱਚ ਹੁਣ ਤੱਕ 18-18 ਗੋਲ ਨੇ। ਮੰਗਲਵਾਰ ਦੇ ਦਿਨ ਖੇਡੇ ਗਏ ਮੁਕਾਬਲੇ 'ਚ ਨਾਰਵੇ ਨੇ ਆਈਵਰੀ ਕੋਸਟ ਨੂੰ 2-1 ਦੇ ਨਾਲ ਹਰਾ ਕੇ ਟੌਪ 16 ਦੇ ਵਿੱਚ ਯਾਨੀ ਨੌਕਆਊਟ ਦੇ ਅਗਲੇ ਦੌਰ ਦੇ ਵਿੱਚ ਥਾਂ ਬਣਾ ਲਈ। ਨਾਰਵੇ ਦੀ ਤਰਫ ਤੋਂ ਐਂਟੋਨੀਓ ਨੂਸਾ ਅਤੇ ਐਰਲਿੰਗ ਹਾਲਾਂਡ ਨੇ 1-1 ਗੋਲ ਕੀਤਾ, ਜਦਕਿ ਆਈਵਰੀ ਕੋਸਟ ਦੀ ਤਰਫ ਤੋਂ ਇਕਲੌਤਾ ਗੋਲ ਅਮਾਰ ਡਾਇਲੋ ਨੇ ਕੀਤਾ। ਫੀਫਾ ਦੇ ਵਿੱਚ ਇਸ ਤੋਂ ਇਲਾਵਾ ਮੈਕਸੀਕੋ ਅਤੇ ਐਕਵਾਡੋਰ ਦਾ ਮੈਚ ਵੀ ਮੁੱਕ ਗਿਆ, ਜਿਸ ਦੇ ਵਿੱਚ ਮੈਕਸੀਕੋ ਨੇ ਐਕਵਾਡੋਰ ਦੇ ਉੱਤੇ 0 ਦੇ ਮੁਕਾਬਲੇ 2 ਗੋਲ ਦੇ ਨਾਲ ਜਿੱਤ ਹਾਸਲ ਕੀਤੀ। ਨੌਕਆਊਟ ਦੀ ਜੇ ਗੱਲ ਕਰਦੇ ਚੱਲੀਏ ਤਾਂ ਹੁਣ ਤਸਵੀਰਾਂ ਇਹ ਨੇ ਕਿ ਕੈਨੇਡਾ ਅਤੇ ਮਰੋਕੋ, ਪੈਰਾਗੁਏ ਅਤੇ ਫਰਾਂਸ ਦੇ ਮੈਚ ਕਲੀਅਰ ਹੋ ਚੁੱਕੇ ਨੇ। ਬ੍ਰਾਜ਼ੀਲ ਅਤੇ ਨਾਰਵੇ ਦਾ ਮੈਚ ਵੀ ਕਲੀਅਰ ਹੋ ਚੁੱਕਿਆ। ਮੈਕਸੀਕੋ ਦੇ ਨਾਲ ਕਿਹੜੀ ਟੀਮ ਖੇਡੇਗੀ, ਕਿਉਂਕਿ ਮੈਕਸੀਕੋ ਹੁਣ ਜਿਹੜਾ ਐਕਵਾਡੋਰ ਦੇ ਨਾਲ ਮੈਚ ਦੇ ਵਿੱਚ ਜਿੱਤ ਗਿਆ, ਪਰ ਦੂਸਰੇ ਪਾਸੇ ਇੰਗਲੈਂਡ ਅਤੇ ਡੀ ਆਰ ਕੋਂਗੋ ਦਾ ਮੈਚ ਕੱਲ੍ਹ ਨੂੰ ਹੋਣਾ, ਉਹ ਕੱਲ੍ਹ ਹੀ ਤੈਅ ਹੋਏਗਾ। ਇੰਗਲੈਂਡ ਦੇ ਉੱਤੇ ਜ਼ਿਆਦਾ ਦਾਅਵੇ ਜਿਹੜੇ ਨੇ ਉਹ ਜਤਾਏ ਜਾ ਰਹੇ ਨੇ। ਬਹਿਰਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਫ੍ਰੀਕੁਐਂਸੀ ਅਤੇ ਮੋਬਾਈਲ ਐਪ ਤੋਂ ਜਾਰੀ ਰਹਿਣਗੀਆਂ। ਸ਼ੁਕਰੀਆ।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਰੇਡੀਓ ਹਾਂਜੀ 1674
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
6: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
7: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
5: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
2: ਰੇਡੀਓ ਹਾਂਜੀ 1674

ਆ ਗਏ ਸਤਾਨੀ ਆਏ ਹੈਗੇ ਪਰ ਕੁਛ ਦੱਸਣ ਆਏ ਹੈ ਆਵਾਰਾਪਨ ਇਹ ਫਿਲਮ ਅੱਜ ਤੋਂ ਲਗਭਗ 19-20 ਸਾਲ 2007 ਦੇ ਵਿੱਚ ਆਈ ਸੀਗੀ ਫਿਲਮ ਦੇ ਬਾਰੇ ਜੋ ਕੁਛ ਮਰਜ਼ੀ ਪੁੱਛ ਲਓ ਕਿਉਂਕਿ ਆਪਣੇ ਫੇਵਰੇਟ ਐਕਟਰ ਇਮਰਾਨ ਹਾਸ਼ਮੀ ਦੀ ਇਹ ਮੂਵੀ ਸੀਗੀ ਔਰ ਉਸ ਵਕਤ ਮੋਹਿਤ ਸੂਰੀ ਉਹਨਾਂ ਨੇ ਇਹ ਫਿਲਮ ਡਾਇਰੈਕਟ ਕੀਤੀ ਸੀ ਮੋਹਿਤ ਸੂਰੀ ਐਸੀਆਂ ਹੀ ਫਿਲਮਾਂ ਬਣਾਉਂਦੇ ਹੈਗੇ ਨੇ ਮਰਡਰ ਆਵਾਰਾਪਨ ਇੱਕ ਵਿਲਨ ਆਸ਼ਕੀ ਵਗੈਰਾ ਟਾਈਪ ਅਤੇ ਹੁਣ ਔਰ ਇਹ ਮਹੇਸ਼ ਭੱਟ ਹੋਰਾਂ ਦੇ ਵਿਸ਼ੇਸ਼ ਫਿਲਮਸ ਦੇ ਬੈਨਰ ਦੇ ਥੱਲੇ ਆਈ ਸੀ ਕਿਉਂਕਿ ਜ਼ਾਹਰ ਜੀ ਗੱਲ ਹੈ ਕਿ ਉਹਨਾਂ ਦਾ ਭਾਣਜਾ ਇਹ ਇਮਰਾਨ ਹਾਸ਼ਮੀ ਅਕਸਰ ਇਹਨਾਂ ਨੇ ਬਣਾਈਆਂ ਫਿਲਮਾਂ ਪਰ ਬੜੀ ਵਧੀਆ ਇੱਕ ਰੋਮੈਂਟਿਕ ਕ੍ਰਾਈਮ ਐਕਸ਼ਨ ਫਿਲਮ ਔਰ ਉਸ ਦੌਰ ਦੇ ਵਿੱਚ ਇਹ 2004-5-6-7-8-9-10 ਇਹ 6-7 ਸਾਲ ਇਹੋ ਜਿਹੇ ਸੀਗੇ ਜਦੋਂ ਬੜਾ ਡਿਫਰੈਂਟ ਜਿਹਾ ਸਿਨੇਮਾ ਜਿਹੜਾ ਉਹ ਬਣ ਰਿਹਾ ਸੀ ਔਰ ਬੜੇ ਅੱਛੇ ਮਿਊਜ਼ਿਕ ਜਿਹੜੇ ਸੀ ਉਹ ਆ ਰਹੇ ਸੀ ਹੁਣ ਮੈਂ ਆਵਾਰਾਪਨ ਦੀ ਗੱਲ ਕਿਉਂ ਕਰ ਰਿਹਾ ਕਿਉਂਕਿ 19-20 ਸਾਲ ਬਾਅਦ ਹੁਣ ਇਸ ਫਿਲਮ ਦਾ ਪਾਰਟ 2 ਆ ਰਿਹਾ ਆਵਾਰਾਪਨ 2 ਆਉਣ ਦਿਓ ਮੈਂ ਕਹਿੰਦਾ ਆਵਾਰਾਪਨ ਛੱਡੋ ਇਮਰਾਨ ਹਾਸ਼ਮੀ ਦੀਆਂ ਸਾਰੀਆਂ ਫਿਲਮਾਂ ਦੇ ਪਾਰਟ 2 ਆਉਣੇ ਚਾਹੀਦੇ ਨੇ ਮਰਡਰ ਨੂੰ ਛੱਡ ਕੇ ਕਿਉਂਕਿ ਮਰਡਰ ਮੁਰਡਰ ਤਾਂ ਆਲੇ ਦੁਆਲੇ ਹੋਰ ਬਹੁਤ ਹੋਈ ਜਾ ਰਹੇ ਨੇ ਚੱਜ ਦੀਆਂ ਫਿਲਮਾਂ ਆਉਣੀਆਂ ਚਾਹੀਦੀਆਂ ਹੈਗੀਆਂ ਨੇ ਅਤੇ ਇਹ ਥੋੜ੍ਹੀ ਡਿਫਰੈਂਟ ਸੀ ਭਾਈ ਇਹਦਾ ਮਿਊਜ਼ਿਕ ਜਿਹੜਾ ਉਹ ਦੇਖਣਾ ਹੋਊਗਾ ਕਿ ਹੁਣ ਕੌਣ ਕਰਦਾ ਹੈਗਾ ਕਿਉਂਕਿ ਉਦੋਂ ਤਾਂ ਪ੍ਰੀਤਮ ਐਸਾ ਮਿਊਜ਼ਿਕ ਦਿੰਦੇ ਹੁੰਦੇ ਸੀ

ਲਗਭਗ ਇੱਕੋ ਜਿਹੇ ਹੀ ਟੇਸਟ ਦੇ ਗਾਣੇ ਸੀਗੇ, ਇੱਕੋ ਜਿਹੇ ਹੀ ਟੇਸਟ ਦਾ ਮਿਊਜ਼ਿਕ ਸੀਗਾ ਉਸ ਫਿਲਮ ਦੇ ਵਿੱਚ ਆਵਾਰਾਪਨ ਦੇ ਵਿੱਚ। ਮੁਸਤਫਾ ਜ਼ਾਹਿਦ ਨੇ ਹੀ ਜ਼ਿਆਦਾਤਰ ਗਾਣੇ, ਥੋੜ੍ਹੀ ਦੇਰ ਹੁਣ ਮੁਸਤਫਾ ਜ਼ਾਹਿਦ ਦੇ ਹੀ ਗਾਣੇ ਨਾ ਚਲਾਈਏ ਆਪਾਂ।

ਜ਼ਿਆਦਾ ਗਾਣੇ ਹੈ ਵੀ ਨਹੀਂ ਇਸ ਬੰਦੇ ਦੇ, ਮੈਨੂੰ ਪਤਾ ਨਹੀਂ ਬਾਅਦ ਦੇ ਵਿੱਚ ਕਿੱਥੇ ਬਾਲੀਵੁੱਡ ਦੇ ਵਿੱਚ ਇਹਨਾਂ ਨੂੰ ਕਿਉਂ ਨਹੀਂ ਜ਼ਿਆਦਾ ਮੌਕੇ ਮਿਲੇ, ਜਾਂ ਤਾਂ ਪ੍ਰੀਤਮ ਨੇ ਹੀ ਕੋਈ ਕੰਟਰੈਕਟ ਕੀਤਾ ਹੋਇਆ ਸੀ ਵੀ ਮੇਰੇ ਲਈ ਗਾਣੇ ਹੈਗੇ ਨੇ, ਬਾਅਦ 'ਚ ਫਿਰ ਬਾਲੀਵੁੱਡ ਛੱਡ ਕੇ ਚਲਾ ਜੀ। ਬਟ ਨਹੀਂ, ਇਹ ਤੋਂ ਇਲਾਵਾ ਇੱਕ ਮਿਥੁਨ ਦੇ ਮਿਊਜ਼ਿਕ ਦੇ ਵਿੱਚ ਵੀ ਮੁਸਤਫਾ ਜ਼ਾਹਿਦ ਨੇ ਗਾਣਾ ਗਾਇਆ ਸੀਗਾ। ਏਕ ਵਿਲਨ ਫਿਲਮ ਦੇ ਵਿੱਚ 2-3 ਗਾਣੇ ਸੀ ਉਹਨਾਂ ਦੇ ਔਰ ਸਾਰੇ ਹੀ ਬਹੁਤ ਵਧੀਆ ਚੱਲੇ ਸੀਗੇ, ਔਰ ਫਿਰ ਉਹੀ ਟੇਸਟ, ਉਸੇ ਹੀ ਫਲੇਵਰ ਦੇ, ਉਸੇ ਹੀ ਅੰਦਾਜ਼ ਦੇ ਇਹ ਗਾਣੇ। ਏਕ ਵਿਲਨ ਦਾ ਇਹ ਵੀ ਗਾਣਾ

ਵੈਸੇ ਮੁਸਤਫਾ ਜ਼ਾਇਦ ਦਾ ਇੱਕ ਹੋਰ ਗਾਣਾ ਵੀ ਹੈਗਾ, ਪਰ ਹੁਣ ਕਿਉਂਕਿ ਸਟੂਡੀਓ ਦੇ ਵਿੱਚ ਮਨਤੇਜ ਸਿੰਘ ਜੀ ਆ ਚੁੱਕੇ ਨੇ ਚਾਚਾ ਪੀਜੇ, ਤੇ ਉਹਨਾਂ ਦੇ ਨਾਲ ਅਗਲਾ ਸ਼ੋਅ 5 ਵਜੇ ਤੁਹਾਨੂੰ ਸੁਣਾਉਣਾ, ਖਬਰ ਬੜੀ ਬੇਕਾਰ ਹੈ। ਉਹਨਾਂ ਨੇ ਵੀ ਇੱਕ ਸੌਂਗ ਰੈਕਮੈਂਡ ਕੀਤਾ, ਹਾਲਾਂਕਿ ਉਹ ਮੁਸਤਫਾ ਜ਼ਾਇਦ ਦਾ ਨਹੀਂ ਹੈ, ਪਰ ਉਹ ਇਸੇ ਹੀ ਟੇਸਟ ਦਾ ਗਾਣਾ ਹੈਗਾ, ਉਹ ਵੀ ਤੁਹਾਨੂੰ ਸੁਣਾ ਦਿੰਦੇ। ਪਹਿਲਾਂ ਆਹ ਸੁਣ ਲਓ, ਬਲੱਡ ਮਨੀ ਦਾ ਗਾਣਾ, ਇਹ ਵੀ ਘੈਂਟ ਹੈ ਗਾਣਾ ਮੁਸਤਫਾ ਜ਼ਾਇਦ ਦਾ।

ਆਹ ਅੰਦਾਜ਼ ਹੈ ਨਾ ਜਿਹੜਾ ਸ਼ਾਇਦ ਇਹ ਹੁਣ ਨਹੀਂ ਆ, ਇਹ ਮਿਊਜ਼ਿਕ ਹੁਣ ਦੁਬਾਰਾ ਬਣਨਾ ਹੀ ਨਹੀਂ। ਓ ਜਾਂ ਅੱਗੇ ਕਿਸ਼ੋਰ ਕੁਮਾਰ ਡੁਡਲਿੰਗ ਕਰਦੇ ਹੁੰਦੇ ਸੀ, ਜਾਂ ਇੱਕ ਇਹ ਔਰ ਇੱਕ ਕੇ ਦੇ ਗਾਣੇ। ਵੈਸੇ ਹੁਣ ਚਲੋ ਜੇ ਗੱਲ ਤੁਰੀ ਹੋਵੇ, ਪਤਾ ਨਹੀਂ ਇੰਨਾ ਟਾਈਮ ਹੈਗਾ ਕਿ ਨਹੀਂ ਹੈਗਾ, ਕਿਉਂਕਿ ਚਾਚਾ ਪੀਜੇ ਨੇ ਸਾਡੇ ਨਾਲ ਫਿਰ ਅੱਗੇ ਚੱਲ ਕੇ ਯਵਲੀਆਂ ਇੱਧਰ ਉੱਧਰ ਦੀਆਂ ਮਾਰਨੀਆਂ। ਪਰ ਦੇਖੋ ਤੁਸੀਂ ਕਿੱਡਾ ਸੰਜੀਦਾ ਗਾਣਾ ਐਡੇ ਕਾਮੇਡੀ ਬੰਦੇ ਨੇ ਚੂਜ਼ ਕੀਤਾ ਹੈਗਾ, ਐ ਖੁਦਾ।

ਬਸ ਆ ਮਾੜਾ ਜਿਹਾ ਚਲਾ ਦਈਏ ਗਾਣਾ ਤੇ ਫਿਰ ਆਪਾਂ ਅਗਲਾ ਸ਼ੋਅ ਲੈ ਕੇ ਆਵਾਂਗੇ ਫਿਰ ਬੈਕ ਟੂ ਬੈਕ ਤੁਸੀਂ ਗਾਣੇ ਸੁਣਿਓ ਬ੍ਰੇਕ ਸੁਣਿਓ ਤੇ ਆਹ ਗਾਣਾ ਵੀ ਸੁਣਨਾ ਬਣਦਾ ਯਾਰ ਇਮਰਾਨ ਹਾਸ਼ਮੀ ਦਾ ਸੁਹਾ ਅਲੀ ਖਾਨ ਦੇ ਨਾਲ ਫਿਲਮ ਇਹ ਦੇਖਣੀ ਵੀ ਬਣਦੀ ਹੈ ਔਰ ਕੇ ਕੇ ਦੇ ਗਾਣਾ ਫਿਰ ਤੁਮ ਮਿਲੇ ਫਿਲਮ ਸੀਗੀ ਇਹ ਮੁੰਬਈ ਦੀ ਫਲੱਡਸ ਦੇ ਉੱਤੇ ਇੱਕ ਫਿਲਮ ਸੀਗੀ ਪਰ ਇੱਕ ਵਾਰ ਤੁਸੀਂ ਦੇਖੋਗੇ ਤੇ ਵਧੀਆ ਆਪਣੇ ਪਾਰਟਨਰ ਦੇ ਨਾਲ ਬੈਠ ਕੇ ਦੇਖਿਓ ਇਹੋ ਜਿਹੀਆਂ ਫਿਲਮਾਂ ਬੱਚਿਆਂ ਨੂੰ ਦੂਰ ਕਰਕੇ ਇਮਰਾਨ ਹਾਸ਼ਮੀ

ਦਾ ਗੈਪ ਵੱਧ ਪੈ ਗਿਆ ਜੀ। ਤੇ ਅਗਲੇ ਸੈਗਮੈਂਟ ਦੇ ਵਿੱਚ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਖਬਰ, ਬੜੀ ਬੇਕਾਰ ਹੈ ਪ੍ਰੋਗਰਾਮ। ਆਰ ਜੇ ਮੋਢੀ ਸਾਡੇ ਨਾਲ ਹੈਗੇ ਨੇ, ਉਹਨਾਂ ਨੂੰ ਕਾਫੀ ਕੂਫੀ ਪਲਾਨ ਲੱਗੇ ਹੋਏ ਸੀਗੇ, ਤੇ ਤੁਸੀਂ ਮਿਥੁਨ ਦੇ ਗਾਣੇ, ਹੁਣ ਉਹ ਮੌਕਾ ਜਿਹਾ ਤੁਰਿਆ ਸੀਗਾ ਥੋੜ੍ਹਾ ਜਿਹਾ, ਉੱਦਾਂ ਦੇ ਗਾਣੇ ਆਪਾਂ ਚਲਾ ਹੀ ਰਹੇ ਸੀਗੇ, ਥੋੜ੍ਹੇ ਜਿਹੇ ਉੱਦਾਂ ਦੇ ਹੀ ਗਾਣੇ ਤੁਹਾਨੂੰ ਸੁਣਾਉਂਦੇ ਹਾਂ 2006, 2007, 2008, 2009, 2010 ਦੇ ਆਸ ਪਾਸ ਜਿੱਦਾਂ ਦੇ ਗਾਣੇ ਹੁੰਦੇ ਸੀਗੇ, ਉਹ ਇੱਕ ਵਾਰ ਫਿਰ ਤੋਂ ਮਾਹੌਲ ਜਿਹਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਆਪਾਂ। ਮਿਥੁਨ ਦੇ ਗਾਣੇ ਬੜੇ ਕਮਾਲ ਦੇ ਹੁੰਦੇ ਸੀਗੇ ਉਸ ਦੌਰ ਦੇ ਵਿੱਚ। ਆਈ ਡੋਂਟ ਨੋ ਕਿੰਨੇ ਕਨੇ ਤੁਸੀਂ ਮਿਥੁਨ ਨੂੰ ਸੁਣਿਆ ਹੈਗਾ, ਪਰ ਜਿੱਦਾਂ ਹੁਣ ਵਾਰ ਵਾਰ ਗੱਲ ਹੋ ਰਹੀ ਹੈ ਕਿ ਲੈ ਕੇ ਆਓ ਜੀ ਪ੍ਰੋਗਰਾਮ ਵਾਕਮੈਨ ਸ਼ੋ, ਅਤੇ ਕਿਸੇ ਦਿਨ ਲੈ ਕੇ ਆਉਂਦੇ ਹਾਂ ਫਿਰ 2000 ਤੋਂ ਲੈ ਕੇ 2010 ਤੱਕ ਦੇ ਸੈਲੀਬ੍ਰਿਟੀਜ਼ ਦੇ ਉੱਤੇ ਸ਼ੋ, ਕੋਈ ਕੇ ਸਾਹਿਬ ਦਾ ਵੀ ਲੈ ਕੇ ਆਵਾਂਗੇ।

0: ਲੋ ਜੀ ਬਸ ਹੁਣ ਲੈ ਕੇ ਆ ਰਹੇ ਹਾਂ ਅਗਲੇ ਸੈਗਮੈਂਟ ਦੇ ਵਿੱਚ ਪ੍ਰੋਗਰਾਮ ਆਪਣਾ ਅੱਜ ਦਾ ਖਬਰ ਬੜੀ ਬੇਕਾਰ ਹੈ ਤੇ ਮਿਥੁਨ ਦੇ ਕੇ ਕੇ ਦੇ ਮੁਸਤਫਾ ਜ਼ਾਹਿਦ ਦੇ ਗਾਣੇ ਇੰਨੇ ਹੀ ਦਿਓ ਇਜਾਜ਼ਤ ਹੈ ਇਸ ਪ੍ਰੋਗਰਾਮ ਦੇ ਡਰਾਈਵ ਬੈਕ ਸ਼ੋਅ ਦੇ ਵਿੱਚੋਂ ਉਮੀਦ ਹੈ ਕਿ ਤੁਹਾਨੂੰ ਹਰ ਰੋਜ਼ ਵੈਸੇ ਆਪਾਂ ਨਵੇਂ ਨਵੇਂ ਗਾਣੇ ਲਗਾਉਂਦੇ ਹੁੰਦੇ ਅੱਜ ਸੋਚਿਆ ਕਿ ਨਵੇਂ ਨਵੇਂ ਰਹਿਣ ਦਿੰਦੇ ਨਾਲੇ ਥੋੜ੍ਹਾ ਜਿਹਾ ਇੱਕ ਵਾਰ ਇੰਜਨ ਗਰਮ ਕਰਕੇ ਦੇਖੀਏ ਕਿ ਵਾਕਮੈਨ ਸ਼ੋਅ ਆਪਾਂ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ ਸੋ 0472-6464 ਦੇ ਉੱਤੇ ਆਪਣੀ ਫੀਡਬੈਕ ਭੇਜ ਦਿਆ ਕਰੋ
1: ਹਾਂਜੀ 1674 ਹੈ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਚੁੰਨੀ ਦੇ ਨਾਲ ਗੋਟਾ ਟਾਈਟਲ ਹੋਣਾ ਚਾਹੀਦਾ ਸੀ ਜਾਂ ਫਿਰ ਕੋਈ ਹੋਰ ਟਾਈਟਲ ਹੋਣਾ ਚਾਹੀਦਾ ਸੀ, ਪਰ ਕੌਫੀ ਟਾਈਟਲ ਕਿਵੇਂ ਆ ਗਿਆ ਇਹ ਸਾਨੂੰ ਚਾਚਾ ਪੀਜੇ ਦੱਸਣਗੇ ਅੱਗੇ ਚੱਲ ਕੇ ਪ੍ਰੋਗਰਾਮ ਦੇ ਵਿੱਚ। ਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ, ਤੇ ਜਿਹਦਾ ਨਾਂ ਹੈ ਖਬਰ ਬੜੀ ਬੇਕਾਰ ਹੈ। ਖਬਰ ਇਹ ਹੈਗੀ ਹੈ ਕਿ ਅਮਰਿੰਦਰ ਗਿੱਲ ਦਾ ਨਵਾਂ ਗਾਣਾ ਆ ਗਿਆ, ਤੁਸੀਂ ਸੁਣ ਲਓ।

0: ਚੱਕ ਨਵਾਂ ਗਾਣਾ ਕਾਫੀ ਤੇ ਜਿਹਨੂੰ ਮਿਊਜ਼ਿਕ ਦਿੱਤਾ ਅਮਰਿੰਦਰ ਗਿੱਲ ਦੇ ਦੋ ਮੁੰਡਿਆਂ ਨੇ ਅਰਮਾਨ ਤੇ ਅਰਨਾਜ਼ ਨੇ ਤੇ ਲਿਖਿਆ ਰਾਜ ਰਣਜੋਤ ਨੇ ਰਣਜੋਤ ਸਿੰਘ ਨੇ ਨਹੀਂ ਰਾਜ ਰਣਜੋਤ ਨੇ ਮੇਰੇ ਨਾਲ ਹੈਗੇ ਨੇ ਮਨਤੇਜ ਸਿੰਘ ਉਰਫ ਚਾਚਾ ਪੀਜੇ ਉਰਫ ਤੇਜਾ ਤੇਜਾ ਕਿਹਾ ਹੈ
1: ਉਰਫ ਮੋਂਟੀ
0: ਤੇਜਾ ਤੇਜਾ ਕਿਹਾ
1: ਹਾਂਜੀ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਭਾਜੀ ਇਹ ਜਿਹੜਾ ਮਿਊਜ਼ਿਕ ਗਾਣੇ ਚ ਦਿੱਤਾ ਹੈ ਇਹ ਅਮਰਿੰਦਰ ਭਾਜੀ ਦੇ ਮੁੰਡਿਆਂ ਨੇ ਦਿੱਤਾ ਹੈ
0: ਮੈਂ ਹੋਰ ਫਾਰਸੀ
1: ਮੈਂ ਹੈਰਾਨ ਹੋ ਗਿਆ ਨਾ ਮੈਂ ਫਿਰ ਇੱਕ ਵਾਰੀ ਸੁਣਨਾ ਚਾਹੁੰਦਾ ਸੀ ਵੀ ਯਾਰ ਸੱਚੀ ਵਾਹ ਯਾਰ ਇੱਕ ਤਾਂ ਉਹਨਾਂ ਦਾ ਗਾਣਾ ਵੀ ਆਇਆ ਸੀ ਨਾ ਗਾਣਾ ਵੀ ਦੋਨਾਂ ਦਾ ਆ ਗਿਆ
0: ਉਹਨਾਂ ਦੇ ਤਾਂ ਕਈ
1: ਕਾਫੀ ਆ ਗਿਆ ਤੇ ਹੁਣ ਆਹ ਮਿਊਜ਼ਿਕ ਵੀ ਦਿੱਤਾ ਹੈ ਤੇ ਕਾਫੀ ਦਾ ਟਾਈਮ ਹੈ ਤੇ ਤੁਸੀਂ ਕਾਫੀ ਗਾਣਾ ਵੀ ਲਵਾ ਰਿਹਾ ਤੇ ਹੁਣ ਕੱਲਾ ਪਾਣੀ ਪਿਆ ਰਹੇ ਹੋ ਗੱਲ ਕੀ ਹੈ ਤੁਹਾਡੇ ਵਿੱਚੋਂ ਵੀ ਗੱਲ
0: ਮੈਂ ਕਿਹਾ ਸੀ ਛੇਤੀ ਆਓ ਕਾਫੀ ਰੈਡੀ ਹੈ
1: ਭਾਜੀ ਅੱਜ ਤੁਸੀਂ ਮੇਰੀ ਵੇਟ ਨਹੀਂ ਕੀਤੀ ਫਿਰ ਹੈ
0: ਬੰਦਾ ਵੇਟ ਕੀਤਾ ਤੁਹਾਡਾ ਦੇਖੋ ਮੇਰਾ ਵੇਟ ਇੰਨਾ ਹੋ ਗਿਆ ਤੁਹਾਡੀ ਵੇਟ ਕਰਦੇ ਕਰਦੇ
1: ਦੇਖੋ ਵੇਟ ਚ ਮੇਰਾ ਪੇਟ ਹੋ ਗਿਆ
0: ਵੇਟ ਕਰਦੇ ਕਰਦੇ ਮੈਂ ਲੇਟ ਹੋ ਗਿਆ ਮੈਂ ਫਿਰ ਕਾਫੀ ਨੂੰ ਮੈਂ ਗਿਆ ਸੜੂਕੀ ਜਾਓ ਕੋਈ ਚੱਕਰ
1: ਅੱਛਾ ਮੈਨੂੰ ਇੱਕ ਦਿਨ ਤੁਸੀਂ ਕਿਹਾ ਸੀ ਵੀ ਭਾਜੀ ਬਲੈਕ ਕਾਫੀ ਪੀ ਕੇ ਨਾ ਤੁਹਾਨੂੰ ਐ ਚੰਗਿਆੜੀਆਂ ਲੱਗ ਜਾਣਗੀਆਂ ਜਾਂ ਹੋਰ ਕਿਸੇ ਨੇ ਕਿਹਾ ਮੈਂ ਬੰਦਾ ਲੱਭਣਾ ਚਾਹੁੰਦਾ
0: ਚੰਗਿਆੜੀਆਂ ਤਾਂ ਨਹੀਂ ਮੈਂ ਕਹੀਆਂ ਸੀ ਪਰ ਬਲੈਕ ਕਾਫੀ ਆਪਾਂ ਪੀਂਦੇ ਜ਼ਰੂਰ ਹੈ
1: ਪਤਾ ਨਹੀਂ ਮੈਨੂੰ ਨਾ ਕਿਸੇ ਨੇ ਕਿਹਾ ਸੀ
0: ਕਿ ਆਪਾਂ ਸਕਿਮ ਕਾਫੀ ਵੀ ਪੀਂਦੇ ਆ ਇੱਥੇ
1: ਸਕਿਮ
0: ਸਕਿਮ ਹੀ ਪੀਂਦੇ ਹੁੰਦੇ ਆਪਾਂ
1: ਉਹ ਕੀ ਹੁੰਦਾ ਸਕਿਮ
0: ਉਹ ਇੱਕ ਚਮਚ ਲਾਈਟ ਮਿਲਕ ਦਾ ਪਾ ਕੇ ਉਹ
1: ਜਿਹੜਾ ਕਰਦੀ ਆ ਜਿਹੜੀ ਵਿੱਚ
0: ਉਹ ਨਹੀਂ ਨਹੀਂ ਨਹੀਂ ਹਾਂ ਕਾਫੀ ਜ਼ਿਆਦਾ
1: ਹਾਂ
0: ਤੇ ਦੁੱਧ ਦਾ ਚਮਚ ਇੱਕ
1: ਅੱਛਾ ਠੀਕ ਹੈ ਮੈਨੂੰ ਨਾ ਇੱਕ ਭਾਈ ਨੇ ਕਿਹਾ
0: ਬਲੈਕ ਵਰਗੀ ਹੋਇਆ ਉਹ ਠੀਕ ਹੈ ਉਹ ਵੀ
1: ਮੈਂ ਉਹੀ
0: ਛਿੱਟਾ ਜਿਹਾ ਦੇ ਲਿਆ ਕਰੋ
1: ਉਹ ਮੈਂ ਕਦੇ ਮੂੰਹ ਦੇ ਨਾ ਦੇ ਲਾ ਛਿੱਟਾ ਕਿਉਂਕਿ ਸਾਡੇ ਤੇ ਛਿੱਟਾ ਮੂੰਹ ਦੇ ਹੀ ਦਿੰਦੇ ਹਨ ਭਾਈ ਪੂਰਾ ਚੰਗੀ ਤਰ੍ਹਾਂ ਦੱਸਿਆ ਕਰੋ ਛਿੱਟਾ ਕਿੱਥੇ ਦੇਣਾ ਕਿਉਂਕਿ ਆਪਾਂ ਛੋਟੇ ਹੁੰਦੇ ਸੀ ਨਾ ਛਿੱਟਾ ਮੂੰਹ ਦੇ ਜਦੋਂ ਮੂੰਹ ਧੋਣੀ ਛਿੱਟਾ ਤੇ ਮੂੰਹ ਦੇ ਦਿੰਦੇ ਹੈ
0: ਸਾਡੇ ਗੁੱਗਾ ਪੀਣ ਨੂੰ ਦਿੰਦੇ ਹੁੰਦੇ ਨੇ ਛਿੱਟਾ ਗੁੱਗਾ
1: ਯਾਰ ਗੁੱਗਾ ਕੀ ਤੁਹਾਡਾ ਪਤਾ ਨੀ ਕੀ ਲੱਗਦਾ ਗੁੱਗਾ ਕੀ ਦੱਸਾ
0: ਤੁਹਾਨੂੰ ਗੁੱਗਾ ਅੱਛਾ
1: ਨਹੀਂ ਨਹੀਂ ਗੁੱਗਾ ਤਾਂ ਨੀ ਪਤਾ ਗੁੱਗਾ ਹੁੰਦਾ ਸੀ
0: ਪੀਰ
1: ਪੀਰ ਅੱਛਾ ਓ ਹਾਂ ਗੁੱਗਾ ਪੀਰ
0: ਜਾਣ ਤੋਂ ਪਹਿਲਾਂ ਦੁੱਧ ਦੇ ਦੇਗੇ ਦੁੱਧ ਦਾ ਛਿੱਟਾ
1: ਓਏ ਹਾਏ ਹਾਏ ਹਾਏ ਅੱਛਾ ਮੈਂ ਉਹੀ ਗੱਲ ਤੇ ਫੇਰ ਆ ਰਿਹਾ ਅੱਜ ਮੇਰੀ ਨਾ ਗੱਲਾਂ ਪੂਰੀਆਂ ਹੁੰਦਿਆ ਕਰਿਓ ਤੁਸੀਂ
0: ਅੱਛਾ
1: ਤੁਸੀਂ ਮੇਰੇ ਇੰਨੇ ਵਿੱਚ ਅੱਛਾ ਸ਼ੁਰੂ ਹੋ ਗਏ
0: ਆਹ ਹੋ ਗਈ ਗੱਲ ਸ਼ੁਰੂ
1: ਗੋ ਤੇ ਐ ਜਿੱਦਾਂ ਮੈਂ ਕਾਊਂਟ ਚਿੜਿਉੜ ਕਰਨ ਲੱਗਾ
0: ਮੈਂ ਉਹੀ ਕਰਨ ਲੱਗਿਆ ਗੱਲ ਤੁਹਾਡੀ ਸ਼ੁਰੂ ਹੋ ਗਈ ਹੈ ਕੌਮ ਮੈਚ
1: ਨਹੀਂ ਸ਼ੁਰੂ ਕੌਮ ਮੈਚ
0: ਚਲੋ ਠੀਕ ਕਰੋ
1: ਹਾਂ
0: ਬਿਸਮਿਲਾ
1: ਹਾਂ ਅੱਛਾ ਇਹ ਜਿਹੜਾ ਇੱਕ ਨਾ ਮੈਨੂੰ ਭਾਈ ਕਹਿੰਦੇ ਵੀ ਨੋ ਜਦੋਂ ਤੂੰ ਥੱਕਿਆ ਹੋਏਗਾ ਨਾ ਤੂੰ ਨਾ ਬਲੈਕ ਕਾਫੀ ਪੀ ਲੇਗਾ ਨਾ ਤੇ ਸਾਰੀ ਥਕਾਨ ਦੂਰ ਹੋ ਜਾਣੀ ਆ ਤੇ ਮੈਂ ਇੱਕ ਦਿਨ ਥੱਕਿਆ ਸੀ ਮੈਂ ਬਲੈਕ ਕਾਫੀ ਪੀਨਾ ਹੈ ਹੋ ਸਕਦਾ ਮੇਰੀ ਥਕਾਨ ਲਈ ਹੋਈ
0: ਦਿਮਾਗ ਦੀ ਗੱਲ ਤੁਸੀਂ ਆਪਣੇ ਮਨ ਨੂੰ ਜੋ ਸਮਝਾ ਲਿਆ ਵੀ ਆਹ ਪੀ ਕੇ ਮੇਰੀ ਥਕਾ ਕਈ ਕਹਿੰਦੇ ਨੇ ਮੇਰੀ ਰੈਡ ਬੁਲ ਪੀ ਕੇ ਦੂਰ ਹੋਣੀ ਹੈ ਕਈ ਚਾਹ ਪੀ ਕੇ ਕਰਦੇ ਨੇ ਕਈ ਕਈ ਸੌਂਕੇ ਦੂਰ ਹੁੰਦੀ ਹੈ ਥਕਾਵਟ
1: ਮਤਲਬ
0: ਜਾਇਜ਼ ਵੀ
1: ਦਿਲ ਇਹ ਦਿਲ ਤੁਹਾਡਾ ਵਾ ਜੋ ਤੁਹਾਡੇ ਦਿਲ ਦੇ ਕਿਹਾ ਨਾ ਵੀ ਹਾਂ ਇਹ ਚੀਜ਼ ਨੇ ਮੈਨੂੰ ਠੀਕ
0: ਨਹੀਂ ਆਹ ਚੀਜ਼ ਹੁਣ ਬਹੁਤ ਤੁਰ ਪਈ ਵੈਸੇ ਅੱਗੇ ਇੰਡੀਆ ਚ ਤਾਂ ਹੈਗੀ ਸੀਗੀ ਕਿ ਦੁਪਹਿਰ ਨੂੰ ਸੌਣ ਵਾਲਾ ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਇਹ ਪਾਵਰ ਨੈਪ ਵਾਲੀ ਗੱਲ ਬੜੀ ਤੁਰ ਪਈ ਹੈ ਤੁਸੀਂ ਸਵੇਰੇ 9 ਤੋਂ 5 ਵਜੇ ਤੱਕ ਆਫਿਸ ਚ ਹੈਗੇ ਹੋ ਤੁਸੀਂ 1.5-2 ਵਜੇ 5 ਮਿੰਟ ਦਾ ਇੱਕ ਪਾਵਰ ਨੈਪ ਲੈ ਲਓ
1: ਓਏ ਹੋਏ ਹੋਏ ਹਾਂ
0: ਉਹ ਬਹੁਤ ਜ਼ਰੂਰੀ ਹੈਗਾ ਤੁਸੀਂ 5-10 ਮਿੰਟਾਂ ਦਾ ਪਾਵਰ ਇਸ ਕਰਕੇ ਕਿਉਂਕਿ ਉਹ ਕਹਿੰਦੇ ਉਹ 5-10 ਮਿੰਟਾਂ ਦੇ ਵਿੱਚ ਜੇ ਤੁਹਾਨੂੰ ਫੀਲ ਹੋ ਰਹੀ ਹੈ ਨੀਂਦ ਜੀ ਤੇ ਉਹਦੇ ਚ ਜਿਹੜੀ ਨੀਂਦ ਆ ਜਾਣੀ ਹੈ ਉਹ ਤੁਹਾਡੀ 4-5 ਘੰਟਿਆਂ ਦੇ ਵਿੱਚ ਵੀ ਨਹੀਂ ਆਉਣੀ
1: ਨਹੀਂ ਭਾਜੀ ਏਦਾਂ ਹੁੰਦਾ ਕਿਉਂਕਿ ਹੁਣ ਮੈਂ ਤੁਹਾਨੂੰ ਦੱਸਦਾ ਨਾ ਜਦੋਂ ਆਪਾਂ ਗੱਡੀ ਚਲਾ ਰਹੇ ਹੋਈਏ ਨਾ

0: ਜਦੋਂ ਕੋਈ ਝੋਕੇ ਲੱਗਦੇ ਨਾ ਥੋੜੇ, ਅਗਰ ਆਰਾਮ ਨਾਲ ਗੱਡੀ ਪਾਰ ਕਰਕੇ ਨਾ 10 ਮਿੰਟ ਵੀ ਆਰਾਮ ਨਾਲ ਏਦਾਂ ਅੱਖਾਂ ਬੰਦ ਕਰਕੇ ਬਹਿ ਜਾਈਏ ਨਾ, ਐ ਲੱਗਦਾ ਵਾ ਵੀ ਯਾਰ ਮਤਲਬ ਸਾਰੀ ਥਕਾਨ ਦੂਰ ਹੋ ਗਈ ਹੈ। ਇਹ ਹੁਣ ਇਹ ਦੱਸਾਂ ਕਿ ਮੈਂ ਜਦੋਂ ਦੁਬਈ ਕੰਮ ਕਰਦਾ ਸੀ ਨਾ, ਤੇ ਸਾਡੀ ਹੈਗੀ ਉਹ ਕਿਹੜੀ ਕੰਪਨੀ, ਸਾਡੇ ਕਲਚਰ ਕੀ ਆ, ਅਸੀਂ ਆਫਿਸ ਚ ਕੰਮ ਕਰਦੇ ਪਏ ਨਾ, ਜੇ ਕੋਈ ਬੈਡ ਟੇਬਲ ਤੇ ਲੰਮੇ ਪਿਆ ਨਾ, ਉਹਨੂੰ ਕਹਿਣਗੇ ਲੈ ਇਹ ਕੀ ਆ ਯਾਰ ਆਫਿਸ ਆ ਕੀ ਤੂੰ ਘਰ ਬਣਾਇਆ ਵਾ, ਸਾਰੇ ਏਦਾਂ ਕਹਿੰਦੇ ਆ। ਪਰ ਉਹ ਆਪ ਸਪੈਸ਼ਲ ਕਰਦੇ ਆ, ਉਹਨਾਂ ਨੇ ਰੋਟੀ ਤੋਂ ਬਾਅਦ ਸਾਰਿਆਂ ਨੇ ਸੌਣਾ ਹੁੰਦਾ, ਮਤਲਬ ਕੰਮ ਇੰਨਾ ਕਰਦੇ ਆ ਉਹ ਕੰਮ। ਔਰ ਮੈਂ ਉਹਨਾਂ ਤੋਂ ਸਿੱਖਿਆ, ਮੈਂ ਕਿਹਾ ਯਾਰ ਸਹੀ ਗੱਲ ਆ, ਜਿਹੜਾ ਵਿਚਕਾਰ ਜੀ ਬ੍ਰੇਕ ਲੈ ਕੇ ਜਿਹੜਾ ਤੁਸੀਂ ਸੌ ਲੈਂਦੇ ਹੋ ਨਾ, ਆਪਾਂ ਸੋਈਏ ਤੇ ਆਪਾਂ ਤੇ ਘਰਾੜੇ ਮਾਰ ਲਾ, ਪਹਿਲੋਂ ਘਰਾੜੇ ਨਹੀਂ ਮਾਰਦੇ, ਪਰ
1: ਫਰਕ ਪੈਂਦਾ। ਇਹ ਨਾ ਦੁਬਈ ਦੀ ਤੁਸੀਂ ਗੱਲ ਕੀਤੀ ਹੈ, ਮੈਂ ਦੁਬਈ ਦੀ ਗੱਲ ਅੱਗੇ ਚੱਲ ਕੇ ਯਾਦ ਕਰਾਇਓ, ਇੱਕ ਕਰਨੀ ਹੈ, ਪਰ ਪਹਿਲਾਂ ਕਾਫੀ ਵਾਲੀ ਗੱਲ ਵਿੱਚ ਨਾ ਰਹਿ ਜਾਵੇ।
0: ਕਾਫੀ
1: ਅੱਜ ਦੀ ਖਬਰ ਵੀ ਇਹੀ ਹੈ, ਆਪਣੀ ਪਹਿਲੀ ਖਬਰ। ਮੈਂ ਨੋਰਮਲੀ ਆਪਾਂ ਘਰੋਂ ਕਾਫੀ ਬਣਾ ਕੇ ਆਪਣੀ ਪਸੰਦ ਕਰ ਲੈਂਦੇ, ਜਾਂ ਫਿਰ ਕੋਈ ਇੱਕ ਰਾਹ ਦੇ ਵਿੱਚ ਵਧੀਆ ਕੈਫੇ ਪੈਂਦਾ ਉੱਥੇ, ਇੱਕ ਤੁਹਾਨੂੰ ਮੈਂ ਦੱਸੂਗਾ ਕਿੱਥੇ, ਕੋਸਕੋ ਦੇ ਅਪੋਜ਼ਿਟ ਰਿਚਮੰਡ ਰੋਡ ਦੇ ਉੱਤੇ ਬੜਾ ਵਧੀਆ ਕੈਫੇ, ਉਹ ਬੜੀ ਵਧੀਆ ਕਾਫੀ ਦਿੰਦੇ, ਵੀ ਐਨ ਜਾਗ ਜੀ ਆ ਜਾਂਦੀ ਹੈ।
0: ਓ ਵੈਰੀ ਗੁੱਡ।
1: ਤੇ ਜੇ ਉੱਥੋਂ ਵੀ ਨਾ ਮਿਲੇ ਤੇ ਫਿਰ ਕੋਈ ਹੋਰ ਪਲਾਨ ਬੀ ਜਾਂ ਸੀ ਹੈ ਨੀ ਫੇਰ? ਅੱਛਾ ਉਹ ਮੈਂ ਬਾਈ ਚਾਂਸ ਉਹ ਲੰਘਿਆ ਆਇਆ ਉੱਥੋਂ ਵੀ, ਘਰੋਂ ਵੀ ਨੀ ਲਈ, ਮੈਨੂੰ ਤੋੜ ਜੀ ਮਹਿਸੂਸ ਹੋ, ਮੈਂ ਤੁਹਾਨੂੰ ਕਰਿਆ ਵੀ ਤੁਸੀਂ ਆਓਗੇ,
0: ਮੈਂ ਥੋੜਾ ਲੇਟ ਹੋ ਗਿਆ,
1: ਚਲੋ ਤੁਸੀਂ ਨਹੀਂ ਆਏ। ਤੇ ਫਿਰ ਮੈਂ ਸੋਚਿਆ ਵੀ ਫਿਊਲ ਸਟੇਸ਼ਨ ਵਾਲੀ ਅੱਜ ਟਰਾਈ ਕਰਦੇ ਆ।
0: ਅੱਛਾ ਠੀਕ ਹੈ ਠੀਕ ਹੈ,
1: ਆਪਣੇ ਆਹ ਇੱਥੇ ਬਲੈਕ ਟਾਊਨ ਦੇ ਚ, ਹਾਂ, ਤੇ ਉਹ ਜਿਹੜਾ ਹੈਗਾ ਫਿਊਲ ਸਟੇਸ਼ਨ ਉਹ ਸੀਗਾ ਈਜੀ ਦਾ
0: ਠੀਕ ਹੈ,
1: ਈਜੀ ਦਾ ਨੀ ਈਜੀ ਹਨਾ। ਹੁਣ ਇਹ ਨਾਮ ਤੁਹਾਡੇ ਲਈ ਖਤਮ ਹੋਣ ਵਾਲਾ ਹੈ, ਇਹ ਸ਼ੋਅ ਸਾਡਾ ਜਿਹੜਾ ਹੈ ਡਾਕੂਮੈਂਟ ਕਰ ਦੇਗਾ ਉਸ ਕੰਪਨੀ ਨੂੰ, ਕਿਉਂਕਿ ਈਜੀ ਕੰਪਨੀ ਇੰਗਲੈਂਡ ਦੇ ਵਿੱਚ ਤਾਂ ਹੈਗੀ, ਬਹੁਤ ਵੱਡੀ ਕੰਪਨੀ ਹੈ, ਫਿਊਲ ਸਟੇਸ਼ਨ ਨੇ ਇਹਨਾਂ ਦੇ
0: ਜੀ,
1: ਆਸਟ੍ਰੇਲੀਆ ਦੇ ਵਿੱਚ ਹੁਣ ਤੱਕ ਸੀਗੀ ਪਰ ਹੁਣ ਨੀ। ਅੱਛਾ ਜਦੋਂ ਉੱਥੇ ਲੈਣ ਗਿਆ ਕਾਫੀ, ਇਹ ਅੱਜ ਦੀ ਖਬਰ ਵੀ ਆ, ਆਪਾਂ ਬੜੇ ਸਾਰੇ 1 ਜੁਲਾਈ ਤੋਂ ਫਾਈਨੈਂਸ਼ੀਅਲ ਈਅਰ ਚੇਂਜ ਹੁੰਦਾ ਹੈ ਨਾ,
0: 1 ਜੁਲਾਈ, ਹਾਂਜੀ,
1: ਤੇ ਬੜੇ ਸਾਰੇ ਚੇਂਜਿਸ ਹੋ ਰਹੇ ਨੇ, ਕਿਸੇ ਦੀ ਤਨਖਾਹਾਂ ਵੱਧ ਰਹੀਆਂ ਨੇ, ਕਿਸੇ ਦੇ ਆਪਣਾ ਫਿਊਲ ਐਕਸਾਈਜ਼ ਘੱਟ ਹੋ ਰਿਹਾ,
0: ਕਿਸੇ ਦੇ ਖਰਚੇ ਵੱਧ ਰਹੇ ਆ, ਸਾਡੇ
1: ਪੇਡ ਪੈਰੈਂਟਲ ਲੀਵ ਵੱਧ ਰਹੀ ਹੈ, ਖਰਚੇ ਵੱਧ ਰਹੇ ਨੇ, ਇਮੀਗ੍ਰੇਸ਼ਨ ਦੀਆਂ ਫੀਸਾਂ ਵੱਧ ਗਈਆਂ, ਸਾਰਾ ਕੁਝ ਚੇਂਜ ਹੋ ਰਿਹਾ ਹੈਗਾ।
0: ਬਿਲਕੁਲ ਬਿਲਕੁਲ,
1: ਇਸੇ ਟ੍ਰਾਂਜੀਸ਼ਨ ਚ ਇੱਕ ਚੇਂਜ ਇਹ ਵੀ ਹੋਇਆ, ਇਹਦੇ ਵੱਲ ਆਪਾਂ ਧਿਆਨ ਨਹੀਂ ਦਿੰਦੇ ਹੈਗੇ।
0: ਹਾਂਜੀ,
1: ਇਹ ਖਬਰ ਬੜੀ ਇੰਟਰਸਟਿੰਗ ਸੀਗੀ, ਔਰ ਇਹ ਸੀਗੀ ਕਿ ਅੱਛਾ ਪਹਿਲਾਂ ਖਬਰ ਚਲਾਉਣ ਤੋਂ ਪਹਿਲਾਂ ਆਪਾਂ ਜਿਵੇਂ ਉਹ ਕਰਦੇ ਹੁੰਦੇ ਆ, ਉਹ ਖਬਰਾਂ ਚੱਜਦੀਆਂ ਹੁੰਦੀਆਂ ਸੀ, ਅੱਜ ਕੱਲ ਖਬਰਾਂ ਬੇਕਾਰ ਨੇ, ਮਿਊਜ਼ਿਕ ਹੀ ਉਹੀ ਹੈ
0: ਅੱਜ ਕੱਲ, ਬੰਦੇ ਚੱਜਦੇ ਹੋ ਜਾਂਦੇ ਬਹੁਤ,
1: ਬੰਦੇ ਬੇਕਾਰ ਨੇ ਤਾਂ ਖਬਰਾਂ ਬੇਕਾਰ। ਅੱਛਾ ਇਹ ਖਬਰ ਇਹ ਹੈਗੀ ਹੈ ਜੀ ਕਿ 1 ਜੁਲਾਈ ਤੋਂ ਹੁਣ ਜਿੰਨੇ ਵੀ ਮਰਜਰ ਹੋ ਰਹੇ ਨੇ, ਅੱਜ ਤੋਂ ਜਿੰਨੇ ਵੀ ਮਰਜਰ ਹੋ ਰਹੇ ਨੇ, ਮਰਜਰ ਯਾਨੀ ਕਿ ਕੰਪਨੀਆਂ ਜਦੋਂ ਆਪਸ ਵਿੱਚ ਮਰਜ ਹੁੰਦੀਆਂ ਨੇ, ਉਹ ਅੱਜ ਦੇ ਦਿਨ ਤੋਂ ਲਾਗੂ ਹੋਣੇ ਸੀ, ਕਿਉਂਕਿ ਜ਼ਿਆਦਾਤਰ ਕੰਪਨੀਆਂ ਨਿਊ ਫਾਈਨੈਂਸ਼ੀਅਲ ਈਅਰ ਤੋਂ ਕਰਦੀਆਂ। ਹੁਣ ਈਜੀ ਕੰਪਨੀ ਜਿਹੜੀ ਸੀਗੀ ਉਹਨੇ ਆਪਣੇ $1.8 billion ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਜਿੰਨੇ ਫਿਊਲ ਸਟੇਸ਼ਨ ਸੀ ਉਹ ਖਰੀਦੇ ਸੀ, ਅੱਜ ਤੋਂ ਕਈ ਸਾਲ ਪਹਿਲਾਂ ਜਦੋਂ ਵੀ ਖਰੀਦੇ ਹੋਣਗੇ,
0: ਠੀਕ ਹੈ।
1: ਇਹ ਜਾਣਕਾਰੀ ਮੈਨੂੰ ਨਾ ਉਹ ਫਿਊਲ ਸਟੇਸ਼ਨ ਤੇ ਕੰਮ ਕਰਦੇ ਕਰਿੰਦੇ ਨੇ ਦਿੱਤੀ, ਉਹਦਾ ਆਪਣਾ ਸੀਗਾ ਉਹ।
0: ਅੱਛਾ ਠੀਕ ਹੈ।
1: ਫਿਰ ਬਾਅਦ ਚ ਆ ਕੇ ਮੈਂ ਚੈੱਕ ਵੀ ਕੀਤੀ ਔਰ ਵਾਕਈ ਇਹ ਸਹੀ ਪਾਈ ਗਈ, ਤੇ ਹੁਣ ਉਹ ਕਹਿੰਦੇ ਕਿ ਇਸ ਕੰਪਨੀ ਜੀ ਸਾਡੀ $1.16 billion ਦੇ ਵਿੱਚ ਹੀ ਵੇਚ ਕੇ ਜਾ ਰਹੀ ਹੈ, ਮਤਲਬ $600-700 million ਦੇ ਘਾਟੇ ਦੇ ਵਿੱਚ ਵੇਚ ਕੇ ਜਾ ਰਹੇ ਨੇ। ਮੈਂ ਕਿਹਾ ਏਦਾਂ ਕਿਉਂ? ਕਹਿੰਦੇ ਸਰਵਾਈਵ ਨਹੀਂ ਕਰ ਰਹੇ। ਪਰ ਜਿਹੜੇ ਜਿੱਥੋਂ ਗੱਲ ਤੁਰੀ ਸੀਗੀ ਉਹ ਕਿੱਥੋਂ ਹੋਈ ਸੀਗੀ, ਇਹਨਾਂ ਦੇ 450-500 ਦੇ ਕਰੀਬ ਫਿਊਲ ਸਟੇਸ਼ਨ ਨੇ ਈਜੀ ਦੇ
0: ਪੂਰੇ ਇੱਥੇ।
1: ਹੁਣ ਉਹਨਾਂ ਸਾਰਿਆਂ ਤੇ ਐਮਪੋਲ ਦਾ ਨਾਮ ਲੱਗ ਜਾਣਾ, AMPOL ਹਨਾ।
0: ਅੱਛਾ ਐਮਪੋਲ, ਅੱਛਾ
1: ਈਜੀ ਦੀ ਜਗ੍ਹਾ ਤੇ ਜਿੱਥੇ ਜਿੱਥੇ ਐਮਪੋਲ ਦੇ ਪੋਸਟਰ ਲੱਗ ਜਾਣਗੇ, ਸਾਰੀ ਬ੍ਰੈਂਡਿੰਗ ਜਿਹੜੀ ਅੱਜ ਦੀ ਤਰੀਕ ਤੋਂ ਚੇਂਜ ਹੋਣੀ ਸ਼ੁਰੂ ਹੋ ਜਾਣੀ ਹੈ। ਪਰ ਇਸ ਸਾਰੇ ਕਾਸੇ ਦੇ ਦਰਮਿਆਨ ਮੈਂ ਉੱਥੋਂ ਕਾਫੀ ਲੈਣ ਗਿਆ, ਉਹਨਾਂ ਨੇ ਕਾਫੀ ਨਹੀਂ ਦਿੱਤੀ। ਮੈਂ ਕਿਹਾ ਆਹ ਕੀ ਹੋਇਆ,
0: ਕਾਫੀ ਦਿੱਤੀ ਨਹੀਂ
1: ਕਾਫੀ? ਅੱਜ ਤੋਂ ਕੀ ਹੋਇਆ ਕਿ ਕਾਫੀ ਮਸ਼ੀਨ ਜਿੱਥੇ ਜਿੱਥੇ ਵੀ ਖਰਾਬ ਪਈ ਹੈ
0: ਉਹ ਖਰਾਬ ਹੀ ਹੈ,
1: ਉਹ ਖਰਾਬ ਹੀ ਰਹਿਣੀ। ਉਹਦੀ ਵਜ੍ਹਾ ਸੁਣੋ, ਉਹ ਬੜੀ ਇੰਟਰਸਟਿੰਗ ਹੈ। ਕਹਿੰਦਾ ਭਾਜੀ ਹੁਣ ਐਮਪੋਲ ਵੈਸੇ ਤਾਂ ਪੁਰਾਣੀ ਕੰਪਨੀ ਹੈ, ਫਿਊਲ ਸਟੇਸ਼ਨ ਹੈਗੇ ਨੇ ਉਹਨਾਂ ਦੇ, ਪਰ ਕਿਉਂਕਿ ਹੁਣ ਉਹ ਈਜੀ ਤੋਂ ਐਮਪੋਲ ਦੇ ਵਿੱਚ ਟ੍ਰਾਂਸਫਰ ਹੋ ਰਹੇ ਨੇ, ਤੇ ਇਸ ਟ੍ਰਾਂਜੀਸ਼ਨ ਪੀਰੀਅਡ ਦੇ ਵਿੱਚ ਐਮਪੋਲ ਨੂੰ ਆਪ ਨੂੰ ਨਹੀਂ ਪਤਾ ਹੈਗਾ ਵੀ ਉਹ ਜਦੋਂ ਫਿਊਲ ਸਟੇਸ਼ਨ ਸਾਰੀ ਬ੍ਰੈਂਡਿੰਗ ਚੇਂਜ ਹੋਣੀ ਹੈ, ਮਰਚੈਂਡਾਈਜ਼ਿੰਗ ਚੇਂਜ ਹੋਣੀ ਹੈ, ਬੈਨਰ ਚੇਂਜ ਹੋਣਗੇ, ਪੋਸਟਰ ਚੇਂਜ ਹੋਣਗੇ, ਸਾਰੇ ਬੋਰਡ ਚੇਂਜ ਹੋਣਗੇ, ਯੂਨੀਪੋਲ ਚੇਂਜ ਹੋਣਗੇ, ਉਹ ਜਿਹੜੀ ਬਾਹਰ ਉਹ ਲੱਗਿਆ ਹੁੰਦਾ ਉੱਚਾ ਜਿਹਾ, ਕੁਤਬ ਮੀਨਾਰ ਉਹਦੇ ਤੋਂ ਬ੍ਰੈਂਡਿੰਗ ਚੇਂਜ ਹੋਣੀ ਹੈ ਸਾਰਾ ਕੁਝ ਤੇ ਇਹਦੇ ਵਿੱਚ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਉਹਨਾਂ ਨੂੰ ਧਿਆਨ ਨਹੀਂ ਦੇ ਰਹੇ ਸੋ ਅੱਜ ਆਸਟ੍ਰੇਲੀਆ ਭਰ ਦੇ ਵਿੱਚ ਜਿੱਥੇ ਜਿੱਥੇ ਈਜੀ ਦੇ ਫਿਊਲ ਸਟੇਸ਼ਨ ਦੇ ਉੱਤੇ ਕਾਫੀ ਮਸ਼ੀਨਾਂ ਖਰਾਬ ਨੇ ਜਾਂ ਕੱਲ ਹੋਈਆਂ ਸੀ ਜਾਂ ਪਰਸੋਂ ਹੋਈਆਂ ਸੀ ਉਹ ਖਰਾਬ ਹੀ ਰਹਿਣਗੀਆਂ ਕਿਉਂਕਿ ਹਾਲੇ ਉਹਨਾਂ ਦੇ ਸਾਰੇ ਟੈਕਨੀਸ਼ੀਅਨ ਉਹਨਾਂ ਨੇ ਨਵੇਂ ਪੇਰੋਲ ਤੇ ਚਾੜਨੇ ਨੇ ਸਭ ਕੁਝ ਹੀ ਚੇਂਜ ਹੋਣਾ ਸੋ ਇਟਸ ਮਲਟੀ ਬਿਲੀਅਨ ਡਾਲਰ ਡੀਲ ਬਟ ਕਾਫੀ ਨਹੀਂ ਮਿਲਣੀ
0: ਤੁਹਾਨੂੰ ਉਹ ਖਰਾਬ ਸੀ ਤੁਸੀਂ ਗਿਆ ਸੀ ਉੱਥੇ
1: ਫਿਰ ਮੈਂ ਫਿਰ ਥੱਲਿਓਂ ਆ ਕੇ ਫਿਰ ਲਈ ਕਾਫੀ ਫਿਰ ਆਰਾਮ ਦੇ ਨਾਲ ਬੈਠ ਕੇ ਚਟਕਾਰੇ ਮਾਰਦੇ ਹੋਏ ਚੁਸਕੀਆਂ
0: ਪੀਂਦੇ
1: ਕਾਫੀ ਤੋਂ ਇਹ ਗੱਲ ਯਾਦ ਆਈ ਕਿ ਅਮਰਿੰਦਰ ਗਿੱਲ ਦਾ ਗਾਣਾ ਕਾਫੀ ਅਸੀਂ ਇਸ ਕਰਕੇ ਚਲਾਇਆ ਕਿਉਂਕਿ ਸਾਰੀ ਜਿਹੜੀ ਗੱਲ ਇੱਥੇ ਕਿਤੇ ਲਿਆ ਕੇ ਮੁਕਾਣੀ ਸੀਗੀ ਵੀ ਅੱਜ ਕਈਆਂ ਨੂੰ ਕਾਫੀ ਵੀ ਨਸੀਬ ਨਹੀਂ ਹੋਈ ਜਿੱਥੇ ਜਿੱਥੇ ਈਜੀ ਦੇ ਫਿਊਲ ਸਟੇਸ਼ਨ ਹੈਗੇ ਦੇਖੋ ਕਈ ਵਾਰ ਨਾ ਖ਼ਬਰਾਂ ਵੀ ਹੁੰਦੀਆਂ ਨੇ ਬਟ ਉਹ ਕਿਵੇਂ ਨਿਗਾਹ 'ਚ ਨਹੀਂ ਰਹਿੰਦੀਆਂ ਹੈਗੀਆਂ ਆਪਾਂ ਖ਼ਬਰਾਂ ਕਿੰਨੀ ਵਾਰ ਕਰਦੇ ਹਾਂ ਦਿਨ 'ਚ ਦੋ ਵਾਰ ਤਾਂ ਫਰੈਸ਼ ਖ਼ਬਰਾਂ ਹੀ ਨੇ
0: ਹਨਾ
1: ਅਦਰਵਾਈਜ਼ ਖ਼ਬਰਾਂ ਦੇ ਬੁਲੇਟਿਨ ਸਾਡੇ ਸੋਸ਼ਲ ਮੀਡੀਆ 'ਤੇ ਖ਼ਬਰਾਂ ਨੇ ਖ਼ਬਰਾਂ ਹੀ ਖ਼ਬਰਾਂ ਨੇ ਮਤਲਬ ਜੇ ਤੁਸੀਂ ਆਸਟ੍ਰੇਲੀਆ ਦੀਆਂ ਦੁਨੀਆਂ ਦੀਆਂ ਨਿਊਜ਼ ਲੈਣੀ ਹੈ ਬੈਸਟ ਕਿਤੋਂ ਤਾਂ ਉਹ ਤੁਹਾਨੂੰ ਰੇਡੀਓ ਹਾਂਜੀ ਤੋਂ ਮਿਲਣਗੀਆਂ
0: ਬਿਲਕੁਲ ਬਿਲਕੁਲ
1: ਤੇ ਆਪਾਂ ਦੇ ਰਹੇ ਹਾਂ ਭਰ ਭਰ ਕੇ ਖ਼ਬਰਾਂ ਥੋਕ ਦੇ ਭਾਅ ਦੇ ਰਹੇ ਹਾਂ ਵਧੀਆ ਖ਼ਬਰਾਂ ਦੇ ਰਹੇ
0: ਦੇਖ ਲਓ ਮਤਲਬ ਮਸ਼ੀਨ
1: ਜੇ ਕੁਛ ਖ਼ਬਰਾਂ ਬਚ ਜਾਣ ਤਾਂ ਫਿਰ ਅਸੀਂ ਖ਼ਬਰ ਬੜੀ ਬੇਕਾਰ ਹੈ ਤੇ ਦੇ ਰਹੇ
0: ਫਿਰ ਅਸੀਂ ਆਪਣੇ ਸ਼ੋਅ ਹੀ ਇਹੋ ਜਿਹੇ ਚਲਾਏ ਆ ਵੀ ਉਹਦੇ ਵਿੱਚ ਵੀ ਖ਼ਬਰਾਂ ਵਾ
1: ਵੀ ਬੇਕਾਰ ਖ਼ਬਰ ਇਹ ਚ ਰੱਖ ਲਈ
0: ਵਾਲਾ ਹੀ ਦੇਖੋ ਮਤਲਬ ਸਾਰਾ ਦਿਨ ਵਧੀਆ ਖ਼ਬਰਾਂ ਦੇਣੀਆਂ ਆ ਜਿਹੜਾ ਟਾਈਮ ਨਾ ਅੱਧੇ ਪੌਣੇ ਘੰਟੇ ਦਾ ਇਹ ਚ ਸਾਰੀਆਂ ਬੇਕਾਰ ਖ਼ਬਰਾਂ ਹੀ ਆਉਣਗੀਆਂ ਪਰ ਹੈ ਵੀ ਵਧੀਆ ਹੋਣਗੀਆਂ ਇਹ ਨਹੀਂ ਆ ਬੇਕਾਰ ਹੈਗੀਆਂ ਵਾ ਪਰ ਹੈ ਵੀ ਚੰਗਾ ਹੁਣ ਦੇਖੋ ਆਹ ਕਾਫੀ ਵਾਲੀ ਆ ਹੁਣ ਕਈਆਂ ਨੇ ਕਾਫੀ ਪੀਣ ਉੱਧਰ ਜਾਣਾ ਹੀ ਨਹੀਂ ਆ ਜਿਹਨਾਂ ਨੇ ਸੁਣ ਲੈਣਾ ਵੀ ਯਾਰ ਹਲੇ ਨਹੀਂ ਉੱਥੇ ਜਾਣਾ ਹੋ ਸਕਦਾ ਖਰਾਬ ਹੀ ਹੋਈ ਹੋਵੇ ਉੱਥੇ
1: ਨਹੀਂ ਪਰ ਅੱਜ ਦੇ ਦਿਨ ਦੁਬਈ ਐਲਨ ਮਸਕ ਜੁਲਾਈ 'ਚ ਛੁੱਟੀਆਂ ਤੇ ਵਟਸਐਪ ਇਹ ਸਾਰੀਆਂ ਖ਼ਬਰਾਂ ਹੈਗੀਆਂ ਬੜੀਆਂ ਇੰਟਰਸਟਿੰਗ ਖ਼ਬਰਾਂ ਨੇ ਤੁਹਾਨੂੰ ਕਿਵੇਂ ਮਤਲਬ ਤੁਸੀਂ ਇਹ ਖ਼ਬਰ ਆਹ ਪ੍ਰੋਗਰਾਮ ਮਿਸ ਕਰਦੇ ਹੋ ਅੱਗੇ ਤਾਂ ਕਰ ਦਿੰਦੇ ਹੁੰਦੇ ਸੀਗੇ ਜਦੋਂ
0: ਮੈਂ ਬਹੁਤ ਚੰਗਾ ਤੁਸੀਂ ਸੁਣਾਓ
1: ਇਹ ਨਹੀਂ ਗਾਣੇ ਦਾ ਟਾਈਟਲ
0: ਗਾਣਾ ਇਹ ਕਿਹੋ ਜਿਹਾ ਗਾਣਾ ਹੈ

0: ਕੀ ਹੈ ਤੇਰਾ ਹਾਲ?
1: ਮੇਰਾ ਤੇ ਹਾਲ ਠੀਕ ਹੈ ਭਾਜੀ, ਗਾਣੇ ਪਹਿਲਾਂ ਹੀ ਐ ਖੁਦਾ ਤੇ ਹੁਣ ਤੇਰਾ ਕੀ ਹਾਲ ਮਿੱਤਰਾ, ਕਰਦਾ ਪਿਆ ਮਿੱਤਰਾ, ਤੂੰ ਕੌਫੀ ਪੀ ਲਈ ਮਿੱਤਰਾ?
0: ਨਹੀਂ ਕੌਫੀ ਤਾਂ ਵਧੀਆ ਸੀ ਗਾਣਾ
1: ਭਾਜੀ, ਨਹੀਂ ਕੌਫੀ ਤਾਂ ਠੀਕ ਹੈ। ਤੁਸੀਂ ਇਹ ਦੱਸੋ ਬਈ ਤੁਹਾਨੂੰ ਗਰਮ ਗਰਮ ਕੌਫੀ ਸਵਾਦ ਲੱਗਦੀ ਜਾਂ ਥੋੜੀ ਮਤਲਬ ਠੰਡੀ ਠੰਡੀ?
0: ਨਹੀਂ ਉਹ ਗਰਮੀਆਂ ਦੇ ਵਿੱਚ ਠੰਡੀ, ਸਰਦੀਆਂ ਚ ਗਰਮ।
1: ਅੱਛਾ ਤੁਸੀਂ ਉਹ ਸੱਚ ਉਹ ਵੀ ਹੁੰਦਾ ਹੈ, ਤੁਸੀਂ ਕੋਲਡ ਕੌਫੀ ਪੀਤੀ ਹੈ? ਅੱਜ ਕੱਲ ਦੇਖ ਲਓ ਕੋਲਡ ਕੌਫੀ, ਆਪਾਂ ਗਰੀਬ ਪਹਿਲਾਂ ਕੌਫੀਆਂ ਤੱਕ ਆਏ ਤੇ ਤਾਂ ਤੱਕ ਇਹ ਨਹੀਂ ਪਤਾ ਕੋਲਡ ਕੌਫੀ ਵੀ ਆ ਚੁੱਕੀ ਆ।
0: ਭਾਜੀ ਤੁਸੀਂ ਕਿੱਥੇ ਰਹਿੰਦੇ ਰਹੇ ਮੈਨੂੰ ਇਹ ਦੱਸੋ ਯਾਰ।
1: ਯਾਰ ਹੱਦ ਹੋ ਗਈ ਆ ਭਾਜੀ, ਮੈਂ ਕੋਲਡ ਕੌਫੀ
0: ਤੇ ਕਾਲੇ ਪਾਣੀ ਚ। ਦੁਬਈ ਚ ਮਿਲਦੀਆਂ ਨਹੀਂ ਸੀ ਕੌਫੀਆਂ?
1: ਨਹੀਂ ਨਹੀਂ ਮਿਲਦੀਆਂ।
0: ਅੱਛਾ ਦੁਬਈ ਦੀ ਕੌਫੀ ਵਧੀਆ ਸੀ ਕਿ ਇੱਥੇ ਦੀ ਵਧੀਆ ਸੀ? ਆਸਟ੍ਰੇਲੀਆ ਚ ਵੀ ਕੌਫੀ ਪੀਤੀ ਨੀ ਤੇ ਦਿਨ ਨੀ?
1: ਉੱਥੇ ਏਦਾਂ ਦਾ ਕੋਈ ਨੀ,
0: ਹਰ ਕੋਈ ਬੰਦਾ ਟ੍ਰੇਨ ਚ ਵੀ ਫੜੀ ਜਾਂਦਾ, ਤੁਰੇ ਤੁਰੇ ਵੀ ਫੜੀ
1: ਜਾਂਦਾ।
0: ਪੈਸ਼ਨ ਹੈ ਨਾ
1: ਇੱਥੇ
0: ਤਾਂ ਲਾਜ਼ਮੀ ਹੈ, ਮਤਲਬ ਐ ਆ ਵੀ ਤੁਸੀਂ ਸਾਹ ਬਾਅਦ ਚ ਲੈ ਲਿਓ ਪਹਿਲਾਂ ਕੌਫੀ ਪੀ ਲਓ।
1: ਸਹੀ ਗੱਲ ਆ,
0: ਮੈਨੂੰ ਵੀ ਫਿਰ ਖਬਰ ਦੀ ਤਰ੍ਹਾਂ ਹੀ ਕਰੀਏ ਫਿਰ ਸ਼ੇਅਰ ਕਰ ਦੀ
1: ਕਰ ਦੋ ਚੱਕ ਦੋ ਚੱਕ ਦੋ
0: ਦੁਬਈ ਦਾ ਤੁਹਾਨੂੰ ਵੀਜ਼ਾ ਲੈ ਕੇ ਨਾ ਜਾਣਾ ਪੈਂਦਾ ਜੇ ਕਿਤੇ ਭਾਰਤ ਦੀ ਜਦੋਂ ਆਜ਼ਾਦੀ ਮਿਲੀ ਹੈ। ਤੁਹਾਨੂੰ ਪਤਾ ਉਹ ਤੋਂ ਪਹਿਲਾਂ ਦੁਬਈ ਇੰਡੀਆ ਦਾ ਹਿੱਸਾ ਸੀ।
1: ਉਹ
0: ਮੈਨੂੰ ਨਹੀਂ ਸੀ ਪਤਾ ਇਹ ਚੀਜ਼,
1: ਮੈਨੂੰ ਵੀ ਕਿੱਥੇ ਪਤਾ ਸੀ ਇਹ।
0: ਅਸਲ ਦੇ ਵਿੱਚ ਨਾ ਇਹ ਹੋਇਆ ਕੀ ਸੀਗਾ ਕਿ ਜਦੋਂ ਬ੍ਰਿਟਿਸ਼ ਇੰਡੀਆ ਦੇ ਵਿੱਚ ਸੀਗੇ,
1: ਇਹ ਸੱਚੀ ਖਬਰ
0: ਬ੍ਰਿਟਿਸ਼ਰਸ? ਨਹੀਂ ਨਹੀਂ ਇਹ ਵਾਕਈ ਇਹ ਸਹੀ ਗੱਲ ਹੈਗੀ।
1: ਅੱਛਾ
0: ਹੁਣ ਹੁੰਦਾ ਕੀ ਸੀਗਾ ਕਿ ਜਿਹੜਾ ਬ੍ਰਿਟਿਸ਼ ਇੰਡੀਆ ਸੀਗਾ,
1: ਹਾਂਜੀ,
0: ਉਹਦਾ ਜਿਹੜਾ ਆਪਣਾ ਪਾਸਪੋਰਟ ਬਣਿਆ ਹੋਇਆ ਸੀ, ਮੈਂ 1947 ਤੋਂ ਕਾਫੀ ਪਹਿਲਾਂ ਦੀ ਗੱਲ ਕਰ ਰਿਹਾ, ਇੱਕ ਪਾਸਪੋਰਟ ਸਾਹਮਣੇ ਆਇਆ। ਉਹ ਤੋਂ ਬਾਅਦ ਫਿਰ ਮੈਂ ਇਹਦੇ ਤੇ ਰਿਸਰਚ ਕਰਨੀ ਸ਼ੁਰੂ ਕੀਤੀ ਕਿ ਜਿਹੜਾ ਬਰਤਾਨਵੀ ਭਾਰਤ ਸੀਗਾ, ਜਿਹੜਾ ਬ੍ਰਿਟਿਸ਼ ਇੰਡੀਆ ਸੀਗਾ, ਉਹ ਅਰਬ ਸਾਗਰ ਦੀਆਂ ਉਧਰਲੀਆਂ ਹੱਦਾਂ ਤੋਂ ਲੈ ਕੇ ਇੱਧਰ ਤੱਕ ਸੀ, ਯਾਨੀ ਕਿ ਮਿਆਨਮਾਰ ਤੋਂ ਲੈ ਕੇ ਅਦਨ ਦੀ ਖਾੜੀ ਜਿਹੜੀ ਪੈ ਜਾਂਦੀ ਹੈ, ਫਾਰਸ ਆਫ ਅਡਨ ਹੈ ਨਾ, ਜਾਂ ਮਤਲਬ ਜਿਹੜਾ ਉਹ ਕੁਵੈਤ ਤੱਕ, ਉਹ ਮਤਲਬ ਕਲਕੱਤਾ ਹੀ, ਕਲਕੱਤਾ ਮਤਲਬ ਕਲਕੱਤਾ ਉਦੋਂ ਰਾਜਧਾਨੀ ਹੁੰਦਾ ਸੀ ਤੇ ਉਹ ਇਹ ਕੰਟਰੋਲ ਕਰਦੇ ਸੀ, ਬਾਅਦ ਚ ਫਿਰ ਦਿੱਲੀ ਰਾਜਧਾਨੀ ਬਣ ਗਿਆ ਸੀ। ਤਾਂ ਜਿਹੜਾ ਦਿੱਲੀ ਤੋਂ ਹੀ ਪਾਸਪੋਰਟ ਲੱਗਦਾ ਸੀਗਾ, ਯਾਨੀ ਜੇ ਤੁਸੀਂ ਕੁਵੈਤ ਤੱਕ ਜਾਣਾ, ਆਬੂਧਾਬੀ ਤੱਕ ਜਾਣਾ, ਦੁਬਈ ਤੱਕ ਜਾਣਾ, ਤਾਂ ਤੁਹਾਨੂੰ ਪਾਸਪੋਰਟ ਅਲੱਗ ਲੈਣ ਦੀ ਲੋੜ ਨਹੀਂ,
1: ਤੁਸੀਂ ਪਾਸਪੋਰਟ
0: ਉਸ ਹੀ ਇੰਡੀਅਨ ਵਾਇਸਰਾਏ ਦਾ ਜਿਹੜਾ ਪਾਸਪੋਰਟ ਹੁੰਦਾ ਸੀ ਉਹਦੇ ਤੇ ਤੁਸੀਂ ਟਰੈਵਲ ਕਰ ਸਕਦੇ ਸੀਗੇ। 1889 ਦੇ ਵਿੱਚ ਇੰਟਰਪ੍ਰੀਟੇਸ਼ਨ ਐਕਟ ਜਿਹੜਾ ਬਣਿਆ ਸੀਗਾ, ਉਹਦੇ ਤਹਿਤ ਉਹਨੂੰ ਭਾਰਤ ਦੇ ਹੀ ਹਿੱਸੇ ਵਜੋਂ ਮਾਨਤਾ ਦਿੱਤੀ ਗਈ ਸੀ ਆਬੂਧਾਬੀ ਨੂੰ। ਡਿਡ ਯੂ ਨੋ ਦੈਟ ਇੰਟਰਪ੍ਰੀਟੇਸ਼ਨ ਐਕਟ ਦੇ ਵਿੱਚ, ਤੇ ਵਾਈਸ ਰਾਏ ਉਦੋਂ ਹੁੰਦਾ ਸੀਗਾ ਇੰਡੀਆ ਦਾ ਲਾਰਡ ਕਰਜ਼ਨ। ਲਾਰਡ ਕਰਜ਼ਨ ਕਹਿੰਦਾ ਕਿ ਇੱਦਾਂ ਕਰਦੇ ਹਾਂ ਆਪਾਂ ਕਿ ਇਹ ਨਾ ਹੁਣ ਕਿਉਂਕਿ ਸੰਭਾਲਣਾ ਮੁਸ਼ਕਿਲ ਹੋ ਰਿਹਾ, ਤੇ ਉਹਨੇ ਇੱਕ ਪ੍ਰਪੋਜ਼ਲ ਦਿੱਤਾ ਕਿ ਇਹਨੂੰ ਦੋ ਅਲੱਗ ਅਲੱਗ ਯੂਨਿਟਸ ਬਣਾ ਦਿੱਤੀਆਂ ਜਾਣ, ਕਿ ਇੱਧਰਲਾ ਜਿਹੜਾ ਭਾਰਤ ਹੈ ਬੰਬੇ ਤੱਕ ਦਾ ਉਹ ਅਲੱਗ ਸੰਭਾਲਣ, ਤੇ ਇੱਧਰਲਾ ਜਿਹੜਾ ਭਾਰਤ ਉਹ ਅਲੱਗ ਉਹ ਮਿਆਂਮਾਰ ਤੱਕ ਆਲਾ, ਹੈ ਨਾ?
1: ਠੀਕ ਹੈ।
0: 1931 ਚ ਮਹਾਤਮਾ ਗਾਂਧੀ ਇੱਥੇ ਗਏ ਸੀਗੇ ਆਪਣਾ ਆਬੂਧਾਬੀ ਦੇ ਵਿੱਚ, ਤੇ ਉਹਨਾਂ ਨੇ ਇੱਥੇ ਹੋਕਾ ਵੀ ਦਿੱਤਾ ਸੀਗਾ ਕਿ ਜਿਹੜਾ ਤੁਸੀਂ ਭਾਰਤ ਜਿਹੜਾ ਕੀ ਹੈ ਸਵਦੇਸ਼ੀ ਭਾਰਤ ਵਾਲਾ ਜਿਹੜਾ ਨਾਰਾ ਕਿ ਤੁਸੀਂ ਕਹੋ ਇੱਥੇ ਕਿ। ਅੱਛਾ ਉਸ ਟਾਈਮ ਦੇ ਉੱਤੇ ਨਕਸ਼ੇ ਨੁਕਸ਼ੇ ਜਿਹੜੇ ਸੀਗੇ ਉਹਨੂੰ ਬੜਾ ਗੁਪਤ ਰੱਖਦੀ ਹੁੰਦੀ ਸੀ ਬ੍ਰਿਟਿਸ਼ ਗਵਰਨਮੈਂਟ, ਸੋ ਇਹਦੇ ਕੋਲ ਬਹੁਤੇ ਡਾਕੂਮੈਂਟ ਹੈ ਨਹੀਂ। ਪਰ ਹਾਂ ਇੰਨਾ ਜ਼ਰੂਰ ਪਤਾ ਚੱਲਿਆ ਕਿ ਜਦੋਂ 1 ਅਪ੍ਰੈਲ 1937 ਨੂੰ ਜਦੋਂ ਬ੍ਰਿਟਿਸ਼ਰਸ ਨੇ ਆਪਣੀਆਂ ਬਾਉਂਡਰੀਜ਼ ਨੂੰ ਰੀਡਿਫਾਈਨ ਕਰਨਾ ਸੀਗਾ, 1920 ਤੱਕ ਜਾਂਦੇ ਜਾਂਦੇ ਬੜੀ ਕਮਜ਼ੋਰ ਪੈ ਗਈ ਸੀ ਦੁਬਈ ਨੂੰ ਭਾਰਤ ਕਹਿਣ ਦੀ ਜਿਹੜੀ ਗੱਲ ਸੀਗੀ ਨਾ, ਕੋਈ ਨਹੀਂ ਸੀ ਕਹਿੰਦਾ ਹੁੰਦਾ, ਬੜਾ ਗੁਪਤ ਤਰੀਕੇ ਜਿਹਦੇ ਨਾਲ ਰੱਖਿਆ ਜਾਂਦਾ ਸੀ, ਕਹਿੰਦੇ ਸੀਗੇ ਕਿ ਆਟੋਮਨੀ ਸਮਰਾਜ ਦੇ ਅਧੀਨ ਹੀ ਪੈਂਦਾ ਹੈਗਾ। ਸੋ ਐਨੀਵੇਜ਼ ਜਦੋਂ 1 ਅਪ੍ਰੈਲ 1937 ਨੂੰ ਜਦੋਂ ਇਹ ਰੀਡਿਫਾਈਨ ਕੀਤੀਆਂ ਗਈਆਂ, ਤਾਂ ਉਦੋਂ ਅਦਨ ਦਾ ਜਿਹੜਾ ਏਰੀਆ ਸੀ, ਕਤਰ ਦਾ, ਕੁਵੈਤ ਦਾ, ਆਬੂਧਾਬੀ ਦਾ, ਉਹ ਅੱਡ ਕਰ ਦਿੱਤੇ ਗਏ ਏਰੀਆਜ਼, ਤੇ ਜਾਰਜ 6ਵਾਂ ਸੀਗਾ ਉੱਥੇ, ਜਿਵੇਂ ਹੁਣ ਅੱਜ ਕੱਲ ਕਿੰਗ ਚਾਰਲਸ ਹੈ ਨਾ।
1: ਅੱਛਾ ਹਾਂ, ਜਾਰਜ
0: 6 ਦਾ ਲੈ ਲੈਂਦੇ ਹੋ ਤੁਸੀਂ, ਉਦੋਂ ਜਾਰਜ 6th ਸੀਗਾ ਜਿਹੜਾ ਕੁਈਨ ਐਲਿਜ਼ਾਬੈਥ ਦਾ ਫਾਦਰ ਸੀ।
1: ਅੱਛਾ ਠੀਕ ਹੈ।
0: ਜਾਰਜ 6ਵਾਂ ਸੀਗਾ, ਉਹਨੇ ਫਿਰ ਇਹ ਗੱਲ ਕਹੀ ਸੀਗੀ ਕਿ 100 ਸਾਲ ਤੋਂ ਅਦਨ ਜਿਹੜਾ ਸੀਗਾ ਜਾਂ ਜਿਹੜਾ ਇੱਧਰਲਾ ਏਰੀਆ ਸੀਗਾ ਉਹ ਇੰਡੀਆ ਦਾ ਹੀ ਹਿੱਸਾ ਰਿਹਾ, ਪਰ ਹੁਣ ਅਸੀਂ ਇਹਨਾਂ ਦੀ ਸੰਚਾਲਨ ਅੱਡ ਅੱਡ ਕਰਾਂਗੇ। ਸੋ ਦੁਬਈ ਕੁਵੈਤ ਜਿਹੜੇ ਸੀਗੇ 1 ਜੁਲਾਈ 1947 ਨੂੰ ਜਦੋਂ ਇੰਡੀਆ ਅੱਡ ਹੋਇਆ ਤਾਂ ਜਿਹੜੀ ਰੀਡੈਫੀਨੇਸ਼ਨ ਸੀ ਉਹਦੇ 'ਚ ਜੋੜ ਦਿੱਤਾ ਗਿਆ ਕਿ ਇੱਕ ਅਪ੍ਰੈਲ 1947 ਕਿ ਇਹ ਅਲੱਗ ਨੇ ਤੇ ਭਾਰਤ ਪਾਕਿਸਤਾਨ ਤਾਂ ਉਦੋਂ ਹੈ ਨਹੀਂ ਸੀ, ਭਾਰਤ ਜਿਹੜਾ ਅਨਡਿਵਾਈਡਿਡ ਸੀ ਇਹ ਅੱਡ ਹੈ ਤੇ ਫਿਰ ਇਹਦੇ ਹਿੱਸੇ ਕੀਤੇ ਜਾਣ। ਸੋ ਬਾਅਦ ਦੇ ਵਿੱਚ ਫਿਰ ਜਿਹੜੇ ਇਹਦੇ ਹਿੱਸੇ ਹੋਏ ਸੀਗੇ, ਨਹੀਂ ਤੇ ਤੁਸੀਂ ਲਾਓ ਹਿਸਾਬ ਕਿ ਜਿਹਦੇ
1: ਹਲੇ ਵੀ ਇਕੱਠੇ
0: ਬੱਚੇ ਹੀ ਹੁੰਦਾ ਤੇ ਦੁਬਈ ਇੰਡੀਆ ਦਾ ਹਿੱਸਾ ਹੁੰਦਾ, ਸਾਡਾ ਆਪਣਾ ਹੀ ਤੇਲ ਨਿਕਲਣਾ ਸੀ, ਆਪਣੇ ਹੀ ਖੂਹ ਹੋਣੇ ਸੀ। ਹੋ ਸਕਦਾ ਕਿ ਤੁਸੀਂ ਅੰਮ੍ਰਿਤਸਰ ਨਾ ਰਹਿੰਦੇ ਹੁੰਦੇ,
1: ਫਿਰ ਤੇ ਆਪਾਂ
0: ਹੋ ਸਕਦਾ ਦੁਬਈ ਹੋ ਰਹਿੰਦੇ ਹੁੰਦੇ,
1: ਹੋ ਸਕਦਾ ਦੁਬਈ ਵੀ ਅੰਮ੍ਰਿਤਸਰ ਕੇ ਬਣਿਆ ਹੁੰਦਾ, ਹੋਰ ਤੇ ਦੁਬਈ ਹੈ ਉੱਚੇ ਉੱਚੇ ਬਣੇ, ਹੋ ਸਕਦਾ ਉੱਥੇ ਵੀ ਉੱਚੇ ਨਾ ਹੋਣ ਤੇ ਅੰਮ੍ਰਿਤਸਰ ਵਰਗੇ
0: ਹਾਲੇ ਵੀ ਉੱਠੀ ਉੱਥੇ ਚੱਲ ਰਹੇ ਹੋਣੇ ਸੀ। ਬਠਿੰਡੇ ਤੋਂ ਲੈ ਕੇ ਦੁਬਈ ਤੱਕ ਊਠ ਹੀ ਊਠ ਹੁੰਦੇ,
1: ਹਾਂ ਹਲੇ ਵੀ ਊਠ ਤੇ ਊਠਾਂ ਤੇ ਜਾਇਆ ਕਰਦਾ ਸੀ ਆਪਾਂ।
0: ਗੋਰੇ ਜਾਣੇ ਨੀ ਸੀ ਚਾਹੀਦੇ ਯਾਰ, ਤੁਹਾਨੂੰ ਕੀ ਲੱਗਦਾ ਗੋਰੇ ਚਲੇ ਗਏ ਨੁਕਸਾਨ ਹੋਇਆ ਨਾ ਸਾਡਾ,
1: ਬੁਲਾ ਲੈਂਦੇ ਹਾਂ ਫੇਰ ਕਹਿੰਦੇ ਆ ਜਾਓ ਜਿੱਦਾਂ ਕਹਿੰਦੇ ਆ ਨਾ ਜਿਹੜਾ ਕਿਹੜਾ ਗਾਣਾ ਹੈ ਨਾ ਗੁਰਦਾਸ ਮਾਨ ਜੀ ਦਾ
0: ਭਗਤ ਸਿੰਘ ਭਗਤ ਸਿੰਘ
1: ਕਹਿੰਦੇ ਉਹ ਜਿਹੜੀ ਆ ਰਿਹਾ ਡਾਰ ਫਿਲਮ ਆਈ ਉਹਦੇ ਆ ਵੀ ਅਸੀਂ ਬਣਾ ਬਣੂ ਦਿੰਦੇ ਆ ਫਿਰ ਗੋਰਿਆਂ ਦੇ ਪਿੱਛੇ, ਕਿਉਂਕਿ ਗੋਰਿਆਂ ਨੂੰ ਬੁਲਾਉਣਾ ਚਾਹੀਦਾ ਵਾ ਭਾਜੀ ਸਹੀ ਆ।
0: ਚਲੋ ਐਨੀਵੇਜ਼ ਦੁਬਈ ਦਾ ਤਾਂ ਪਤਾ ਨੀ ਪਰ ਨਾਭੇ ਦਾ ਕੀ ਹਾਲ ਹੈ ਤੁਹਾਨੂੰ ਸੁਣਾਊਗਾ ਹਸਤਿੰਦਰ ਤੇ ਆਪਾਂ ਗਾਣਾ ਸੁਣ ਕੇ ਫਿਰ ਵਾਪਸ ਆਨੇ, ਬ੍ਰੇਕ ਵੀ ਲੈਣੀ ਹੈ ਭਾਜੀ ਹਲੇ
1: ਤੇ ਭਾਜੀ ਅੰਮ੍ਰਿਤਸਰ ਦਾ ਵੀ ਹਾਲ ਦੱਸਿਆ ਕਰੋ ਕੋਈ, ਨਾਭੇ ਨੁਭੇ ਦੇ ਹਾਲ ਦੱਸਦੇ ਰਹਿੰਦੇ
0: ਅੰਮ੍ਰਿਤਸਰ ਦੀ ਗੱਲ ਸੁਣਾਈਏ,
1: ਅੱਛਾ ਹਲੇ
0: ਸੁਣਾਈਏ
1: ਹਲੇ ਹੈਗੀ ਹੈ
0: ਸੁਣਾ ਦਿੰਦੇ
1: ਓ ਲੈ ਇਸ ਤੋਂ ਬਾਅਦ।

0: ਉਹ ਮੈਂ ਉਹ ਕਹਿ ਰਿਹਾ ਮੈਂ ਨਾਲ ਉਹ ਜਿਹੜਾ ਕੋਰਸ ਬਣਦਾ ਲੱਗਾ
1: ਤੁਹਾਨੂੰ ਪਤਾ ਵਟਸਐਪ ਵਾਲੀ ਵੀ ਆਪਾਂ ਗੱਲ ਫਟਾਫਟ ਕਰਦੇ ਸ਼ੇਅਰ ਚੱਲੀਏ ਕਿ ਵਟਸਐਪ ਨੇ ਨਾ ਹੁਣ ਇੱਕ ਨਵਾਂ ਫੀਚਰ ਲਿਆਂਦਾ ਹੈਗਾ ਔਰ ਫੀਚਰ ਇਹ ਹੈਗਾ ਕਿ ਤੁਸੀਂ ਹੁਣ ਵਟਸਐਪ ਦੇ ਉੱਤੇ ਵੀ ਯੂਜ਼ਰ ਨੇਮ ਜਿਹੜਾ ਹੈਗਾ ਉਹ ਯੂਜ਼ ਕਰ ਸਕੋਗੇ ਮਤਲਬ ਕਿ ਤੁਹਾਨੂੰ ਆਪਣੇ ਨੰਬਰ ਫੋਨ ਨੰਬਰ ਨੂੰ ਸ਼ੇਅਰ ਕਰਨ ਦੀ ਲੋੜ ਨਹੀਂ ਹੈਗੀ
0: ਅੱਛਾ ਜੀ
1: ਸਿਗਨਲ ਸਿਗਨਲ ਸੁਣਿਆ ਤੁਸੀਂ ਸਿਗਨਲ ਪਿਆਰ ਕਰ
0: ਸਿਗਨਲ ਸਿਗਨਲ
1: ਉਹ ਨਹੀਂ ਸਿਗਨਲ ਇੱਕ ਐਪ ਹੈ ਵਟਸਐਪ ਵਰਗੀ ਹੋ
0: ਸਿਗਨਲ ਠੀਕ ਹੈ
1: ਸਿਗਨਲ ਦੇ ਉੱਤੇ ਤੁਹਾਨੂੰ ਬਗੈਰ ਨੰਬਰ ਤੋਂ ਹੀ ਤੁਸੀਂ ਕਰ ਸਕਦੇ ਹੋ ਉਹਦੇ ਤੇ ਤੁਹਾਨੂੰ ਲੋੜ ਨਹੀਂ ਪੈਂਦੀ ਹੈਗੀ ਫੋਨ ਨੰਬਰ ਦੀ
0: ਨਹੀਂ ਪਰ ਉਹ ਤੇ ਫਿਰ ਅਲੱਗ ਐਪ ਹੋ ਗਈ ਨਾ
1: ਯੂਜ਼ਰ ਨੇਮ ਦੇ ਨਾਲ ਮਤਲਬ ਤੁਸੀਂ ਆਪਣੀ ਈਮੇਲ ਆਈ ਡੀ ਕ੍ਰੀਏਟ ਕਰੋ ਯੂਜ਼ਰ ਨੇਮ ਦਵੋ ਤੇ ਤੁਸੀਂ ਆਪਣਾ ਗੱਲਬਾਤ ਕਰਨ ਲੱਗ ਜਾਓ ਤੁਹਾਨੂੰ ਸਿਰਫ ਵਾਈ ਫਾਈ ਚਾਹੀਦਾ ਹੈਗਾ
0: ਅੱਛਾ ਮਤਲਬ ਉਹ ਸਿਗਨਲ ਨਵੀਂ ਐਪ ਆ ਗਈ ਆ
1: ਪੁਰਾਣੀ ਹੋਵੇ ਭਾਜੀ
0: ਅੱਛਾ ਪੁਰਾਣੀ
1: ਤੁਹਾਨੂੰ ਮੈਂ ਪਹਿਲੀ ਵਾਰ ਦੱਸੀ ਫੇਸਬੁੱਕ ਹੈ ਯੂਜ਼ਰ ਆਈ ਸੋ ਵਟਸਐਪ ਨੂੰ ਵੀ ਉਹ ਯੂਜ਼ਰ ਆਈ ਡੀ ਦੇ ਨਾਲ ਹੀ ਕਹਿ ਰਹੇ ਨੇ ਕਿ ਤੁਸੀਂ ਚਲਾ ਸਕਦੇ ਹੋ ਤੇ ਤੁਸੀਂ ਜੇ ਕਿਸੇ ਨੂੰ ਆਪਣਾ ਸ਼ੇਅਰ ਵੀ ਕਰੋਗੇ ਡਿਟੇਲਸ ਤੇ ਤੁਸੀਂ ਉਹਦੇ ਚ ਆਪਣਾ ਫੋਨ ਨੰਬਰ ਨਹੀਂ ਦੇਣਾ ਚਾਹੁੰਦੇ ਤਾਂ ਤੁਸੀਂ ਸਿਰਫ ਆਪਣੀ ਯੂਜ਼ਰ ਆਈ ਡੀ ਸ਼ੇਅਰ ਕਰ ਸਕਦੇ ਹੋ ਵਟਸਐਪ ਨੂੰ
0: ਪਰ ਨੰਬਰ ਤੇ ਚਾਹੀਦਾ ਹੀ ਚਾਹੀਦਾ ਮਤਲਬ ਇਹ ਆ ਵੀ ਨੰਬਰ ਵਟਸਐਪ ਜਿੱਦਾਂ ਆਪਾਂ ਹਮੇਸ਼ਾ
1: ਫਿਲਹਾਲ ਤਾਂ ਚਾਹੀਦਾ
0: ਨੰਬਰ ਤੇ ਚਾਹੀਦਾ ਹੀ ਚਾਹੀਦਾ
1: ਨੰਬਰ ਤੋਂ ਬਗੈਰ ਉਹ ਚੱਲਣਾ
0: ਅੱਗੇ ਤੁਸੀਂ ਯੂਜ਼ਰ ਆਈ
1: ਡੀ ਅੱਗੇ ਉਹਨਾਂ ਨੇ ਇਹ ਲੈ ਆਣਾ ਕਿ ਤੁਸੀਂ ਬਗੈਰ ਅੱਛਾ ਇਹ ਨਾ ਬੜਾ ਇੱਕ ਅਜੀਬ ਹੈਗੀ ਹੈ ਚੀਜ਼ ਇੰਡੀਆ ਤੁਸੀਂ ਜਦੋਂ ਏਅਰਪੋਰਟ ਤੇ ਉਤਰਦੇ ਹੋ ਨਾ ਜਿਹੜਾ ਦਿੱਲੀ ਵਾਲਾ ਏਅਰਪੋਰਟ ਹੈ ਉੱਥੇ ਇਹ ਕਿਸੇ ਨੇ ਰੀਲ ਵੀ ਪਾਈ ਸੀ ਇੱਕ ਗੋਰੇ ਨੇ ਉਹ ਕਹਿੰਦਾ ਇਹ ਕਿਹੋ ਜਿਹਾ ਇੰਡੀਆ ਵਾਲਾ ਏਅਰਪੋਰਟ ਕੀ ਸਿਸਟਮ ਹੈ ਜਿਵੇਂ ਤੁਸੀਂ ਉੱਥੇ ਵਾਈ ਫਾਈ ਚਲਾਉਣਾ
0: ਠੀਕ
1: ਹੈ ਨਾ ਹੁਣ ਨੋਰਮਲੀ ਤਾਂ ਇਹ ਹੁੰਦਾ ਤੁਸੀਂ ਥਾਈਲੈਂਡ ਜਾਓ ਹਾਂਗਕਾਂਗ ਜਾਓ ਦੁਬਈ ਜਾਓ ਸਿੰਗਾਪੁਰ ਜਾਓ ਸਾਰੇ ਏਅਰਪੋਰਟ ਤੇ ਫੈਸਿਲਿਟੀ ਹੈ ਵਾਈਫਾਈ
0: ਵਾਈਫਾਈ ਦੀ
1: ਇੰਡੀਆ ਚ ਵੀ ਹੈਗੀ ਬਟ ਉੱਥੇ ਕੀ ਹੈ ਕਿ ਤੁਹਾਨੂੰ ਉੱਥੇ ਦੇ ਨੰਬਰ ਤਾਂ ਨਹੀਂ ਲੈਣ ਦੀ ਲੋੜ ਇੰਡੀਆ ਜਿਹੜਾ ਵਾਈਫਾਈ ਚਲਾਉਣਾ ਨਾ ਤੁਸੀਂ ਦਿੱਲੀ ਏਅਰਪੋਰਟ ਤੇ
0: ਇੰਡੀਆ ਦਾ ਨੰਬਰ ਲੈਣਾ
1: ਉਹ ਕਹਿੰਦੇ ਨੇ ਕਿ ਵਾਈਫਾਈ ਚਲਾਉਣਾ ਆਪਣਾ ਇੰਡੀਅਨ ਨੰਬਰ ਦੋ ਜਿਹਦੇ ਕੋਲ ਨੰਬਰ ਹੈਗਾ ਉਹ ਤਾਂ ਵਾਈ ਫਾਈ ਚਲਾ ਹੀ ਲਊਗਾ ਫਿਰ ਹਨਾ ਇੰਡੀਅਨ ਨੰਬਰ ਪਹਿਲਾਂ ਅਸੀਂ ਏਅਰਪੋਰਟ ਤੋਂ ਹੀ ਖਰੀਦੀਏ ਜਾਂ ਬਾਹਰ ਜਾਈਏ ਫਿਰ ਅੰਦਰ ਆਈਏ ਫਿਰ ਵਾਈ ਫਾਈ ਚਲਾਈਏ ਹਨਾ ਬੜਾ ਅਜੀਬ ਜਿਹਾ ਸਿਸਟਮ ਹੈ ਇੰਡੀਆ ਦੇ ਵਿੱਚ ਵਾਈ ਫਾਈ ਦਾ ਇੰਡੀਅਨ ਏਅਰਪੋਰਟ ਤੇ ਮੋਦੀ ਜੀ ਆ ਰਹੇ ਨੇ ਮੈਨੂੰ ਲੱਗਦਾ ਕਿ ਕੋਈ ਸੁਣੇ ਸਾਡੀ ਗੱਲ ਕੋਈ ਭਗਤ ਬੰਦਾ ਤੇ ਕਵੇ ਵੀ ਆ ਮੋਦੀ ਜੀ ਆਹ ਕੰਮ ਜਿਹੜਾ ਥੋੜਾ ਜਿਹਾ ਹਟਾਓ ਇੱਕ ਤਾਂ ਆਹ ਸਾਰੇ ਬੰਦ ਹੋਏ ਪਏ ਨੇ ਭਾਜੀ
0: ਜਿਹੜੇ
1: ਕੀ ਨੇ ਉਹ ਆਪਣੇ ਜਿਹੜੇ ਵੀ ਐਫ ਐਸ
0: ਤੁਸੀਂ ਬੜਾ ਖਿਆਲ ਰੱਖਦੇ ਸੀ ਭਾਜੀ ਆਹ ਨੀ ਖਾਣਾ ਆਹ ਨੀ ਖਾਣਾ ਆ ਮੈਂ ਹੁਣੇ ਦੇਖਣ ਡਿਆ ਇੰਡੀਆ ਤੋਂ ਬਾਅਦ ਆਏ ਹੋ ਤੇ
1: ਤਾਜ਼ੀ ਤਾਜ਼ੀ
0: ਅੱਛਾ ਤੁਸੀਂ ਨੀ ਲਿਆਂਦੀ
1: ਤਾਜ਼ੀ ਤੋਂ ਤੁਹਾਨੂੰ ਪਤਾ ਨੀ ਲੱਗਿਆ ਫਰਕ
0: ਮੈਂ ਉਹੀ ਮੈਂ ਕਿਹਾ ਯਾਰ ਅੱਜ ਕੱਲ ਕਾਜੂ
1: ਡੱਬੇ ਦੇ ਵਿੱਚੋਂ ਪੰਜ ਕੁ ਪੀਸ ਮੈਂ ਲਿਆਂਦੇ ਨੇ ਪੰਜ ਕੁ ਮੈਡਮ ਲੈ ਗਏ ਦਫ਼ਤਰ ਤੇ ਤੁਸੀਂ ਖਾ ਕੇ ਦੇਖੋ ਤੁਹਾਨੂੰ ਲੱਗਦੀ ਨੀ ਐਨ ਮੂੰਹ ਚ ਘੁਲਦੀ ਹੈ ਕਿ ਨਹੀਂ ਘੁਲਦੀ
0: ਨਹੀਂ ਨਹੀਂ ਮੇਰਾ ਕੁਐਸਚਨ ਸੀ ਪਹਿਲਾਂ ਤੇ ਤੁਸੀਂ ਕਹਿੰਦੇ ਮਿੱਠਾ ਨਹੀਂ ਖਾਣਾ
1: ਮੇਰੇ ਲਈ ਨਹੀਂ ਸਰ ਮੈਨੂੰ ਪਤਾ ਸੀ ਅੱਜ ਬੁੱਧਵਾਰ ਹੈ ਤੇ ਅੱਜ ਚਾਚਾ ਪੀਜੇ ਆ ਰਹੇ ਹੈ ਤੇ ਉਹਨੇ ਕਹਿਣਾ ਭਾਜੀ ਕੁਝ ਲਿਆਓ ਖਾਣ ਨੂੰ ਤੁਹਾਡੀ ਇੱਜ਼ਤ ਹੀ ਇੰਨੀ ਹੈ ਗਾਣਾ ਛੱਡ ਕੇ ਜਾਣੇ ਆ ਤੇ ਫੇਰ ਉਸ ਤੋਂ ਬਾਅਦ
0: ਇੰਨੀ ਛੇਤੀ ਬ੍ਰੇਕ ਲੈ ਤੇ 4 ਮਿੰਟ ਹੋਏ ਆ
1: ਸਰ ਉਧਰ ਦੇਖੋ 4 ਮਿੰਟ ਤੇ ਸਾਨੂੰ ਬ੍ਰੇਕ ਲੈਣੀ ਜ਼ਰੂਰੀ ਹੈ ਟਾਈਮ ਲੰਘਦਾ ਜਾ ਰਿਹਾ
0: ਚਲੋ
1: ਆਪਣੇ ਕੋਲ ਟਾਈਮ ਹੈ ਨਹੀਂ ਵੈਸੇ ਪੂਰੇ ਅੱਧੇ ਘੰਟੇ ਬਾਅਦ ਆਪਾਂ ਬ੍ਰੇਕ ਲੈਣ ਲੱਗੇ
0: ਚੱਕ ਦੋ ਜੀ
1: ਤੁਸੀਂ ਜਨੂਨ ਗਾਣਾ ਸੁਣੋ ਹਾਲ ਪੈਣੀ ਦਾ

0: ਜੋ ਹਾਂਜੀ 1674
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-G-LONG-ROAD ਹਾਪਰਸ ਕ੍ਰਾਸਿੰਗ ਵੈਰੀ ਬੀ ਟੋਇਟਾ ਦ ਸਮਾਰਟ ਚੋਇਸ
3: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ
4: ਗਿੱਪੀ ਗਰੇਵਾਲ ਬਿੰਦੂ ਢਿੱਲੋਂ ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4 ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿ ਰਹੀ ਹੈ
5: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ
3: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ
0: ਹਾਂਜੀ 1674

0: ਸਟਾਰ ਫਿਲਮ ਦਾ ਟ੍ਰੇਲਰ ਆ ਗਿਆ ਭਾਜੀ ਵੈਸੇ ਇਹਦੇ ਚ ਗੀਤ ਗਰਾਇਆ ਹੈਗੀ ਹੈ ਤੇ ਹੈਰਾਨੀ ਮੈਨੂੰ ਇਹ ਗੱਲ ਦੀ ਹੁੰਦੀ ਹੈ ਕਿ ਇਹ ਫਿਲਮ ਮਤਲਬ ਜਿਵੇਂ ਐਨੀਮਲ ਨੀ ਹੈ ਐਨੀਮਲ
1: ਉਹ ਐਨੀਮਲ ਫਿਲਮ ਜਿਹੜੀ ਆਈ ਸੀ
0: ਉਹ ਸਾਰੇ ਪੱਗਾਂ ਲੈ ਆਏ ਜਾਂਦੇ ਨੇ ਆਏ ਆਉਂਦੇ ਨੇ ਇਹ ਠੀਕ ਪਤਾ ਨੀ ਕਿਉਂ ਬਹੁਤ ਜ਼ਿਆਦਾ ਐਨ ਲੱਗਦਾ ਹੈ ਕਿ ਤਰਸੇਮ ਜੱਸੜ ਨੇ ਉਹ ਫਿਲਮ ਦੇਖੀ ਤੇ ਉਹ ਪ੍ਰਭਾਵਿਤ ਹੋ ਗਏ ਕਿ ਆਪਾਂ ਪੰਜਾਬੀ ਚ ਵੀ ਇਹ ਫਿਲਮ ਬਣਾਈਏ ਹਨਾ
2: ਅੱਛਾ ਹਾਂ ਸ਼ਾਇਦ ਮੈਂ ਦੀ ਐਡ ਵੀ ਦੇਖੀ
0: ਬਕਸਾ ਵੀ ਖੋਲਦੇ ਨੇ ਉਹਦੇ ਚੋਂ ਕੁਝ ਕੱਢਦੇ ਨੇ ਮਤਲਬ ਅਜੀਬ ਜਿਹੇ ਕਿਸਮ ਦੀ ਮਸ਼ੀਨ ਇਹ ਵੀ ਬਕਸਾ ਖੋਲਦੇ ਨੇ ਤੇ ਬੰਦੂਕਾਂ ਕੱਢਦੇ ਨੇ ਟ੍ਰੇਲਰ ਚ ਵੀ ਉਹ ਚੀਜ਼ ਰੱਖੀ
1: ਹਾਂ ਮੈਂ ਸ਼ਾਇਦ ਟ੍ਰੇਲਰ ਹੀ ਦੇਖਿਆ
0: ਮਤਲਬ ਮੈਂ ਥੋੜਾ ਜਿਹਾ ਡਿਸਅਪਾਇੰਟ ਮੈਨੂੰ ਲੱਗਿਆ ਕੋਈ ਵੱਖਰੀ ਜੀ ਹੋਊਗੀ ਫਿਲਮ ਇਹ ਬਟ ਐਨੀਵੇਜ਼ ਜਿਹੜੇ ਦੇਖਣ ਵਾਲੇ ਨੇ ਉਹ ਦੇਖਣ ਜਾ ਸਕਦੇ ਨੇ ਪਰ ਮੈਨੂੰ ਇਹ ਲੱਗਿਆ ਕਿ ਬਗੈਰ ਕਿਸੇ ਗੱਲ ਦੇ ਉਈਓ ਦਿਖਾਇਆ ਹੋਇਆ ਕਿ ਲੜਾਈ ਪੜਾਈ ਵੀ ਆਪਣੇ ਹੱਕ ਲੈਣ ਦੇ ਲਈ ਅਸੀਂ ਹਥਿਆਰ ਚੱਕ ਲਏ ਉਹੀ ਬੱਬੂ ਮਾਨ ਟਾਈਪ ਹਨਾ ਚੱਕ ਲਓ ਰਿਵਾਲਵਰ ਰਫਲਾਂ ਵੀ ਕਬਜ਼ਾ ਲੈਣਾ ਕਮਾਈ ਕਰੋ
2: ਭਾਜੀ ਮੈਂ ਤਾਈਓ
0: ਐਲਨ ਮਸਕ ਬਣੋ
2: ਮੈਂ ਨਾ ਤਾਈਓ ਮੈਂ ਲੜਦਾ ਨੀ ਆ ਮੈਂ ਨਾ ਤਾਈਓ ਲੋਕਾਂ ਨੂੰ ਨਾ ਏਦਾਂ ਹੀ ਇੰਟਰਟੇਨਮੈਂਟ
0: ਲੜਨ ਸਾਪਾਂ ਤੁਸੀਂ ਗੰਡੋਲੇ
2: ਪਰ ਆਪਣੇ ਜਿਹੜੇ ਕੀ ਕਰਦੇ ਹੁੰਦੇ ਤੁਹਾਨੂੰ ਯਾਦ ਆ ਨਮਕ ਪਾ ਦਿੰਦੇ ਨੇ ਉਹ ਕਿੰਨਾ
0: ਸਾਨੂੰ ਫਿਲਮ ਦੇ ਵਿੱਚ ਉਹ ਸੀਨ ਹਾਂ ਮਿਰਜ਼ਾਪੁਰ ਦੇ ਵਿੱਚ ਮਿਰਜ਼ਾਪੁਰ ਦੀ ਫਿਲਮ ਵੀ ਆ ਰਹੀ ਹੈ ਕਾਲੀਨ ਭਈਆ ਵਾਲੀ ਮੁੰਨਾ ਭਈਆ ਉਹਦੀ ਫਿਲਮ ਆ ਰਹੀ ਹੈ ਨਾ ਉਹ ਚੋ ਫਿਰ ਰਵੀ ਕਿਸ਼ਨ ਕਹਿੰਦਾ ਅਰੇ ਯਾਰ ਥੋੜਾ ਨਮਕ ਹੈ ਉਹ ਕਹਿੰਦਾ ਹਾਂਜੀ ਲੈ ਕਰਾਂ ਕਹਿੰਦਾ ਭਈਆ ਜੀ ਨਮਕ ਕਿਸਮੇ ਡਾਲਣਾ ਹੈ ਕਹਿੰਦਾ ਲੈ ਕਰਾਓ ਉਹਨੇ ਥੱਲੇ ਕਬਰ ਦੇ ਚ ਇੱਕ ਬੰਦਾ ਕੁੱਟ ਕੁੱਟ ਕੇ ਜਮਾ ਜ਼ਖਮੀ ਕੀਤਾ ਨਮਕ ਭੁੱਕਦਾ
2: ਤੁਸੀਂ
0: ਮੂਵੀ ਦੀ ਗੱਲ ਕੀਤੀ ਸੀ ਨਾ ਕੋਈ ਆ ਰਹੀ ਹੈ ਚੱਜ ਦੀ ਤਾਂ ਮੈਂ ਕਿਹਾ ਵੀ ਹਲੇ ਕੋਈ ਆ ਤਾਂ ਨਹੀਂ ਰਹੀ ਪਰ ਤੁਹਾਨੂੰ ਟ੍ਰੇਲਰ ਜ਼ਰੂਰ ਦੱਸਦੀ ਐਨੀਵੇਜ਼ ਸ਼ੁੱਕਰਵਾਰ ਦੇ ਦਿਨ ਕਰਾਂਗੇ ਜੀ ਆਪਾਂ ਗੱਲਾਂ ਫਿਲਮਾਂ ਦਾ ਪ੍ਰੋਗਰਾਮ ਪੜਦਾ ਪੇ ਪੜਦਾ ਅੱਜ ਚੱਲ ਰਿਹਾ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਨਾਲ ਮੇਰੇ ਹੈਗੇ ਨੇ ਚੱਜ ਦਾ ਬੰਦਾ
2: ਬੇਕਾਰ ਦਾ ਬੰਦਾ ਵੀ ਕਹਿੰਦੇ
0: ਚੱਜ ਦਾ ਬੰਦਾ
2: ਕਹਿੰਦੇ ਆ ਅੱਛਾ ਮੈਂ ਨਾ ਐਲਡੀ ਗਿਆ ਸੀ ਤੇ ਉੱਥੇ ਭਾਜੀ ਤੁਹਾਡੇ ਬਾਰੇ ਪੁੱਛਣ ਡਿਆ ਸੀ
0: ਕਿਹੜੇ ਭਾਜੀ
2: ਕਿੱਥੇ ਗਏ ਸੀ ਐਲਡੀ ਮਾਸਟਰ ਪਾਕ ਵਾਲੇ
0: ਐਲਡੀ ਵਰਿੰਦਰ ਭਾਜੀ ਆਪਣਾ ਸੁਣਦੇ ਨੇ
2: ਉਹ ਕਹਿੰਦੇ ਤੁਹਾਡੇ ਬਾਰੇ ਵੀ ਆ ਗਏ ਮੈਂ ਕਿਹਾ ਆ ਗਏ ਆ ਤੇ ਤੁਹਾਡਾ ਤੁਸੀਂ ਨਾ ਫਿਲਮੀ ਜਿਹੜਾ ਕਰਦੇ ਹੋ ਸ਼ੋ ਕਹਿੰਦੇ ਉਹ ਮੈਂ ਕਿਹਾ ਉਹ ਮੈਂ ਪੁੱਛ ਲਾਂਗੇ ਕਦੋਂ ਕਰਨਾ ਉਹਨਾਂ ਵਾਲੇ
0: ਅੱਛਾ ਉਹ ਜਿਹੜਾ ਦੂਜਾ ਗਾਣਾ ਉਹਦੀ ਥੋੜੀ ਆਈ ਹੈ ਡਿਮਾਂਡ ਸਾਡੇ ਕੋਲ
2: ਉਹ ਵੀ ਪੁੱਛਿਆ
0: ਉਹ ਜਿਹੜਾ ਪ੍ਰੋਗਰਾਮ ਹੈ ਕੀ ਨਾਮ ਹੈ ਉਹਦਾ ਚਲੋ ਜੀ ਆਪਾਂ ਸਪੇਸ ਤੋਂ ਲੈ ਕੇ
2: ਹਾਂਜੀ
0: ਤੇ ਇਲੈਕਟ੍ਰੋਨਿਕ ਗੱਡੀਆਂ ਤੱਕ ਬਣਾਉਣ ਵਾਲੇ ਤੇ ਐਕਸ ਦੇ ਬੌਸ ਐਲਨ ਮਸਕ ਦੀ ਗੱਲ ਕਰਨੀ ਹੈ
2: ਆੜੀ
0: ਤੁਹਾਡੇ ਭਾਈ ਤੁਹਾਨੂੰ ਪਤਾ ਤੁਹਾਡਾ ਆੜੀ ਦੁਨੀਆ ਦਾ ਪਹਿਲਾ ਟ੍ਰਿਲੀਅਨਰ ਹੈ ਪਹਿਲੇ ਟ੍ਰਿਲੀਅਨਰ ਨੇ ਉਹ ਮਤਲਬ ਉਹਨਾਂ ਨੇ ਖਰਬਪਤੀ ਪਹਿਲਾ ਹੈਗਾ ਹੁਣ ਤੱਕ ਦੁਨੀਆ ਚ ਕਰੋੜਪਤੀ ਬਹੁਤ ਆਏ ਨੇ ਅਰਬਪਤੀ ਬਹੁਤ ਆਏ ਨੇ ਪਰ ਖਰਬਪਤੀ ਦੁਨੀਆ ਦਾ ਪਹਿਲਾ ਹੈਗਾ ਐਲਨ ਮਸਕ
2: ਭਾਈ ਖਾਂਦਾ ਤੇ ਉਹ ਵੀ ਰੋਟੀ ਹੋਣਾ ਵਾ ਕੀ ਐਵੇਂ ਕੀ ਜਦਾ ਕੀ ਹੈ
0: ਤੁਹਾਡੇ ਕਹਿਣ
2: ਦੇ ਹੋਵੇ ਨਾ ਉਹ ਖਾਂਦਾ ਸੋਨੇ ਦੇ ਬਿਸਕੁਟ ਹੋਵੇ ਜਾਂ ਕੁਝ ਹੋਰ ਖਾਂਦਾ
0: ਸੋਨੇ ਦੇ ਬਿਸਕੁਟਾਂ ਦਾ ਕੀ ਸਵਾਦ ਹੈ ਭਾਈ
2: ਪਰ ਕੀ ਯਾਰ
0: ਪਰ ਉਹ ਜੋ ਖਾਂਦਾ
2: ਹਾਂ
0: ਉਹ ਤੁਹਾਨੂੰ ਕਈ ਸਾਲਾਂ ਬਾਅਦ ਪਤਾ ਚੱਲਦਾ ਜਿਵੇਂ ਤੁਹਾਨੂੰ ਕੋਲਡ ਕਾਫੀ ਦਾ ਹੁਣ ਪਤਾ ਚੱਲਿਆ ਉਹਨੇ ਬਚਪਨ ਚ ਪੀਣੀ ਸ਼ੁਰੂ ਕਰ ਦਿੱਤੀ
2: ਉਹ ਜਿਹੜਾ ਹੁਣ ਉਹ ਖਾਂਦਾ ਹੈ ਨਾ ਉਹ ਮੈਨੂੰ ਕਈ ਸਾਲ ਵੀ ਨਹੀਂ ਪਤਾ ਲੱਗਣਾ ਮੈਨੂੰ ਤੇ ਆਪਣੇ ਜਿਹੜੇ ਇੰਡੀਆ ਚ ਇੰਨੇ ਇੰਨੇ ਅਮੀਰ ਲੋਕੀ ਖਾਂਦੇ ਉਹਨਾਂ ਦਾ ਨਹੀਂ ਪਤਾ ਤਾਂ ਇੰਨਾ ਟ੍ਰਿਲੀਅਨ
0: ਕੈਰੀ ਓਨ ਜੱਟਾ ਚ ਨਹੀਂ ਹੈ ਕਹਿੰਦਾ ਢਿੱਲੋ ਨੇ ਕਾਲਾ ਕੋਟਾ ਵੀ ਨੀ ਪਾਇਆ ਢਿੱਲੋ ਨੇ ਕਾਲਾ ਕੋਟਾ ਵੀ ਨੀ ਕਹਿੰਦਾ ਡੈਡੀ ਨੇ ਦਿੱਤਾ ਕੀ ਹੈ ਕਹਿੰਦਾ ਡੈਡੀ ਕਰਕੇ ਅਸੀਂ ਕਰੋੜਪਤੀ ਹੋ ਗਏ ਡੈਡੀ ਕਰਕੇ ਹੀ ਕਰੋੜਪਤੀ ਆਏ ਕਹਿੰਦਾ ਕਿਵੇਂ ਪਹਿਲਾਂ ਅਸੀਂ ਅਰਬਪਤੀ ਸੀ ਡੈਡੀ ਨੇ ਸਾਨੂੰ ਕਰੋੜਪਤੀ ਕਰਤਾ ਹੀ ਉਹ ਗੱਲ ਹੈਗੀ ਹੈ ਤੇ ਐਲਨ ਮਸਕ ਜਿਹੜੇ ਰਾਕੇਟ ਬਣਾਉਣ ਤੋਂ ਲੈ ਕੇ ਸੈਟੇਲਾਈਟ ਚਲਾਉਣ ਤੱਕ ਤੇ ਟੈਸਲਾ ਦੀਆਂ ਗੱਡੀਆਂ ਤੋਂ ਲੈ ਕੇ ਟਵਿੱਟਰ ਦਾ ਨਾਮ ਬਦਲ ਕੇ ਐਕਸ ਰੱਖਣ ਵਾਲੇ ਐਲਨ ਮਸਕ ਦੀ ਜਾਇਦਾਦ ਖਰਬ ਤੱਕ ਹੋ ਗਈ ਹੈ ਪਰ ਇੱਕ ਸਟੋਰੀ ਪਾਈ ਸੀਗੀ ਕਿਸੇ ਨੇ ਸਟੋਰੀ ਨਹੀਂ ਸੀ ਬਲੌਗ ਪਾਇਆ ਸੀ ਕਿ ਐਲਨ ਮਸਕ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ ਹਨਾ ਤੁਹਾਨੂੰ ਪਤਾ ਐਲਨ ਮਸਕ ਅਮੈਰੀਕਾ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਦੁਨੀਆ ਦੇ ਸਭ ਤੋਂ ਅਮੀਰ ਅਰਬਪਤੀ ਨੇ ਪਰ ਉਹ ਅਮੈਰੀਕਾ ਤੋਂ ਨਹੀਂ ਹੈਗੇ ਜਿਵੇਂ ਅਮਰੀਕਾ ਦਾ ਰਾਸ਼ਟਰਪਤੀ ਡੋਨਲਡ ਟਰੰਪ ਦਾ ਪਰਿਵਾਰ ਅਮਰੀਕਾ ਤੋਂ ਨੀ, ਜਰਮਨੀ ਤੋਂ
2: ਨੇ,
0: ਮਾਈਗ੍ਰੈਂਟਸ ਨੂੰ ਕਹਿ ਰਹੇ ਨੇ ਵੀ ਆਣਾ ਨੀ ਆਣਾ ਨੀ.
2: ਏਦਾਂ
0: ਹੀ ਐਲਨ ਮਸਕ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਪੈਦਾ ਨੀ ਹੋਏ, ਉਹ ਪੈਦਾ ਹੋਏ ਸੀਗੇ ਸਾਊਥ ਅਫਰੀਕਾ ਦੇ ਵਿੱਚ. ਸਾਊਥ ਅਫਰੀਕਾ ਤੋਂ ਪੈਦਾ ਹੁੰਦੇ ਨੇ ਉਹਨਾਂ ਦਾ ਫਿਰ ਭਰਾ, ਉਹਨਾਂ ਦਾ ਪਰਿਵਾਰ, ਉਹਨਾਂ ਦੇ ਮਾਂ ਪਿਓ, ਤੇ ਉਹਨਾਂ ਨੂੰ ਅਮੈਰੀਕਾ ਲੈ ਜਾਂਦੇ ਨੇ. ਤੇ ਅਮੈਰੀਕਾ ਜਾ ਕੇ ਫਿਰ ਉਹ ਅੱਛਾ ਹੁਣ ਹਾਰ ਵਿਰਵਾਨ ਕੇ ਹੋਤ ਚਿਕਨੇ ਪਾਤ. ਮੈਂ ਡੋਟ ਪੁਆਇੰਟਸ ਲਿਖ ਕੇ ਰੱਖੇ ਹੋਏ ਨੇ
2: ਕਿ
0: ਛੋਟੇ ਹੁੰਦੇ ਹੋਏ ਈਸਟਰ ਐਗਸ ਵੇਚਦੇ ਹੁੰਦੇ ਸੀਗੇ ਇਹ.
2: ਅੱਛਾ, ਈਸਟਰ
0: ਦੇ ਐਗਸ ਨਹੀਂ ਜੇ ਇਕੱਠੇ ਕਰਦੇ ਹੁੰਦੇ,
2: ਜਿਹੜੇ ਈਸਟਰ ਬਣੇ ਉਹ
0: ਇਕੱਠੇ ਕਰ ਕਰ ਕੇ ਇਹਨਾਂ ਨੇ ਵੇਚਣ ਚਲਾ ਜਾਣਾ ਘਰੋ ਘਰੀ. ਬੜਾ ਜਗਾੜੀ ਬੰਦਾ ਸੀਗਾ ਯਾਰ
2: ਛੋਟੇ ਹੁੰਦੇ.
0: ਫਿਰ 12 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੀ ਪਹਿਲੀ ਕੰਪਿਊਟਰ ਗੇਮ ਬਣਾਈ, ਤੇ ਉਹ ਗੇਮ, ਹਾਂ ਕੰਪਿਊਟਰ ਗੇਮ. ਤੇ ਫਿਰ ਖੈਰ ਇਹਦੇ ਪੇਰੈਂਟਸ ਜਿਹੜੇ ਅੱਡ ਹੋ ਗਏ, ਤੇ ਉੱਥੇ ਵੀ ਇਹ ਸਿਸਟਮ ਰਹਿੰਦਾ ਅਮੈਰੀਕਾ ਦੇ ਵਿੱਚ ਤਾਂ ਵੱਧ ਹੈ ਬੁਲਿੰਗ ਵਾਲਾ ਸਿਸਟਮ ਕਿ ਬੱਚੇ ਬੁਲੀ ਕਰਨ ਲੱਗ ਗਏ ਉਹਨਾਂ ਨੂੰ. ਪਰ ਫਿਰ ਉਹਨਾਂ ਨੇ ਜਿਵੇਂ ਜਿਵੇਂ ਕਾਲਜ ਗਏ, ਹੌਲੀ ਹੌਲੀ ਅੱਗੇ ਪੜ੍ਹੇ, ਤੇ ਉਦੋਂ ਉਹਨਾਂ ਨੂੰ ਤੈਅ ਤਾਂ ਕਰ ਲਿਆ ਸੀਗਾ ਵੀ ਕੁਛ ਵੱਧ ਕਰਨਾ, ਅੱਡ ਕਰਨਾ ਤੇ ਇੱਕ ਅਲੱਗ ਕਰਨਾ ਹੈਗਾ. ਤਾਂ ਯੂਨੀਵਰਸਿਟੀਜ਼ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਜਦੋਂ ਉਹਨਾਂ ਦਿਨਾਂ ਦੇ ਵਿੱਚ ਅਮੈਰੀਕਾ ਦੇ ਵਿੱਚ 90s ਦਾ ਡੈਕੇਡ ਸੀਗਾ.
2: ਅੱਛਾ ਜੀ.
0: ਇੱਕ ਉਹ .com ਵਾਲਾ ਬੂਮ ਆਇਆ ਸੀਗਾ,
2: www.com.
0: ਉਹ .com ਦੇ ਬੂਮ ਦੇ ਵਿੱਚ ਇਹਨਾਂ ਨੇ ਵੀ ਆਪਣਾ ਸਟਾਰਟਅਪ ਸ਼ੁਰੂ ਕੀਤਾ ਸੀ, ਆਪਣੀ ਆਨਲਾਈਨ ਇੱਕ ਜਿਹੜੀ ਸੋਫਟਵੇਅਰ ਫਾਰਮ ਇਹਨਾਂ ਨੇ ਸ਼ੁਰੂ ਕੀਤੀ ਸੀਗੀ, ਤੇ ਪੇਪਾਲ ਬਣਾਈ ਸੀਗੀ ਇਹਨਾਂ ਨੇ ਪਹਿਲਾਂ,
2: ਜਿਹੜੀ ਪੇਪਾਲ ਹਾਲੇ ਵੀ ਆਪਾਂ ਵਰਤਦੇ
0: ਹਾਂ. ਪਹਿਲਾਂ ਇਹਨੇ ਪੇਪਾਲ ਨਹੀਂ ਸੀ ਬਣਾਈ, ਇਹਨਾਂ ਨੇ ਕੁਛ ਹੋਰ ਨਾਮ ਰੱਖਿਆ ਸੀ. ਪੇਪਾਲ ਨੇ ਇਹਨਾਂ ਤੋਂ ਇਹਨਾਂ ਦੀ ਕੰਪਨੀ ਖਰੀਦ ਲਈ ਸੀ. ਅੱਜ ਕੱਲ ਜਿਹੜੀ ਪੇਪਾਲ ਵਰਤਦੇ ਆ ਉਹਦੀ ਜਿਹੜਾ ਸ਼ੁਰੂਆਤੀ ਸਟਰਕਚਰ ਆ ਉਹ ਐਲਨ ਮਸਕ ਨੇ ਤਿਆਰ ਕੀਤਾ ਸੀ. ਤੇ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਇਹਨਾਂ ਨੇ ਫਿਰ ਆਪਣੀ ਕੰਪਨੀਆਂ ਬਣਾਈਆਂ ਸ਼ੁਰੂ ਕੀਤੀਆਂ, ਐਕਸ, ਸਪੇਸ ਐਕਸ, ਯੇ ਵੋ ਕਰਕੇ, ਹਨਾ. ਤੇ ਫਿਰ ਹੌਲੀ ਹੌਲੀ ਇਹ ਅਲੱਗ ਅਲੱਗ ਕਾਰੋਬਾਰਾਂ ਦੇ ਵਿੱਚ ਆ ਗਏ, ਤੇ ਉਹ ਕਿਵੇਂ ਆਏ ਉਹਦੀ ਇੱਕ ਆਪਣੀ ਇੱਕ ਸਟੋਰੀ ਹੈਗੀ, ਉਹ ਆਸਣੀ ਨਹੀਂ ਸੁਣਾਉਣੀ ਹੈਗੀ. ਪਰ ਇਹ ਖਬਰ ਦੀ ਗੱਲ ਨਹੀਂ ਸੀਗੀ, ਖਬਰ ਤਾਂ ਇਹ ਸੀਗੀ ਕਿ ਤੁਹਾਨੂੰ ਦੱਸ ਦਵਾਂ ਮੈਂ, ਤੁਹਾਨੂੰ ਥੋੜਾ ਜਿਹਾ ਚੜਾਵਾਂ ਬਈ, ਦੁਨੀਆਂ ਨੂੰ ਪਹਿਲਾਂ ਟ੍ਰਿਲੀਅਨਰ ਵੀ ਮਿਲ ਗਿਆ ਹੈਗਾ.
2: ਨਹੀਂ ਤੇ
0: ਕਿੱਥੇ ਗੱਲਾਂ ਕਰ ਰਹੇ ਹੋ
2: ਭਾਜੀ, ਇਹਦਾ ਮਤਲਬ ਮੈਂ ਵੀ ਹੁਣ ਕੱਲ ਜਾ ਕੇ ਈਸਟਰ ਬਣੀ ਜਿਹੜੇ ਐਗ ਹੁੰਦੇ ਉਹ ਵੇਚਣਾ ਸ਼ੁਰੂ ਕਰਦਾ
0: ਮਤਲਬ. ਪਰ ਤੁਹਾਨੂੰ ਉਹਦੇ ਲਈ ਪਹਿਲਾਂ 9-10 ਸਾਲ ਦਾ ਵੀ ਹੋਣਾ ਪੈਣਾ ਨਾ.
2: ਨਹੀਂ ਨਹੀਂ,
0: ਕਿਉਂਕਿ ਜੇ ਤੁਸੀਂ ਹੁਣ ਵੇਚਣੇ ਸ਼ੁਰੂ ਕੀਤੇ ਤੇ ਅੱਜ ਤੋਂ 30-40 ਸਾਲ ਬਾਅਦ ਤੁਸੀਂ ਪਹਿਲਾਂ ਲੱਖਪਤੀ ਬਣੋਗੇ.
2: ਨਹੀਂ ਨਹੀਂ, ਤੇ ਮੈਂ ਹੁਣ ਐਡਵਾਂਸ ਆ ਨਾ ਟੈਕਨੋਲੋਜੀ, ਹੁਣ
0: ਤਾਂ
2: ਉਹ ਤਾਂ ਟਾਈਮ ਜਿਹੜਾ ਸੀ ਉਹ ਤੇ ਉਦੋਂ ਦਾ ਸੀ, ਉਦੋਂ ਕੁਛ ਚੀਜ਼ ਨਹੀਂ ਹੁੰਦੀ, ਹੁਣ ਤੇ AI ਆ ਗਈ ਆ, ਹੁਣ ਇੰਨਾ ਕੁਝ ਆ ਗਿਆ, ਹੁਣ ਮੈਂ ਇੰਨਾ ਟਾਈਮ ਥੋੜੀ ਲਵਾਂਗਾ, ਹੁਣ ਤੇ ਵੱਧ ਤੋਂ ਵੱਧ 3-5 ਸਾਲ ਲੱਗਣਗੇ ਮੈਨੂੰ. ਮੈਂ ਮਤਲਬ ਥੋੜਾ ਜਿਹਾ ਮੈਂ ਉਹ ਤੇ ਹੋ ਜਾਏਗਾ ਨਾ ਬਿਲੀਅਨ ਨਹੀਂ ਨਹੀਂ ਇੰਨਾ ਕੀ ਠੀਕ ਆ, ਇੰਨਾ ਕੀ
0: ਹਜ਼ਾਰਪਤੀ ਤਾਂ ਹੋ ਜਾਓਗੇ ਜੇ
2: ਚੰਗਾ ਪਤੀ ਬਣ ਜਾਏ. ਇੰਨਾ ਹੀ ਬਹੁਤ ਆ
0: ਜਿਹੜਾ ਚੰਗੇ ਰਵੀ ਦਾ ਤੁਸੀਂ ਹੈਗੇ ਹੋ, ਇਹ ਤਾਂ ਆਮ ਸ਼ੋਅ
2: ਭਾਜੀ. ਅੱਜ ਨਾ ਕਰਕੇ ਜਾਇਆ
0: ਚੰਗੇ ਪਤੀਆਂ ਦੇ ਲਈ,
2: ਅੱਜ ਗਲਤੀ ਕਰ,
0: ਅੱਜ ਦੇ ਪ੍ਰੋਗਰਾਮ ਦਾ ਆਖਰੀ ਸੈਗਮੈਂਟ ਆਪਾਂ ਰੱਖਿਆ ਹੈਗਾ ਚੰਗੇ ਪਤੀਆਂ ਦੇ ਲਈ. ਹਾਂ, ਸੋ ਉਹ ਸੈਗਮੈਂਟ ਜ਼ਰੂਰ ਸੁਣਿਓ. ਫਿਲਹਾਲ ਐਲਨ ਮਸਕ ਨੂੰ ਡੈਡੀਕੇਟ ਕਰਦਾ ਕਰਨ ਔਜਲਾ ਦਾ ਗਾਣਾ ਲੋ ਫੇਡ,
2: ਲੋ ਫੇਡ
0: ਸੁਣੋ ਫਿਰ ਧਿਆਨ.

0: ਲੋ ਫੇਡ ਚ ਨੇ ਜਿਹੜਾ ਸ਼ੇਰ ਜਿਹਾ ਯੂਜ਼ ਕੀਤਾ ਉਹਦੇ ਤਾਂ ਮੈਨੂੰ ਯਾਦ ਆ ਗਿਆ ਇੱਕ ਗਲੈਡੀਏਟਰ 2 ਮੂਵੀ ਪਈ ਹੈ ਨੈਟਫਲਿਕਸ ਦੇ ਉੱਤੇ ਉਹ 'ਚ ਬੜੇ ਅਜੀਬ ਜਿਹੇ ਕੁੱਤੇ ਨੇ ਜਾਂ ਸ਼ੇਰ ਨੇ ਜਾਂ ਸ਼ੇਰ ਨੇ ਜਿਹਨਾਂ ਨੂੰ ਖਾਣਾ ਪਾਣਾ ਨਹੀਂ ਖਾਣ ਪੀਣ ਨਹੀਂ ਦਿੱਤਾ ਹੈਗਾ ਤੇ ਉਹ ਕੁੱਤੇ ਜੇ ਬਣ ਗਏ
1: ਅੱਛਾ
0: ਤੇ ਉਹ ਫਿਲਮ ਦੇ ਵਿੱਚ ਹੈਗੇ ਨੇ ਉਹ ਲੜਦੇ ਨੇ ਕਹੇ ਜੇ ਅਜੀਬ ਜਿਹੇ ਕਿਸਮ ਦੇ ਭੱਬੂ ਕੁੱਤੇ ਜੇ ਨੇ ਤੇ ਨੈਟਫਲਿਕਸ ਤੋਂ ਯਾਦ ਆਇਆ ਕਿ ਫਿਲਮਾਂ ਫੁਲਮਾਂ ਨਾ ਦੇਖਦੇ ਹੋ ਛੁੱਟੀਆਂ ਸ਼ੁਰੂ ਹੋ ਗਈਆਂ ਨੇ ਵਿਕਟੋਰੀਆ ਤਾਂ ਆਲਰੇਡੀ ਭਾਜੀ ਹੋ ਚੁੱਕੀਆਂ ਸਕੂਲਾਂ ਦੀਆਂ ਛੁੱਟੀਆਂ
1: ਵੈਰੀ ਗੁੱਡ
0: NSW ਚ ਅਗਲੇ ਹਫਤੇ ਤੋਂ ਹੋ ਜਾਣੀਆਂ ਨੇ ਸੋ ਇਹ ਨਾ ਜੁਲਾਈ ਦੀਆਂ ਛੁੱਟੀਆਂ ਦੇ ਵਿੱਚ ਤੁਸੀਂ ਕਿੱਥੇ ਜਾਣਾ ਕੀ ਕਰਨਾ ਕੀ ਨਹੀਂ ਕਰਨਾ ਆਪੇ ਡਿਸਾਈਡ ਕਰੋ ਅਸੀਂ ਕੀ ਕਰੀਏ
1: ਹਾਂ ਨਹੀਂ ਨਹੀਂ ਹੁਣ ਆਪਾਂ ਇੰਡੀਆ ਉਹਦੇ ਤੇ ਸਹੀ ਪੁੱਛ ਲੈਂਦੇ ਨਾਨਕੇ ਜਾਣਾ ਕਿੱਥੇ ਜਾਣਾ ਹੁਣ ਇੱਥੇ ਪਰ ਇੱਥੇ ਵੀ ਕਈਆਂ ਦੇ ਨਾਨਕੇ ਹੁੰਦੇ ਹੋਣਗੇ ਨਾਨਕੇ ਜਾਂਦੇ ਹੋਵਾਂਗੇ ਹੋਰ ਕੀ ਹੈ ਭਾਈ ਨਾਨਕਿਆਂ ਤੋਂ ਯਾਦ ਆਇਆ ਹੋਏ ਹੋਏ ਸਾਰੇ ਜਾਣੇ ਆਪਣੇ ਜਦੋਂ ਛੋਟੇ ਹੁੰਦੇ ਨਾ ਸਾਰੇ ਨਾਨਕੇ ਜਾਂਦੇ ਹੁੰਦੇ ਆ ਉੱਥੇ ਜਾ ਕੇ ਇੰਨਾ ਖਰੂਦ ਪਾਉਣਾ ਔਰ ਮਤਲਬ ਮਾਮੇ ਦੇ ਘਰ ਜਾ ਕੇ ਤੇ ਵੈਸੇ ਚਾਹ ਚੜ ਜਾਂਦਾ ਵੀ ਮਾਮੇ ਦੇ ਘਰ ਚੱਲੇ ਆ ਹੈ ਬਾਈ ਵੈਸੇ ਨਾ ਹਮੇਸ਼ਾ ਗਰਮੀ ਦੀਆਂ ਛੁੱਟੀਆਂ ਚ ਅਸੀਂ ਮੇਨ ਇਹੋ ਹੀ ਹੁੰਦਾ ਸੀ ਨਾ ਮਾਮੇ ਘਰ ਜਾਣਾ ਹੋਰ ਮਤਲਬ
0: ਸਾਰਿਆਂ ਦਾ ਨੀ ਸੀ ਹੁੰਦਾ ਸਾਡਾ ਨਹੀਂ
1: ਸਾਡਾ ਸਾਡਾ ਹੀ ਉਹਦੇ ਯਾਰ ਮਾਮੇ ਦੇ ਘਰ
0: ਸਾਰਿਆਂ ਦੇ ਨਾਲ ਤੋਪਿਆ ਕਰ ਤੇ ਪਹਿਲੇ ਨਹੀਂ ਏਦਾਂ ਨਹੀਂ ਐਵੇਂ ਲੋਕੀ ਸੋਣ ਸੋਚਣਗੇ ਵੀ ਇਹਦੇ ਮਾਮੇ ਦੇ ਨਾਲ ਸਾਡੇ ਮਾਪੇ ਘੈਂਟਾ ਹੀ ਮਤਲਬ ਮੇਰੇ ਮੈਂ ਆਪਣੇ ਮਾਮਾ ਜੀ ਦਾ ਇਹ ਸੋਚ ਰਿਹਾ ਕਿ ਜਿੱਥੇ ਮਤਲਬ ਮੇਰੇ ਨਾਨਕੇ ਸਾਰੇ ਮੈਂ ਕਈ ਵਾਰ ਦੱਸਿਆ ਕਰਾਲੀ ਨੇ ਪਰ ਜਿੱਥੇ ਮੇਰੇ ਮਾਮਾ ਜੀ ਹੁਣ ਸ਼ਿਫਟ ਹੋਏ ਨੇ ਤੇ ਮੈਂ ਉਹਨਾਂ ਨੂੰ ਹੁਣ ਕਿਹਾ ਮੈਂ ਕਿਹਾ ਯਾਰ ਇਹ ਤੁਸੀਂ ਬਚਪਨ ਚ ਕਦੇ ਨੀ ਹੋਏ ਮੇਰੇ
1: ਅੱਛਾ
0: ਹੁਣ ਉਹ ਹਿਮਾਚਲ ਚ ਮੂਵ ਹੋ ਗਏ ਸੋਲਨ ਤੋਂ ਅੱਗੇ ਕਿਤੇ ਮੈਂ ਕਿਹਾ ਅੱਗੇ ਹੁੰਦੇ ਤਾਂ ਅਸੀਂ ਛੁੱਟੀਆਂ ਮਨਾਉਣ ਆਉਂਦੇ ਕਿਤੇ ਵੀ ਚੱਲ ਮਾਮੇ ਕੋਲ ਪਹਾੜਾਂ ਚ ਚੱਲਿਆ ਬਹਾਨਾ ਹੁੰਦਾ ਲੈ ਜਾਂਦੀ ਸੀ ਮਾਤਾ ਸਾਨੂੰ ਕਰਾ ਲਈ
1: ਵੈਸੇ ਸਹੀ ਗੱਲ ਇੰਡੀਆ ਵਿੱਚ ਭਾਜੀ ਸਾਰੀਆਂ ਚੀਜ਼ਾਂ ਹੈਗੀਆਂ ਹਨਾ ਇੰਡੀਆ ਵਿੱਚ ਮਤਲਬ ਹੁਣ ਆਸਾਮ ਵੱਲ ਚਲ ਜਾਓ ਤੁਸੀਂ ਸਾਰੇ ਉਹ ਏਦਾਂ ਦੀਆਂ ਇੱਧਰ ਆਪਣਾ ਹਿਮਾਚਲ ਚਲ ਜਾਓ
0: ਤੁਸੀਂ ਇੱਧਰ ਆ ਬਲੂ ਮਾਊਂਟੇਨ ਚਲ ਜਾਓ
1: ਨਹੀਂ ਨਹੀਂ ਪਰ ਫਿਰ ਵੀ
0: ਇੱਧਰ ਆ ਬੰਡਾਈ ਚਲ ਜਾਓ ਘੁਮਾਲੀ ਕਰੀ ਜਾਂਦੇ ਹੋ ਤੁਸੀਂ
1: ਉਹ ਸਨੋ ਮਾਊਂਟੇਨ ਸਨੋਈ ਮਾਊਂਟੇਨ ਉੱਥੇ ਵੀ
0: ਸਨੋਈ ਮਾਊਂਟੇਨ ਚਲ ਜਾਓ ਤੁਸੀਂ ਹੋਰ
1: ਪਿਛਲੀ
0: ਜਾਵਾਂਗੇ ਅੱਛਾ ਐਤਕੀ ਦੀ ਆਪਾਂ ਗੱਲ ਕਰੀਏ ਕਿ ਕਿੱਥੇ ਕਿੱਥੇ ਤੁਸੀਂ ਜਾ ਸਕਦੇ ਹੋ ਸਿਡਨੀ ਵਾਲਿਆਂ ਦੇ ਲਈ ਦੱਸ ਦਿੰਦੇ ਵੈਸੇ ਵਿਕਟੋਰੀਆ ਵਾਲੇ ਹੁਣ ਇਹ ਨੁਕਸਾਨ ਹੀ ਹੈ ਦੇਖੋ ਅਸੀਂ ਹੁਣ ਸਿਡਨੀ ਦੇ ਹੈਗੇ ਇਹਦਾ ਫਾਇਦਾ ਤਾਂ ਸਿਡਨੀ ਨੂੰ ਮਿਲਣਾ ਚਾਹੀਦਾ
1: ਬਿਲਕੁਲ ਜੀ ਬਿਲਕੁਲ
0: ਤੇ ਅਸੀਂ ਜੇ ਵਿਕਟੋਰੀਆ ਦੇ ਹੁੰਦੇ ਤਾਂ ਤੁਹਾਨੂੰ ਉੱਥੇ ਦੇ ਦੱਸ ਦਿੰਦੇ ਵੀ ਕੀ ਕੀ ਐਕਟੀਵਿਟੀਜ਼ ਨੇ ਭਾਜੀ ਆਈਸ ਰਿੰਗ ਲੱਗ ਗਈ ਹੈ ਡਾਰਲਿੰਗ ਹਾਰਬਰ ਦੇ ਵਿੱਚ ਸੋ ਬੱਚਿਆਂ ਨੂੰ ਤੁਸੀਂ ਲੈ ਕੇ ਜਾਣਾ ਛੁੱਟੀਆਂ ਦੇ ਵਿੱਚ ਇੱਕ ਦੋ ਦਿਨ ਲਈ ਤਾਂ ਜਾ ਸਕਦੇ ਹੋ ਵੈਸੇ ਤਾਂ ਇਹ ਫ੍ਰੀ ਹੈਗੀ ਨਹੀਂ ਫ੍ਰੀ ਨਹੀਂ ਹੈਗੀ
1: ਆਈਸ ਰਿੰਗ ਅੱਛਾ
0: ਹਾਂ ਉੱਥੇ ਤੁਸੀਂ ਉਹ ਸਕੇਟਿੰਗ ਕਰ ਸਕਦੇ ਨਾ ਜਿਵੇਂ ਤੁਹਾਨੂੰ ਪੂਰਾ ਕੈਨੇਡਾ ਵਾਲਾ ਮਾਹੌਲ ਮਿਲੂਗਾ
1: ਬਰਫ ਦੇ ਉੱਤੇ
0: ਐਂ ਲੱਗੂਗਾ ਤੁਹਾਨੂੰ ਵੀ ਬੁਲੇ ਬੁਲੇ ਕਿੰਨੀ ਬਰਫ ਪੈਂਦੀ ਪਈ ਹੈ
1: ਅੱਛਾ ਜੀ
0: ਹਾਂ $27 ਟਿਕਟ ਹੈ ਵੱਡਿਆਂ ਦੀ $20 ਬੱਚਿਆਂ ਦੀ ਟਿਕਟ ਹੈਗੀ ਹੈ
1: ਅੱਛਾ
0: ਤੇ ਤੁਸੀਂ ਟਿਕਟਾਂ ਡਾਰਲਿੰਗ ਹਾਰਬਰ ਦੀ ਜਿਹੜੀ ਵੈਬਸਾਈਟ ਹੁੰਦੀ ਹੈ ਜਾਂ ਵਟਸਨ .sydney ਤੇ ਜਾ ਕੇ ਸਿਟੀ ਆਫ ਸਿਡਨੀ ਤੇ ਕਿਤੇ ਵੀ ਜਾ ਕੇ ਤੁਸੀਂ ਕਰ ਸਕਦੇ ਉੱਥੇ ਵੀ ਹੋ ਜਾਂਦੀਆਂ
1: ਨੇ
0: ਸੋ ਉੱਥੇ ਜਾਓ ਤੁਹਾਨੂੰ ਸਕੇਟਿੰਗ ਬੂਟ ਦੇਣਗੇ ਤੇ ਪੂਰਾ ਉੱਥੇ ਨਜ਼ਾਰੇ ਪੂਰਾ ਪੂਰਾ ਐਨ ਪੂਰੀ ਰਿੰਗ ਜੀ ਲੱਗੀ ਹੁੰਦੀ ਹੈ ਉੱਥੇ ਵਧੀਆ ਜਿਹਾ ਮਾਹੌਲ ਜਿਹਾ ਬਣਾਇਆ ਹੁੰਦਾ ਤੁਸੀਂ ਜਦੋਂ ਮਰਜ਼ੀ ਚਲ ਜਾਓ ਇਹ ਲੱਗੀ ਰਹਿਣੀ ਹਲੇ ਛੁੱਟੀਆਂ ਛੁੱਟੀਆਂ ਡਾਰਲਿੰਗ ਹਾਰਬਰ ਦੇ ਵਿੱਚ
1: ਕਾਫੀ ਵੀ ਮਿਲਦੀ ਹੈ ਫਿਰ ਉੱਥੇ ਠੰਡੀ ਠੰਡੀ
0: ਕਾਫੀ ਵਾਲੀ ਤੁਹਾਨੂੰ ਕੀ ਹੁਣ ਚੜੀ ਗਈ ਹੈ
1: ਹੁਣ ਪੀ ਲੈਂਦੇ ਹਾਂ ਥੋੜੀ ਜੀ ਕਾਫੀ
0: ਨਾ ਅੱਛਾ ਸਕੂਲ ਹਾਲੀਡੇਜ਼ ਚ ਵੈਸੇ ਤਾਂ ਹੁਣ ਜੇ ਤੁਸੀਂ ਉੱਥੇ ਜਾਣਾ ਹੁੰਦਾ ਕਦੇ ਚੜੇ ਉਹਦੇ ਤੇ ਜਿਹੜਾ ਬ੍ਰਿਜ ਹੈ
1: ਉਹ ਜਿਹੜਾ
0: ਹਾਰਬਰ
1: ਬ੍ਰਿਜ ਹਾਂ ਹਾਂ
0: ਚੜੇ ਉਹਦੇ ਤੇ ਉੱਤੇ
1: ਉਹਦੇ ਉੱਤੇ
0: ਜੇ ਇਹਨਾਂ ਛੁੱਟੀਆਂ ਚ ਕਰਨੀ ਹੈ ਤਾਂ ਸਪੈਸ਼ਲ ਪ੍ਰਾਈਸ ਵੀ ਹੁੰਦਾ ਬੱਚਿਆਂ ਦੇ ਲਈ ਸੋ ਹਾਰਬਰ ਬ੍ਰਿਜ ਦੇ ਉੱਤੇ ਦੀ ਜਿਹੜੀ ਤੁਸੀਂ $100 ਦੀ ਸੇਵਿੰਗ ਕਰ ਸਕਦੇ ਹੋ ਆਮ ਦੇ ਨਾਲੋਂ
1: ਅੱਛਾ ਜੀ
0: ਜੇ ਤੁਸੀਂ ਫੈਮਿਲੀ ਬੰਡਲ ਲੈਂਦੇ ਹੋ ਦੋ ਬੱਚੇ ਦੋ ਐਡਲਟ ਜਾ ਸਕਦੇ ਨੇ ਤੇ ਤੁਸੀਂ ਵਧੀਆ ਉਹਦੇ ਚ ਸੇਵਿੰਗ ਕਰ ਸਕਦੇ ਹੈਗੇ ਹੋ ਤੁਸੀਂ ਉੱਥੇ ਨਾਲੇ ਹਾਰਬਰ ਬ੍ਰਿਜ ਤੇ ਚੜੋ ਰੱਸੀ ਫੜ ਫੜ ਕੇ ਨਾਲੇ ਦੇਖੋ ਸਿਡਨੀ ਦੀ ਐਨ ਟੀਸੀ ਤੇ ਜਾ ਕੇ
1: ਨਹੀਂ ਤੇ ਜਦੋਂ ਆਪਾਂ ਉਹਦੇ ਥੱਲੇ ਨੀ ਨਿਕਲਦੀਆਂ ਗੱਡੀਆਂ ਗੁੱਡੀਆਂ ਤੇ ਆਪਾਂ ਕੋਈ ਬੰਦੇ
0: ਨਜ਼ਾਰਾ ਹੈ ਨਾ ਭਾਜੀ ਤਾਂ ਤੋਂ ਉੱਥੇ
1: ਨਹੀਂ ਪਰ ਆਪਾਂ ਕੋਈ ਦੇਖਦੇ ਤੇ ਨਹੀਂ ਆ
0: ਵੀ ਕੋਈ ਚੜਦਾ ਨੋਟ ਹੀ ਨਹੀਂ ਕੀਤਾ ਕਦੇ
1: ਅੱਛਾ
0: ਤੁਸੀਂ ਕੋਲਡ ਕਾਫੀ ਹੁਣ ਪੀਤੀ ਹੈ ਤੁਸੀਂ ਹਾਰਬਰ ਬ੍ਰਿਜ ਦੇ ਉੱਤੇ ਚੜਦੇ ਹੋਏ ਕਦੇ
1: ਯਾਰ ਹੁਣ ਤਾਂ ਆਪਣਾ ਟ੍ਰੇਨ ਸਟੇਸ਼ਨ ਤੋਂ ਜਾ ਕੇ ਦੇਖਾਂਗੇ ਜਿੱਥੇ ਟ੍ਰੇਨ ਵੀ ਤੇ ਉਹਦੇ ਨਾਲ ਵਿੱਚੋਂ ਦੀ ਲੰਘਦੀ ਹੈ ਨਾ ਵੀ ਉੱਥੋਂ ਦੇਖਦੇ ਆ ਵੀ ਕੋਈ ਬੰਦਾ ਬੰਦਾ
0: ਨਹੀਂ ਦੇਖਣਾ ਤੁਹਾਨੂੰ ਗੱਡੀ ਚ ਜਾਂਦੇ ਹੋਏ ਦਿਖੇਗਾ ਇਸ ਤੋਂ ਇਲਾਵਾ ਅਲੱਗ ਅਲੱਗ ਸਬਰਬਸ ਦੇ ਵਿੱਚ ਅਲੱਗ ਅਲੱਗ ਐਕਟੀਵਿਟੀਜ਼ ਚੱਲ ਰਹੀਆਂ ਹੈਗੀਆਂ ਨੇ ਪੈਰਾਮੈਟਾ ਦੀਆਂ ਆਪਣੀਆਂ ਐਕਟੀਵਿਟੀਜ਼ ਵੈਸੇ ਪੈਰਾਮੈਟਾ ਦੇ ਵਿੱਚ ਉਹ ਨਾਈਟ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਵਿਵਿਡ ਵਰਗਾ ਇੱਕ ਛੋਟੀ ਜੀ ਉਹ ਸ਼ੁਰੂ ਹੋ ਗਈ ਹੈ ਉਸ ਤੋਂ ਇਲਾਵਾ ਛੋਟੀਆਂ ਛੋਟੀਆਂ ਜਿਹੀਆਂ ਇਸ ਕਿਸਮ ਦੀਆਂ ਐਕਟੀਵਿਟੀਜ਼ ਹਰ ਇੱਕ ਕੌਂਸਲ ਨੇ ਉਲੀਕੀਆਂ ਹੋਈਆਂ ਨੇ ਬਲੈਕ ਟਾਊਨ ਕੌਂਸਲ ਦੀਆਂ ਐਕਟੀਵਿਟੀਜ਼ ਜਿਹੜੀਆਂ ਨੇ ਉਹ ਤੁਹਾਨੂੰ ਉੱਥੋਂ ਦਿਖ ਜਾਂਦੀਆਂ ਹੁੰਦੀਆਂ ਨੇ ਵੈਸੇ ਤਾਂ ਵੈਬਸਾਈਟ ਤੋਂ ਵੀ ਦਿਖ ਜਾਂਦੀਆਂ ਪਰ ਜਦੋਂ ਤੁਸੀਂ ਰਿਚਮੰਡ ਰੋਡ ਤੋਂ ਤੁਰੇ ਜਾਂਦੇ ਹੋ ਤਾਂ ਹੌਲੀ ਕਰ ਲਿਆ ਕਰੋ ਜਿਹੜਾ ਉਹ ਵੱਡਾ ਸਾਰਾ ਗਰਾਊਂਡ ਨਹੀਂ ਹੈਗਾ ਵਿੰਟਰ ਹੋਲੀਡੇਜ਼ ਦੇ ਵਿੱਚ ਤੁਸੀਂ ਕਿੱਥੇ ਲੈ ਕੇ ਜਾਣਾ ਜਵਾਕਾਂ ਨੂੰ, ਕੀ ਕਰਵਾਉਣਾ ਹੈਗਾ ਉਹਦੀਆਂ ਪੂਰੀਆਂ। ਇੱਕ ਅਸੀਂ ਇੱਥੇ ਗਏ ਇੱਕ ਮਿਊਜ਼ੀਅਮ ਆਫ ਇਲਿਊਜ਼ਨ, ਉਹ ਜਾਰਜ ਸਟਰੀਟ ਦੇ ਉੱਤੇ, ਉਹ ਲੱਗਦਾ ਹੀ ਨਹੀਂ ਹੈਗਾ ਕਿ ਮਿਊਜ਼ੀਅਮ ਹੈਗਾ, ਛੋਟਾ ਜਿਹਾ ਗੇਟ ਹੈਗਾ, ਪਰ ਜਦੋਂ ਤੁਸੀਂ ਇੱਕ ਵਾਰ ਵੜ ਜਾਂਦੇ ਹੋ ਬੇਸਮੈਂਟ 'ਚ, ਹੱਲੇ ਬਹੁਤ ਵੱਡਾ ਮਿਊਜ਼ੀਅਮ ਹੈ ਔਰ ਮਿਊਜ਼ੀਅਮ ਆਫ ਇਲਿਊਜ਼ਨ ਹੈ, ਮਤਲਬ ਉੱਥੇ ਬੜੀਆਂ ਅਜੀਬ ਅਜੀਬ ਹਰਕਤਾਂ ਤੁਸੀਂ ਕਰ ਸਕਦੇ ਹੋ ਆਪਣੇ ਬੱਚਿਆਂ ਦੇ ਨਾਲ, ਤੇ ਤੁਹਾਨੂੰ ਆਪਣੀ 3 dimension, 4 dimension, 8, 10, 15 dimension
1: ਮਰਜ਼ੀ ਡਾਇਮੈਂਸ਼ਨ
0: ਤੁਹਾਨੂੰ ਆਪਣੇ ਉਹ ਦਿਖਣਗੇ। ਵਧੀਆ ਛੋਟਾ ਪਰ ਘੰਟੇ ਦੀ ਐਕਟੀਵਿਟੀ ਜੇ ਕਰਨੀ ਚਾਹੁੰਦੇ ਹੋ ਸਿਟੀ ਦੇ ਵਿੱਚ, ਤਾਂ ਇੱਕ ਬਹੁਤ ਵਧੀਆ ਤੁਹਾਨੂੰ ਚੀਜ਼ ਮਿਲੀ ਹੋਈ ਹੈ ਉੱਥੇ। ਆਈ ਡੋਂਟ ਨੋ ਹੁਣ ਪ੍ਰਾਈਸ ਛੁੱਟੀਆਂ ਦੇ ਵਿੱਚ ਘੱਟ ਹੋਣਗੇ ਕਿ ਨਹੀਂ ਹੋਣਗੇ, ਪਰ ਸਾਡਾ $110 ਦੇ ਵਿੱਚ ਸਾਰਿਆਂ ਦੀ ਟਿਕਟਾਂ ਮਿਲ ਗਈਆਂ ਸੀਗੀਆਂ, ਤੁਹਾਨੂੰ ਫੈਮਿਲੀ ਦੀਆਂ ਮਿਲ ਜਾਣ।
1: ਅੱਛਾ, ਜੋਰਜ ਸਟਰੀਟ,
0: ਬਟ ਬਹੁਤ ਵਧੀਆ, ਤੁਸੀਂ ਮਿਊਜ਼ੀਅਮ ਆਫ ਇਲਿਊਜ਼ਨ ਦੇ ਵਿੱਚ ਤੁਸੀਂ ਇਹੋ ਜਿਹੀਆਂ ਚੀਜ਼ਾਂ ਇੰਜੋਏ ਕਰ ਸਕਦੇ ਹੋ, ਬੱਚੇ ਬੜਾ ਵਧੀਆ ਇੰਜੋਏ ਕਰਦੇ ਨੇ ਉੱਥੇ, ਤੇ ਬਹੁਤ ਕੁਛ ਹੈ ਔਰ ਖੇਡਣ ਨੂੰ ਵੀ 2-4 ਐਕਟੀਵਿਟੀਜ਼ ਅੰਦਰ ਹੈਗੀਆਂ ਨੇ, ਤੁਸੀਂ ਜੇ ਵੱਧ ਟਾਈਮ ਸਪੈਂਡ ਕਰਨਾ ਤਾਂ ਖੇਡ ਲਓ,
1: ਸਹੀ ਗੱਲ,
0: ਬਹੁਤ ਕੁਛ ਹੈਗਾ। ਸੋ ਜਸਟ ਗੋ ਦੇਅਰ, ਮਿਊਜ਼ੀਅਮ ਆਫ ਇਲਿਊਜ਼ਨ ਚ ਜਾਓ ਤੇ ਉੱਥੇ ਇੰਜੋਏ ਕਰੋ। ਇੱਕ ਹੋਰ ਚੀਜ਼ ਇੱਥੇ ਨਵੀਂ ਕੀਤੀ ਹੈਗੀ ਹੈ ਭਾਜੀ, ਸਪੈਸ਼ਲੀ ਛੁੱਟੀਆਂ ਦੇ ਲਈ ਫੈਮਿਲੀਜ਼ ਦੇ ਲਈ, ਯਾਦ ਰੱਖਿਓ 11 ਤੇ 12 ਜੁਲਾਈ ਨੂੰ ਫ੍ਰੀ ਦਿਨ ਵੀ ਹੈਗਾ। ਜਿਹੜੀ ਆਰਟ ਗੈਲਰੀ ਆਫ NSW ਨੇ, ਉੱਥੇ ਉਹਨਾਂ ਨੇ ਬੱਚਿਆਂ ਦੇ ਲਈ ਹੁਣ ਐਕਟੀਵਿਟੀਜ਼ ਦੇ ਵਿੱਚ ਇੱਕ ਪੂਰਾ ਦਾ ਪੂਰਾ ਏਰੀਆ ਕਨਵਰਟ ਕਰਤਾ। ਉੱਥੇ ਪਹਿਲਾਂ ਬਿੰਗੀਆਂ ਟੇਢੀਆਂ ਜਿਹੀਆਂ ਸੀਨਰੀਆਂ ਟੰਗੀਆਂ ਹੁੰਦੀਆਂ ਸੀ, ਹੁਣ ਉਹਨਾਂ ਨੇ ਰਾਈਡਸ ਲਗਾਤੀਆਂ, ਬਹੁਤ ਕੁਛ ਲਗਾਤਾ, ਬਹੁਤ ਕੁਛ ਹੈਗਾ, ਪੇਡ ਹੈ, ਪਰ ਸਿਰਫ 11 ਤੇ 12 ਜੁਲਾਈ। ਮੈਂ ਚੈੱਕ ਕਰਾਂ ਕੀ ਬਣਦਾ ਹੈਗਾ, 11 ਤੇ 12 ਦਾ ਸ਼ਨੀਵਾਰ ਐਤਵਾਰ ਬਣਦਾ। ਸੋ ਜਾਓ ਤੁਸੀਂ ਆਰਟ ਗੈਲਰੀ ਆਫ NSW, ਯਾਦ ਰੱਖਿਓ ਕਿਤੇ ਮਿਊਜ਼ੀਅਮ ਆਫ NSW ਚ ਨਾ ਚਲ ਜਾਓ, ਜਾਂ ਸਿਡਨੀ ਮਿਊਜ਼ੀਅਮ ਚ, ਜਾਂ ਆਸਟ੍ਰੇਲੀਅਨ ਮਿਊਜ਼ੀਅਮ ਚ ਨਾ ਚਲ ਜਾਓ, ਆਰਟ ਗੈਲਰੀ ਆਫ NSW, ਸਭ ਦੇ ਐਡਰੈਸ ਅੱਡ ਅੱਡ ਹੈਗੇ ਨੇ,
1: ਤੇ ਭਾਈ ਤੁਹਾਨੂੰ
0: ਇੱਥੇ ਜਾਓ,
1: ਯਾਦ ਹੈ
0: ਤੁਹਾਡੇ ਨਜ਼ਾਰੇ ਆਣਗੇ
1: ਤੁਹਾਨੂੰ। ਇਹ ਜਿਹੜੀ 12 ਜੁਲਾਈ ਨੂੰ ਇਹਨਾਂ ਨੇ ਕਿਉਂ ਕੀਤਾ,
0: ਕੀ
1: 12 ਜੁਲਾਈ ਨੂੰ ਇਹਨਾਂ ਨੇ, ਨਹੀਂ ਤੇ ਪਹਿਲਾਂ ਹੋਰ
0: ਕਿਹੜੀਆਂ ਚੱਲ ਰਹੀਆਂ ਨੇ?
1: ਨਹੀਂ ਨਹੀਂ, 12 ਜੁਲਾਈ ਨੂੰ ਇੱਕ ਬੜੇ ਮਹਾਨ ਸ਼ਖਸੀਅਤ ਦਾ ਬਰਥਡੇ ਵੀ ਹੈ,
0: ਤੁਹਾਡਾ ਜਨਮ ਦਿਨ ਹੈ।
1: ਆਹੋ,
0: ਬੱਲਾ ਬੱਲਾ,
1: ਕਮਾਲੀ ਕਰਤੀ, ਇਸੇ ਕਰਕੇ ਇਹਨਾਂ ਨੇ ਫ੍ਰੀ ਕੀਤਾ।
0: ਤੁਸੀਂ ਆਪਣਾ ਅਮਰੀਕਾ ਦੇ ਇੰਡੀਪੈਂਡੈਂਸ ਹੋਣ ਤੋਂ 8 ਦਿਨ ਬਾਅਦ ਪੈਦਾ ਹੋਏ
1: ਹੋ? ਬਸ ਏਦਾਂ ਹੀ ਆ, ਬਸ ਉਹ ਤੇ ਮਾਲਕ ਪਹਿਲਾਂ ਪੈਦਾ ਹੋ ਜਾਣਾ ਸੀ, ਉਹ ਇੰਡੀਪੈਂਡੈਂਸ ਨੇ ਲੇਟ ਕਰਤਾ ਬਸ।
0: ਵਾਹ ਵਾਹ ਵਾਹ, ਚਲੋ ਫਿਰ ਆਪਾਂ ਜਨਮ ਦਿਨ ਮਨਾਵਾਂਗੇ।
1: ਮੈਂ ਕਹਿੰਦਾ ਹੁਣੇ ਪਾਰਟੀ ਕਰ ਲੈਂਦੀ ਹੈ ਚੱਲ ਕੇ
0: ਅਗਲਾ ਹਫਤਾ। ਹਾਂ, ਤੁਹਾਡੇ ਜਨਮ ਦਿਨ ਤੋਂ ਪਹਿਲਾਂ ਦੇ ਯਾਰ, ਕਈ ਪਹਿਲਾਂ ਮਨਾਉਂਦੇ ਨਹੀਂ ਹੁੰਦੇ। ਸਿਡਨੀ ਜ਼ੂ ਹੈ ਜਿਹੜਾ ਬਲੈਕਟਾਊਨ ਵਾਲਾ,
1: ਹਾਂਜੀ,
0: ਉਹ ਆਈਸ ਏਜ ਫਿਲਮ ਦੇਖੀ ਹੈ ਤੁਸੀਂ, ਜਿਹ ਚ ਵੱਡੇ ਵੱਡੇ ਦੰਦਾਂ ਵਾਲੇ ਹਾਥੀ ਹੁੰਦੇ ਨੇ, ਸੋ ਉੱਥੇ ਥੋੜਾ ਆਈਸ ਏਜ ਦਾ ਇੰਪੈਕਟ ਦੇਣਗੇ ਉਹ ਦਰਖਤਾਂ ਨੂੰ, ਛੋਟੇ ਛੋਟੇ ਪੌਦਿਆਂ ਨੂੰ ਪੂਰਾ ਬਰਫ਼ ਦੇ ਨਾਲ ਢਕਣਗੇ ਸਿਡਨੀ ਜ਼ੂ ਨੂੰ। ਪਲੱਸ ਉੱਥੇ ਵੱਡੇ ਵੱਡੇ ਐਸੇ ਜੰਗਲੀ ਹਾਥੀ, ਨਕਲੀ ਜਿਹੜੇ ਨੇ, ਅਸਲੀ ਤਾਂ ਹੈਗੇ ਹੀ ਨੇ ਉੱਥੇ, ਪਰ ਉਹ ਮੈਮੂਥ ਹੁੰਦੇ ਨੇ ਨਾ, ਉਹ ਤੁਹਾਨੂੰ ਦੇਖਣਗੇ। ਕ੍ਰੀਏਚਰ ਆਫ ਆਈਸ ਏਜ ਕਰਕੇ ਟਾਈਟਲ ਉਹਨਾਂ ਨੇ ਦਿੱਤਾ ਹੈਗਾ। 26 ਜੂਨ ਤੋਂ ਲੈ ਕੇ 16 ਅਗਸਤ ਤੱਕ ਤੁਸੀਂ ਆਪਣੇ ਬੱਚਿਆਂ ਨੂੰ ਜਾਓ ਲੈ ਕੇ, 14 ਐਸੀਆਂ ਆਈਟਮਾਂ ਨਕਲੀ ਜਿਹੜੀਆਂ ਉਹਨਾਂ ਨੇ ਤਿਆਰ ਕੀਤੀਆਂ ਕਿ ਤੁਹਾਨੂੰ ਭੁਲੇਖਾ ਮਿਲੂਗਾ ਕਿ ਆਈਸ ਏਜ ਦੇ ਵਿੱਚ ਤੁਸੀਂ ਦਾਖਲ ਹੋਗੇ। ਅਜੀਬੋ ਗਰੀਬ ਜੇ ਜਾਨਵਰ ਉੱਥੇ ਤੁਹਾਨੂੰ ਦੇਖਣਗੇ, ਔਰ ਐਂ ਨਹੀਂ ਕਿ ਲੱਗਦੇ ਨੇ ਕਿ ਨਕਲੀ, ਨਾ, ਉਹ ਵਾਕਈ ਐਂ ਲੱਗਣਗੇ ਕਿ ਅਸਲੀ ਨੇ। ਟਾਈਮ ਪਾਸ ਜਿਹਾ ਕੰਮ ਨਹੀਂ ਕੀਤਾ ਹੈਗਾ ਉਹਨਾਂ ਨੇ, ਟਿਕਟ ਲੈ ਕੇ ਜਾ ਸਕਦੇ ਹੋ ਇੱਥੇ ਦੀ ਵੀ। ਤੇ ਉਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਐਕਟੀਵਿਟੀ, ਸਿਡਨੀ ਓਪੇਰਾ ਹਾਊਸ ਦੇ ਉੱਤੇ ਐਕਟੀਵਿਟੀਜ਼ ਹੁੰਦੀਆਂ ਨੇ, ਤੇ ਇਹਨਾਂ ਦਿਨਾਂ ਦੇ ਵਿੱਚ ਉਹਦੇ ਬਾਹਰ ਸਿਰਫ ਵੀਕਐਂਡ ਦੇ ਉੱਤੇ ਥੋੜੀ ਕੁ ਦੇਰ ਦੇ ਲਈ ਉਹ ਕਰਨ ਜਾ ਸਕਦੇ ਹੋ। ਹੋਰ ਤੁਹਾਨੂੰ ਕੀ ਦੱਸੀਏ ਹੁਣ,
1: ਹੋਰ ਤਾਂ
0: ਲੂਨਾ ਪਾਰਕ ਜਾਓ, ਲੂਨਾ ਪਾਰਕ ਦੇ ਵਿੱਚ ਵੀ ਛੁੱਟੀਆਂ ਦੇ ਵਿੱਚ ਕੁਛ ਨਾ ਕੁਛ ਹੁੰਦਾ ਹੀ ਰਹਿੰਦਾ ਹੈਗਾ।
1: ਬਾਅਦ ਚ ਤੁਸੀਂ ਕਹਿਣਾ ਭਾਜੀ ਮੈਨੂੰ ਟਾਈਮ ਦਾ ਦੱਸਿਆ ਨਹੀਂ ਸੀ, ਪਹਿਲਾਂ ਟਾਈਮ ਵੀ ਦੇਖ ਲਓ। ਹਾਂ,
0: ਸੋ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ, ਬਾਕੀ ਜੇ ਕੋਈ ਰਹਿ ਗਈ ਤਾਂ ਤੁਸੀਂ ਸਾਨੂੰ ਦੱਸ ਦਿਓ। ਹਾਲ ਫਿਲਹਾਲ ਹੁਣ ਆਪਾਂ ਲਈਏ ਇਜਾਜ਼ਤਾਂ ਭਾਜੀ,
1: ਹਾਂਜੀ
0: ਇਜਾਜ਼ਤਾਂ ਲੈ ਕੇ, ਤੇ ਫਿਰ ਆਪਾਂ ਚੱਲੀਏ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ।
1: ਹਾਂਜੀ,
0: ਤੇ ਖਬਰ ਬੜੀ ਬੇਕਾਰ ਸੀਗੀ
1: ਅੱਜ, ਨੌਲੇਜ ਵਾਲੀਆਂ ਵੀ ਖਬਰਾਂ ਸੀ, ਇੱਦਾਂ ਨਹੀਂ ਹੈ, ਅੱਜ ਸਾਰਾ
0: ਹੁਣ ਹਮੇਸ਼ਾ ਹੀ ਨੌਲੇਜ ਵਾਲੀਆਂ ਖਬਰਾਂ
1: ਆਪਾਂ, ਵਧੀਆ
0: ਬੇਕਾਰ ਖਬਰਾਂ ਕਿੱਥੇ ਦਿੰਦੇ ਆ,
1: ਵਿੱਚ ਵਿੱਚ ਕਰਦਿਆ ਕਰਾਂਗੇ ਵਿੱਚ, ਪਰ ਇਹ ਆ ਵੀ ਨੌਲੇਜ ਵਾਲੀਆਂ ਸੀ ਅੱਜ। ਹਾਂਜੀ,
0: ਚਲੋ ਚਲੋ, ਇਜਾਜ਼ਤਾਂ ਜੀ, ਰੱਖੋ ਸਿਹਤਾਂ ਦਾ ਖਿਆਲ,
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਤੇ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣਾ ਸੁਣਨ ਦਾ ਸਮਾਂ ਹੋ ਚੁੱਕਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਤੇ ਆ ਜਾਓ ਫਿਰ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
1: ਮੈਂ ਤਾਂ ਕਹਿ ਕੇ ਤੇ ਕਹਿਣਗੇ ਵੀ ਮਨ ਦਾ ਬੋਝ ਹਲਕਾ ਕਰਨ ਲਈ, ਚਿੰਤਾ ਪਰੇਸ਼ਾਨੀਆਂ ਦੂਰ ਕਰਨ ਲਈ। ਚਲੋ ਇਹਦੇ ਚੋਂ ਵੀ ਹਾਸਾ ਉਪਜੇ ਤੇ ਇਹਦੇ ਵਰਗੀ ਤਾਂ ਗੱਲ ਹੀ ਨਹੀਂ ਕੋਈ।
0: ਹਾਸੇ ਹੋਣੇ ਚਾਹੀਦੇ, ਕਿੱਦਾਂ ਵੀ ਆਉਣ। ਵੇਖੋ
1: ਮੈਂ ਤੁਹਾਡੇ ਤੇ ਹੱਸਦਾ, ਤੁਸੀਂ ਮੇਰੇ ਤੇ ਹੱਸੋ। ਭਾਜੀ ਏਦਾਂ ਤਾਂ ਫਿਰ ਗੱਲ ਨਹੀਂ ਨਾ ਹੋਈ।
0: ਹਾਂ
1: ਆਪਾਂ ਮਿਲ ਜੁਲ ਕੇ ਹੱਸੀ
0: ਨਹੀਂ, ਆਪਾਂ ਬੱਚਿਆਂ ਦੇ ਚੁਟਕਲੇ ਸੁਣ ਕੇ ਹੱਸਾਂਗੇ। ਹੱਸੂਗੀ ਨਾ ਫਿਰ, ਹੁਣ ਹੱਸੀ ਹੋ ਨਾ। ਆਓ ਫਿਰ ਅੱਗੇ ਵਧਦੇ ਹਾਂ ਜੀ। ਆਪਾਂ
1: ਏਦਾਂ ਹੀ ਆ, ਹਾਸੇ ਠੱਠੇ ਨਾਲ ਹੀ ਆ ਗੱਲ ਤੁਰਦੀ।
0: ਬਿਲਕੁਲ ਜੀ, ਸਵੇਰ ਸਵੇਰੇ ਜੇ ਹਾਸਾ ਨਾ ਹੋਵੇ
1: ਘਰ ਵਾਸਤੇ ਨਾਲੇ।
0: ਸਾਡਾ ਵੀ ਠੀਕ ਆ ਪੁੱਤ, ਬਹੁਤ ਵਧੀਆ। ਤੁਸੀਂ ਟਾਈਮ ਨਾਲ ਹੀ ਉੱਠ ਪਿਓ।
1: ਮੈਨੂੰ
0: ਛੁੱਟੀ ਹੋਵੇ ਨਾ ਤਾਂ ਮੈਂ 10 o'clock ਉੱਠਾਂ।
1: ਮੈਂ
2: 9:59 ਪਰ
0: ਸਾਰਿਆਂ ਨੂੰ ਤੁਸੀਂ ਠਾਉਣਾ ਹੁੰਦਾ ਵਾ। ਹਾਲੇ ਬਾਕੀ ਤੇ ਨੀ ਉੱਠੀਆਂ ਹੋਣੀਆਂ ਛੋਟੀਆਂ ਭੈਣਾਂ, ਕਿ ਉੱਠ ਪਈਆਂ ਵਾ?
2: ਅੰਬਰ ਉੱਠੀਆਂ, ਹੁਣ ਅਲਾਹੀ ਦਾ ਪਤਾ ਨਹੀਂ ਹੈਗਾ।
0: ਉਹਨੂੰ ਸੌਂ ਲੈਂਦੋ ਵਿਚਾਰੀ ਨਿੱਕੀ ਜੀ ਨੂੰ।
2: ਹਾਂਜੀ,
1: ਇੱਕ ਠੰਡ ਵੀ ਆ, ਨਿੱਗ ਜੇ ਆ ਜਾਂਦਾ ਨਾ।
0: ਹੋਰ ਉੱਠ ਕੇ ਫਿਰ ਉਹ ਤੰਗ ਕਰੂਗੀ।
2: ਦਿਮਾਗ
1: ਸ਼ਾਰਪ ਕਰੀਏ।
2: ਸਵੇਰੇ 4 ਪੈਰ, ਦੁਪਹਿਰੇ 2 ਪੈਰ, ਸ਼ਾਮ ਨੂੰ 3 ਪੈਰ।
0: ਕਿਹੜੀ ਚੀਜ਼ ਹੈ?
1: ਸਵੇਰੇ 2 ਪੈਰ,
0: ਸਵੇਰੇ 2 ਪੈਰ, ਕਿਹੜੀ ਚੀਜ਼ ਆ? ਔਖਾ ਵਾ ਸਾਡੇ ਲਈ ਤੇ, ਕਾਫੀ ਔਖਾ ਵਾ। ਕੋਈ ਹਿੰਟ ਹੀ ਦੇ ਦੋ। ਮੱਝ ਤੇ ਨਹੀਂ ਕਿਤੇ? ਵੇਖੋ ਸਵੇਰੇ ਹੁੰਦੀ ਆ ਮੱਝ, ਮੱਝ ਤੇ ਦੁਪਹਿਰ ਤੱਕ ਹੋ ਜਾਂਦੀ ਆ ਉਹ ਜਿਹੜੀ ਦੁੱਧ ਵਾਲੀ ਬੋਤਲ ਤੇ ਹੁੰਦੀ, ਜਿਹਨੇ ਅੱਗੋਂ ਦੋਵੇਂ ਲੱਤਾਂ ਚੁੱਕੀਆਂ ਹੁੰਦੀਆਂ, ਮੂੰਹ ਬਣ ਜਾਂਦੀ,
1: ਮੋਟਰਸਾਈਕਲ ਬਣ ਜਾਂਦੀ।
0: ਨਹੀਂ ਆ ਏਦਾਂ ਨੀ ਯਾਰ ਜਸਵਾਲ ਅੰਕਲ, ਦੱਸੋ ਨਾ ਜਦੋਂ ਜਦੋਂ ਅਸੀਂ ਬੁੱਝ ਲਿਆ ਨਾ, ਫਿਰ ਇੱਥੋਂ ਇਹਨਾਂ ਭੈਣਾਂ ਨੇ ਮੈਸੇਜ ਕਰਨੇ ਸ਼ੁਰੂ ਕਰ ਦੇਣੇ ਹਨਾ, ਆ ਸੀ ਆ ਸੀ, ਤੁਹਾਨੂੰ ਪਤਾ ਨੀ ਲੱਗਾ।
1: ਮੈਨੂੰ ਲੱਗਦਾ ਆਪਾਂ ਅਸੀਂ ਗੱਲਾਂ ਬਾਤਾਂ ਥੋੜਾ ਜਿਹਾ ਟਾਈਮ ਟਪਾਉਂਦੇ ਹੋਏ ਖਬਰ ਆਈ ਜਾਏ।
0: ਚੱਲ ਹਾਰ ਗਏ ਆਪਾਂ ਪੁੱਤ।
2: ਦੋ ਪੈਰ ਤੇ ਫਿਰ

0: बुड्ढी हो गई, उन्होंने तीन पारा थे, एक
1: खोंडी हो गई,
0: छोटो एक डक्का डाल।
1: हाँ जी, नहीं सही,
2: गुड,
1: मेक सेंस,
2: वेरी नाइस, थैंक यू।
1: ਮੈਂ ਕਹਿੰਦਾ ਜਦ ਬੁੱਢਾ ਹੁੰਦਾ ਕਿਤੇ ਯੋਗਾ ਕਰਨ ਲੱਗ ਜਾਂਦਾ, ਖੱਤ ਜਾਂ ਥੱਲੇ ਲਾ ਕੇ।
2: ਪਰ ਹੁਣ ਜਿੱਦਾਂ ਜਿੱਦਾਂ ਆਪਾਂ ਆਸਟ੍ਰੇਲੀਆ 'ਚ ਰਹਿੰਦੇ ਹਾਂ, ਅਤੇ ਹੁਣ ਤੇਗ ਪਤਾ ਉਹ ਕਿੱਦਾਂ ਬੁਝਾਰਤ ਬਣਨੀ ਆ, ਸਵੇਰੇ ਚਾਰ ਪੈਰ, ਦੁਪਹਿਰੇ ਦੋ ਪੈਰ, ਅਤੇ ਸ਼ਾਮੀ ਛੇ ਪੈਰ। ਇੱਥੇ ਉਹ ਦੂਸਰਾ ਲੈਂਦੇ ਨਾ ਵੋਕਰ, ਇੱਥੇ ਸੂਟ ਉਹ ਘੱਟ
1: ਜਾਊਂਗਾ ਜਿਹਾ,
2: ਇੱਥੇ ਉਹ ਘੱਟ ਲੈਂਦੇ, ਸਾਡੇ ਵਾਰੀ ਉਹੀ ਹੋਣਾ,
1: ਮੋਟਰਾਈਜ਼ਡ ਆ ਜਾਣੇ, ਮੋਟਰਾਈਜ਼ਡ।
2: ਬਾਪੂ ਥੈਂਕ ਯੂ, ਕਲੀਨਿੰਗ ਕੀਤੀ ਸੀ। ਵਾਹ, ਵੈਰੀ ਨਾਈਸ, ਤੁਸੀਂ ਤਾਂ ਬਹੁਤ ਬੀਬੇ ਹੋ, ਛੁੱਟੀਆਂ 'ਚ ਤੁਸੀਂ ਸਾਰੇ ਘਰ ਦੀ ਮੰਮਾ ਦੇ ਨਾਲ ਕਲੀਨਿੰਗ ਕਰਵਾ ਦਿੱਤੀ।
0: ਹਾਂਜੀ, ਮੈਂ ਡਸਟਿੰਗ ਕੀਤੀ ਸੀ, ਝਾੜੂ ਮਾਰਿਆ ਸੀ, ਅੰਮਾ ਨੇ ਥੋੜਾ ਝਾੜੂ ਮਾਰਿਆ ਸੀ, ਮੰਮਾ ਨੇ ਕਿਚਨ ਦੀ ਕਲੀਨਿੰਗ ਕੀਤੀ ਸੀ, ਤੇ ਵੈਕਿਊਮ ਮਾਰਿਆ, ਡੈਡੀ ਨੇ ਟੋਇਲਟ ਦੀ ਕਲੀਨਿੰਗ ਕੀਤੀ, ਤੇ
1: ਕੀ ਬਾਤ ਹੈ, ਮੈਂ ਤਾਂ ਕਹਿਣੀ ਮੰਮਾ ਨੇ ਪਾਪਾ ਦੀ ਝਾੜੂ ਮਾਰਿਆ, ਮੈਂ ਝਾੜੂ ਮਾਰਿਆ।
2: ਵੈਰੀ ਨਾਈਸ, ਕਲੈਪਿੰਗ ਕਲੈਪਿੰਗ, ਤੁਸੀਂ ਤਾਂ ਬਹੁਤ ਬੀਬੀਆਂ ਧੀਆਂ ਹੋ। ਡੈਡੀ ਨੇ ਆਪਣੀ ਜੋਬ ਨੀ ਚੰਗੀ ਤਰ੍ਹਾਂ ਕੀਤੀ, ਡੈਡੀ ਏਦਾਂ ਹੀ ਕਰਦੇ ਹੁੰਦੇ ਆ, ਡੈਡੀ ਨਾ ਹਮੇਸ਼ਾ ਏਦਾਂ ਕਰਦੇ ਆ ਪੋਚੇ ਪਾਚੇ ਵਾਲਾ ਕੰਮ, ਜਿੱਦਾਂ ਇਹ ਸਾਡਾ ਤੇ ਨਹੀਂ, ਅਸੀਂ ਫਿਰ ਵੀ ਕਰਤਾ ਵੇਖਲਾ, ਹਨਾ, ਡੈਡੀ ਏਦਾਂ ਹੀ ਕਰਦੇ ਆ।
1: ਮੰਮਾ ਕਿਹੜਾ ਘੱਟ ਆ, ਹੈ ਨਾ, ਮਸਾ ਸੋਫੇ ਤੇ ਬੈਠਾ ਹੁੰਦਾ, ਇੱਧਰੋਂ ਜ਼ੂਮ ਕਰਕੇ ਵੈਕਿਊਮ, ਇੱਧਰ ਦੀ ਕਦੇ ਇੱਧਰ ਦੀ ਚੱਪਲਾਂ ਚੱਕੋ, ਇੱਥੇ ਰੱਖੋ, ਉੱਥੇ ਰੱਖੋ, ਪਹਿਲਾਂ ਘਟਾਉਣੇ ਇਕੱਠੇ ਕਰੋ। ਉਹ ਬੰਦਾ ਕਹਿੰਦਾ ਮੈਂ ਜ਼ਰਾ ਆਪ ਹੀ ਕਰ ਲੈਣਾ,
2: ਵੇਖਿਆ
1: ਡਰਦੇ ਦਿਲ ਨੂੰ।
2: ਹਾਂ ਇੱਦਾਂ ਹੁੰਦਾ,
1: ਕਦੇ ਹੂੰ ਕਰਕੇ, ਕਦੇ ਹਾਂ ਕਰਕੇ,
2: ਤੇਗ ਪਾਪੇ ਇੱਦਾਂ ਸੋਚਦੇ ਹੀ ਵੇਖ ਲਾ,
1: ਮਸਾਂ ਦਿਹਾੜੀ 'ਚ ਦੋ ਚਾਰ ਘੰਟੇ ਨੈੱਟਫਲਿਕਸ ਦੇਖਣਾ ਹੁੰਦਾ ਕਿਤੇ,
2: ਦੋ ਚਾਰ ਘੰਟੇ।
0: ਸ਼ਾਮ ਨੂੰ ਆਪਾਂ ਨੇ ਕਮਿਊਨਿਟੀ ਸੈਂਟਰ ਗਏ ਸੀ ਵੇਖਣ ਲਈ, ਜੇ ਮਾਰਸ਼ਲ ਆਰਟ ਦੀ ਕਲਾਸ ਲਗਾ ਸਕਦੇ, ਪਰ ਜਦੋਂ ਕਿਸੇ ਨੇ ਕਿਹਾ ਸੀ ਕਮਿਊਨਿਟੀ ਸੈਂਟਰ ਦੇ ਵਿੱਚ ਆ ਸਕਦੇ ਹੋ, ਉਦੋਂ ਕਿਸੇ ਵੀ ਨਹੀਂ ਸੀ, ਥੱਲੇ ਇੱਕ ਭਾਈ ਸੀ ਤਬਲਾ ਵਜਾਉਂਦਾ ਸੀ।
2: ਫਿਰ
0: ਆਪਾਂ ਨੇ ਸ਼ੋਪ ਗਏ ਸੀ, ਤੇ ਫਿਰ ਅੰਬਰ ਤੇ ਮੈਂ ਥੋੜੀ ਜਿਹੀ ਆਈਸਕ੍ਰੀਮ ਖਾਧੀ ਸੀ, ਤੇ ਮੰਮਾ ਤੇ ਡੈਡੀ ਨੇ ਜੂਸ ਪੀ ਲਿਆ ਸੀ।
1: ਗਰਮੀ ਗਰਮੀ ਨੂੰ ਕੱਟਦੀ, ਸਰਦੀ ਸਰਦੀ ਨੂੰ
2: ਕੱਟਦੀ, ਨਹੀਂ ਇਹਨਾਂ ਸਫਾਈ ਕੀਤੀ, ਇਹਨਾਂ ਨੂੰ ਰਿਵਾਰਡ ਮਿਲਿਆ, ਫਿਰ
1: ਆਈਸਕ੍ਰੀਮ ਦਾ
2: ਠੰਡਾ ਠੰਡਾ ਰਿਵਾਰਡ ਮਿਲਿਆ। ਵਾਹ, ਥੈਂਕ ਯੂ ਬੁੱਤ,
3: ਤੁਸੀਂ
2: ਤਾਂ ਬਹੁਤ ਗੁੱਡ ਗਰਲ ਬਣੇ ਹੋ, ਕੱਲ ਤੁਸੀਂ ਸਫਾਈ ਕਰਾਈ ਮੰਮਾ ਨਾਲ, ਵੈਰੀ ਗੁੱਡ, ਵੈਰੀ ਗੁੱਡ।
1: ਆਈਸਕ੍ਰੀਮ ਕਿਹੜਾ ਫਲੇਵਰ ਸੀਗਾ, ਪਾਈਨਐਪਲ ਜੂਸ ਮੰਗਾ ਲਿਆ, ਕਿਹਦਾ ਪਹਿਲਾਂ ਦੱਸ, ਤੈਨੂੰ ਕਹਿਣਾ ਕਿਹਨੇ ਸਿਖਾਇਆ,
2: ਉਂਗਲ ਉਂਗਲ ਆ ਕੇ ਕੋਨ ਭਰਾਉਣ ਵਾਲੇ ਹੋ,
1: ਨਹੀਂ ਉਹਦੀ ਗੱਲ ਸੁਣ ਲਈਏ ਪਹਿਲਾਂ,
2: ਫਿਰ ਤੇ ਤੁਸੀਂ ਪੂਰਾ ਫਨ ਫਨ ਕਰ ਰਹੇ ਹੋ ਛੁੱਟੀਆਂ 'ਚ।
0: ਹਾਂਜੀ,
2: ਥੈਂਕ ਯੂ, ਕੀ ਸੁਣਾਓਗੇ ਅੱਜ?
0: ਗੱਲ
2: ਹੀ ਕਰਨਾ ਹੋਏ, ਗੱਲ ਤੇ ਤੁਸੀਂ ਬਹੁਤ ਸੋਹਣੀ ਕਰਦੇ ਹੋ, ਥੈਂਕ ਯੂ ਐਂਬਰ।
0: थैंक यू
2: थैंक यू ਤੁਹਾਡਾ ਦਿਨ ਵਧੀਆ ਵਧੀਆ ਰਵੇ ਸਨ ਸਾਡੇ ਨਾਲ ਐਂਬਰ ਤੇ ਤੇਗ ਤੇ ਹੁਣ ਨੈਕਸਟ ਪਾਈਕੇ ਦੀ ਵਾਰੀ ਅੱਜ ਕੱਲ੍ਹ ਇਹ ਮਸਲਾ ਚੱਲਦਾ ਵੀ ਸਾਨੂੰ ਬਾਅਦ 'ਚ ਲੈ ਲਿਓ ਸਾਨੂੰ ਬਾਅਦ 'ਚ ਲੈ ਲਿਓ ਸਾਨੂੰ ਸੋਮਨ ਹੋ ਲੈਣ ਦਿਓ ਪਹਿਲਾਂ ਇਹ ਚੱਲਦਾ ਸੀ ਸਾਨੂੰ ਪਹਿਲਾਂ ਲੈ ਲਓ ਪਹਿਲਾਂ ਲੈ ਲਓ ਅਸੀਂ ਸਕੂਲ ਜਾਣਾ ਸਤਿ ਸ਼੍ਰੀ ਅਕਾਲ ਅਰਨਵ ਤੁਸੀਂ ਆਉਂਦੇ ਰਹੋ
1: ਚੋਰ ਸਿਪਾਹੀ ਵਾਲੀਆਂ ਪਰਚੀਆਂ ਪਾਈਏ ਨਹੀਂ
2: ਆਹੋ
0: ਹੈਲੋ ਅੰਕਲ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ
2: ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਰਨਵ ਕੀ ਹਾਲ ਹੈ
0: ਵਧੀਆ ਤੁਹਾਡਾ ਕੀ ਹਾਲ ਆ
2: ਹਾਂਜੀ ਸਾਡਾ ਵੀ ਠੀਕ ਆ ਕੀ ਤੁਸੀਂ ਕੀ ਕਰਦੇ ਹੋ ਛੁੱਟੀਆਂ ਚ
1: ਪਰ
2: ਨਿਆਣੇ ਕਿੱਡੇ ਵੇਖੋ ਸਾਰੇ ਸਫਾਈ ਕਰਾਉਂਦੇ ਮੰਮਾ ਪਾਪਾ
1: ਦੀਵਾਲੀ ਆ ਨਾ ਅੱਛਾ ਨਹੀਂ ਹੈ
2: ਨਹੀਂ ਕੋਈ ਦੀਵਾਲੀ ਨਹੀਂ
1: ਦੀਵਾਲਾ
2: ਹਾਂਜੀ ਬਹੁਤ ਵਧੀਆ ਨਾ ਕੀ ਲਿਆਇਓ ਅੱਜ
0: ਅੱਜ ਲੈਂਗੇ ਇੱਕ ਬੋਲੀ
2: ਹਾਂਜੀ
0: ਆਈ ਬਾਬਾ ਨਾਨਕਾ ਜਾਈ ਬਾਬਾ ਨਾਨਕਾ ਇਹੋ ਜਿਹੀਆਂ
2: ਖੁਸ਼ੀਆਂ ਲੈ ਆਈ ਬਾਬਾ ਨਾਨਕਾ ਇਹੋ
0: ਜਿਹੀਆਂ ਵਿਆਹ ਕਰਾ ਕੇ ਜਾਈ
2: ਬਾਬਾ ਨਾਨਕਾ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ
1: ਏਦਾਂ ਬੁੜੀਆਂ ਉਹ ਜਿਹੜੀਆਂ ਬੱਸ 'ਚ ਮੰਗਣ ਚੜੀਆਂ ਹੁੰਦੀਆਂ ਉਹ ਕਰਦੀਆਂ ਹੁੰਦੀਆਂ ਬਦੂ ਮਾਰਨੀਆਂ ਦਾ ਕਿੱਦਾਂ ਨਹੀਂ ਹੁੰਦਾ ਨਹੀਂ ਬੋਲੀ ਬਹੁਤ ਸੋਹਣੀ ਸੀ
2: ਥੈਂਕ ਯੂ ਨਾ ਆਹ ਤਾਂ ਬੜੀ ਸੋਹਣੀ ਬੋਲੀ ਆਓਗੇ ਅਮਰੂਦ ਦੇ ਵਿਆਹ ਤੇ ਫਿਰ ਤੁਸੀਂ ਅਮਰੂਦ ਲਾਉਣਾ ਕਿ ਭਿੰਡੀ ਵੱਲੋਂ ਅੱਛਾ ਮੁੰਡੇ ਵਾਲੇ ਪਾਸਿਓਂ ਤੁਸੀਂ ਓਕੇ ਚਲੋ ਠੀਕ ਆ ਫਿਰ ਆਪਾਂ ਫਿਰ ਡੇਟ ਡੂਟ ਮਿੱਥਦੇ ਆ ਆਪਾਂ ਹਾਂ ਆਪਾਂ ਡੇਟ ਮਿੱਥਦੇ ਫਿਰ ਦੱਸਦੇ ਤੁਹਾਨੂੰ
1: AI ਤੋਂ ਕਾਰਡ ਮੈਂ ਬਣਾ ਦਿੰਦਾ
2: ਥੈਂਕ ਯੂ ਨਹੀਂ ਇਹ ਇਹ ਕੁੜੀਆਂ ਕਰ ਰਹੀਆਂ ਵਾ ਅਮਰੂਦ ਦਾ ਤੇ ਭਿੰਡੀ ਦਾ ਵਿਆਹ
1: ਅੱਛਾ ਠੀਕ
2: ਉਹ ਮਸਲਾ ਚੱਲ ਰਿਹਾ ਇਹ ਹਲੇ ਤੁਹਾਨੂੰ ਅਗਲੀ ਕਾਰਵਾਈ ਦੱਸੂਗੀ ਤਮਨੀਤ ਉਹ ਆ ਵਿਚੋਲੀ
1: ਅੱਛਾ
2: ਉਹ ਸਾਰੀ ਤੁਹਾਨੂੰ ਦੱਸੂਗੀ ਗੱਲਬਾਤ ਮੰਨਤ ਫਤਿਹ ਸਤਿ ਸ਼੍ਰੀ ਅਕਾਲ ਬਰਫ਼ ਤੇ ਘੁੰਮਣ ਗਏ ਆ ਤੁਹਾਡੇ ਭਾਣਜੀਆਂ ਭਾਣਜੇ ਤੁਹਾਡੇ
1: ਮਾਊਂਟ ਬੁੱਲਰ ਵਾਲੇ ਪਾਸੇ
2: ਤੁਹਾਨੂੰ ਦੱਸਿਆ ਇਹਨਾਂ ਨੇ
1: ਨਹੀਂ ਹੋਈ ਨਹੀਂ
2: ਤੁਹਾਨੂੰ ਲੈ ਕੇ ਗਏ ਤੁਸੀਂ ਐਵੇਂ ਮੋਟੀ ਜੈਕਟ ਲਈ ਫਿਰਦੇ ਜੇ
1: ਕੁਛ ਨੀ ਮੈਂ ਦਸਤਾਨੇ ਵੀ ਪਾ ਕੇ ਆਇਆ ਕਰੋ
2: ਹੈਲੋ ਮੰਨਤ ਹੈਲੋ ਫਤਿਹ ਸਤਿ ਸ਼੍ਰੀ ਅਕਾਲ ਫਤਿਹ ਜੀ
1: ਠੰਡ ਲੱਗਦੀ ਤੁਹਾਨੂੰ ਫਤਿਹ
2: ਰੂਮ ਤੇ ਰੂਮ ਚ ਯਾਰ ਜੇ ਬਹਿਣਾ ਸੀ ਤੇ ਫਿਰ ਇੱਥੇ ਰਹਿੰਦੇ ਹੋ ਏਡੀ ਦੂਰ ਜਾਣ ਦਾ ਕੀ ਫਾਇਦਾ
0: ਅਸੀਂ ਜਾਏ ਆਏ ਸੀ ਕੱਲ ਬਹੁਤ ਪਨ ਸੀ ਬਸ ਬਹੁਤ ਠੰਡ ਵੀ ਸੀਗੀ
2: ਓਏ ਉੱਥੇ ਜੇ ਬਰਫ਼ ਤੇ ਜਾਈਏ ਤੇ ਫਿਰ ਬਰਫ਼ ਤੇ ਰਹੀਦਾ ਵਾ ਨਹੀਂ ਤੇ ਕਮਰੇ ਚ ਰਹਿਣਾ ਤੇ ਫਿਰ ਤੇ ਘਰੇ ਰਹਿ ਲੈਂਦਾ ਬੰਦਾ
1: ਅੱਛਾ ਉੱਥੇ ਹੀ ਟੈਂਟ ਲਾ ਲਈ
2: ਹੋਰ
0: ਅਸੀਂ ਚੱਲੇ ਅੱਜ ਘਰ ਨੂੰ ਵਾਪਸ
2: ਲੈ ਹੈਡੀ ਛੇਤੀ
1: ਪਾਪੇ ਤਕਰੀਬਨ ਸੇਮ ਜਿਹੇ ਹੁੰਦੇ ਆ
2: ਲੋਕਾਂ
1: ਦੇ ਪਾਪੇ ਬੈਠੇ ਰੇਡੀਓ ਤੇ
2: ਆਹੋ ਸਾਰੇ ਨਾਈਸ ਹੁੰਦੇ ਆ ਪਾਪੇ ਫਿਰ ਇਹ ਪਾਪਾ ਦਾ ਰੋਲ ਹੀ ਇਹ ਹੁੰਦਾ ਨਾ ਤੁਹਾਡੀ ਜ਼ਿੰਦਗੀ ਚ ਵੀ ਚਲੋ ਇੱਧਰ ਹੋ ਇੱਥੇ ਬਹੁ ਆਹ ਨੀ ਕਰਨਾ ਹੋਰ ਪਾਪੇ ਕਾਹਦੇ ਲਈ ਹੁੰਦੇ
1: ਟੋਕਰੇ ਜਿਹੇ ਚ ਬਹਿਣ ਨੂੰ ਰਹਿਣ ਦੋ ਵਿੱਚ $55 ਲੱਗ ਜਾਣੇ
2: ਹਾਂਜੀ ਹਾਂਜੀ
0: ਚਾਰ ਭਰਾ ਇੱਕ ਜੇ ਚਾਰ ਭਰਾ ਇੱਕੋ ਜੇ ਇੱਕ ਦੂਜੇ ਦੇ ਪਿੱਛੇ ਭੱਜਣ
2: ਚਾਰ ਭਰਾ ਇੱਕੋ ਜੇ ਤੇ ਇੱਕ ਦੂਜੇ ਦੇ ਪਿੱਛੇ ਭੱਜਣ ਚਾਰ ਭਰਾ ਚਾਰ ਭਰਾ ਵੇ ਕਿਹੜੇ ਚਾਰ ਭਰਾ ਵਨ ਫੋਰ ਮਤਲਬ ਫੋਰ ਬ੍ਰਦਰਸ ਹੈ
1: ਇੱਕ ਦੂਜੇ ਦੇ
2: ਇੱਕ ਦੂਜੇ ਪਿੱਛੇ ਭਜਣ ਮਤਲਬ ਤੇ ਜੇ ਆਪਾਂ ਬੁੱਝ ਲਿਆ ਤੇ ਫਿਰ
1: ਲੜੀ ਚੂਈ ਨਹੀਂ ਮਿਲੋ
2: ਹੈ ਨਹੀਂ ਪਹਿਲਾਂ ਪੁੱਛ ਲਓ
0: ਅੱਛਾ
2: ਨਹੀਂ ਪੈਣਾ ਤੇ ਜੇ ਨਹੀਂ ਬੁੱਝਿਆ ਗਿਆ ਤੇ ਫਿਰ
0: ਹੈਲਪ ਨਹੀਂ ਲੈਣੀ
2: ਨਹੀਂ ਹੈਲਪ ਥੋੜੀ ਆਪਾਂ ਕਿਹੜੀ ਅੱਗੇ ਹੈਲਪ ਵਾਲਾ ਹੈ ਹੀ ਨੀ ਭਾ ਅੱਜ ਕੋਈ ਸਾਰੇ ਬਰਫਾਂ ਤੇ ਗਏ ਆ
1: ਜੇ ਨਹੀਂ ਪੁੱਛਿਆ ਗਿਆ ਫਿਰ ਪੁਆਇੰਟ ਵੀ ਕੱਟੇ ਜਾਣਗੇ
2: ਹੋਰ
0: ਕੱਲਾ ਫਾਈਨ
2: ਹੈ
1: ਐਵੇਂ ਤੁਰੇ ਫਿਰਦੇ ਬਰਫ਼ ਤਾਂ ਪਈ ਵੀ ਨੀ ਅਜੇ
2: ਪਈ ਨੀ ਬਰਫ਼ ਅੱਛਾ ਓਦਾਂ ਹੀ ਚੱਲ ਗਏ ਜੇ
1: ਵਧੀਆ ਰਹਿ ਗਏ ਆਪਾਂ ਗਏ ਨੀ
2: ਆਹੋ ਤਾਂ ਹੀ ਲੱਗ ਗਏ ਫਿਰ
0: ਮਾਊਂਟ
2: ਬੁਲਰ ਵਾਲਿਆਂ ਨੂੰ ਕਹੀਏ ਵੀ ਸਾਡੇ ਲਾਫਟ ਥੈਰੇਪੀ ਵਾਲੇ ਨਿਆਣਿਆਂ ਨੂੰ ਬਰਫ਼ ਘੁੰਮਣ ਦੇ ਉੱਥੇ ਦੋ ਮੌਕਾ
1: ਹਾਂ ਜਾਂ ਮਾਊਂਟ ਹਾ ਹਾ ਉੱਥੇ ਹੀ ਸਹੀ
2: ਬਾਬਾ ਹੈ ਫਤਿਹ ਗੱਲ ਕਰਕੇ ਆਓ ਯਾਰ ਉਹਨਾਂ ਨਾਲ
0: ਤੁਸੀਂ ਕਰੋ
2: ਜੈ ਯਾਰ ਤੁਸੀਂ ਉੱਥੇ ਗਏ ਹੋ
0: ਅਸੀਂ ਤਾਂ ਬੱਚੇ ਆ ਤੁਸੀਂ ਇਹ ਕਿ ਵੱਡਾ
1: ਇੱਟ ਉਹ ਬੱਚਿਆਂ ਦੀ ਰੱਬ ਵੀ ਸੁਣਦਾ ਇਹ ਤਾਂ ਕੀ ਚੀਜ਼ ਨੇ
2: ਤੁਸੀਂ ਵੱਡਿਆਂ ਵਰਗੇ ਬੱਚੇ ਹੋ ਤੁਸੀਂ ਤੁਸੀਂ ਕਿਹੜੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋ ਤੁਸੀਂ
1: ਨਾਲੇ ਤੁਹਾਨੂੰ ਸੈਕਟਰੀ ਪ੍ਰੈਜ਼ੀਡੈਂਟ ਬਣਾਉਣਾ ਯਾਰ ਯੂਨੀਅਨ ਦਾ
2: ਆ ਪ੍ਰਧਾਨ ਕਿੱਥੇ ਸਾਡਾ
0: ਵੈਸੇ ਵੀ ਹੁਣ ਮੇਰੀ ਬਜਾਰਤ ਮੁੱਝੇ ਤੁਸੀਂ
1: ਉਹ ਸੱਚ ਹਾਂ ਹੋ ਰਹੀ
2: ਉਹ ਸੱਚ ਹਾਂ ਉਹ ਇਹ ਤਾਂ ਗੱਡੀ ਲੱਗਦੀ ਮੈਨੂੰ ਗੱਡੀ ਜਿਹੜੀ ਚੇਨ ਪਾਉਂਦੇ ਨਾ ਇਹ ਟਾਇਰਾਂ ਨੂੰ ਹੈ ਟਾਇਰ ਨਹੀਂ ਕਰਨ ਸੰਧੂ ਤੇ ਗੁਰਜੀਤ ਆਂਟੀ ਨੇ ਤੇ ਸੁਖਵਿੰਦਰ ਆਂਟੀ ਨੇ ਤੇ ਅਮ੍ਰਿਤ ਆਂਟੀ ਨੇ ਤੇ ਜਤਿੰਦਰ ਅੰਕਲ ਨੇ ਦੱਸਿਆ
1: ਯਾਰ ਜਿਹੜੀ ਚੀਜ਼ ਸਾਰੇ ਪੁੱਛ ਰਹੇ ਆਪਾਂ ਨੂੰ ਕੀ ਹੋ ਜਾਂਦਾ
2: ਮੈਂ ਥੋੜੀ ਹੈਲਪ ਲੈਣਾ ਭਰਾ ਇਹ ਇਹ ਮੈਂ ਜਦੋਂ
0: ਕੰਪਿਊਟਰ ਵਾਲ ਨਾ ਦੇਖਿਆ ਕਰੋ ਤੁਸੀਂ
2: ਆ ਮੈਨੂੰ ਚੇਤਾ ਭੁੱਲ ਗਿਆ
1: ਮੈਂ ਕਰਾਉ ਯਾਰ ਅੱਗੇ ਤੋਂ ਚੇਤੇ
2: ਆਪਾਂ ਨੈਕਸਟ ਟਾਈਮ
1: ਆਪ ਦੇਖ ਕੇ ਦੱਸ ਦਿਆ ਕਰੋ
2: ਨੈਕਸਟ ਟਾਈਮ
0: ਮੈਂ ਨਦੀ ਨਾਲ ਗੱਲ ਕਰ ਲਓ
2: ਹਾਂਜੀ ਸਤਿ ਸ਼੍ਰੀ ਅਕਾਲ ਪ੍ਰਧਾਨ ਸਾਹਿਬ
0: ਗੁੜਾ ਬਰਫ ਸੀ
2: ਅੱਛਾ ਬਰਫ ਲਿਆਉਣੀ ਨੀ ਹੈ
0: ਹਜੇ ਪਈ ਨੀ ਸੀ ਤਾਂ ਕਰਕੇ ਬੜਾ ਫਨ ਨੀ ਹੋਇਆ ਪਰ ਆਏ ਤਾਂ ਫਨ ਫੇਰ ਵੀ ਹੋ ਗਿਆ ਕਿਉਂਕਿ ਸਾਨੂੰ ਉੱਥੇ ਯਸ਼ਕਾ ਦੀਦੀ ਨੇ ਲੱਭ ਕੇ ਦਿੱਤੀ ਸੀਗੀ ਇੱਕ ਜਗ੍ਹਾ ਉੱਥੇ ਬਹੁਤ ਸਾਰੀ ਬਰਫ਼ ਸੀਗੀ ਪਈ ਨੀ ਜ਼ਿਆਦਾ ਵੀ ਨੀ ਸੀ ਫੇਰ ਵੀ
2: ਤੇ
0: ਅਸੀਂ ਨਾਲੇ ਸਲੈਡਿੰਗ ਵੀ ਕਰ ਲਈ ਸੀਗੀ ਤੇ ਮੈਂ ਨਾ ਦੋ ਵਾਰ ਡੇਗੀ ਕਰਦੀ ਕਰਦੀ
2: ਅੱਛਾ ਤੁਸੀਂ ਤਾਂ ਪਿਛਲੇ ਸਾਲ ਜਦੋਂ ਬਰਫ਼ ਤੇ ਗਏ ਉਦੋਂ ਵੀ ਡਿੱਗੇ ਸੀ
0: ਪਿਛਲੇ ਸਾਲ ਤਾਂ ਅਸੀਂ ਗਏ ਨੀ ਸੀ
1: ਅੱਛਾ
2: ਮੈਨੂੰ ਕੋਈ
1: ਲੱਗਦਾ ਜੀ ਨੂੰ ਜ਼ਿਆਦਾ ਪਤਾ ਹੁੰਦਾ
2: ਹਾਂ ਨਹੀਂ ਸੱਚ ਉਹ ਤੋਂ ਪਿਛਲੇ ਸਾਲ ਦੀ ਗੱਲ ਚੌਵੀ ਦੀ ਗੱਲ ਹੈ ਉਦੋਂ ਵੀ ਡਿੱਗੇ ਸੀ ਡਿੱਗ ਪਈ ਸੀ ਇਹ ਬਣਾਉਣ ਡੇ ਸੀ
0: ਪਾਪਾ
2: ਦਾ ਕਸੂਰ ਹੈ ਨਾ ਪਾਪਾ ਨੂੰ ਚਾਹੀਦਾ ਗਾਜਰ ਨਾ ਰੱਖ ਦੇ
1: $500 ਪਾਪੇ ਦਾ ਲੱਗ ਗਿਆ ਪਾਪੇ ਦਾ ਕਸੂਰ
0: ਯਸ਼ਕਾ ਦੀਦੀ ਹੁਣਾਂ ਦਾ ਕਸੂਰ ਸੀ
2: ਅੱਛਾ ਉਹਨਾਂ ਨੇ ਲਿਆਉਣੀ ਸੀ ਓਕੇ ਓਕੇ
1: ਪਾਪਾ ਦਾ ਜਾਂਦੇ ਸੀ ਛੂਕਦੇ ਗੱਡੀ ਤੇ
2: ਮੈਂ ਸੋਚ ਹਿਸਾਬ ਲਾਇਆ ਮੈਂ ਸਾਰੇ ਕਸੂਰ ਪਾਪਿਆਂ ਦੇ ਹੁੰਦੇ ਵੀ ਪਾਪੇ ਦੇ ਹੋਣਾ ਮੈਂ ਤੇ ਤਾਂ ਕਹਿਤਾ
0: ਨਹੀਂ ਪਰ ਪਾਪਾ ਗੁੱਸਾ ਬਹੁਤ ਕਰਦੇ
1: ਹਾਂ ਜੀ ਗਲਤ ਗੱਲ ਹੋ ਜੇ
2: ਅੱਛਾ
1: ਆ ਡਿਪੈਂਡ ਰਾਈ ਟੋਇਟਾ ਕੈਮਰੀ ਲੈ ਗਏ ਸੀ
0: ਕਹਿੰਦਾ ਸਕਦਾ ਗੁੱਸਾ ਕਰਦੇ ਪਾਪਾ
1: ਪੈਂਟਾਂ ਦੀ ਚੀਨਾ ਪੈ ਗਈ
0: ਭਾਵੇਂ ਸੀ ਛੁੱਟੀਆਂ ਤੇ ਅੱਜ ਰਾਤ ਪੈਰ ਵੜੇ ਪਾਪਾ ਨੇ ਗੁੱਸਾ ਕੀਤਾ ਸੀਗਾ
2: ਓਹੋ ਪਾਪੇ ਕਿਹੜੇ ਕਿਹੜੇ ਕੋ ਕੰਮ ਕਰ ਹੁੰਦਾ ਵਾ ਗੁੱਸੇ ਕਰਦੇ ਪਾਪੇ
1: ਅੱਜ ਟੌਪਿਕ ਗੁੱਸੇ ਤੇ ਰੱਖੀ
2: ਆਹੋ
0: ਹਾਂਜੀ ਤਾਂ ਅਸੀਂ ਪਾਪਾ ਨੂੰ ਮਾੜੇ ਹੀ ਕੰਮ ਕਹਿੰਦੇ ਹੁੰਦੇ ਆ ਮਠਿਆਈਆਂ ਤੋਂ ਬਗੈਰ।
3: ਅੱਛਾ
0: ਪਹਿਲਾਂ
1: ਵੀ ਇਹਨਾਂ ਦਾ ਇਹੀ ਕੰਮ ਸੀਗਾ, ਉੱਥੇ ਅੱਡੇ ਤਰੀਲਾਂ ਸੁਣੀ ਜਾਂਦੇ ਹੁੰਦੇ ਸੀ ਬੈਠੇ, ਬੱਸ ਵੀ ਲੰਘਾ ਦੇਣੀ ਇਹਨਾਂ ਨੇ।
2: ਹੈਂ ਇਹ ਪਾਪਿਆਂ ਦੀ ਨਾ ਕਲਾਸ ਲਾਉਣੀ ਪੈਣੀ ਹੈ ਮੰਨਤ।
0: ਹਾਂਜੀ ਹਰ ਇੱਕ ਲਾਫਟਰ ਥੈਰੇਪੀ ਦੇ ਬੱਚੇ ਦੀ ਲੈ ਕੇ ਆਉਣੀ ਹੈ, ਨਾਲੇ ਤੁਸੀਂ ਵੀ ਵਿੱਚ ਇਨਕਲੂਡ ਹੋਵੋਗੇ।
1: ਆਹੋ ਅਸੀਂ ਵੀ
2: ਅਸੀਂ ਆਹੋ ਚਲੋ ਅਸੀਂ ਤੇ ਤੁਹਾਡਾ ਸਾਥ ਦੇਵਾਂਗੇ,
0: ਪਰ ਤੁਸੀਂ ਵੀ ਫੇਰ ਵੀ ਹੋਣਾ
2: ਠੀਕ ਹੈ।
0: ਮੈਂ ਡਿਟੈਕਟਰ ਟੈਸਟ ਹਰ ਇੱਕ ਦਾ ਕਰਨਾ ਵਾ।
2: ਅੱਛਾ ਹੈਗੀ
0: ਕੰਮ ਕਰਦਾ ਜਾਂ ਨਹੀਂ, ਆਦੀ ਪਤਨੀਆਂ ਦੀ ਹੈਲਪ ਕਰਦੇ ਆ
1: ਜਾਂ ਨਹੀਂ ਕਰਦੇ।
2: ਹਾਂ ਮੇਰੇ ਕੋਲ ਮਸ਼ੀਨ ਹੈਗੀ ਆ,
1: ਪਤਨੀਆਂ ਦਾ ਵੀ ਹੋਊਗਾ ਵੀ ਉਹ ਪਾਪਿਆਂ ਦੀ ਹੈਲਪ ਕਰਦੀਆਂ ਕਿ ਨਹੀਂ।
0: ਨਹੀਂ ਕਿਉਂਕਿ ਉਹੀ ਤਾਂ ਜ਼ਿਆਦਾਤਰ ਤਾਂ ਬੱਚਿਆਂ ਦਾ ਧਿਆਨ ਰੱਖਦੀਆਂ ਹੀ ਨਾ ਜ਼ਿਆਦਾਤਰ ਕਰਦੀਆਂ,
1: ਮੈਨੂੰ ਲੱਗਦਾ ਮਿਊਚੁਅਲ ਓਬਲੀਗੇਸ਼ਨ ਹੁੰਦੀ ਆ।
2: ਨਹੀਂ ਮੰਮੀਆਂ ਦਾ ਕੰਫਰਮ ਹੀ ਆ ਨਾ ਵੀ ਉਹ ਤੇ ਕਰਦੀਆਂ ਹੀ ਕਰਦੀਆਂ,
1: ਮੰਨ ਲਓ ਮੂਲ ਤਾਂ ਸੌ ਹੈ,
2: ਪਾਪੇ ਨਹੀਂ ਕਰਦੇ।
0: ਹਾਂਜੀ ਪਾਪਿਆਂ ਦੀ ਮੈਨੂੰ ਟੈਨਸ਼ਨ ਆ ਕੇ ਪਤਨੀਆਂ ਹੀ ਵਿਚਾਰੀਆਂ ਸਾਰੇ ਦਿਨ ਕੰਮ ਕਰੀ ਜਾਂਦੀ, ਪਤੀ ਆਰਾਮ ਨਾਲ ਰੀਲਾਂ ਦੇਖੀ
2: ਇਹ ਪਤਾ ਨੀ ਵਿਆਹ ਕਰਾਉਣ ਨੂੰ ਕਿੱਦਾਂ ਮੰਨ ਗਈਆਂ ਨਾ, ਉਹਨਾਂ ਨੂੰ ਪਹਿਲਾਂ ਵੀ ਪਤਾ ਸੀ ਵੀ ਇਹ ਵਿਹਲੇ ਆ, ਵਿਹਲੇ ਰਹਿੰਦੇ ਤੇ ਪਤਾ ਨੀ ਕਿੱਦਾਂ ਵਿਆਹ ਕਰਾਉਣ ਨੂੰ ਮੰਨ ਗਈਆਂ।
0: ਹਾਂਜੀ
2: ਹੈਂ ਇਹ ਪਤਾ ਨੀ ਸਮਝ ਨੀ ਆਉਂਦੀ ਮੈਨੂੰ।
1: ਆਪਾਂ ਮੈਰਿਜ ਕਾਉਂਸਲਰ ਨੂੰ ਬਣੀਏ, ਮੈਂ ਅੱਗੇ ਉਹ ਜਵਾਬ ਹੁਣ ਕਿਹੜਾ ਡੁੱਲੇ ਫੇਰਾਂ ਦਾ ਹਜੇ ਵੀ ਕੋਈ ਨੀ ਵਿਗੜਿਆ।
2: ਨਹੀਂ ਇਹ ਜਿੱਦਾਂ ਹੱਸਦੀ ਨੂੰ ਮੈਨੂੰ ਲੱਗਦਾ ਇਹਨੂੰ ਥੋੜਾ ਥੋੜਾ ਜਿਹਾ ਪਤਾ ਲੱਗਦਾ ਹੈ ਨਾ।
1: ਸਹੀ ਹੈ, ਨੌਲੇਜ ਹੈਗੀ ਆ।
2: ਹੈ ਮਨ ਕੀ ਸੁਣਾਏਗੀ ਫਿਰ ਅੱਜ?
0: ਅੱਜ ਮੈਂ ਸੁਣਾਉਂਗੀ ਇੱਕ ਕਵਿਤਾ।
2: ਅੱਛਾ
0: ਅਬਲੂ ਬਬਲੂ ਭੈਣ ਭਰਾ ਦੋਹਾਂ ਨੂੰ ਖੇਡਣ ਦਾ ਚਾਅ, ਬਬਲੂ ਵੱਡਾ ਅਬਲੂ ਛੋਟੀ ਦੋਵੇਂ ਬਹਿ ਕੇ ਖਾਵਣ ਰੋਟੀ, ਅਬਲੂ ਆਖੇ ਸੌਣ ਤੋਂ ਵੀਰ ਚਮਚੇ ਦੇ ਨਾਲ ਖਾਏ
2: ਖੀਰ।
1: ਖੀਰ ਤੇ ਬੜੀ
2: ਮੈਂ ਕੱਲ ਖਾਧੀ,
1: ਸੌਗੀਆਂ ਪਾਈਆਂ ਸੀ
2: ਪੱਲਿਓ। ਵੈਰੀ ਨਾਈਸ ਮੰਨਤ, ਮੰਨਤ ਤੁਹਾਡਾ ਜੀ ਕਰਦਾ ਖੀਰ ਖਾਣ ਨੂੰ? ਸ਼੍ਰੇਆ ਸ਼੍ਰੇਆ ਦੀ ਕੱਲ ਵੀ ਵਾਰੀ ਰਹਿ ਗਈ। ਹੈਲੋ ਵੀਰ ਜੀ ਸਤਿ ਸ੍ਰੀ ਅਕਾਲ। ਓ ਅਸੀਸ ਆ, ਓਕੇ ਸਤਿ ਸ੍ਰੀ ਅਕਾਲ। ਸਾਡਾ ਠੀਕ ਹੈ, ਤੁਹਾਡਾ ਕੀ ਹਾਲ ਹੈ? ਓਕੇ ਗੁੱਡ, ਤੁਸੀਂ ਕੀ ਕਰਦੇ ਹੋ? ਅੱਛਾ ਹਲੇ ਉੱਠਦੇ ਪਏ, ਓਕੇ ਓਕੇ ਓਕੇ। ਫਿਰ ਸੁਸਤੀ ਲੱਤ ਗਈ?
4: ਹਾਂਜੀ।
2: ਨਾਈਸ ਨਾਈਸ ਨਾਈਸ, ਕੀ ਸੁਣਾਓਗੇ ਫਿਰ? ਬੁਝਾਰਤ, ਓਕੇ। ਕਿਹੜਾ ਆਂਸਰ ਪਹਿਲਾਂ ਦੱਸ ਦੋ ਫਿਰ ਦੱਸਿਓ।
1: ਬਨਾਨਾ।
2: ਉਹਦਾ ਆਂਸਰ ਕੀ ਹੈ ਭਲਾ?
1: ਬਨਾਨਾ ਜਾਂ ਐਪਲ ਹੀ ਹੋਊ।
2: ਓਹੋ ਖੁਰੇ, ਹੈਂ ਇਹਦਾ ਆਂਸਰ ਹੈ ਖੰਘ। ਹਾਂ ਹੁਣ ਦੱਸੋ, ਹੁਣ ਪੁੱਜੋ ਬੁਝਾਰਤ, ਦੱਸੋ ਹੁਣ।
4: ਉਹ ਕਿਹੜੀ ਚੀਜ਼ ਆ ਜਿਹਦੀ ਉੱਪਰ ਜਾਂਦੀ ਥੱਲੇ ਜਾਂਦੀ, ਲੈਫਟ ਜਾਂਦੀ ਰਾਈਟ ਵੀ ਜਾਂਦੀ?
2: ਅੱਛਾ ਉੱਪਰ ਜਾਂਦੀ ਥੱਲੇ ਜਾਂਦੀ, ਲੈਫਟ ਵੀ ਜਾਂਦੀ ਤੇ ਰਾਈਟ ਵੀ ਜਾਂਦੀ।
1: ਨਿਗਾਹ ਤਾਂ ਨਹੀਂ ਕਿਤੇ?
2: ਨਿਗਾਹ,
1: ਆਈਸਾਈਟ?
4: ਨਹੀਂ
2: ਨਹੀਂ ਨਹੀਂ, ਕੈਮਰਾ। ਕੈਮਰਾ
4: ਕੀ ਕਿਹਾ ਸੀ?
2: ਕੈਮਰਾ, ਅੱਖਾਂ? ਅੱਖਾਂ
4: ਨਹੀਂ,
2: ਮੋਮਬੱਤੀ।
4: ਹਾਂਜੀ ਹਾਂਜੀ ਹਾਂਜੀ,
2: ਕੀ ਮੋਮਬੱਤੀ? ਅੱਖਾਂ।
1: ਹੋ ਗਈ ਨਿਗਾਹ,
2: ਵਾਹ ਵਾਹ, ਇੱਕ ਬੁੱਝ ਗਈ। ਹੈ ਗੋਲ ਗੋਲ ਵੀ ਜਾਂਦੀਆਂ ਬਾਲ ਹਾਂ ਪਰ ਬਾਲ ਵੇਖਦੀ ਨੀ ਨਾ
0: ਸਤਿਕਾਲ
2: ਮਨ ਬਿੱਲੀ
1: ਸਤਿਕਾਲ
2: ਸੁਸਤੀ ਪਈ ਆ ਤੁਸੀਂ ਦੱਸੋ ਤੁਸੀਂ ਚਾਹ ਪਾਣੀ ਪੀ ਲਿਆ ਅਸੀਸ ਨੇ ਚਾਹ ਪੀ ਲਈ ਦੁੱਧੂ ਪੀਤਾ ਓਏ
1: ਲੈਚੀ ਵਾਲਾ
2: ਨਹੀਂ ਮਾਈਲੋ ਵਾਲਾ
1: ਫਿਰ ਤਾਂ ਸਟਰੋਂਗ ਬਣਨ ਵਾਲਾ
2: ਨਿਊਟ੍ਰੀਗ੍ਰੇਨ ਖਾਧਾ ਨਾਲ ਹੈਂ
1: ਵੀਟਵਿਕਸ ਵੀ ਹੋ
0: ਸਕਦਾ
2: ਅੱਜ ਨਹੀਂ ਅੱਛਾ ਹਲੇ ਉੱਠਦੇ ਹੀ ਹੋ ਓਕੇ ਓਕੇ ਤੁਸੀਂ ਫਿਰ ਸਾਨੂੰ 10 ਵਜੇ ਕਾਲ ਕਰ ਲਓ ਜਦੋਂ ਤੁਸੀਂ ਸੋਮਨ ਹੋ ਜਾਓਗੇ ਠੀਕ ਹੈ ਉਹਨੇ ਚਰਚ ਹੈਂ
0: ਸ਼ੋਪੀ ਸੈਂਟਰ ਜਾਂਦਾ
2: ਓਏ ਬੱਲੇ ਕੀ ਲੈਣਾ ਉੱਥੋਂ ਕਿਹੜਾ ਤੁਹਾਡਾ ਕਿਹੜਾ ਫੇਵਰੇਟ ਫਰੂਟ ਕਿਹੜਾ ਗ੍ਰੇਪਸ ਓਕੇ ਤੁਹਾਨੂੰ ਪਤਾ ਮਰੂਦ ਦੇ ਵਿਆਹ ਦੇ ਉੱਤੇ ਜਿਹੜੇ ਆਪਾਂ ਵੇਟਰ ਕੀਤੇ ਨਾ ਸਾਰੇ ਗ੍ਰੇਪਸ ਆ
1: ਥੋੜੇ ਜਿਹੇ ਲਾਲ ਥੋੜੇ ਜਿਹੇ ਹਰੇ
2: ਹਾਂ ਜਿਹੜੇ ਹਰੇ ਆ ਉਹ ਉਹਨਾਂ ਦੇ ਹੈਡ ਆ
0: ਕੱਦੂ
2: ਹੈ
0: ਆਪਣੇ ਕੱਦੂ ਖਾਣਾ
2: ਕੱਦੂ ਓਏ ਨਹੀਂ ਕੱਦੂ ਤੇ ਕੌਣ
1: ਹੀ ਕੱਦੂ ਦੇ ਕੋਫਤੇ ਬਣਨੇ ਆ ਨਾ
2: ਹਾਂ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ
1: ਯੂ ਬਾਏ ਬਾਏ ਮਾਣੋ ਬਿੱਲੀ
2: ਥੈਂਕ ਯੂ ਮੁਸ਼ਤਾਸ਼ ਥੈਂਕ ਯੂ ਸਤਿ ਸ਼੍ਰੀ ਅਕਾਲ ਤਵਨੀਤ ਕੀ ਹਾਲ ਆ
0: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ
2: ਸਤਿ ਸ਼੍ਰੀ ਅਕਾਲ ਸਰਦਾਰ ਜੀ
0: ਕੀ ਹਾਲ ਹੈ
2: ਉਹ ਵਧੀਆ
1: ਤੁਸੀਂ ਸੁਣਾਓ ਆਪਣਾ
0: ਵਧੀਆ
2: ਕੀ ਕਰਦੇ ਹੋ
0: ਕੁਛ ਨੀ ਰਜਾਈ ਚ ਬੈਠੇ ਹੋਏ
2: ਅੱਛਾ ਓਕੇ ਤੇ ਹਲੇ
0: ਤੁਸੀਂ ਕੀ ਖਾਦਾ
2: ਅਸੀਂ ਕੀ ਖਾਦਾ ਅਸੀਂ ਯਾਰ
0: ਚਾਹ ਪੀਤੀ ਨਹੀਂ ਉਹ ਨੀ ਖਾਦਾ
2: ਉਹ ਖਾਦਾ ਨੀ ਹੁੰਦਾ ਅੱਛਾ ਪਿੰਨੀ ਖਾਦੀ
1: ਪਿੰਨੀ
2: ਖਾਦੀ
0: ਇਫ ਤੁਸੀਂ ਪਿੰਡੀ ਦੀ ਹੈਲਪ ਨਹੀਂ ਕਰੋਗੇ ਤੁਹਾਡਾ ਮੂੰਹ ਪਾਟ ਦੇਊਗਾ
2: ਮੂੰਹ ਪਾਟ ਦੇਊਗਾ
0: ਅਮਰੂਦ ਦਾ
2: ਅਮਰੂਦ ਦਾ ਕੀ ਹੋ ਜੂਗਾ
0: ਅਮਰੂਦ ਦਾ ਅਮਰੂਦ ਅਮਰੂਦ ਦਾ ਮੂੰਹ ਪਾਟ ਦੇਣਾ
2: ਅੱਛਾ ਅਮਰੂਦ ਦਾ ਮੂੰਹ ਪਾਟ ਦੇਣਾ ਜੇ ਭਿੰਡੀ ਦੀ ਹੈਲਪ ਨਾ ਕੀਤੀ ਯਾਰ ਤੁਸੀਂ ਵਿਆਹ ਤੋਂ ਪਹਿਲਾਂ ਹੀ ਧਮਕੀਆਂ ਦੇਣ ਲੱਗ ਪਏ ਜੇ ਅਸੀਂ ਏਦਾਂ ਨੀ ਫਿਰ ਗੱਲ ਬਣਨੀ
1: ਤਾਂ ਵਿਆਹ ਤੋਂ ਪਹਿਲਾਂ ਹੀ ਤਲਾਕ ਵਾਲੀਆਂ ਗੱਲਾਂ
2: ਹਾਂ ਫਿਰ ਸਾਨੂੰ ਸੋਚਣਾ ਪਊਗਾ ਸੋਚਣਾ ਪਊਗਾ ਏਦਾਂ ਮਤਲਬ ਇਹ ਥੋੜੀ ਗੱਲ ਆ ਫਿਰ ਅਮਰੂਦ ਸਾਡਾ ਦਿਨੋਂ ਦਿਨ ਪੋਲਾ ਪੈਣ ਡਿਆ ਤੇ ਉਧਰੋਂ ਤੁਸੀਂ ਸ਼ਰਤਾਂ ਕੜੀਆਂ ਰਹੇ ਕਰੀ ਜਾਂਦੇ ਜੇ ਤੁਸੀਂ ਹੈ ਇਹ ਕੋਈ ਗੱਲ ਆ ਕੋਈ ਕਰਨ ਵਾਲੀ ਦੱਸ
1: ਭਿੰਡੀ ਮੈਨੂੰ ਪਹਿਲਾਂ ਤਿੱਖੀ ਲੱਗਦੀ ਸੀ
2: ਹੈਂ ਕੱਲ ਹੁਣ ਵੇਖੋ ਹੁਣ ਨੀ ਜੇ ਕੋਈ ਗੱਲ ਏਦਾਂ ਬਣੇ ਅਸੀਂ ਹੁਣ ਵੇਖੋ ਅੰਗੂਰਾਂ ਨੂੰ ਸਾਰੇ ਸਾਈ ਚੱਲ ਗਈ ਆ ਹੁਣ ਐਵੇਂ ਸਾਡਾ ਖਰਚਾ ਬਹੁਤ ਹੋ ਗਿਆ ਜੇ ਪੈਰਾਂ ਥੱਲੇ ਲੈਣੇ ਨਾ ਏਦਾਂ ਥੋੜੀ ਯਾਰ ਨਾ ਏਦਾਂ ਨੀ ਉਹਨਾਂ ਨੇ
1: ਵਿਆਹ ਲਈ ਟੈਂਟ ਹਾਊਸ ਫਿਰ ਉਹ ਪੰਪ ਕਿੰਜਾ ਜਿਹੜਾ ਖਾਲੀ ਹੁੰਦਾ ਹੈਲੋ ਜੀ ਵਾਲਾ ਉਹੀ ਕਰ ਲਵੇ
2: ਉਹ ਕਰ ਲਈਏ
1: ਨਾਲੇ ਵਿੱਚ ਲਾਈਟਾਂ ਜੀ ਜਾਈ
2: ਨਹੀਂ ਪੰਪਕਿਨ ਪੰਪਕਿਨ ਪੰਪਕਿਨ
1: ਕੱਦੂ ਸਦਣਾ ਜਾਂ ਨਹੀਂ
0: ਨਹੀਂ
2: ਕੱਦੂ ਯਾਰ
0: ਨਹੀਂ ਸਦਦਾ
2: ਪਰ ਉਹ ਤੇ ਤੁਹਾਡਾ ਭਿੰਡੀ ਵਾਲਿਆਂ ਦਾ ਰਿਸ਼ਤੇਦਾਰ ਹੈ ਨਾ ਇਹ ਤੇ ਮਰੂਦ ਕੱਦੂ ਮਰੂਦ ਘਰ ਰਿਸ਼ਤੇਦਾਰ ਥੋੜੀ ਆ
1: ਮਾਊਂਟ ਬੁਲਰ ਤੋਂ
2: ਯਾਨੀ ਕਿ ਆਸਾਰਾਮ ਟਾਈਪ ਰਿਸ਼ਤੇਦਾਰ
1: ਪਰ ਹੁਣ ਇਹੋ ਜਿਹੇ ਰਿਸ਼ਤੇਦਾਰ ਹੋਣਗੇ ਬਈ ਸਿਆਲ ਚ ਤਾਂ ਸੀਜ਼ਨਲ ਹੁੰਦੇ ਨਾ ਰਿਸ਼ਤੇਦਾਰ ਵੀ
2: ਕੀ ਸੁਣਾਓਗੇ ਵੀਰ ਜੀ ਫਿਰ
0: ਇੱਕ ਬੁਝਾਲਤ
2: ਹਾਂਜੀ
0: ਦੇਖੀ ਇੱਕ ਅਨੋਖੀ ਰਾਣੀ ਅੱਖਾਂ ਉਹਦੇ ਵਗਦਾ ਪਾਣੀ
2: ਮੋਮਬੱਤੀ
0: ਯੈਸ
2: ਯੇ ਯਿੱਪੀ ਇਹ ਤੇ ਸਾਨੂੰ ਪੱਕੀ ਆਉਂਦੀ ਹੈ
0: ਜਿੰਦਾਬਾਦ ਸ਼ਾਬਾ ਸ਼ਾਬਾ ਬਲੇ ਬਲੇ
2: ਮੋਮਬੱਤੀ ਜਿੰਦਾਬਾਦ ਕੈਂਡਲ ਜਿੰਦਾਬਾਦ
1: ਅੱਖਾਂ ਚ ਆਉਂਦਾ ਪਾਣੀ ਮੈਂ ਕਹਿਣ ਲੱਗਿਆ ਸੀ ਉਹ ਕਿਤੇ ਹਾਊਸ ਵਾਈਫ
2: ਥੈਂਕ ਯੂ ਨੈਕਸਟ ਕਿਹਦੀ ਵਾਰੀ ਹਾਂ ਕੈਂਡਲ ਇੱਕ
0: ਕੈਂਡਲ ਵੀ ਹੋ ਸਕਦੀ ਸੀ
2: ਹਾਂ
1: ਉਹ ਵੀ ਠੀਕ ਹੈ ਮੋਮਬੱਤੀ ਤੋਂ ਬਿਨਾਂ ਕੈਂਡਲ ਵੀ ਹੋ
2: ਸਕਦਾ ਯੈਸ ਯੈਸ ਯੈਸ
1: ਯੈਸ ਕੈਂਡਲ ਜੈਨਰ
2: ਹੋ ਨੈਕਸਟ
0: ਅੰਕਲ ਜੀ ਤੇ
2: ਤੁਸੀਂ ਵਿਆਹ ਵੇਖਣ ਗਏ ਸੀ ਨਾ
1: ਤੁਸੀਂ ਅਮਰੂਦ ਚ ਨਾ ਕਨਫਿਊਜ਼ ਕਰੋ ਦੇਖ ਕੇ ਰੰਗ
2: ਵਿਆਹ ਵਾਲੇ ਅੰਕਲ ਕਹੀ ਜਾਂਦੇ ਜਜ਼ਬਾਤੀ ਕਰਨਾ ਜੇ ਅੰਕਲ
1: ਲੱਭੋ ਕੋਈ ਭਿੰਡੀ ਭੁੰਡੀ
2: ਹੋਰ ਫਿਰ ਤਿਆਰੀਆਂ ਚੱਲ ਰਹੀਆਂ
0: ਹਾਂਜੀ
2: ਚਲੋ ਗੁੱਡ ਹੈ ਕੋਈ ਅੱਛਾ ਕੋਈ ਨਵੀਂ ਕੋਈ ਪ੍ਰੋਗਰੈਸ
0: ਪ੍ਰੋਗਰੈਸ
2: ਕੁਛ
0: ਹੋਰ ਹੈ ਕਿ ਬਟ ਉਸ ਤੋਂ ਪਹਿਲਾਂ ਜੇ ਅਮਰੂਦ ਦੇ ਕੋਈ ਰੀਲਾਂ ਦੇਖੀਏ ਇੰਸਟਾਗ੍ਰਾਮ ਟਿਕਟੋਕ ਜੋ ਵੀ ਤੇ ਪਿੰਡੀ ਦੀ ਹੈਲਪ ਦੀ ਕੀਤੀ ਪਿੰਡੀ ਦੇ ਅਮਰੂਦ ਦਾ ਸਿਰ ਖਾ ਲੈਣਾ
2: ਉਹਦੇ ਬਾਅਦ ਦੀਆਂ ਗੱਲਾਂ ਨਾ ਹਲੇ ਤਾਂ ਆਪਾਂ ਵਿਆਹ ਦੀਆਂ ਤਿਆਰੀਆਂ ਕਰ ਰਹੇ ਹਾਂ
0: ਉਹਨੂੰ ਦੱਸ ਦਿਓ ਰੀਲਾਂ ਨਹੀਂ ਦੇਖਣੀ
2: ਉਹ ਸੁਣਦਾ ਹੁੰਦਾ ਵਾ
1: ਸਹੀ ਹੈ
2: ਸੁਣਦਾ ਹੀ ਹੁੰਦਾ ਵਾ ਉਹ
1: ਪਰ ਭਿੰਡੀ ਨੂੰ ਵੀ ਮਾੜਾ ਜਿਹਾ ਕਹਿ ਦਿਓ ਐਵੇਂ ਉਹਦਾ ਸਿਰ ਨਹੀਂ ਖਾਣਾ
2: ਰੀਲਾਂ ਤੇ ਭਿੰਡੀ ਨੇ ਵੇਖਣੀਆਂ
1: ਅਮਰੂਦ ਤਾਂ ਵਿਚਾਰਾ ਐਵੇਂ ਰੁੜਿਆ ਜਾ ਫਿਰਦਾ ਹੁੰਦਾ ਆਲੇ ਦੁਆਲੇ ਜੇ
2: ਅਮਰੂਦ ਨੂੰ ਤੇ ਆਪਾਂ ਲੋਨ ਕਰਾ ਦੇਣਾ ਵੇਖੀ ਫਿਰ
1: ਵਧੀਆ ਜਿਹਾ ਘਰ ਦਵਾ ਦੇਣਾ
2: ਵੇਖੋ ਫਿਰ ਦੋਵੇਂ ਜਾਣੇ ਐ ਟਾਊਨ ਉਸ ਚ ਰਹਿਣਗੇ ਸ਼ਾਨ ਦੇ ਨਾਲ
1: ਪਹਿਲਾਂ ਤਾਂ ਕੈਰਾਵੈਨ ਤੋਂ ਵੀ ਜਾਣਗੇ
2: ਜਦੋਂ ਵਿਆਹ ਹੋ ਗਿਆ ਨਾ ਫਿਰ ਇੱਕ ਦੰਦੀ ਵੱਢ ਕੇ ਤੇ ਸਾਈਡ ਤੇ ਧਰ ਦਿਓ ਵੇਖੋ ਉਹਨੇ ਕਿਸੇ ਪਾਸੇ ਨਹੀਂ ਜਾਣਾ ਇੱਕ ਦੰਦੀ ਵੱਢ ਕੇ ਕਹਿ ਦਿਓ ਵੇ ਤੂੰ ਫਿੱਕਾ ਬਸ ਉੱਥੇ ਹੀ ਖਤਮ
1: ਜਦੋਂ ਭਿੰਡੀ ਨੇ ਕਹਿਣਾ ਮੇਰੇ ਮਾਪੇ ਮੈਨੂੰ ਰਾਣੀ ਵਾਂਗੂ ਰੱਖਦੇ ਸੀ ਉਹਦੀ ਵੀ ਟੋਪੀ ਜੀ ਲਾ ਕੇ ਪਰੇ ਰੱਖੋ ਮੁਕਤ ਜਿਹਾ ਉਹਦਾ
0: ਤੁਸੀਂ ਕਹਿ ਦਿਓ ਅਮਰੂਦ ਨੂੰ ਜਾਮ ਨੂੰ ਤੁਹਾਡੇ ਵਿਆਹ ਸ਼ਾਮ ਨੂੰ
2: ਅੱਛਾ ਅਮਰੂਦ ਨੂੰ ਕਹਿ ਦਈਏ ਚੇਤਾ ਕਰਾਤਾ ਜੇ ਜਾਮਨੂ ਨੂੰ ਤੇ ਸੱਦਿਆ ਹੀ ਨੀ ਜਾਮਨੂ ਦੂਰ ਹੈ ਨਾ ਉਹ ਫਿਰ ਉਹਦੀ
0: ਮੀਆਂ ਮੱਲੇ ਰਹਿੰਦਾ
2: ਕਿੱਥੇ ਰਹਿੰਦਾ
0: ਮੀਆਂ ਮੱਲੇ
2: ਉਹ ਕੀ ਹੁੰਦਾ ਅੱਛਾ ਉੱਥੇ ਓਕੇ ਓਕੇ
1: ਅੱਛਾ ਪਿੰਡ ਸ਼ਹਿਰ
2: ਨਹੀਂ ਨਹੀਂ ਉੱਥੇ ਨਹੀਂ ਰਹਿੰਦਾ ਉਹ ਥੋੜਾ ਉਹ ਚ
1: ਮੇਰਾ ਤਾਂ
2: ਸਿਆਚਿਨ ਜੋਬ ਹੁੰਦੀ ਉਹਦੀ
1: ਕੋਈ ਪਤਾ ਨਹੀਂ ਤੇ ਨੂਣ ਚ ਲਿਟੀ ਜਾਂਦਾ ਹੋਵੇ
0: ਪੇਲੂ ਦਿਆਦੇ ਤੇ ਰਹਿੰਦਾ ਹੁੰਦਾ
1: ਹਾਂ ਆ ਸਾਡੇ ਸ਼ਹਿਰ ਵਾਲੀ ਗੱਲ ਕੀ
2: ਹਾਂ ਤੁਹਾਡੇ ਸ਼ਹਿਰ ਵਾਲੀ ਆ ਪਰ ਉਹਨੂੰ
0: ਨਹੀਂ ਉਹ ਮੇਰਾ ਸ਼ਹਿਰ ਦਾ ਘਰ ਦਾਦਾ ਦੇ
1: ਮੇਰਾ ਵੀ ਸ਼ਹਿਰ ਉਹੀ ਆ ਨਾ ਲੁਧਿਆਣਾ ਹੀ ਆ
2: ਇਹ ਵੀ ਉੱਥੋਂ ਦੇ ਆ
1: ਹਾਂਜੀ ਮੇਰਾ ਪਿੰਡ ਨਾਰੰਗਵਾਲ ਉੱਥੇ ਲੁਧਿਆਣੇ ਚ
2: ਤੇਰੇ
1: ਪਿਆਰ ਨੇ ਮੈਨੂੰ ਕੁੱਤਾ ਬਣਾ ਦਿਆ ਯਕੀਨ ਆਏ ਤਾਂ ਕਰਦੇ ਇਹਨਾਂ ਦਾ ਵੀ ਵੀਜ਼ਾ ਵੂਜ਼ਾ ਅਪਲਾਈ
2: ਕਿੱਡੀਆਂ ਖਰਾਬ ਹੈ ਕਿ ਦੱਸ ਦੀਆਂ ਗੱਲਾਂ ਕਰ ਕਰਕੇ ਵੇਖ
1: ਗੁਆਂਢੀਆਂ ਦੀ ਕੋਈ ਦੇਖੋ ਡੌਗੀ ਡੂਗੀ ਜਿੱਥੇ ਮੇਰਾ ਤਾਂ ਪਾਰਟਨਰ ਵੀ ਜਿੱਥੇ ਪਮਾ
0: ਸਾਡੇ ਕੋਲ ਰੀਅਲ ਡੌਗੀ ਹੈਗਾ ਉਹਦੇ ਨਾਲ ਚੂ ਚੂ ਹੈਗਾ
1: ਅੱਛਾ ਨਹੀਂ ਬੜਾ ਵਧੀਆ
0: ਰੋਜ਼ ਪੌਂਕਦਾ ਰਹਿੰਦਾ
2: ਉਹ
1: ਉਧਰ ਪਾਪਾ ਕਹੇ ਜਾ ਰਿਹਾ ਨਾ ਉਹ ਚੂ ਚੂ ਕਰੀ ਜਾਂਦਾ
2: ਰੀਅਲ ਡੌਗੀ ਅੱਜ ਕੱਲ ਇਹ ਵੀ ਦੱਸਣਾ ਪੈਂਦਾ ਨਾ ਰੀਅਲ ਡੋਗੀ ਹੈ ਕੀ ਲਿਆਇਓ ਫਿਰ ਤਵਨੀਤ ਅੱਜ ਕੇ ਪਲੈਨਿੰਗ ਦੱਸਣੀ ਵਿਆਹ ਵਾਲੀ ਗੱਲ ਓਕੇ ਵਿਆਹ ਵਾਲੀ ਗੱਲ
4: ਟਮਾਟਰ ਨਹੀਂ ਵਾਈਟੇ ਹੈਗਾ ਬਿਲਕੁਲ ਉਹ ਸੌਫਟ ਹਾਰਟਡ ਹੈਗਾ ਤੇ ਉਹ ਪਿੰਡੀ ਦਾ ਫੁੱਫੜ ਹੈਗਾ ਤੇ ਰੁਸਤਾ ਰਹਿੰਦਾ ਤੇ ਸਾਡੇ ਕੋਲ ਟਾਈਮ ਨਹੀਂ ਹੈਗਾ ਡਰਾਮਾਸ ਦੀ
2: ਓਹੋ ਪਿੰਡੀ ਨਾਲ ਉਹਦੀ ਬਣਦੀ ਨਹੀਂ ਹੈ ਨਾ
4: ਬਣਦੀ
2: ਨਹੀਂ
4: ਫੁੱਫੜ ਹੈਗਾ ਉਹਦਾ
2: ਅੱਛਾ ਫੁੱਫੜ ਆ
1: ਉਹ ਫੁੱਫੜ ਆ ਤੋਰੀ ਭੂਆ ਵਾ
2: ਭੂਆ ਕੌਣ ਆ
1: ਤੋਰੀ
2: ਤੋਰੀ
4: ਮੇਥੀ
1: ਮੇਥੀ
2: ਮੇਥੀ ਆ ਭੂਆ
1: ਸਾਗ
2: ਦਾਦੇ ਨੂੰ ਸੱਦਿਆ ਸਾਗ ਨੂੰ ਦਾਦਾ ਬਣਾ ਦੀਏ ਹਾਂ ਦਾਦਾ ਬਣਾ ਦੀਏ ਤੇ ਦਾਦੀ ਦਾਦੀ ਪਾਲਕ
1: ਫੁੱਲਿਆ ਜਾ ਮੂੰਹ ਕਿਹਦਾ ਹੁੰਦਾ ਗੋਭੀ ਗੋਭੀ ਕਹਿ ਦੋ
2: ਬੰਦ ਗੋਭੀ
1: ਦਾਦੀ ਕਿਉਂਕਿ ਸੱਸ ਵੀ ਆ ਨਾ ਉਹਦੀ ਅੱਗੇ
2: ਫਿਰ ਬੰਦ ਗੋਭੀ ਠੀਕ ਆ
1: ਬੰਦ ਗੋਭੀ ਠੀਕ ਆ
4: ਤੇ ਜਦੋਂ ਉਹਨੇ ਜੁੱਤੀ ਲਗਾਉਣੀ ਉਹਨੂੰ ਮਾਝਾ ਵਾਲੀ ਡਰਿੰਕ ਚਾਹੀਦੀ ਡੋਰ ਚ ਰੇ
2: ਮਰੂਦ ਜੁੱਤੀ ਪਾਉਂਦਾ ਨੀ ਆ ਵੈਸੇ ਤੁਹਾਨੂੰ ਦੱਸ ਦਈਏ
1: ਕੋਈ ਹੋਰ ਸਕੀਮ ਲਾਉਣੀ ਪੈਣੀ ਆਪਾਂ
2: ਉਹ ਨੰਗੇ ਪੈਰੀ ਰਹਿੰਦਾ
4: ਜੁੱਤੀ ਦੇ ਦੋ
1: ਪਵਾ ਦਿੰਦੇ ਹਾਂ ਪਵਾ ਦਿੰਦੇ
2: ਹਾਂ ਜੁੱਤੀਆਂ ਤੇ ਬਾਅਦ ਚ ਪੈਣੀਆਂ ਬਥੇਰੀਆਂ
1: ਘਰੋਂ ਹੀ ਪੈ ਜਾਣੀਆਂ
2: ਥੈਂਕ ਯੂ ਪੁੱਤ ਐਸ਼ਲੀ ਨਾਲ ਗੱਲ
4: ਕਰ ਲੋ
2: ਹਾਂਜੀ ਸਤਿ ਸ਼੍ਰੀ ਅਕਾਲ ਐਸ਼ਲੀ
4: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਵਿਆਹ ਵਾਲੇ ਅੰਕਲ
1: ਸਤਿ ਸ਼੍ਰੀ ਅਕਾਲ ਜੀ ਦੇਖ ਲੈ ਇਮੋਸ਼ਨਲ ਕਰ ਦਿੰਦੇ ਸਵੇਰੇ ਸਵੇਰੇ ਮਤਲਬ ਆਪਦਾ ਵਿਆਹ ਚੇਤੇ ਕਰਕੇ
2: ਹਾਂ ਨਹੀਂ ਤੁਸੀਂ ਕਿਆ ਕਰੋ ਲੁਧਿਆਣੇ ਵਾਲੇ ਅੰਕਲ ਹਾਂ
1: ਫੁੱਲਾਂ ਵਾਲ ਦੇ ਨੇੜੇ ਵਾਲੇ ਅੰਕਲ
2: ਹਾਂ ਤਾਇਆ ਜੀ ਹੋ ਗਏ ਕਿ ਫਿਰ ਇੱਥੇ ਇੱਥੇ ਤਾਇਆ ਜੀ ਹੋ ਗਏ ਤੁਹਾਡੇ
1: ਉਹ ਖਬਰਾ ਚਾਚਾ ਹੀ ਲੱਗਦਾ ਵਾ ਦੋ ਦਿਨ ਦਾੜੀ ਨਾ ਰੰਗ ਲਿਆ ਆਹ ਗੱਲਾਂ ਆ ਗਈਆਂ
2: ਸੋਰੀ
1: ਚਾਚਾ ਜੀ ਹਾਂਜੀ ਹਾਂਜੀ ਅੱਛਾ ਕੀ ਕਹਿੰਦੇ ਸੀ ਤੁਸੀਂ ਦੱਸੋ ਹਾਂਜੀ
2: ਕਿਹੜੇ ਵਾਲੇ
4: ਦਾਦਕੇ
2: ਵਾਲੇ ਅੰਕਲ ਹੁਣ ਠੀਕ ਆ ਹੁਣ ਠੀਕ ਆ ਮੈਂ ਕੱਲ ਤੁਹਾਡੀ ਲੜਾਈ ਵੇਖੀ ਸਾਰਿਆਂ ਤੋਂ ਵੱਧ ਪਾਵਰ ਮੈਨੂੰ ਲੱਗਦਾ ਐਸ਼ਲੀਨ ਚ ਆ
1: ਅੱਛਾ ਪਿੱਲੋ ਫਾਈਟਿੰਗ ਚੱਲ ਰਹੀ ਸੀ
2: ਪਿੱਲੋ ਫਾਈਟਿੰਗ ਹੈ ਤੇ ਚੁੱਕ ਚੁੱਕ ਕੇ ਮਾਰਦੀ ਹੈ ਸਾਰੇ ਭੈਣ ਭਰਾਵਾਂ ਨੂੰ
1: ਅੱਛਾ
2: ਇਹ ਤਾਂ ਪੁੱਛੋ ਭਵਾਂ ਭਵਾਂ ਕੇ ਸੁੱਟਦੀ ਸੋਫਿਆਂ ਤੋਂ
1: ਓਹੋ
2: ਹਾਂ ਜਿਹੜਾ ਇਹਨੂੰ ਖਰਾਬੀ ਕਰੇ ਨਾ
4: ਵੇਖਿਆ
2: ਫਿਰ ਸੁੱਟਿਆ ਸੀ ਨਾ ਮੈਨੂੰ ਪਤਾ ਇਹ ਚ ਪਾਵਰ ਬਹੁਤ ਹੈ ਇਹ ਕੁੜੀ ਚ
4: ਮੰਮਾ ਨੇ
1: ਪਾਵਰ ਤਾਂ ਪੰਪ ਚ ਵੀ ਬਹੁਤ ਆ
2: ਕੀ ਸੁਣਾਓਗੇ ਫਿਰ ਅੱਜ
4: ਇੱਕ ਬੁਝਾਲਾ ਤਿੰਨ ਗੱਲਾਂ ਭੁੱਲ ਗਏ ਸੀ
2: ਹਾਂਜੀ ਦੱਸੋ ਦੱਸੋ ਦੱਸੋ
4: ਸੁੱਖ ਅਰਤੀ ਮੇਕਅਪ ਲਾਓਗੇ ਪਿੰਨੀ ਤੇ ਅਮਰੂਦ ਨੂੰ ਚਾਰ ਦਿਨ ਅੰਟੀ ਪੋਜ਼ ਸੁਣਾਓਗੇ ਤੇ ਨੋਨੀਆ ਅੰਟੀ ਗੇਮਸ ਦਾ ਸਭ ਤਾਬ
2: ਲਾਓਗੇ
1: ਜ਼ਿੰਮੇਵਾਰੀਆਂ ਲੱਗ ਗਈਆਂ
2: ਹਾਂ ਆਹ ਠੀਕ ਆ ਵਧੀਆ ਤੁਸੀਂ ਜਿਹੜਾ ਟਾਈਮ ਨਾਲ ਹੀ ਸਾਰੇ ਇੰਤਜ਼ਾਮ ਕਰੀ ਜਾਂਦੇ ਹੋ ਨਾ ਗੁੱਡ ਤੁਸੀਂ ਕੀ ਪਾਉਣਾ ਤੁਸੀਂ ਆਪਣੇ ਕੱਪੜੇ ਡਿਸਾਈਡ ਕਰ ਲਿਆ
4: ਹਾਂਜੀ
1: ਮੈਨੂੰ ਲਾਇਆ ਸਾਹਿਬ ਆਪਣਾ ਰੋਲ ਬੈਰਿਆਂ ਬੂਰਿਆਂ ਤੇ ਹੀ ਹੋਣਾ
2: ਨਹੀਂ ਬੈਰੇ ਤੇ ਅੰਗੂਰ ਨੇ ਨਾ
1: ਜ਼ਿੰਮੇਵਾਰੀ ਤਾਂ ਆਪਾਂ ਨੂੰ ਚੱਕਣੀ ਪੈਣੀ।
0: ਅੰਗੂਰ ਪੈਰ ਦੇ ਥੱਲੇ ਸਕੁਇਸ਼ ਹੋ ਜਾਊਗਾ, ਸੋ ਤਾਈ ਨੀ ਟਮਾਟਰ ਸੱਦਿਆ।
2: ਅੱਛਾ ਟਮਾਟਰ ਸੱਦਿਆ ਵਾ, ਟਮਾਟਰ ਹੈਡ ਬਣਾ ਦਾਂਗੇ।
0: ਟਮਾਟਰ ਨਹੀਂ ਸੱਦਿਆ, ਬਿਕਾਜ਼ ਉਹ ਪੈਰਾਂ ਦੇ ਥੱਲੇ ਸਕੁਇਸ਼ ਹੋ ਜਾਊਗਾ। ਗ੍ਰੇਪਸ ਵੀ ਪੈਰਾਂ ਦੇ ਥੱਲੇ ਸਕੁਇਸ਼ ਹੋ ਜਾਊਗਾ।
2: ਓਹੋ
0: ਵਿਦਿਆ ਜਾਊਗਾ।
2: ਅੱਛਾ ਇਹ ਵੀ ਠੀਕ ਹੈ, ਤੇ ਤੁਸੀਂ ਫਿਰ ਚਲੋ ਖਿਆਲ ਰੱਖ ਲਿਓ ਨਾ ਤੁਸੀਂ।
0: ਦੁਬਾਰਾ
2: ਤੇ ਤੁਸੀਂ ਜਦੋਂ ਤਿਆਰ ਹੋਣਾ ਨਾ, ਮੇਕ ਸ਼ੋਰ ਤੁਸੀਂ ਕਰੇਲੇ ਕਰਨੇ ਸਾਰੇ ਆ, ਕਿਉਂਕਿ ਤੁਸੀਂ ਸਬਜ਼ੀ ਵਾਲੇ ਪਾਸੇ ਹੋ।
1: ਜਿਹੜਾ ਉਹ ਇੱਕ ਕਰੇਲਾ ਇੱਕ ਨਿੰਮ ਚੜਿਆ,
0: ਅਮਰੂਦ ਤੁਸੀਂ ਕਰਨੇ,
2: ਕਰੇਲੇ ਕਰਕੇ ਆਉਣਾ ਤੁਸੀਂ।
0: ਅੱਗੇ
2: ਠੀਕ ਆ, ਓਕੇ। ਤੇ ਇੱਧਰ ਇੱਕ ਮੁੱਖ ਸੰਧੂ ਅੰਕਲ ਹੈ, ਕਹਿੰਦੇ ਡਰੈਗਨ ਫਰੂਟ ਨੂੰ ਫੁੱਫੜ ਬਣਾ ਦਿਓ। ਨਹੀਂ ਫੁੱਫੜ ਆਲਰੇਡੀ ਬਣ ਗਿਆ, ਡਰੈਗਨ ਫਰੂਟ ਨੂੰ ਫੌਜੀ ਬੈਂਡ ਬਣਾਉਣਾ ਇਹਨਾਂ ਦਾ।
1: ਆਪਦੀ ਅਕਲ ਨਾ ਵਰਤਦਾ ਹੋਵੇ ਫਿਰ ਇਨਵੈਸਟਰ ਬਣਦਾ। ਤਿੰਨ ਚੀਜ਼ਾਂ ਇਕੱਠੀਆਂ ਹੋ ਗਈਆਂ,
2: ਤਿੰਨ ਇਕੱਠੀਆਂ ਹੋਣਗੀਆਂ ਤੇ ਟੇਬਲ ਦੇ ਵਿੱਚ ਕੀ ਪਿਆ ਹੋਊਗਾ? ਟੇਬਲ ਦੇ ਵਿੱਚ ਚਲੋ ਹਾਰ ਗਏ,
0: ਟੇਬਲ ਦੇ ਉੱਪਰ ਪਿਆ ਹੋਇਆ।
2: ਅੱਛਾ ਟੇਬਲ ਦੇ ਉੱਪਰ ਪਿਆ, ਫਿਰ ਕੱਪ ਹੋਊਗਾ? ਫਿਰ
0: ਨਹੀਂ,
2: ਮੋਮਬੱਤੀ ਹੋਊਗੀ ਫਿਰ।
1: ਟੇਬਲ ਤੇ ਕੀ ਪਿਆ ਹੋ ਸਕਦਾ ਹੁਣ ਗਿਣ ਦਈਏ ਹੁਣ।
2: ਟੇਬਲ ਦੇ ਉੱਤੇ, ਟੇਬਲ ਦੇ ਉੱਤੇ ਕੀ ਪਿਆ ਹੋਊਗਾ? ਚਲ ਹਾਰ ਗਏ ਆਪਾਂ।
0: ਕਾਪੀ
2: ਹੈ,
0: ਕਿਤਾਬ,
2: ਬੁੱਕ। ਓਕੇ ਓਕੇ ਓਕੇ, ਹਾਂ ਇਹ ਠੀਕ ਸੀ, ਇਹ ਰਿਨਾਜ਼ ਦੇ ਮੰਮਾ ਨੇ ਦੱਸਿਆ ਸਾਨੂੰ ਬੁੱਕਸ, ਥੈਂਕ ਯੂ। ਅਸੀਂ ਤੇ ਡਰਦੇ ਵਹਿੰਦੇ ਹੀ ਨਹੀਂ ਆ, ਮੈਸੇਜ
1: ਸਹੀ ਆ।
2: ਥੈਂਕ ਯੂ ਐਸ਼ਲਿਨ।
0: ਮੰਮਾ ਕੋਲ ਫੋਨ ਨਹੀਂ ਹੈਗਾ।
2: ਅੱਛਾ ਮੰਮਾ ਕੋਲ ਫੋਨ ਨਹੀਂ ਹੈਗਾ, ਓਕੇ ਓਕੇ, ਕੋਈ ਨਹੀਂ, ਪਾਪਾ ਨੂੰ ਕਿਉਂ ਲੈ ਦੇਣਗੇ।
0: ਮੇਰੇ ਕੋਲ ਫੋਨ ਹੈਗਾ ਮੰਮਾ ਦਾ।
2: ਅੱਛਾ ਤੁਹਾਡੇ ਕੋਲ ਆ, ਵਾਹ, ਤੁਸੀਂ ਫਿਰ ਬੌਸ ਹੋ ਨਾ ਕਰਦੇ। ਤੁਹਾਡਾ ਦਿਨ ਵਧੀਆ ਵਧੀਆ ਰਹੇ। ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ। ਸਤਿ ਸ੍ਰੀ ਅਕਾਲ
1: ਅਸੀਸ, ਕੀ ਹਾਲ ਚਾਲ, ਛੁੱਟੀਆਂ ਕਿਵੇਂ ਚੱਲਦੀਆਂ? ਭਿੰਡੀ ਤੇ ਅਮਰੂਦ ਦੇ ਠੀਕ ਆ?
2: ਨਹੀਂ ਇਹ ਗਿੱਧਾ ਗੁੱਧੇ ਦੀ ਸਾਰੀ ਜ਼ਿੰਮੇਵਾਰੀ ਇਹਦੀ ਆ,
1: ਜਾਗੋ ਇਹਨੇ ਕੱਢਣੀ,
2: ਗਾਉਣੇ ਨੇ ਬੋਣੇ ਆ।
1: ਰੀਵਨ ਵੀ ਇਹਨੂੰ ਇਹ ਤੋਂ ਹੀ ਕਟਾਓ ਫਿਰ, ਰੀਵਨ ਵੀ ਜ਼ਿੰਮੇਵਾਰੀ ਤੇਰੀ। ਹਾਂ
2: ਹੈ,
1: ਅਸੀਸ ਕਾਫੀ ਕਿਉਂਕਿ ਰਿਸਪੋਨਸੀਬਲੀ ਐਕਟ ਕਰਦੀ ਹੈ।
2: ਹੈ ਅਸੀਸ, ਇਦਾਂ ਕਰੀਏ। ਓਕੇ
0: ਓਕੇ
2: ਓਕੇ, ਤੇ ਜਰਾਈ ਚ ਬਹਿ ਕੇ ਕੀ ਕੀ ਕਰ ਰਹੇ ਹੋ? ਖਾ ਰਹੇ ਹੋ, ਪੀ ਰਹੇ ਹੋ, ਕਹਲੇ ਉੱਠੇ ਹੀ ਹੋ?
0: ਹਜੇ ਇਹਦਾ ਸੁਣਨ ਗੱਲ ਕਰ ਰਹੇ
2: ਆ। ਓਏ
1: ਯਾਰ, ਇਹਨਾਂ ਵੀ ਨਹੀਂ ਪਤਾ
2: ਜਰਾਈ ਚ ਬੰਦਾ ਬੈਠਾ ਹੋਵੇ, ਸ਼ੱਕਰ ਪਾਰੇ ਮੱਠੀਆਂ ਪਈਆਂ ਹੋਣਗੇ,
1: ਓਏ
2: ਚਾਹ ਦਾ ਚਾਹ ਦਾ ਇੰਤਜ਼ਾਰ ਹੋਵੇ,
1: ਪਾਪਾ ਬਣਾ ਕੇ ਲਿਆਉਂਦਾ ਹੋਵੇ।
2: ਹੈ,
1: ਪਾਪਾ ਬਣਾ ਕੇ ਲਿਆਵੇ,
2: ਅਲਸੀ ਦੀ ਪਿੰਨੀ ਆਪਸ਼ਨ ਹੋਵੇ।
1: ਉਪਸ ਹੋ ਗਿਆ ਫਿਰ ਤਾਂ,
2: ਓਏ
1: ਕੀ ਬਾਤਾਂ ਜੀ,
2: ਉਪਸ ਪੁਪਸ ਸਾਰਾ ਕੁਝ, ਮਤਲਬ
1: ਸਵੇਰ ਦੀਆਂ ਗੱਲਾਂ ਇਹ ਸਾਰੀਆਂ।
2: ਓ ਹੋ ਹੋ ਹੋ, ਉਹ ਵੀ ਦਿਨ ਹੁੰਦੇ ਹੈ ਨਾ,
1: ਹੁਣ ਵੀ ਠੀਕ ਹੀ ਆ।
2: ਹਾਂ, ਰਜਾਈਆਂ 'ਚ ਬੈਠਿਆਂ ਨੂੰ ਚਾਵਾਂ ਮਿਲਦੀਆਂ ਹੁੰਦੀਆਂ ਸੀ, ਵਿਆਹ ਵਿਊਹ ਜਾਈਦਾ ਸੀ, ਅੱਜ ਕੱਲ੍ਹ ਤਾਂ ਵਿਆਹ ਦੇ ਉੱਤੇ ਵੀ ਠਾ ਲੈਂਦੇ ਟਾਈਮ ਨਾਲ।
1: ਨਹਾ ਕੇ ਪੀਣੀ ਹੈ ਜਾਂ ਹੁਣੇ ਪੀਣੀ ਹੈ ਲੈ ਦੱਸ
2: ਇਹ ਕੋਈ ਗੱਲ ਹੋਈ
1: ਨਹਾਉਣ ਤੋਂ ਬਾਅਦ ਵੀ ਪੀ ਲਾਂਗੇ ਇਹ ਚ ਕੀ ਪ੍ਰੋਬਲਮ
0: ਹੈ ਭਾਈ ਤੁਸੀਂ ਬੋਲੇ ਰਹਿਣਾ ਮੈਨੂੰ ਕਿੰਨੀ ਵੇਰ
1: ਅਸੀਂ ਸੋਚੀ ਜਾਂਦੇ ਹਾਂ ਵੀ ਅਸੀਸ ਕਿਤੇ ਕੁਛ ਪਿੰਨੀ ਪਿੰਨੀ ਨੂੰ ਖਾਂਦੀ ਹੋਵੇ
2: ਸਾਨੂੰ ਲੱਗਾ ਵੀ ਅਸੀਸ ਪਹਿਲਾਂ ਵਿਹਲੀ ਹੋ ਜੇ ਅਸੀਸ ਨਾਲ ਸਭ ਤੋਂ ਬੈਸਟ ਕੰਮ ਪਤਾ ਕੀ ਆ ਵੇਖੋ ਠੰਡ ਕਿੰਨੀ ਆ ਤੇ ਆਲਰੇਡੀ ਇੰਨੀ ਠੰਡ ਆ ਤੇ ਇੰਨੀ ਠੰਡ ਦੇ ਵਿੱਚ ਹੋਰ ਗਾਂ ਠੰਡ ਬਰਫ਼ ਦੇ ਉੱਤੇ ਜਾਣਾ ਤੇ ਉਹ ਜਰਾਈ ਚ ਬਹਿਣਾ ਵਧੀਆ ਨਾ ਆਪਸ਼ਨ
1: ਸਹੀ ਹੈ ਨਿੱਘ ਜਿਹਾ ਆ ਜਾਂਦਾ
2: ਇਹ ਸਿਆਣੀ ਆ
0: ਵਧੀਆ ਨਾਈਟ ਆਉ ਕਿਤੇ ਠੰਡੇ
2: ਹਾਂ ਇਹ ਸਿਆਣੀ ਆ ਸਿਆਣੀ ਆ ਕੁੜੀ ਕੀ ਸੁਣਾਓਗੇ ਫਿਰ
0: ਬੋਲੀ
2: ਓਕੇ
0: ਭੈਣ ਭਰਾਵਾਂ ਦਾ ਇੱਕ ਦੂਜੇ ਬੇ ਨਹੀਂ ਸਰਦਾ
2: ਭੈਣ ਭਰਾਵਾਂ ਦਾ ਇੱਕ ਦੂਜੇ ਬੇ ਨਹੀਂ ਸਰਦਾ ਭੈਣ ਭਰਾਵਾਂ ਦਾ
0: ਬੱਲੇ ਬੱਲੇ ਬੱਲੇ ਬੱਲੇ

0: नानी तेरी मोरनी को मोर ले गए,
1: बाकी चोर ले गए,
0: बाकी जो बचा था काले चोर ले गए। ना नानी ना ना ना ना रे ना रे ना रे ना रे
2: ना ना ना ना ना
1: ब्याह ते मनमोहन बार चरणी दी थोन में करिए।
0: थैंक यू जी।
2: चलो की ब्याह दा।
0: हां जी
1: मैं कहा मरूद ते भिंडी दे ब्याह ते फिर थोन ही दईए सेवा दा मौका।
0: ਅਸੀਂ ਆਪਾਂ ਦੋਵੇਂ ਜਣੇ ਗੱਲ ਦੋਵੇਂ ਜਣੇ ਗਾਵਾਂਗੇ।
1: ਵਾਹ ਜੀ ਵਾਹ।
0: ਨਹੀਂ ਨਹੀਂ ਹੱਲੇ ਨਹੀਂ, ਹੱਲੇ ਤਾਂ ਪੱਕਾ ਕਰਨਾ, ਡੇਟ ਪੱਕੀ ਕਰਨੀ ਆ।
1: ਹਜੇ ਤਾਂ ਭਿੰਡੀ ਵੀ ਨਹੀਂ ਪੱਕੀ।
0: ਹਾਂ ਐਡੀ ਛੇਤੀ ਥੋੜੀ
2: ਪੱਕ ਜੂ।
1: ਆਹ ਪੱਕ ਠੱਕ ਕਰਾਂਗੇ ਨਾ ਉਹਦੀ।
2: ਭਿੰਡੀ ਪੱਕ ਕੇ
0: ਜਾਊ। ਹਾਂ ਹਲੇ ਪਲੈਨਿੰਗ ਪਲੈਨਿੰਗ ਚੱਲ ਰਹੀ ਹਲੇ ਤੇ।
2: सारा
0: कुछ तुही करना, बिजी बुजी ना हो। थैंक यू।
1: जो बरात बजे पानी पैंदी।
0: हां जी लाल जी,
3: तुसीं अमरूद दा ब्याह कराई जांदे उधर जसवाल ब्याह, जसवाल नूं किसे घोड़ी नहीं दित्ती। आहो ਉਹ ਭਾਈ ਜਸਵਾਲ ਭਾਈ ਕੁੜੀ ਕੀਤੀ ਨਾ, ਤੇ ਜਸਵਾਲ ਭਾਈ ਲੱਤਾਂ ਨੀਚੇ ਲੱਗਣ ਘੋੜੀ ਘੋੜੀ ਉੱਪਰ ਚੱਕੇ
1: ਘੋੜੀ ਕਾਲੀ ਮੋਟਰਸਾਈਕਲ ਹੀ ਕਹੋ ਜੀ।
0: ਇਹਨੇ ਜਸਵਾਲ ਸਾਹਿਬ ਕਹਿੰਦੇ ਘੋੜੀ ਵਾਲੇ ਨਾਲ ਲੜ ਪਏ, ਕਹਿੰਦੇ ਇਹਦੀ ਕਿੱਕ ਨੀ ਹੈਗੀ,
1: ਕਮਲਿਆ ਰਕਾਬ ਹੁੰਦੀ ਰਕਾਬ ਤੇ ਪੈਰ ਪਸਾ ਕੇ ਕਿੱਕ ਮਾਰੀ ਜਾਣ।
0: ਕੱਲ ਮਸਲਾ ਹੋਰ ਪੈ ਗਿਆ ਇਹਦਾ, ਕਹਿੰਦੇ ਜਸਵਾਲ ਸਾਹਿਬ ਦੇ ਵਿਆਹ ਤੇ ਘੋੜੀ ਚੱਲੀ ਕੱਛੇ ਮਾਰ ਕੇ ਲੈ ਗਏ।
1: ਉਹ ਅੱਗੇ ਪੁਰਾਣਾ ਲਾਲ ਜੀ ਪਿੰਡ ਦਾ ਨਵਾਬ ਸੀ ਨਾ, ਜਦੋਂ ਹੌਲੀ ਹੌਲੀ ਪਿੱਛੇ ਨੂੰ ਹੁੰਦਾ ਗਿਆ ਪਿੱਛੇ ਨੂੰ ਹੁੰਦਾ ਗਿਆ ਤੇ ਡਿੱਗ ਪਿਆ ਹਨਾ, ਤੇ ਉਹ ਲੋਕ ਹੱਸਣ ਲੱਗ ਗਏ, ਲਾ ਕਹਿੰਦਾ ਡਿੱਗ ਪਿਆ ਡਿੱਗ ਪਿਆ, ਡਿੱਗਿਆ ਥੋੜੀਆਂ ਘੋੜੀ ਮੁੱਕ ਗਈ। ਇਹ ਲਈ ਵੱਡੇ ਬੰਦੇ ਇੱਦਾਂ ਹੁੰਦੇ
3: ਨਹੀਂ ਭਾਈ। ਭਾਈ ਨੇ ਭਾਈ ਨੇ ਰਕਾਬ ਇੱਦਾਂ ਬੋਲਿਆ ਜਿਦਾਂ ਭਾਈ ਨੇ ਕੇਕ ਟਰਾਈ ਕੀਤੀ ਹੁੰਦੀ ਹੈ।
0: ਮਹੱਲੇ
3: ਚੋਰੀ ਹੋ ਗਈ, ਪੁਲਿਸ ਵਾਲੇ ਨੇ ਕੁੱਤਾ ਕੁੱਤਾ ਜਿਹੜਾ ਸੁੰਘਣਾ ਸੁੰਘ ਕੇ ਪਤਾ ਕਰਦਾ ਵੀ ਚੋਰ ਕਿੱਧਰ ਗਿਆ ਨਾ।
0: ਅੱਛਾ
3: ਤੇ ਸੈਮੀ ਸਾਹਿਬ ਕਹਿੰਦੇ ਉਹਨੂੰ ਪੁਲਿਸ ਨੂੰ ਕਹਿੰਦੇ ਕਹਿੰਦੇ ਦੋ ਮਿੰਟ ਮੈਂ ਕੁੱਤਾ ਲੈ ਕੇ ਜਾਂਦਾ। ਕਹਿੰਦਾ ਕਿਉਂ? ਕਹਿੰਦਾ ਉਹਨੂੰ ਕਹੀ ਆ ਸਬਜ਼ੀ ਸੁੰਘ ਕੇ ਦੇਖੀ ਖਰਾਬ ਨਹੀਂ ਹੋਈ।
1: ਬੜਾ ਬਾਰਡਰ ਸਿਕਿਉਰਿਟੀ ਫੋਰਸ ਦਾ ਕੁੱਤਾ ਹੈ।
0: ਹਾਂ ਨੇ ਫਿਰ ਵੇਖੋ ਕੇਟਰਿੰਗ ਚ ਲੋੜ ਪੈਂਦੀ ਇਹੋ ਜਿਹੀ ਚੀਜ਼ਾਂ ਦੀ।
1: ਸਹੀ ਹੈ। ਜਦੋਂ ਕੁੱਤਾ ਚੈੱਕ ਕਰਨ ਆਇਆ ਕਹਿੰਦਾ ਖੰਘ ਵਾਲੀ ਦਵਾਈ ਤਾਂ ਇੱਥੇ ਪਈ।
3: ਉਦੋਂ ਨਾ ਜਸਵਾਲ ਭਾਈ ਆਪਣਾ ਭਾਬੀ ਨਾ ਆਪਣਾ ਅਨੰਦ ਨੂੰ ਕਹੀ ਜਾਣ, ਕਹਿੰਦੇ ਗੁੱਸੇ ਨਾ ਨਾ ਨਾ ਕੰਮ ਕਰੀ ਜਾਣ, ਕਹਿੰਦੇ ਪੜ ਲੈ ਮੋਏ ਮਾਰ ਜਾਣਾ, ਤੂੰ ਤਾਂ ਹਾਊਸ ਵਾਈਫ ਵੀ ਨੀ ਬਣ ਸਕਦਾ।
1: ਲੈ ਹਾਊਸ ਵਾਈਫਾਂ ਕਿਤੇ ਪੜੀਆਂ ਨੀ ਹੁੰਦੀਆਂ, ਆਹ ਗੱਲ ਹੁਣ ਕਹਿਤੀ ਤੁਸੀਂ, ਹੁਣ ਜਾਇਓ ਘਰੇ ਅੱਜ ਫਿਰ
0: ਤੁਹਾਡੀ ਗੱਲ ਪਾਵਾਂਗੇ ਆਪਾਂ।
1: ਕਿੱਧਰ ਨੂੰ ਮੋੜਾ ਮੋੜਤਾ, ਕਿੱਥੇ ਚੁਟਕਲਾ ਸੁਣਾਇਆ ਮੈਂ।
3: ਬੀਬੀਆਂ ਆਪਣਾ ਨਾ ਬੀਬੀਆਂ ਟੂਰ ਗਿਆ ਆਪਣਾ, ਉੱਥੇ ਆਪਾਂ ਦੇਖਣਾ ਕਿ ਉਹਨਾਂ ਦਾ ਕਿਹੜਾ ਵਾਟਰਫਾਲ ਆ ਜਿਹੜਾ
1: ਨਾਇਗਰਾ ਫਾਲ ਕਹਿ ਦਿਓ ਜੀ
3: ਆਪਣਾ ਗਾਈਡ ਦੱਸਦਾ ਵੀ ਆਹ ਫੋਲ ਵਾਟਰਫਾਲ ਹੈ ਬਹੁਤ ਵੱਡਾ ਹੁੰਦਾ ਹਨਾ ਤੇ ਇਹਦੇ ਨਾ ਆਵਾਜ਼ ਦੂਰ ਦੂਰ ਤੱਕ ਜਾਂਦੀ ਹੈ ਜੀ ਹਨਾ ਤੇ ਸਰਪੰਚ ਕਹਿੰਦਾ ਅੱਛਾ ਬੀਬੀਆਂ ਕਹਿੰਦਾ ਬੀਬੀਆਂ ਬੀਬੀ ਚੁੱਪ ਹੋ ਜਾਓ ਤੁਹਾਨੂੰ ਆਵਾਜ਼ ਸੁਣਾਈ ਨਹੀਂ ਦਿੰਦੀ
0: ਥੈਂਕ ਯੂ ਲਾਲ ਜੀ
1: ਜਾਣ ਲੱਗੀਆਂ ਭੈਣ ਜੀ ਚੱਲ ਬਾਕੀ ਤਾਂ ਫੋਨ ਤੇ ਵੀ ਕਰ ਲਾਂਗੇ
0: ਬਾਕੀ ਫੋਨ ਤੇ ਸਹੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਗੁਰਵੀਨ ਪਰਵਾਲ ਵੱਲੋਂ ਵੀ ਆ ਗਈ ਹੈ ਤੇ ਰੁਪਿੰਦਰ ਜੀ ਤੁਹਾਡਾ ਧੰਨਵਾਦ ਅੰਮ੍ਰਿਤ ਜੀ ਧਰਮਿੰਦਰ ਜੀ ਜਸਵਾਲ ਸਾਹਿਬ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਕਿ 199 ਰੇਟ ਹੋ ਗਿਆ ਬਾਈਕ ਰਾਮ ਦਾ ਧੰਨਵਾਦ ਜੀ ਤੁਹਾਡਾ
1: 189 ਵੀਜ਼ਾ
0: ਮੁੱਖ ਸੰਧੂ ਜੀ ਗੁਰਪ੍ਰੀਤ ਜੀ ਮਨ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਤੇ ਕਰਨ ਸੰਧੂ ਜੀ ਰਜਿੰਦਰ ਬਾਵਾ ਜੀ ਸੰਦੀਪ ਸਿੰਘ ਰੱਖੜਾ ਜੀ ਗੁਰਜੀਤ ਕੌਰ ਗਿੱਲ ਜੀ ਸੁਖਵਿੰਦਰ ਕੌਰ ਜੀ ਜਤਿੰਦਰਪਾਲ ਸਿੰਘ ਜੀ ਸੁਖਦੀਪ ਸਿੰਘ ਘੁੰਮਣ ਜੀ ਕੁਲਵੰਤ ਸਿੰਘ ਬਾੜ ਜੀ ਤੁਹਾਡਾ ਧੰਨਵਾਦ ਚੜ੍ਹਦੀ ਕਲਾ ਚਰ ਵਾਸਤੇ ਖੇਡਦੇ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM
4: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
5: ਉਹ ਜੋ ਹੁਕਮ ਮੇਰੀ ਸਰਕਾਰ
4: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
5: ਆਹੋ ਜੀ ਆਹੋ
4: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
6: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ
7: ਗਿੱਪੀ ਗਰੇਵਾਲ ਬਿੰਨੂ ਟਿੰਨੋ ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4 ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
8: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ
6: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ
9: Hi, this is Umang Kumar aur pyar se log mujhe okay kehte hain aap sun rahe hain Radio Hanji 1674 AM keep listening
10: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
11: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
10: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
11: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
12: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ
4: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
5: ਉਹ ਜੋ ਹੁਕਮ ਮੇਰੀ ਸਰਕਾਰ
4: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
5: ਅਕਸ਼ਰਾ ਜੁਐਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
5: ਆਹੋ ਜੀ ਆਹੋ
4: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

ਤੁਹਾਡਾ ਸਵਾਗਤ ਹੈ ਜੀ ਰੇਡੀਓ ਹਾਂਜੀ ਦੇ ਉੱਪਰ। ਅੱਜ ਦੀ ਕਹਾਣੀ ਊਸ਼ੂਸ ਦੇ ਇੱਕ ਲੈਕਚਰ ਦੇ ਵਿੱਚੋਂ ਆ। ਕਹਿੰਦੇ ਨੇ ਕਿ ਇੱਕ ਵਾਰ ਜੰਗਲ ਦੇ ਵਿੱਚ ਇੱਕ ਸ਼ੇਰਨੀ ਆਪਣੇ ਬੱਚੇ ਨੂੰ ਜਨਮ ਦਿੰਦੀ ਹੁੰਦੀ ਮਰ ਜਾਂਦੀ ਹੈ। ਉੱਥੋਂ ਨੇੜਿਓਂ ਇੱਕ ਬੱਕਰੀਆਂ ਦਾ ਝੁੰਡ ਲੰਘ ਰਿਹਾ ਹੁੰਦਾ ਉਦਣ, ਤੇ ਬੱਕਰੀਆਂ ਦਾ ਝੁੰਡ ਉਹਨੂੰ ਉਸ ਬੱਚੇ ਨੂੰ ਆਪਣੇ ਨਾਲ ਰਲਾ ਲੈਂਦਾ। ਜਦੋਂ ਉਹ ਸ਼ੇਰ ਦਾ ਬੱਚਾ ਜਿਹੜਾ ਕਿ ਹਾਲੇ ਹੁਣੇ ਜਨਮਿਆ ਹੀ ਹੈ, ਜਦੋਂ ਬੱਕਰੀਆਂ ਦੇ ਨਾਲ ਰਲ ਜਾਂਦਾ, ਜਿਉਂ ਜਿਉਂ ਵੱਡਾ ਹੁੰਦਾ ਉਹਨੂੰ ਵੀ ਇਉਂ ਹੀ ਲੱਗਣਾ ਸ਼ੁਰੂ ਹੋ ਜਾਂਦਾ ਕਿ ਉਹ ਇੱਕ ਬੱਕਰੀ ਹੋਈ ਆ। ਉਹ ਬੱਕਰੀਆਂ ਦੇ ਵਾਂਗੂ ਤੁਰਦਾ, ਉਹ ਬੱਕਰੀਆਂ ਦੇ ਵਾਂਗੂ ਹੀ ਹਰਕਤਾਂ ਕਰਦਾ, ਹਾਲਾਂਕਿ ਉਹ ਘਾਹ ਫੂਸ ਖਾਣਾ ਸ਼ੁਰੂ ਕਰ ਦਿੰਦਾ। ਹੈਰਾਨੀ ਦੀ ਗੱਲ ਇਹ ਸੀਗੀ ਕਿ ਉਹਨੇ ਕਦੀ ਮੀਟ ਦਾ ਜਾਂ ਮਾਸ ਦਾ ਸਵਾਦ ਹੀ ਨਹੀਂ ਚੱਖਿਆ ਸੀ ਸ਼ੇਰ ਹੋ ਕੇ ਵੀ। ਇਸੇ ਤਰੀਕੇ ਦੇ ਨਾਲ ਕਾਫੀ ਸਮਾਂ ਲੰਘ ਜਾਂਦਾ। ਇੱਕ ਦਿਨ ਉਹੀ ਬੱਕਰੀਆਂ ਦਾ ਝੁੰਡ ਕਿਤੋਂ ਲੰਘ ਰਿਹਾ ਹੁੰਦਾ। ਉਸ ਝੁੰਡ ਦੇ ਵਿੱਚ ਜਿਹੜਾ ਕਿ ਸ਼ੇਰ ਵੀ ਹੁੰਦਾ, ਪਰ ਉਹ ਬੱਕਰੀ ਹੋਈ ਹੁੰਦਾ, ਕਿਉਂਕਿ ਉਹਨੂੰ ਨਾ ਤਾਂ ਉਹਨੇ ਕਦੀ ਸ਼ੇਰਾਂ ਨੂੰ ਦੇਖਿਆ ਨਾ ਉਹਨੇ ਸ਼ੇਰਾਂ ਦੀ ਕਦੀ ਸੰਗਤ ਕੀਤੀ, ਇਸ ਕਰਕੇ ਉਹ ਬੱਕਰੀ ਹੀ ਸਮਝਦਾ ਸੀ ਆਪਣੇ ਆਪ ਨੂੰ। ਅਤੇ ਜਦੋਂ ਝੁੰਡ ਲੰਘ ਰਿਹਾ ਹੁੰਦਾ ਤਾਂ ਉਸੇ ਝੁੰਡ ਦੇ ਉੱਪਰ ਇੱਕ ਬੁੱਢੇ ਸ਼ੇਰ ਦੀ ਨਿਗਾਹ ਪੈਂਦੀ ਹੈ। ਬੁੱਢਾ ਸ਼ੇਰ ਪਹਿਲਾਂ ਤਾਂ ਹੈਰਾਨ ਹੁੰਦਾ ਵੀ ਇਹ ਕਿਵੇਂ ਹੋ ਸਕਦਾ, ਬੱਕਰੀਆਂ ਦੇ ਝੁੰਡ ਦੇ ਵਿੱਚ ਇੱਕ ਸ਼ੇਰ ਤੁਰਿਆ ਫਿਰਦਾ,

ਕਿ ਉਹਨੂੰ ਧੋਣੋਂ ਫੜ ਕੇ ਕੜੀਸਦਾ ਹੋਇਆ ਲੈ ਜਾਂਦਾ। ਤੇ ਜਿਹੜਾ ਛੋਟਾ ਬੱਚਾ ਸੀ ਉਹ ਹੈਰਾਨ ਹੋ ਰਿਹਾ ਸੀ ਕਿ ਇਹ ਮੇਰੇ ਨਾਲ ਕੀ ਹੋ ਰਿਹਾ, ਇਹ ਮੈਨੂੰ ਕਿੱਥੇ ਖਿੱਚ ਕੇ ਲੈ ਕੇ ਜਾਇਆ ਜਾ ਰਿਹਾ। ਐਂਡ ਉਸ ਤੋਂ ਵੀ ਇਲਾਵਾ ਉਹ ਅਚੰਬੇ 'ਚ ਸੀ, ਕਨਫਿਊਜ਼ਨ 'ਚ ਸੀ, ਕਿਉਂਕਿ ਉਹਨੇ ਪਹਿਲੀ ਵਾਰ ਆਪਣੇ ਵਰਗਾ ਕੋਈ ਦੇਖਿਆ ਸੀ, ਪਹਿਲੀ ਵਾਰ ਉਹਨੇ ਕਿਸੇ ਦੂਜੇ ਸ਼ੇਰ ਨੂੰ ਦੇਖਿਆ ਸੀ ਕਿ ਇਹ ਮੇਰੇ ਵਰਗਾ। ਬੁੱਢਾ ਸ਼ੇਰ ਉਹਨੂੰ ਖਿੱਚ ਕੇ ਇੱਕ ਤਲਾਬ ਦੇ ਕੋਲ ਲੈ ਜਾਂਦਾ। ਪਹਿਲੋਂ ਤਾਂ ਉਹ ਛੋਟਾ ਜਿਹੜਾ ਸ਼ੇਰ ਸੀ, ਬੱਚਾ ਸੀ, ਜਿਹਨੇ ਹੁਣ ਤੱਕ ਬੱਕਰੀਆਂ ਨਾਲ ਸਮਾਂ ਕੱਢਿਆ ਸੀ, ਉਹ ਬਹੁਤ ਘਬਰਾ ਜਾਂਦਾ। ਉਹਦੇ ਹੱਥ ਪੈਰ ਕੰਬਣੇ ਸ਼ੁਰੂ ਹੋ ਜਾਂਦੇ, ਉਸਦਾ ਸਰੀਰ ਕੰਬਣਾ ਸ਼ੁਰੂ ਹੋ ਜਾਂਦਾ, ਕਿਉਂਕਿ ਉਹਨੂੰ ਪਤਾ ਹੀ ਨਹੀਂ ਸੀ ਉਹਨੇ ਕੀ ਕਰਨਾ। ਉਹਦਾ ਪਹਿਲਾਂ ਕਿਸੇ ਸ਼ੇਰ ਨਾਲ ਵਾਹ ਹੀ ਨਹੀਂ ਪਿਆ ਸੀ, ਹਾਲਾਂਕਿ ਉਹ ਆਪ ਸ਼ੇਰ ਸੀ। ਹਾਲੇ ਤਾਂ ਉਸ ਲਈ ਇਹ ਗੱਲ ਬੜੀ ਔਖੀ ਹੋ ਰਹੀ ਸੀ ਪਹੁੰਚਾਉਣੀ ਕਿ ਜੋ ਮੇਰੇ ਸਾਹਮਣੇ ਖੜਾ ਹੈ ਵੀ ਸ਼ੇਰ ਹੈ, ਅਤੇ ਜਿਨ੍ਹਾਂ ਨਾਲ ਮੈਂ ਪਹਿਲਾਂ ਤੁਰਦਾ ਫਿਰਦਾ ਰਿਹਾ, ਫਿਰ ਉਹ ਕੌਣ ਸੀ। ਵੱਡਾ ਸ਼ੇਰ ਉਹਨੂੰ ਪਾਣੀ ਦੇ ਤਲਾਅ 'ਚ ਦੇਖਣ ਨੂੰ ਕਹਿੰਦਾ। ਪਾਣੀ ਦੇ ਤਲਾਅ 'ਚ ਜਦੋਂ ਛੋਟਾ ਸ਼ੇਰ ਦੇਖਦਾ ਤਾਂ ਹੋਰ ਹੈਰਾਨ ਹੁੰਦਾ ਕਿ ਮੈਂ ਤਾਂ ਬਿਲਕੁਲ ਹੀ ਜਮਾਂ ਇਹਦੇ ਵਰਗਾ, ਪਰ ਇਹ ਮੇਰੇ ਨਾਲ ਕੀ ਹੋ ਰਿਹਾ, ਕੋਈ ਬੱਕਰੀ ਤੁਹਾਡੀ ਛੇਤੀ ਸ਼ੇਰ ਕਿਵੇਂ ਹੋ ਸਕਦਾ, ਮੈਂ ਤਾਂ ਹੁਣੇ ਬੱਕਰੀ ਸਾਂ ਅਤੇ ਹੁਣੇ ਸ਼ੇਰ ਕਿਵੇਂ ਬਣ ਸਕਦਾ। ਫਿਰ ਬੁੱਢਾ ਸ਼ੇਰ ਉਹਨੂੰ ਗੁਫਾ 'ਚ ਆਪਣੇ ਨਾਲ ਲੈ ਕੇ ਜਾਂਦਾ। ਥੋੜ੍ਹੇ ਦਿਨ ਤਾਂ ਉਹਨੂੰ ਲੱਗਦਾ ਕਿ ਨਹੀਂ, ਮੈਂ ਜਿਨ੍ਹਾਂ ਨਾਲ ਰਿਹਾ ਵੱਡਾ ਹੋਇਆ ਉਹਨਾਂ ਤੋਂ ਦੂਰ ਹੋ ਰਿਹਾ, ਪਰ ਹੌਲੀ ਹੌਲੀ ਜਿਵੇਂ ਸ਼ੇਰ ਨੂੰ ਆਪਣੇ ਆਪ ਦੀ ਪਛਾਣ ਆ ਗਈ, ਸ਼ੇਰ ਨੂੰ ਪਤਾ ਲੱਗ ਗਿਆ ਕਿ ਮੈਂ ਕੌਣ ਹਾਂ। ਹੁਣ ਉੱਚੀ ਉੱਚੀ ਦਹਾੜਨ ਵੀ ਲੱਗਾ, ਉਹ ਸ਼ੇਰਾਂ ਵਾਂਗੂ ਛਾਲਾਂ ਮਾਰਦਾ, ਪਰ ਉਸ ਲਈ ਯਕੀਨ ਕਰਨਾ ਹਾਲੇ ਵੀ ਔਖਾ ਸੀ ਕਿ ਮੈਂ ਹਾਲੇ ਥੋੜ੍ਹੇ ਦਿਨ ਪਹਿਲਾਂ ਬੱਕਰੀ ਸਾਂ, ਮੈਂ ਸ਼ੇਰ ਕਿਵੇਂ ਹੋ ਸਕਦਾ, ਕਿ ਸ਼ੇਰ ਬਣਨਾ ਐਡਾ ਸੌਖਾ ਸੀ ਕਿ ਜਾਂ ਔਖਾ ਉਹ ਸੀ ਜੋ ਉਹਨੇ ਹੁਣ ਤੱਕ ਹੰਡਾਇਆ। ਹੁਣ ਉਹ ਮਾਸ ਵੀ ਖਾ ਲੈਂਦਾ ਸੀ, ਪਰ ਸ਼ੇਰ ਸ਼ੇਰ ਤਾਂ ਬਣਿਆ ਕਿਉਂਕਿ ਉਹਨੂੰ ਖਿੱਚਿਆ ਗਿਆ, ਮਦੋਲਿਆ ਗਿਆ। ਇੱਕ ਸਮੇਂ ਉਹਨੂੰ ਲੱਗਾ ਕਿ ਮੇਰੀ ਜ਼ਿੰਦਗੀ ਬਸ ਹੁਣ ਖਤਮ ਹੀ ਹੈ, ਖਰਾਬ ਹੀ ਹੈ, ਇਹ ਸ਼ੇਰ ਮੈਨੂੰ ਧੂ ਕੇ ਇੱਥੇ ਲੈ ਜੂਗਾ ਅਤੇ ਮਾਰ ਦੂਗਾ, ਪਰ ਨਹੀਂ। ਗੱਲ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਉਹਨੇ ਤਲਾਅ 'ਚ ਦੇਖਿਆ। ਤਲਾਅ 'ਚ ਦੇਖੇ ਤੋਂ ਭਾਵ ਕਿ ਜਦੋਂ ਉਹਨੇ ਆਪਣਾ ਆਪ ਦੇਖਿਆ, ਆਪਣੇ ਆਪ 'ਚ ਝਾਤੀ ਮਾਰੀ ਕਿ ਮੈਂ ਬੱਕਰੀ ਹਾਂ, ਮੈਂ ਸ਼ੇਰ ਹਾਂ, ਮੈਂ ਚੰਗਾ ਇਨਸਾਨ ਹਾਂ ਜਾਂ ਮੈਂ ਮਾੜਾ ਇਨਸਾਨ ਹਾਂ, ਇਹ ਝਾਤੀ ਸਾਨੂੰ ਵੀ ਮਾਰਨ ਦੀ ਲੋੜ ਆ। ਆਪਾਂ ਤੁਰੇ ਤਾਂ ਫਿਰਦੇ ਹਾਂ, ਕੋਈ ਸ਼ੇਰ ਦਾ ਗਰੁੱਪ ਬਣਾ ਕੇ, ਕੋਈ ਬੱਕਰੀਆਂ ਦਾ, ਕੋਈ ਭੇਡਾਂ ਦਾ, ਪਰ ਅਸੀਂ ਉਸ ਗਰੁੱਪ ਨੂੰ, ਉਸ ਥਾਂ ਨੂੰ ਜੇ ਛੱਡ ਕੇ ਜਾਣਾ ਚਾਹੀਏ, ਥੋੜ੍ਹਾ ਔਖਾ ਤਾਂ ਲੱਗੇ, ਪਰ ਪਛਾਣ ਆਪਣੇ ਆਪ ਦੀ ਉਸ ਤਕਲੀਫ ਤੋਂ ਬਾਅਦ ਹੀ ਆ। ਕੀ ਕਰਨਾ ਕੀ ਹੋਣਾ ਉਸ ਤਕਲੀਫ ਤੋਂ ਬਾਅਦ ਹੀ ਆ। ਤਕਲੀਫਾਂ ਆਉਣਗੀਆਂ ਅਤੇ ਉਹ ਸ਼ੇਰ ਵਾਲੀ ਗੱਲ ਹੋਊਗੀ ਕਿ ਬੱਕਰੀ ਤੋਂ ਸ਼ੇਰ ਹੁੰਦਿਆਂ ਫਿਰ ਸਮਾਂ ਨਹੀਂ ਲੱਗਣਾ, ਬਸ ਇੱਕ ਵਾਰੀ ਅਰਦਾਸ ਕਰਕੇ ਤੁਰ ਲਿਆ ਜਾਵੇ ਵੀ ਕੋਈ ਗੱਲ ਨਹੀਂ, ਦੇਖੀ ਜਾਊਗੀ। ਸ਼ੇਰ ਦਾ ਜਬਾੜਾ ਹੀ ਆ, ਪਰ ਕੀ ਪਤਾ ਉਹ ਸ਼ੇਰ ਦਾ ਜਬਾੜਾ ਤੁਹਾਨੂੰ ਉਸ ਤਲਾਅ ਵਾਲੇ ਪਾਸੇ ਲੈ ਕੇ ਜਾਵੇ ਜਿਸ ਤਲਾਅ 'ਚ ਤੁਸੀਂ ਨਿਗਾਹ ਮਾਰਨੀ ਆ ਅਤੇ ਤੁਹਾਨੂੰ ਆਪਣੇ ਆਪ ਦੀ ਪਹਿਚਾਣ ਆਉਣੀ ਆ। ਸੋ ਘਬਰਾਇਆ ਨਾ ਜਾਵੇ ਛੋਟੀਆਂ ਮੋਟੀਆਂ ਚੀਜ਼ਾਂ ਤੋਂ, ਕਈ ਵਾਰੀ ਵੱਡੀਆਂ ਵੀ ਤਬਦੀਲ ਹੋ ਜਾਂਦੀਆਂ, ਪਰ ਹਾਂ ਇਹ ਜੋ ਕੁਝ ਵੀ ਆ ਇਸੇ ਕਰਕੇ ਆ ਕਿ ਆਪਣੇ ਅਕਸ ਦੀ ਪਛਾਣ ਆ ਸਕੇ, ਜਿਹੜੇ ਸਵਾਲ ਨੇ ਉਹਨਾਂ ਦਾ ਜਵਾਬ ਮਿਲ ਸਕੇ। ਅਤੇ ਨਾਲੇ ਕਹਿੰਦੇ ਨੇ ਨਾ ਕਿ ਪਰਮਾਤਮਾ ਸਾਨੂੰ ਉਹਨਾਂ ਮੁਸ਼ਕਲਾਂ 'ਚ ਹੀ ਪਾਉਂਦਾ ਜਿੱਚੋਂ ਅਸੀਂ ਨਿਕਲ ਸਕਦੇ ਹਾਂ, ਬੜੇ ਵਧੀਆ ਤਰੀਕੇ ਨਾਲ ਨਿਕਲ ਸਕਦੇ ਹਾਂ। ਇਸੀ ਅੱਜ ਦੀ ਕਹਾਣੀ।

0: ਆਸ ਕਰਦੇ ਤੁਹਾਨੂੰ ਵਧੀਆ ਲੱਗੀ ਹੋਊਗੀ। ਸੁਣਦੇ ਰਹੋ ਰੇਡੀਓ ਹਾਂਜੀ 1674 AM।
1: ਡਿੱਗ ਡਿੱਗ ਉੱਠਦੇ ਜਵਾਰ ਨਹੀਂ ਮਨ ਦੇ ਭੀੜ ਵਿੱਚੋਂ ਉੱਠ ਕੇ ਸਟਾਰਿਓ ਬਣਦੇ
2: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: It's a unisex song.

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ

This is the Richie Rich Podcast.

0: यार तू इतनी नीचे थी आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾਸ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: You are listening.
3: Haji Haji, Haji Haji, Haji Haji, Radio Haji.
2: Radio Haji, 1674 AM, 24/7 Indian Radio, Sydney ka apna Indian Radio Station.
3: Radio Haji.
2: Stay tuned.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674.
4: Yaar, tu itthe inni cheti aake pakka vi ho gaya? Ki jugaad laya hai?
5: Jugaad nahi, eh hai 8 saalan to vi vadda tajurba Bansal Immigration da, jinhan ne vadiya course vich admission karai ate fir mainu PR di raah vi vikhai. Enna hi nahi, eh student visa, AAT appeals, skilled visas, PR, US visitor visa ate hor vi kai migration services provide karde ne.
4: Number ta de Bansal Immigration walyan da.
5: Haan ji, appointment book karwaun layi call karo 0406 660 960 de ya fir visit karo bansalimmigration.com.au.

ਦਾ ਜੁੜੇ ਦਸਤਾਵੇਜ਼ਾਂ ਦੇ ਵਿੱਚ ਇਹ ਵੀ ਪਤਾ ਚੱਲਦਾ ਹੈ ਕਿ ਹੈਸ਼ਟੈਗ ਟਰੰਪ ਜਾਂ ਫਿਰ ਇੱਕ ਡਾਲਰ ਦਾ ਸਾਈਨ ਪਾ ਕੇ ਟਰੰਪ ਨਾਮ ਦੀ ਕ੍ਰਿਪਟੋ ਕਰੰਸੀ ਦੇ ਨਾਲ ਜੁੜੇ ਲਾਇਸੈਂਸ ਸਮਝੌਤੇ ਦੇ ਤਹਿਤ ਉਹਨਾਂ ਨੂੰ 63 ਕਰੋੜ ਡਾਲਰ ਦੀ ਰਾਇਲਟੀ ਵੀ ਹਾਸਲ ਹੋਈ ਹੈ। ਖੈਰ ਡੋਨਾਲਡ ਟਰੰਪ ਕਿੰਨੇ ਅਮੀਰ ਹੋਏ ਨੇ ਇਸ ਦੇ ਅੰਦਾਜ਼ੇ ਲਗਾਉਣੇ ਬੜੇ ਆਸਾਨ ਹੀ ਨੇ। ਉੱਧਰ ਅਮਰੀਕਾ ਦੇ ਉਪ ਰਾਸ਼ਟਰਪਤੀ ਜੈਡੀ ਵੈਂਸ ਨੇ ਫੋਕਸ ਨਿਊਜ਼ ਨੂੰ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਹੈ ਕਿ ਸੁਪਰੀਮ ਕੋਰਟ ਨੇ ਜਿਹੜੀ ਅਮਰੀਕਾ ਦੀ ਕੋਰਟ ਹੈ ਉਹਨਾਂ ਨੇ ਜਨਮ ਸਿੱਧ ਨਾਗਰਿਕਤਾ ਯਾਨੀ ਬਰਥ ਰਾਈਟ ਸਿਟੀਜ਼ਨਸ਼ਿਪ ਦੇ ਕਾਨੂੰਨ ਨੂੰ ਬਰਕਰਾਰ ਰੱਖਣ ਦੇ ਫੈਸਲੇ ਨੂੰ ਬੇਹੱਦ ਨਿਰਾਸ਼ਾਜਨਕ ਦੱਸਿਆ। ਵੈਂਸ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਇਸ ਮਾਮਲੇ ਦੇ ਵਿੱਚ ਆਪਣੇ ਕਾਨੂੰਨੀ ਵਿਕਲਪਾਂ ਦੇ ਉੱਤੇ ਕੰਮ ਕਰਨਾ ਜਾਰੀ ਰੱਖਣਾ ਹੈ। ਉਨ੍ਹਾਂ ਕਿਹਾ ਕਿ ਵਾਈਟ ਹਾਊਸ ਦੀ ਅਮਰੀਕੀ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਬਦਲਾਅ ਦੀਆਂ ਕੋਸ਼ਿਸ਼ਾਂ ਜਾਰੀ ਨੇ। ਸੁਪਰੀਮ ਕੋਰਟ ਦਾ ਫੈਸਲਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਕੋਸ਼ਿਸ਼ਾਂ ਦੇ ਲਈ ਵੱਡਾ ਕਾਨੂੰਨੀ ਝਟਕਾ ਮੰਨਿਆ ਜਾ ਸਕਦਾ ਹੈ ਜਿਨ੍ਹਾਂ ਨੇ ਫੈਸਲਾ ਲਾਗੂ ਕੀਤਾ ਸੀ। ਅਮਰੀਕੀ ਸੁਪਰੀਮ ਕੋਰਟ ਨੇ ਮੰਗਲਵਾਰ ਦੇ ਦਿਨ ਡੋਨਾਲਡ ਟਰੰਪ ਦੇ ਜਨਮ ਸਿੱਧ ਨਾਗਰਿਕਤਾ ਦੇ ਅਧਿਕਾਰ ਨੂੰ ਸੀਮਤ ਕਰਨ ਵਾਲਾ ਇਹ ਹੁਕਮ ਰੱਦ ਕਰ ਦਿੱਤਾ। ਟਰੰਪ ਨੇ ਆਪਣੇ ਦੂਸਰੇ ਕਾਰਜਕਾਲ ਦੇ ਪਹਿਲੇ ਹੀ ਦਿਨ ਇਸ ਕਾਨੂੰਨ ਦੇ ਨਾਲ ਜੁੜੇ ਇੱਕ ਅਹਿਮ ਆਦੇਸ਼ ਦੇ ਉੱਤੇ ਹਸਤਾਖਰ ਕੀਤੇ ਸੀ। ਕਿਹਾ ਗਿਆ ਸੀ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਜਾਂ ਫਿਰ ਅਸਥਾਈ ਤਰੀਕੇ ਦੇ ਨਾਲ ਰਹਿ ਰਹੇ ਮਾਤਾ ਪਿਤਾ ਤੋਂ ਪੈਦਾ ਹੋਇਆ ਬੱਚਾ ਅਮਰੀਕਾ ਦੇ ਵਿੱਚ ਜਨਮਜਾਤ ਨਾਗਰਿਕ ਨਹੀਂ ਹੋਏਗਾ। ਹੁਣ ਤੱਕ ਤਾਂ ਅਮਰੀਕਾ ਦੇ ਵਿੱਚ ਇਹੀ ਕਾਨੂੰਨ ਰਿਹਾ ਸੀ। ਉੱਧਰ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਪਾਕਿਸਤਾਨ ਸਰਹੱਦ ਦੇ ਲਾਗੇ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਨੇ। ਤਾਲਿਬਾਨ ਸ਼ਾਸਨ ਦੀ ਤਰਫ ਤੋਂ ਇਹਨਾਂ ਹਮਲਿਆਂ ਦੇ ਵਿੱਚ ਪਾਕਿਸਤਾਨ ਦੇ ਦੱਖਣ ਪੱਛਮੀ ਬਲੂਚਿਸਤਾਨ ਸੂਬੇ ਦੇ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਦਾਅਵਾ ਵੀ ਕੀਤਾ ਗਿਆ। ਉੱਥੇ ਪਾਕਿਸਤਾਨ ਫੌਜ ਨੇ ਦਾਅਵਾ ਕੀਤਾ ਹੈ ਕਿ 4 ਸਧਾਰਨ ਡਰੋਨ ਤਾਂ ਮਾਰ ਸੁੱਟੇ ਗਏ ਨੇ। ਚੇਤਾਵਨੀ ਦਿੱਤੀ ਗਈ ਹੈ ਕਿ ਅੱਗੇ ਤੋਂ ਵੀ ਐਸੀ ਕੋਈ ਉਕਸਾਵੇ ਦੀ ਕਾਰਵਾਈ ਹੋਈ ਤਾਂ ਉਹਦਾ ਜਵਾਬ ਦਿੱਤਾ ਜਾਏਗਾ। ਹਮਲੇ ਅਜਿਹੇ ਸਮੇਂ ਦੇ ਵਿੱਚ ਅਫਗਾਨਿਸਤਾਨ ਨੇ ਕੀਤੇ ਨੇ ਜਦੋਂ ਇਸ ਤੋਂ ਪਹਿਲਾਂ ਪਾਕਿਸਤਾਨ ਨੇ ਐਤਵਾਰ ਦੇ ਦਿਨ ਅਫਗਾਨਿਸਤਾਨ ਦੇ ਵਿੱਚ ਹਵਾਈ ਹਮਲੇ ਕੀਤੇ ਸੀ। ਸੰਯੁਕਤ ਰਾਸ਼ਟਰ ਦੇ ਮੁਤਾਬਕ ਉਹਨਾਂ ਹਮਲਿਆਂ 'ਚ 28 ਨਾਗਰਿਕਾਂ ਦੀ ਮੌਤ ਹੋ ਗਈ ਸੀ। ਕਈ ਮਹੀਨਿਆਂ ਦੀ ਸ਼ਾਂਤੀ ਤੋਂ ਬਾਅਦ ਹੁਣ ਦੋਵਾਂ ਗੁਆਂਢੀ ਦੇਸ਼ਾਂ ਦੇ ਵਿੱਚ ਤਣਾਅ ਫਿਰ ਤੋਂ ਵੱਧ ਗਿਆ। ਦੋਹਾਂ ਦੇਸ਼ਾਂ ਨੇ ਅਕਤੂਬਰ ਮਹੀਨੇ ਦੇ ਵਿੱਚ ਕਈ ਹਫ਼ਤਿਆਂ ਤੱਕ ਚੱਲੀ ਖੂਨੀ ਝੜਪਾਂ ਤੋਂ ਬਾਅਦ ਜੰਗਬੰਦੀ ਦੀ ਸਹਿਮਤੀ ਵੀ ਜਤਾ ਦਿੱਤੀ ਸੀ। ਪਾਕਿਸਤਾਨ ਲੰਮੇ ਸਮੇਂ ਤੋਂ ਅਫਗਾਨਿਸਤਾਨ ਦੇ ਉੱਤੇ ਦੋਸ਼ ਮਾਰਦਾ ਰਿਹਾ ਹੈ ਕਿ ਉਹ ਐਸੇ ਅੱਤਵਾਦੀਆਂ ਨੂੰ ਪਨਾਹ ਦਿੰਦਾ ਹੈ ਜੋ ਪਾਕਿਸਤਾਨ 'ਚ ਹਮਲੇ ਕਰਦੇ ਨੇ। ਹਾਲਾਂਕਿ ਤਾਲਿਬਾਨ ਸਰਕਾਰ ਇਹਨਾਂ ਦੋਸ਼ਾਂ ਨੂੰ ਖਾਰਜ ਕਰਦੀ ਰਹੀ ਹੈ। ਅਫਗਾਨਿਸਤਾਨ ਦਾ ਕਹਿਣਾ ਹੈ ਕਿ ਐਤਵਾਰ ਦੇ ਦਿਨ ਪਾਕਿਸਤਾਨ ਦੇ ਹਮਲਿਆਂ ਦੇ ਵਿੱਚ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਕੀਤਾ ਗਿਆ ਹੈ ਔਰ ਉਹਨਾਂ ਨੂੰ ਨਿਸ਼ਾਨਾ ਵੀ ਬਣਾਇਆ ਗਿਆ। ਇਸ ਦਰਮਿਆਨ ਇਹਨਾਂ ਹਮਲਿਆਂ 'ਚ 36 ਨਾਗਰਿਕਾਂ ਦੀ ਮੌਤ ਅਤੇ 160 ਤੋਂ ਵਧੇਰੇ ਦੇ ਜ਼ਖਮੀ ਹੋਣ ਦਾ ਅਫਗਾਨਿਸਤਾਨ ਨੇ ਦਾਅਵਾ ਕੀਤਾ ਸੀ। ਤਾਲਿਬਾਨ ਸਰਕਾਰ ਨੇ ਪਾਕਿਸਤਾਨ ਦੀ ਇਸ ਕਾਰਵਾਈ ਨੂੰ ਕਾਇਰਾਨਾ ਹਰਕਤ ਵੀ ਕਰਾਰ ਦਿੱਤਾ ਸੀ। ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਭੂਚਾਲ ਦੇ ਨਾਲ ਜੁੜੀ ਖਬਰ ਵੈਨਜ਼ੂਏਲਾ ਤੋਂ, ਜਿੱਥੇ ਵੈਨਜ਼ੂਏਲਾ ਦੇ ਵਿੱਚ ਆਏ ਦੋ ਸ਼ਕਤੀਸ਼ਾਲੀ ਭੂਚਾਲਾਂ ਦੇ ਕਾਰਨ ਮਚੀ ਹੋਈ ਤਬਾਹੀ ਦਾ ਨੁਕਸਾਨ ਹਾਲੇ ਵੀ ਸਹੀ ਤਰੀਕੇ ਦੇ ਨਾਲ ਪਤਾ ਨਹੀਂ ਚੱਲ ਸਕਿਆ। 1,900 ਤੋਂ ਵਧੇਰੇ ਲੋਕ ਹੁਣ ਤੱਕ ਮ੍ਰਿਤਕ ਕਰਾਰ ਦੇ ਦਿੱਤੇ ਗਏ ਨੇ, 10,000 ਤੋਂ ਵਧੇਰੇ ਜ਼ਖਮੀ ਨੇ। ਸਰਕਾਰ ਦੀ ਤਰਫ ਤੋਂ ਪ੍ਰਭਾਵਿਤ ਖੇਤਰਾਂ ਦੇ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੋਇਆ। ਰਾਹਤ ਤੇ ਪੁਨਰਵਾਸ ਦੇ ਕੰਮ ਕੀਤੇ ਜਾ ਰਹੇ ਨੇ। ਦੱਸ ਦਈਏ ਕਿ ਇਹਨਾਂ ਭੂਚਾਲ ਦੇ ਝਟਕਿਆਂ ਤੋਂ ਬਾਅਦ ਵੈਨਜ਼ੂਏਲਾ ਦੇਸ਼ ਦੇ ਰਾਜਧਾਨੀ ਸ਼ਹਿਰ ਕਰਾਕਸ ਤੇ ਇਸ ਦੇ ਤੱਟਵਰਤੀ ਸ਼ਹਿਰ ਲੀਗੁਏਰਾ ਦੇ ਵਸਨੀਕ ਇਮਾਰਤਾਂ ਹਿੱਲਣ ਢਹਿਣ ਦੇ ਚੱਲਦਿਆਂ ਥੱਲੇ ਦੱਬ ਗਏ ਸੀ। ਬਹੁਤ ਸਾਰੇ ਲੋਕ ਪਾਰਕਸ, ਪਲਾਜ਼ਾਸ ਤੇ ਹੋਰ ਖੁੱਲ੍ਹੀਆਂ ਥਾਵਾਂ ਦੇ ਉੱਤੇ ਵੀ ਇਕੱਠੇ ਹੋਏ ਸੀ। ਇਸ ਤੋਂ ਬਾਅਦ ਆਫਟਰ ਇਫੈਕਟ ਦੇ ਵੀ ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਨੇ। ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਇੱਥੇ ਵੀ ਇੱਕ ਹਾਦਸੇ ਦੇ ਨਾਲ ਹੀ ਜੁੜੀ ਪਹਿਲੀ ਖਬਰ। ਰਾਜਸਥਾਨ ਦੇ ਵਿੱਚ ਇੱਕ ਬੱਸ ਤੇ ਟਰੱਕ ਦੇ ਦਰਮਿਆਨ ਹੋਈ ਟੱਕਰ ਦੇ ਵਿੱਚ 8 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਕਈ ਹੋਰ ਲੋਕ ਜ਼ਖਮੀ ਵੀ ਹੋਏ ਨੇ। ਖਬਰ ਏਜੰਸੀ PTI ਦੇ ਮੁਤਾਬਕ ਦੌਸਾ ਜ਼ਿਲ੍ਹੇ ਦੇ ਵਿੱਚ ਵਾਪਰੇ ਇਸ ਹਾਦਸੇ ਤੋਂ ਬਾਅਦ ਦੋਵਾਂ ਗੱਡੀਆਂ ਨੂੰ ਅੱਗ ਵੀ ਲੱਗ ਗਈ। ਦੱਸ ਦਈਏ ਕਿ ਇਸ ਦਿੱਲੀ ਮੁੰਬਈ ਐਕਸਪ੍ਰੈਸ ਵੇ ਦੇ ਉੱਤੇ ਹੋਏ ਹਾਦਸੇ 'ਚ 15 ਲੋਕ ਜ਼ਖਮੀ ਵੀ ਹੋਏ ਨੇ, ਜਿਨ੍ਹਾਂ ਨੂੰ ਅਲੱਗ ਅਲੱਗ ਹਸਪਤਾਲਾਂ ਦੇ ਵਿੱਚ ਭਰਤੀ ਕਰਵਾਇਆ ਗਿਆ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਕਿ ਉਹਨਾਂ ਨੂੰ ਅਯੋਧਿਆ ਦੇ ਰਾਮ ਮੰਦਰ ਦੇ ਨਾਲ ਜੁੜੀ ਇੱਕ ਅਹਿਮ ਜਾਣਕਾਰੀ ਹਾਸਲ ਹੋਈ ਹੈ। ਕੇਜਰੀਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਟਵੀਟ ਦੇ ਵਿੱਚ ਲਿਖਿਆ ਕਿ ਕੁਝ ਦਿਨ ਪਹਿਲਾਂ ਕਿਸੇ ਨੇ ਮੈਨੂੰ ਸ਼੍ਰੀ ਰਾਮ ਮੰਦਰ ਦੇ ਨਾਲ ਸੰਬੰਧਿਤ ਕੋਈ ਜਾਣਕਾਰੀ ਦਿੱਤੀ ਸੀ। ਪਹਿਲਾਂ ਤਾਂ ਮੈਨੂੰ ਯਕੀਨ ਨਹੀਂ ਹੋਇਆ। ਪਿਛਲੇ ਕੁਝ ਦਿਨਾਂ ਦੇ ਵਿੱਚ ਉਸ ਜਾਣਕਾਰੀ ਦੀ ਪੁਸ਼ਟੀ ਕੀਤੀ ਹੈ, ਉਹ ਸਹੀ ਹੈ। ਉਹ ਅੱਜ ਤੁਹਾਡੇ ਨਾਲ ਉਹ ਸਾਰੀ ਜਾਣਕਾਰੀ ਸਾਂਝੀ ਕਰਾਂਗਾ। ਬੀਤੇ ਕੁਝ ਦਿਨਾਂ ਦੇ ਵਿੱਚ ਰਾਮ ਮੰਦਰ ਚੜਾਵੇ ਦੇ ਅੰਦਰ ਹੋਈ ਚੋਰੀ ਦੇ ਮਾਮਲੇ ਦੀ ਖਬਰਾਂ ਸੁਰਖੀਆਂ ਦਾ ਵਿਸ਼ਾ ਬਣੀਆਂ ਹੋਈਆਂ ਨੇ ਔਰ ਲਗਾਤਾਰ ਵਿਰੋਧੀ ਧਿਰ
ਕੇਂਦਰ ਤੇ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਉੱਤੇ ਹਮਲੇ ਕਰ ਰਹੀਆਂ ਨੇ। ਅਯੋਧਿਆ ਦੇ ਰਾਮ ਮੰਦਰ ਦੇ ਵਿੱਚ ਚੰਦੇ ਦੇ ਅੰਦਰ ਹੋਈ ਚੋਰੀ ਤੇ ਚੜਾਵੇ ਦੇ ਵਿੱਚ ਗੜਬੜੀ ਦੇ ਮਾਮਲੇ ਨੂੰ ਲੈ ਕੇ SIT ਨੇ ਹੁਣ ਤੱਕ 8 ਕਥਿਤ ਦੋਸ਼ੀ

ਦੋਸ਼ੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ। ਇਸ ਮਾਮਲੇ ਦੇ ਤੂਲ ਫੜਨ ਤੋਂ ਬਾਅਦ ਹੀ ਯੂਪੀ ਦੇ ਯੋਗੀ ਆਦਿੱਤਿਆਨਾਥ ਸਰਕਾਰ ਨੂੰ ਇਸ ਮਾਮਲੇ ਦੀ ਜਾਂਚ ਦੇ ਲਈ ਇੱਕ SIT ਯਾਨੀ ਵਿਸ਼ੇਸ਼ ਜਾਂਚ ਦਲ ਨਿਯੁਕਤ ਕਰਨਾ ਪਿਆ ਸੀ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਕੌਮੀ ਨੇਤਾ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਦੇ ਦਿਨ ਅਯੋਧਿਆ ਦੇ ਵਿੱਚ ਰਾਮ ਮੰਦਰ ਦੇ ਦਰਸ਼ਨ ਵੀ ਕੀਤੇ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਹੁਣ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਉਹ ਕੁਝ ਖੁਲਾਸਾ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਇਸ ਬਾਬਤ ਹਾਲੇ ਤੱਕ ਤਾਂ ਨਹੀਂ, ਭਾਰਤੀ ਸਮੇਂ ਦੇ ਮੁਤਾਬਕ ਥੋੜ੍ਹੀ ਦੇਰ ਤੱਕ ਉਹ ਕੋਈ ਨਾ ਕੋਈ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਦੇ ਵਿੱਚ ਵਧੇਰੇ ਜਾਣਕਾਰੀ ਮੀਡੀਆ ਦੇ ਵਿੱਚ ਸਾਂਝੀ ਕਰਨਾ ਚਾਹਣਗੇ। ਉੱਥੇ ਹੀ ਚੋਣ ਕਮਿਸ਼ਨ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਯਾਨੀ SIR ਪ੍ਰਕਿਰਿਆ ਤੇ ਚੋਣਾਂ ਦੇ ਨਾਲ ਸੰਬੰਧਿਤ ਹੋਰਨਾਂ ਮੁੱਦਿਆਂ ਨੂੰ ਲੈ ਕੇ ਵਿਰੋਧੀ ਧਿਰਾਂ ਦੀਆਂ 23 ਪਾਰਟੀਆਂ ਤੇ ਇੱਕ ਆਜ਼ਾਦ ਸੰਸਦ ਮੈਂਬਰ ਨੇ ਮੰਗਲਵਾਰ ਦੇ ਦਿਨ ਚੀਫ ਜਸਟਿਸ ਆਫ ਇੰਡੀਆ ਨੂੰ ਇੱਕ ਪੱਤਰ ਲਿਖਿਆ। ਇਸ ਦਰਮਿਆਨ DMK ਦੇ ਬੁਲਾਰੇ ਸਰਵਨ ਅੰਨਾਦੁਰਈ ਨੇ ਦੋਸ਼ ਲਗਾਇਆ ਕਿ ਚੋਣ ਕਮਿਸ਼ਨ ਦੀ SIR ਦੇ ਨਾਲ ਜੁੜੀ ਪ੍ਰਕਿਰਿਆ ਮਨਮਾਨੀ ਹੈ ਤੇ ਲੋਕਤੰਤਰ ਵਿਰੋਧੀ ਹੈ। SIR ਦਾ ਉਦੇਸ਼ ਵੋਟਰਾਂ ਦਾ ਨਾਂ ਸੂਚੀਆਂ ਦੇ ਵਿੱਚੋਂ ਕੱਟਣਾ ਹੈ, ਜਦਕਿ ਲੋਕਤੰਤਰ ਦਾ ਆਧਾਰ ਸਾਰੇ ਹੀ ਬਾਲਗ ਨਾਗਰਿਕਾਂ ਨੂੰ ਵੋਟ ਪਾਉਣ ਦਾ ਬਰਾਬਰ ਹੱਕ ਦਿੰਦਾ। ਸਰਕਾਰ ਇਸ ਮੁਤਾਬਕ ਆਪਣੀ ਮਨਮਰਜ਼ੀ ਦੇ ਨਾਲ ਵੋਟਰਾਂ ਦੇ ਨਾਮ ਇਸ ਲਿਸਟ ਦੇ ਵਿੱਚੋਂ ਕੱਟ ਰਹੀ ਹੈ ਤੇ ਆਪਣੀ ਮਰਜ਼ੀ ਦੇ ਨਾਲ ਜੋੜੇ ਜਾ ਰਹੇ ਨੇ, ਔਰ ਇਹ ਸਭ ਕੁਝ ਇਲੈਕਸ਼ਨ ਕਮਿਸ਼ਨ ਤੋਂ ਕਰਵਾਇਆ ਜਾ ਰਿਹਾ ਸਰਕਾਰ ਦੇ ਇਸ਼ਾਰੇ ਦੇ ਉੱਤੇ। ਉੱਥੇ ਹੀ ਪੰਜਾਬ ਦੇ ਸਾਰੇ ਜਿਹੜੇ ਟੋਲ ਨੇ ਉਹ 22 ਜੁਲਾਈ ਨੂੰ ਮੁਫ਼ਤ ਕਰ ਦਿੱਤੇ ਜਾਣਗੇ। ਸਾਂਝੇ ਕਿਸਾਨ ਮੋਰਚੇ ਦੀ ਤਰਫ ਤੋਂ ਇਸ ਬਾਬਤ ਐਲਾਨ ਕੀਤਾ ਗਿਆ ਕਿ ਕੇਂਦਰ ਸਰਕਾਰ ਦਾ ਪ੍ਰਸਤਾਵਿਤ ਅਮਰੀਕਾ ਭਾਰਤ ਦਵੱਲਾ ਵਪਾਰ ਸਮਝੌਤਾ ਕਿਸਾਨਾਂ ਦੇ ਹਿੱਤਾਂ ਦੇ ਮਾਫਕ ਨਹੀਂ ਹੈ। ਇਹ ਵੀ ਸੰਯੁਕਤ ਕਿਸਾਨ ਮੋਰਚੇ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਕਾਰਪੋਰੇਟ ਤੇ ਬਹੁਰਾਸ਼ਟਰੀ ਕੰਪਨੀਆਂ ਨੂੰ ਲਾਭ ਪਹੁੰਚਾਉਣ ਦੇ ਲਈ ਦੇਸ਼ ਦੇ ਵਿੱਚ ਇੱਕ ਬੜਾ ਵੱਡਾ ਵਿਦੇਸ਼ੀ ਨਿਵੇਸ਼ਕਾਂ ਦੇ ਲਈ ਰਾਹ ਖੋਲ੍ਹ ਰਹੀ ਹੈ, ਜਿਸ ਦੇ ਨਾਲ ਪੂੰਜੀ ਤੇ ਵਪਾਰ ਦਾ ਘਰੇਲੂ ਬਾਜ਼ਾਰ ਦੇ ਉੱਤੇ ਅਸਰ ਪਏਗਾ। ਦੱਸ ਦਈਏ ਕਿ ਹੁਣ ਟੋਲ ਸਾਰੇ ਜਿਹੜੇ ਨੇ ਉਹਨਾਂ ਦੇ ਉੱਤੇ ਇਹ ਧਰਨੇ ਮੋਰਚੇ ਕੀਤੇ ਜਾਣਗੇ। ਸੰਯੁਕਤ ਕਿਸਾਨ ਮੋਰਚੇ ਦੀ ਤਰਫ ਤੋਂ 22 ਜੁਲਾਈ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਪੰਜਾਬ ਸੂਬੇ ਦੇ ਵਿੱਚ ਵੀ ਇਸ ਦਾ ਵਿਰੋਧ ਦੇਖਣ ਨੂੰ ਮਿਲੇਗਾ। ਚੀਨ ਦੇ ਆਸਟ੍ਰੇਲੀਆ ਦੇ ਵਿੱਚ ਰਾਜਦੂਤ ਦੀ ਤਰਫ ਤੋਂ ਪਿਛਲੇ ਦਿਨਾਂ ਦੇ ਦਰਮਿਆਨ ਆਸਟ੍ਰੇਲੀਆ ਦੀ ਖੁਫੀਆ ਏਜੰਸੀ ASIO ਦੀ ਤਰਫ ਤੋਂ ਮੜੇ ਗਏ ਕੁਝ ਦੋਸ਼ਾਂ ਦਾ ਖੰਡਨ ਕੀਤਾ ਗਿਆ। ASIO ਦੇ ਪ੍ਰਮੁੱਖ ਮਾਰਕ ਬਰਗਿਸ ਨੇ ਕਿਹਾ ਸੀ ਕਿ ਦੇਸ਼ ਦੇ ਅੰਦਰ ਕੁਝ ਵਿਦੇਸ਼ੀ ਤਾਕਤਾਂ ਹਮਲੇ ਕਰਵਾਉਣ ਦੀ ਕੋਸ਼ਿਸ਼ ਕਰਨਗੀਆਂ। ਸਿਡਨੀ ਮਾਰਨਿੰਗ ਹੈਰਾਲਡ ਨੂੰ ਦਿੱਤੇ ਇੱਕ ਲੇਖ ਦੇ ਵਿੱਚ ਜ਼ਿਆਓਕਿਆਨ, ਜੇ ਕਿ ਆਸਟ੍ਰੇਲੀਆ ਦੇ ਵਿੱਚ ਚੀਨ ਦੇ ਰਾਜਦੂਤ ਨੇ, ਉਹਨਾਂ ਲਿਖਿਆ ਕਿ ਆਸਟ੍ਰੇਲੀਅਨ ਆਰਗੇਨਾਈਜੇਸ਼ਨ ਤੇ ਮੀਡੀਆ ਆਊਟਲੈਟਸ ਤੋਂ ਇਸ ਖਬਰ ਦੀ ਜਾਣਕਾਰੀ ਹੋਈ ਹੈ। ASIO ਦੇ ਡਾਇਰੈਕਟਰ ਜਨਰਲ ਮਾਈਕ ਬਰਗਿਸ ਨੇ ਇਹ ਜਾਣਕਾਰੀਆਂ ਇਕੱਠੀਆਂ ਕਰਨ ਦੇ ਲਈ ਕਿਹੜੀਆਂ ਥਰੈਟ ਅਸੈਸਮੈਂਟਸ ਕੀਤੀਆਂ ਨੇ, ਉਹਨਾਂ ਆਪਣੇ ਓਪੀਨੀਅਨ ਪੀਸ ਯਾਨੀ ਕਿ ਆਪਣੇ ਸੰਪਾਦਕੀ ਲੇਖ ਦੇ ਵਿੱਚ ਇਹ ਵੀ ਲਿਖਿਆ ਕਿ ਜਿਸ ਕਿਸਮ ਦੇ ਦਾਅਵੇ ਆਸਟ੍ਰੇਲੀਆ ਦੇ ਵਿੱਚ ਵਿਦੇਸ਼ੀ ਤਾਕਤਾਂ ਦੇ ਕੀਤੇ ਜਾ ਰਹੇ ਨੇ, ਆਸਟ੍ਰੇਲੀਆ ਦੀ ਅੰਦਰੂਨ ਜਿਹੜੀ ਤਾਕਤ ਹੈ ਉਸਦੀ ਕਮਜ਼ੋਰੀ ਦੀਆਂ ਇਹ ਨਿਸ਼ਾਨੀਆਂ ਨੇ। ਦੱਸ ਦਈਏ ਕਿ ਮਾਰਕ ਬਰਗਿਸ ਨੇ ਬੋਂਡਾਈ ਹਮਲੇ ਵਰਗੇ ਹਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਕਿਸੇ ਵਿਦੇਸ਼ੀ ਸਾਜ਼ਿਸ਼ ਦੇ ਚੱਲਦਿਆਂ ਆਸਟ੍ਰੇਲੀਅਨਜ਼ ਦਾ ਕਤਲ ਕੀਤਾ ਜਾ ਸਕਦਾ। ਕਦੋਂ ਕਿਵੇਂ ਇਸ ਬਾਬਤ ਕੋਈ ਵੀ ਅੰਕੜੇ ਜਾਂ ਕੋਈ ਵੀ ਦਾਅਵੇ ਜਿਹੜੇ ਨੇ SIO ਨੇ ਮੁੜ ਕੇ ਕਦੇ ਸਾਂਝੇ ਨਹੀਂ ਕੀਤੇ। ਉੱਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਅੱਜ ਦੇ ਦਿਨ ਤੋਂ 1 ਜੁਲਾਈ ਤੋਂ ਆਸਟ੍ਰੇਲੀਆ ਭਰ ਦੇ ਵਿੱਚ ਜਿੰਨੇ ਵੀ ਰੈਸਟੋਰੈਂਟ ਹੋਸਪਿਟੈਲਿਟੀ ਵੈਨਿਊਜ਼ ਨੇ ਉਹਨਾਂ ਦੇ ਇੱਕ ਨਵਾਂ ਨਿਯਮ ਲਾਗੂ ਹੋਣ ਜਾ ਰਿਹਾ। ਸੀ ਫੂਡ ਦੇ ਬਾਰੇ ਲਿਖ ਕੇ ਦੱਸਣਾ ਹੋਏਗਾ ਜੇਕਰ ਤੁਸੀਂ ਇਸ ਇੰਡਸਟਰੀ ਦੇ ਨਾਲ ਜੁੜੇ ਹੋਏ ਕਾਰੋਬਾਰੀ ਹੋ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਆਸਟ੍ਰੇਲੀਅਨ ਪ੍ਰੋਡਕਟ ਬਾਰੇ ਦੱਸਣਾ ਗ੍ਰਾਹਕਾਂ ਨੂੰ ਕਾਫੀ ਹੱਦ ਤੱਕ ਜਿਹੜਾ ਉਹ ਮੁਕੰਮਲ ਕਰ ਲਿਆ ਗਿਆ, ਔਰ ਦੇਸ਼ ਭਰ ਦੇ ਵਿੱਚ ਬਾਕੀ ਦੇ ਬਚੇ ਜਿਹੜੇ ਰੈਸਟੋਰੈਂਟਸ ਨੇ ਉਹਨਾਂ ਨੂੰ ਇਹ ਤਾਕੀਦ ਕੀਤੀ ਗਈ ਹੈ ਤਾਂ ਕਿ ਉਹ ਭਾਰੀ ਜੁਰਮਾਨੇ ਤੋਂ ਬਚ ਸਕਣ। ਦੱਸ ਦਈਏ ਕਿ ਕੰਟਰੀ ਆਫ ਓਰੀਜਨ ਦਾ ਲੇਬਲ ਲੱਗਿਆ ਹੋਣਾ ਸੀ ਫੂਡ ਦੇ ਉੱਤੇ ਲਾਜ਼ਮੀ ਹੈ, ਖਾਸ ਤੌਰ ਦੇ ਉੱਤੇ ਰੈਸਟੋਰੈਂਟ ਹੋਸਪਿਟੈਲਿਟੀ ਵੈਨਿਊਜ਼ ਜਿਹੜੇ ਸੀ ਫੂਡ ਸਰਵ ਕਰਦੇ ਨੇ। ਸੀ ਫੂਡ ਦੇ ਅੱਗੇ ਮੈਨਿਊ ਦੇ ਵਿੱਚ ਤੁਸੀਂ ਇਹ ਬ੍ਰੈਕਟ ਦੇ ਵਿੱਚ ਲਿਖ ਸਕਦੇ ਹੋ ਯਾਨੀ ਕਿ ਇਹ ਆਸਟ੍ਰੇਲੀਆ ਦਾ ਫੂਡ ਹੈ, ਜਾਂ ਫਿਰ ਆਈ ਯਾਨੀ ਕਿ ਇਹ ਇੰਪੋਰਟਡ ਹੈ, ਜਾਂ ਫਿਰ ਸਲਾਦ ਵਰਗੀਆਂ ਦੂਸਰੀਆਂ ਆਈਟਮਾਂ ਦੇ ਵਿੱਚ ਐਮ ਯਾਨੀ ਕਿ ਮਿਕਸਡ ਵੀ ਲਿਖਿਆ ਜਾ ਸਕਦਾ। ਪਰ ਇਹ ਜਿਹੜੀ ਮਾਰਕਿੰਗ ਹੈ ਇਹ ਦੇਣੀ ਜ਼ਰੂਰੀ ਹੋਏਗੀ। ਹੋਟਲਸ ਮੋਟਲਸ ਦੇ ਵਿੱਚ ਵੀ ਜਿੱਥੇ ਸੀ ਫੂਡ ਸਰਵ ਕੀਤਾ ਜਾਂਦਾ ਉਹਨਾਂ ਨੂੰ ਵੀ ਇਸ ਤੋਂ ਬਖਸ਼ਿਆ ਨਹੀਂ ਜਾਏਗਾ। ਇਸ ਤੋਂ ਇਲਾਵਾ ਕਸੀਨੋਸ, ਅਮਿਊਜ਼ਮੈਂਟ ਪਾਰਕਸ ਔਰ ਜਿੰਨੀਆਂ ਵੀ ਫਿਸ਼ ਐਂਡ ਚਿਪਸ ਦੀਆਂ ਸ਼ੋਪਸ ਨੇ ਆਸਟ੍ਰੇਲੀਆ ਭਰ ਦੇ ਵਿੱਚ ਉਹਨਾਂ ਦੇ ਲਈ ਇਸ ਨਵੇਂ ਨਿਯਮ ਨੂੰ ਲਾਗੂ ਕਰਨਾ ਲਾਜ਼ਮੀ ਹੋਏਗਾ। ਦੱਸ ਦਈਏ ਕਿ ਇਸ ਦਰਮਿਆਨ ਡਾਈਨ ਇਨ ਔਰ ਟੇਕ ਅਵੇ ਅਤੇ ਹੋਮ ਡਿਲੀਵਰੀ ਦੇ ਉੱਤੇ ਵੀ ਇਹ ਨਵਾਂ ਨਿਯਮ ਜਿਹੜਾ ਉਹ
ਲਾਗੂ ਹੋਏਗਾ। ਬਹਰਹਾਲ ਆਸਟ੍ਰੇਲੀਆ ਦੇ ਜਿੰਨੇ ਵੀ ਰੈਸਟੋਰੈਂਟ ਵਿਕਰੇਤਾ ਨੇ ਉਹਨਾਂ ਦੇ ਲਈ ਇਹ ਇੱਕ ਨਵੀਂ ਜੌਬ ਜ਼ਰੂਰ ਹੈ, ਪਰ ਮੰਨਿਆ ਜਾ ਰਿਹਾ ਕਿ ਇਸ ਦੇ ਨਾਲ ਆਸਟ੍ਰੇਲੀਅਨ ਪ੍ਰੋਡਕਟ ਵੱਧ ਤੋਂ ਵੱਧ ਵਿਕ ਸਕਿਆ ਸਕਣਗੇ, ਕਿਉਂਕਿ ਹੁਣ ਆਸਟ੍ਰੇਲੀਅਨ ਗ੍ਰਾਹਕ ਜਿਹੜੇ ਕਿ ਆਸਟ੍ਰੇਲੀਅਨ ਸੀ ਫੂਡ ਦੇ ਮਰੀਦ ਨੇ ਉਹਨਾਂ ਨੂੰ ਇਹ ਪਤਾ ਚੱਲ ਸਕੇਗਾ ਕਿ ਕਿਹੜਾ ਸੀ ਫੂਡ ਹੈ ਜਿਹੜਾ ਇੰਪੋਰਟਿਡ ਹੈ ਅਤੇ ਕਿਹੜਾ ਹੈ ਜਿਹੜਾ ਕਿ ਦੇਸ਼ ਦੇ ਅੰਦਰ ਹੀ ਲਿਆ ਕੇ ਇੱਥੇ ਹੀ ਵਰਤਿਆ ਗਿਆ ਹੈ। ਕੁਆਲਿਟੀ ਜ਼ਾਹਰ ਜੀ ਗੱਲ ਹੈ ਕਿ ਆਸਟ੍ਰੇਲੀਅਨ ਫੂਡ ਦੀ ਬਿਹਤਰ ਹੋਏਗੀ, ਕਿਉਂਕਿ ਇੰਪੋਰਟਿਡ ਯਾਨੀ ਕਿ ਮੰਗਵਾਇਆ ਗਿਆ ਫੂਡ ਜਿਹੜਾ ਉਹ ਉਸਦੀ ਸ਼ੈਲਫ ਲਾਈਫ ਜਾਂ ਸਟਾਕ ਜਿਹੜਾ ਉਸਨੂੰ ਕਾਫੀ ਲੰਬੇ ਦਿਨਾਂ ਤੱਕ ਕੀਤਾ ਜਾਂਦਾ ਹੈ। ਉੱਥੇ ਕੁਈਨਜ਼ਲੈਂਡ ਰੇਲ ਅਤੇ ਯੂਨੀਅਨ ਦੇ ਦਰਮਿਆਨ ਫੇਅਰਵਰਕ ਕਮਿਸ਼ਨ ਦਾ ਜਿਹੜਾ ਮਸਲਾ ਮਈ ਮਹੀਨੇ ਤੋਂ ਰੇੜਕਾ ਅੜਿਆ ਹੋਇਆ, ਉਸਦੇ ਹੱਲ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਮੰਗਲਵਾਰ ਰਾਤ ਯੂਨੀਅਨ ਦੀ ਤਰਫ ਤੋਂ ਗੱਲਬਾਤ ਕੀਤੀ ਗਈ। ਦੱਸ ਦਈਏ ਕਿ ਇਸ ਦਰਮਿਆਨ NSW ਭਰ ਦੇ ਵਿੱਚ ਟ੍ਰੇਨਾਂ ਦੇ ਅੰਦਰ ਉਨੇ ਕਰਮਚਾਰੀ ਮੌਜੂਦ ਨਹੀਂ ਸੀ, ਕਿਉਂਕਿ ਇੰਡਸਟਰੀਅਲ ਐਕਸ਼ਨ ਦੀ ਕਾਲ ਇੱਕ ਕੀਤੀ ਗਈ ਸੀ। ਇਸੇ ਦੇ ਲਈ ਹੁਣ ਬਹੁਤ ਸਾਰੀਆਂ ਟ੍ਰੇਨਾਂ ਜਿਹੜੀਆਂ ਨੇ ਉਹਨਾਂ ਦੇ ਸਮਾਂ ਸਾਰਣੀ ਜਿਹੜੀ ਹੈ ਕੁਈਨਜ਼ਲੈਂਡ ਦੇ ਵਿੱਚ ਪ੍ਰਭਾਵਿਤ ਹੋ ਸਕਦੀ ਹੈ। 3500 ਦੇ ਕਰੀਬ ਵਰਕਰ ਜਿਹੜੇ ਕੁਈਨਜ਼ਲੈਂਡ ਰੇਲ ਵਰਕਫੋਰਸ ਦਾ ਲਗਭਗ ਅੱਧਾ ਨੇ, ਉਹਨਾਂ ਦੀ ਤਰਫ ਤੋਂ ਮੰਗਲਵਾਰ ਰਾਤ ਇਸ ਹੜਤਾਲ ਦੇ ਸੱਦੇ ਦੇ ਉੱਤੇ ਪਹਿਰਾ ਦਿੱਤਾ ਗਿਆ ਸੀ। ਬਹਿਰਹਾਲ RTBU ਯਾਨੀ ਰੇਲ ਟ੍ਰੈਮ ਬੱਸ ਯੂਨੀਅਨ ਮੰਗ ਕਰ ਰਹੀ ਹੈ ਕਿ ਤਨਖਾਹਾਂ ਦੇ ਵਿੱਚ ਤਾਂ ਸੋਧ ਹੋਣੀ ਹੀ ਚਾਹੀਦੀ ਹੈ, ਪਰ ਕੁਈਨਜ਼ਲੈਂਡ ਰੇਲ ਨੈੱਟਵਰਕ ਦੇ ਵੱਲੋਂ ਜਾਰੀ ਕੀਤੇ ਗਏ ਨਿਯਮ ਜਿਹੜੇ ਨੇ ਉਹਨਾਂ ਦਾ ਖੰਡਨ ਕੀਤਾ ਜਾ ਰਿਹਾ। ਉੱਥੇ ਅਗਲੀਆਂ ਖਬਰਾਂ ਨਿਊ ਸਾਊਥ ਵੇਲਸ ਦੇ ਨਾਲ ਜੁੜੀਆਂ ਹੋਈਆਂ, ਜਿੱਥੇ NSW ਦੇ ਵਿੱਚ ਸਿਡਨੀ ਦੀਆਂ ਮਸ਼ਹੂਰ ਬੀਚਿਸ ਦੇ ਉੱਤੇ ਪੇਡ ਪਾਰਕਿੰਗ ਦੀ ਸ਼ਰਤ ਦੇ ਖਿਲਾਫ ਲੋਕਾਂ ਦਾ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਕਿ ਸਿਡਨੀ ਦੀ ਰੈਂਡਵਿਕ ਕੌਂਸਲ ਦੀ ਤਰਫ ਤੋਂ ਲੰਘੀ ਰਾਤ ਕੌਂਸਲਰਸ ਦੀ ਇੱਕ ਮੀਟਿੰਗ ਸੱਦੀ ਗਈ ਸੀ, ਜਿੱਥੇ ਸਿਡਨੀ ਦੇ ਬੀਚਿਸ ਦੇ ਉੱਤੇ ਪੇਡ ਪਾਰਕਿੰਗ ਮੀਟਰ ਇੰਸਟਾਲ ਕਰਨ ਦੀ ਗੱਲ ਕਹੀ ਗਈ ਹੈ। ਸਿਡਨੀ ਦੇ ਇਹ ਸਾਰੇ ਮਹੱਤਵਪੂਰਨ ਬੀਚ ਨੇ, ਹਾਲਾਂਕਿ 1400 ਦੇ ਕਰੀਬ ਪਾਰਕਿੰਗ ਸਪੇਸ ਨੇ ਜਿਹੜੇ ਵਿਜ਼ਿਟਰਸ ਇਹਨਾਂ ਬੀਚਿਸ 'ਤੇ ਆਉਂਦੇ ਨੇ, ਜਿਨ੍ਹਾਂ 'ਚ ਕਲੋਵਲੀ, ਕੂਗੀ, ਮਰਬੁਰਾ, ਲਾਪਰੂਜ਼, ਲਿਟਲ ਬੇ, ਮਾਲਾਬਾਰ, ਇਹ ਸਾਰੇ ਬੀਚ ਰੈਂਡਵਿਕ ਕੌਂਸਲ ਦੇ ਅਧੀਨ ਪੈਂਦੇ ਨੇ। ਪਰ ਕਿਹਾ ਜਾ ਰਿਹਾ ਹੈ ਕਿ ਕੌਂਸਲ ਲਗਭਗ 3300 ਦੇ ਕਰੀਬ ਪੇਡ ਪਾਰਕਿੰਗ ਸਪੇਸਿਸ ਜਿਹੜੀਆਂ ਨੇ ਉਹ ਬਣਾਉਣਾ ਚਾਹੁੰਦੀ ਹੈ, ਔਰ ਇਸ ਦੇ ਖਾਤਰ ਜਿਹੜੇ ਆਮ ਲੋਕ ਨੇ ਉਹਨਾਂ ਤੋਂ ਇਸ ਦੀ ਪੈਸੇ ਵਸੂਲ ਕੇ ਇਹਨਾਂ ਬੀਚਿਸ ਦੀ ਸਾਂਭ ਸੰਭਾਲ, ਰੱਖ ਰਖਾਅ ਦਾ ਜਿਹੜਾ ਕੰਮ ਉਹ ਹੋ ਸਕੇਗਾ। 15 ਦੇ ਵਿੱਚੋਂ 10 ਜਿਹੜੇ ਕੌਂਸਲਰ ਸੀ ਉਹਨਾਂ ਨੇ ਹਾਲਾਂਕਿ ਨਵੇਂ ਮੀਟਰ ਦੀ ਇਸ ਮੰਗ ਨੂੰ ਠੁਕਰਾ ਦਿੱਤਾ। 5 ਜਿਹੜੇ ਲੇਬਰ ਦੇ ਨਾਲ ਜੁੜੇ ਹੋਏ ਕੌਂਸਲਰ ਸੀ ਉਹਨਾਂ ਨੇ ਇਸ ਦੇ ਹੱਕ ਦੇ ਵਿੱਚ ਵੋਟ ਪਾਇਆ। ਰੈਂਡਵਿਕ ਕੌਂਸਲ ਦੇ ਜਿਹੜੇ ਰਹਿਣ ਵਾਲੇ ਸਥਾਨਕ ਵਸਨੀਕ ਨੇ ਉਹਨਾਂ ਦਾ ਕਹਿਣਾ ਹੈ ਕਿ ਕੌਂਸਲ ਦੇ ਵਿੱਚ ਰਹਿਣ ਦਾ ਉਹਨਾਂ ਨੂੰ ਤਾਂ ਘੱਟੋ ਘੱਟ ਕੋਈ ਫਾਇਦਾ ਹੋਣਾ ਚਾਹੀਦਾ, ਪਰ ਜੇਕਰ ਇਸ ਦੇ ਦੋ ਅਸਰ ਦੇਖਣ ਨੂੰ ਮਿਲਣਗੇ, ਇੱਕ ਕਿ ਜੇਕਰ ਇਸ ਤਰੀਕੇ ਦੇ ਨਾਲ ਪੇਡ ਪਾਰਕਿੰਗ ਹੁੰਦੀਆਂ ਨੇ ਤਾਂ ਬਹੁਤ ਸਾਰੇ ਰੈਂਡਮ ਜਿਹੜੇ ਲੋਕ ਨੇ ਉਹ ਘੱਟ ਹੀ ਇੱਥੇ ਆਉਣਗੇ, ਅਤੇ ਇਸ ਦਾ ਮਤਲਬ ਘੱਟ ਹੀ ਗੰਦਗੀ ਜਿਹੜੀ ਉਹ ਫੈਲੇਗੀ। ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਵੱਡੀਆਂ ਖਬਰਾਂ ਖੇਡ ਜਗਤ ਦੇ ਵਿੱਚੋਂ, ਸਭ ਤੋਂ ਪਹਿਲਾਂ ਵਿੰਬਲਡਨ ਦੇ ਨਾਲ ਜੁੜੀ ਖਬਰ, ਜਿੱਥੇ 44 ਸਾਲ ਦੀ ਸੈਰੇਨਾ ਵਿਲੀਅਮਸ ਇਸ ਟੈਨਿਸ ਦੀ ਖੇਡ ਦੀ ਸਭ ਤੋਂ ਧੁਰੰਦਰ ਖਿਡਾਰਨ ਨੇ। ਉਹਨਾਂ ਦੇ ਦੁਬਾਰਾ ਤੋਂ ਖੇਡਣ ਦਾ ਫੈਸਲਾ ਲਿਆ ਸੀ, ਪਰ ਉਸ ਫੈਸਲੇ ਨੂੰ ਵਿੰਬਲਡਨ ਦੇ ਵਿੱਚ ਮਾਤ ਮਿਲੀ। ਆਸਟ੍ਰੇਲੀਅਨ ਖਿਡਾਰੀ ਮਾਇਆ ਜੁਆਇੰਟ ਨੇ ਇੱਕ ਮੈਚ ਦੇ ਵਿੱਚ ਹੈਰਾਨਜਨਕ ਤਰੀਕੇ ਦੇ ਨਾਲ ਦੁਨੀਆ ਦੀ ਬਿਹਤਰੀਨ ਖਿਡਾਰਨ ਸੈਰੇਨਾ ਵਿਲੀਅਮਸ ਨੂੰ ਮਾਤ ਦੇ ਦਿੱਤੀ। 20 ਸਾਲ ਦੀ ਕੁਈਨਜ਼ਲੈਂਡਰ ਮਾਇਆ ਜੁਆਇੰਟ ਨੇ 6-3, 6-7 ਅਤੇ 6-3 ਦੇ ਨਾਲ ਇਹ ਮੈਚ ਜਿੱਤਿਆ, ਔਰ ਇਸ ਤੋਂ ਬਾਅਦ ਆਪਣੇ ਇਤਿਹਾਸ ਦਾ, ਆਪਣੇ ਕਰੀਅਰ ਦਾ ਸਭ ਤੋਂ ਬਿਹਤਰੀਨ ਮੈਚ ਉਹਨਾਂ ਨੇ ਬਣਾ ਲਿਆ। ਹਾਲਾਂਕਿ ਮਾਇਆ ਜੁਆਇੰਟ ਹਾਲੇ ਨਵੀਂ ਖਿਡਾਰਨ ਹੈ, ਪਰ ਜਿਹੜੇ ਸੈਰੇਨਾ ਵਿਲੀਅਮਸ ਨੇ ਉਹਨਾਂ ਨੂੰ ਹਰਾਉਣਾ ਕੋਈ ਆਸਾਨ ਗੱਲ ਨਹੀਂ ਹੈ। 3 ਮਹੀਨੇ ਪਹਿਲਾਂ ਹੀ ਸੈਰੇਨਾ ਵਿਲੀਅਮਸ ਆਪਣਾ 45ਵਾਂ ਜਨਮ ਦਿਨ ਮਨਾ ਕੇ ਹਟੇ ਨੇ। ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਵਰਲਡ ਕੱਪ ਦੇ ਨਾਕਆਊਟ ਮੁਕਾਬਲੇ ਦੇ ਵਿੱਚ ਫਰਾਂਸ ਨੇ ਸਵੀਡਨ ਨੂੰ 3-0 ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਫਰਾਂਸ ਨੇ ਅੰਤਮ 16 ਦੇ ਵਿੱਚ ਥਾਂ ਬਣਾ ਲਈ ਹੈ, ਜਿੱਥੇ ਉਸਦਾ ਮੁਕਾਬਲਾ ਪੈਰਾਗੁਏ ਦੇ ਨਾਲ ਹੋਏਗਾ। ਸਵੀਡਨ ਦੇ ਖਿਲਾਫ਼ ਮੈਚ ਦੇ ਵਿੱਚ ਫਰਾਂਸ ਦੇ ਕਿਲੀਅਨ ਮਵਾਪੇ ਨੇ 2 ਗੋਲ ਦਾਗੇ। ਇਸ ਦੇ ਨਾਲ ਹੀ ਵਿਸ਼ਵ ਕੱਪ ਮੁਕਾਬਲਿਆਂ ਦੇ ਨਾਕਆਊਟ ਮੈਚਾਂ 'ਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਉਹ ਖਿਡਾਰੀ ਬਣ ਗਏ ਨੇ। ਦੋਨੋਂ ਹਾਫ ਦੇ ਵਿੱਚ ਇੱਕ ਇੱਕ ਗੋਲ ਕਰਕੇ ਮਵਾਪੇ ਨੇ ਨਾਕਆਊਟ ਮੈਚਾਂ ਦੇ ਵਿੱਚ 10 ਗੋਲ ਵੀ ਪੂਰੇ ਕਰ ਲਏ ਨੇ।
ਹੁਣ ਉਹ ਇਸ ਟੂਰਨਾਮੈਂਟ ਦੇ ਵਿੱਚ ਗੋਲਡਨ ਬੂਟ ਦੀ ਦੌੜ ਦੇ ਵਿੱਚ ਅਰਜਨਟੀਨਾ ਦੇ ਲਿਓਨਲ ਮੈਸੀ ਦੀ ਬਰਾਬਰੀ ਦੇ ਉੱਤੇ ਨੇ। ਦੋਹਾਂ ਨੇ ਇਸ ਵਿਸ਼ਵ ਕੱਪ ਦੇ ਵਿੱਚ 6-6 ਗੋਲ ਦਾਗੇ ਨੇ। ਨਾਲ ਹੀ ਮਬਾਪੇ ਨੇ ਵਰਲਡ ਕੱਪ ਦੇ ਮੈਚਾਂ 'ਚ ਸਭ ਤੋਂ ਜ਼ਿਆਦਾ ਗੋਲ ਕਰਨ ਦੇ ਲਿਓਨਲ ਮੈਸੀ ਦੇ ਰਿਕਾਰਡ ਦੀ ਬਰਾਬਰੀ ਵੀ ਕਰ ਲਈ ਹੈ। ਦੋਹਾਂ ਦੇ ਵਰਲਡ ਕੱਪ ਦੇ ਵਿੱਚ ਹੁਣ ਤੱਕ 18-18 ਗੋਲ ਨੇ। ਮੰਗਲਵਾਰ ਦੇ ਦਿਨ ਖੇਡੇ ਗਏ ਮੁਕਾਬਲੇ 'ਚ ਨਾਰਵੇ ਨੇ ਆਈਵਰੀ ਕੋਸਟ ਨੂੰ 2-1 ਦੇ ਨਾਲ ਹਰਾ ਕੇ ਟੌਪ 16 ਦੇ ਵਿੱਚ ਯਾਨੀ ਨੌਕਆਊਟ ਦੇ ਅਗਲੇ ਦੌਰ ਦੇ ਵਿੱਚ ਥਾਂ ਬਣਾ ਲਈ। ਨਾਰਵੇ ਦੀ ਤਰਫ ਤੋਂ ਐਂਟੋਨੀਓ ਨੂਸਾ ਤੇ ਐਰਲਿੰਗ ਹਾਲਾਂਡ ਨੇ 1-1 ਗੋਲ ਕੀਤਾ, ਜਦਕਿ ਆਈਵਰੀ ਕੋਸਟ ਦੀ ਤਰਫ ਤੋਂ ਇਕਲੌਤਾ ਗੋਲ ਅਮਾਰ ਡਾਇਲੋ ਨੇ ਕੀਤਾ। ਫੀਫਾ ਦੇ ਵਿੱਚ ਇਸ ਤੋਂ ਇਲਾਵਾ ਮੈਕਸੀਕੋ ਤੇ ਐਕਵਾਡੋਰ ਦਾ ਮੈਚ ਵੀ ਮੁੱਕ ਗਿਆ, ਜਿਸ ਦੇ ਵਿੱਚ ਮੈਕਸੀਕੋ ਨੇ ਐਕਵਾਡੋਰ ਦੇ ਉੱਤੇ 0 ਦੇ ਮੁਕਾਬਲੇ 2 ਗੋਲ ਦੇ ਨਾਲ ਜਿੱਤ ਹਾਸਲ ਕੀਤੀ। ਨੌਕਆਊਟ ਦੀ ਜੇ ਗੱਲ ਕਰਦੇ ਚਲੀਏ ਤਾਂ ਹੁਣ ਤਸਵੀਰਾਂ ਇਹ ਨੇ ਕਿ ਕੈਨੇਡਾ ਤੇ ਮਰੋਕੋ, ਪੈਰਾਗੁਏ ਤੇ ਫਰਾਂਸ ਤੇ ਮੈਚ ਕਲੀਅਰ ਹੋ ਚੁੱਕੇ ਨੇ। ਬ੍ਰਾਜ਼ੀਲ ਤੇ ਨਾਰਵੇ ਦਾ ਮੈਚ ਵੀ ਕਲੀਅਰ ਹੋ ਚੁੱਕਿਆ। ਮੈਕਸੀਕੋ ਦੇ ਨਾਲ ਕਿਹੜੀ ਟੀਮ ਖੇਡੇਗੀ, ਕਿਉਂਕਿ ਮੈਕਸੀਕੋ ਹੁਣ ਜਿਹੜਾ ਐਕਵਾਡੋਰ ਦੇ ਨਾਲ ਮੈਚ ਦੇ ਵਿੱਚ ਜਿੱਤ ਗਿਆ, ਪਰ ਦੂਸਰੇ ਪਾਸੇ ਇੰਗਲੈਂਡ ਤੇ ਡੀ ਆਰ ਕੋਂਗੋ ਦਾ ਮੈਚ ਕੱਲ੍ਹ ਨੂੰ ਹੋਣਾ, ਉਹ ਕੱਲ੍ਹ ਨੂੰ ਹੀ ਤੈਅ ਹੋਏਗਾ। ਇੰਗਲੈਂਡ ਦੇ ਉੱਤੇ ਜ਼ਿਆਦਾ ਦਾਅਵੇ ਜਿਹੜੇ ਨੇ ਉਹ ਜਤਾਏ ਜਾ ਰਹੇ ਨੇ। ਬਹਿਰਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਫ੍ਰੀਕੁਐਂਸੀ ਤੇ ਮੋਬਾਈਲ ਐਪ ਤੋਂ ਜਾਰੀ ਰਹਿਣਗੀਆਂ। ਸ਼ੁਕਰੀਆ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਕੀ ਕਹਿੰਦੇ?

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Imran Hashmi and you're listening to me on Radio Haji

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन। You are listening. Haji Haji, Haji Haji, Haji Haji, Radio Haji. Radio Haji, 1674 AM, 24/7 Indian Radio, Sydney ka apna Indian radio station. Radio Haji. Stay tuned.
2: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
3: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
4: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
2: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ।
5: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
9: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
10: ਉਹ ਜੋ ਹੁਕਮ ਮੇਰੀ ਸਰਕਾਰ।
9: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
10: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
9: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
10: ਆਹੋ ਜੀ ਆਹੋ,
9: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਵਾਂਗ ਤੂੰ ਜ਼ਰੂਰੀ, ਇਹ ਇੱਕ ਜਗ੍ਹਾ ਅੱਖਰ ਆਇਆ। ਮੇਰੇ ਖਿਆਲ ਦੇ ਨਾਲ ਚੁੰਨੀ ਦੇ ਨਾਲ ਗੋਟਾ ਟਾਈਟਲ ਹੋਣਾ ਚਾਹੀਦਾ ਸੀ, ਜਾਂ ਫਿਰ ਕੋਈ ਹੋਰ ਟਾਈਟਲ ਹੋਣਾ ਚਾਹੀਦਾ ਸੀ। ਪਰ ਕੌਫੀ ਟਾਈਟਲ ਕਿਵੇਂ ਆ ਗਿਆ, ਇਹ ਸਾਨੂੰ ਚਾਚਾ ਬੀਜੇ ਦੱਸਣਗੇ ਅੱਗੇ ਚੱਲ ਕੇ ਪ੍ਰੋਗਰਾਮ ਦੇ ਵਿੱਚ। ਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ, ਤੇ ਜਿਹਦਾ ਨਾਂ ਹੈ ਖਬਰ ਬੜੀ ਬੇਕਾਰ ਹੈ। ਖਬਰ ਇਹ ਹੈਗੀ ਹੈ ਕਿ ਅਮਰਿੰਦਰ ਗਿੱਲ ਦਾ ਨਵਾਂ ਗਾਣਾ ਆ ਗਿਆ, ਤੁਸੀਂ ਸੁਣ ਲਓ।

0: ਆ ਚੱਕ ਨਵਾਂ ਗਾਣਾ ਕਾਫੀ ਤੇ ਜਿਹਨੂੰ ਮਿਊਜ਼ਿਕ ਦਿੱਤਾ ਅਮਰਿੰਦਰ ਗਿੱਲ ਦੇ ਦੋ ਮੁੰਡਿਆਂ ਨੇ ਅਰਮਾਨ ਤੇ ਅਰਨਾਜ਼ ਨੇ ਤੇ ਲਿਖਿਆ ਰਾਜ ਰਣਜੋਤ ਨੇ ਰਣਜੋਤ ਸਿੰਘ ਨੇ ਨਹੀਂ ਰਾਜ ਰਣਜੋਤ ਨੇ ਮੇਰੇ ਨਾਲ ਹੈਗੇ ਨੇ ਮਨਤੇਜ ਸਿੰਘ ਉਰਫ ਚਾਚਾ ਪੀਜੇ ਉਰਫ ਤੇਜਾ ਤੇਜਾ ਕਿਆ ਹੈ
1: ਉਰਫ ਮੋਂਟੀ
0: ਤੇਜਾ ਤੇਜਾ ਕਿਆ
1: ਹਾਂਜੀ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਭਾਜੀ ਇਹ ਜਿਹੜਾ ਮਿਊਜ਼ਿਕ ਗਾਣੇ ਚ ਦਿੱਤਾ ਹੈ ਇਹ ਅਮਰਿੰਦਰ ਭਾਜੀ ਦੇ ਮੁੰਡਿਆਂ ਨੇ ਦਿੱਤਾ ਹੈ
0: ਮੈਂ ਹੋਰ ਫਾਰਸੀ
1: ਮੈਂ ਹੈਰਾਨ ਹੋ ਗਿਆ ਨਾ ਮੈਂ ਫਿਰ ਇੱਕ ਵਾਰੀ ਸੁਣਨਾ ਚਾਹੁੰਦਾ ਸੀ ਵੀ ਯਾਰ ਸੱਚੀ ਵਾਹ ਯਾਰ ਇੱਕ ਤਾਂ ਉਹਨਾਂ ਦਾ ਗਾਣਾ ਵੀ ਆਇਆ ਸੀ ਨਾ ਗਾਣਾ ਵੀ ਦੋਨਾਂ ਦਾ ਆ ਗਿਆ
0: ਉਹਨਾਂ ਦੇ ਤਾਂ ਕਈ
1: ਕਾਫੀ ਆ ਗਿਆ ਤੇ ਹੁਣ ਆਹ ਮਿਊਜ਼ਿਕ ਵੀ ਦਿੱਤਾ ਹੈ ਤੇ ਕਾਫੀ ਦਾ ਟਾਈਮ ਹੈ ਤੇ ਤੁਸੀਂ ਕਾਫੀ ਗਾਣਾ ਵੀ ਲਵਾ ਰਿਹਾ ਤੇ ਹੁਣ ਕੱਲਾ ਪਾਣੀ ਪਿਆ ਰਹੇ ਹੋ ਗੱਲ ਕੀ ਹੈ ਤੁਹਾਡੇ ਵਿੱਚ ਉਹ ਵੀ ਗੱਲ
0: ਮੈਂ ਕਿਹਾ ਸੀ ਛੇਤੀ ਆਓ ਕਾਫੀ ਰੈਡੀ ਹੈ
1: ਭਾਜੀ ਅੱਜ ਤੁਸੀਂ ਮੇਰੀ ਵੇਟ ਨਹੀਂ ਕੀਤੀ ਫਿਰ ਹੈ ਬੰਦਾ

0: ਬੰਦਾ ਲੱਭਣਾ ਚਾਹੁੰਦਾ।
1: ਚੰਗਿਆਰੀਆਂ ਤਾਂ ਨੀ ਮੈਂ ਕਹੀਆਂ ਸੀ, ਪਰ ਬਲੈਕ ਕਾਫੀ ਆਪਾਂ ਪੀਂਦੇ ਜ਼ਰੂਰ ਹੈ।
0: ਪਤਾ ਨੀ ਮੈਨੂੰ ਨਾ ਕਿਸੇ ਨੇ ਕਿਹਾ ਸੀ ਕਿ
1: ਆਪਾਂ ਸਕਿਮ ਕਾਫੀ ਵੀ ਪੀਂਦੇ ਆ ਇੱਥੇ।
0: ਸਕਿਮ
1: ਸਕਿਮ ਹੀ ਪੀਂਦੇ ਹੁੰਦੇ ਆਪਾਂ।
0: ਉਹ ਕੀ ਹੁੰਦਾ ਸਕਿਮ?
1: ਉਹ ਇੱਕ ਚਮਚ ਲਾਈਟ ਮਿਲਕ ਦਾ ਪਾ ਕੇ
0: ਕਰਦੀ ਆ ਜਿਹੜੀ ਵਿੱਚ
1: ਉਹ ਨਹੀਂ ਨਹੀਂ ਨਹੀਂ ਹਾਂ ਕਾਫੀ ਜ਼ਿਆਦਾ
0: ਹਾਂ
1: ਤੇ ਦੁੱਧ ਦਾ ਚਮਚ ਇੱਕ।
0: ਅੱਛਾ ਅੱਛਾ ਠੀਕ ਹੈ। ਮੈਨੂੰ ਨਾ ਇੱਕ ਭਾਈ ਨੇ ਕਿਹਾ ਸੀ
1: ਬਲੈਕ ਵਰਗੀ ਹੋਇਆ ਉਹ ਠੀਕ ਹੈ ਉਹ ਵੀ
0: ਮੈਂ ਉਹੀ
1: ਛਿੱਟਾ ਜਿਹਾ ਦੇ ਲਿਆ ਕਰੋ
0: ਉਹ ਮੈਂ ਕਦੇ ਮੂੰਹ ਦੇ ਨਾ ਦੇ ਲਾ ਛਿੱਟਾ ਕਿਉਂਕਿ ਸਾਡੇ ਤੇ ਛਿੱਟਾ ਮੂੰਹ ਦੇ ਹੀ ਦਿੰਦੇ ਆ ਨਾ ਭਾਈ ਪੂਰਾ ਚੰਗੀ ਤਰ੍ਹਾਂ ਦੱਸਿਆ ਕਰੋ ਛਿੱਟਾ ਕਿੱਥੇ ਦੇਣਾ ਕਿਉਂਕਿ ਆਪਾਂ ਛੋਟੇ ਹੁੰਦੇ ਸੀ ਨਾ ਛਿੱਟਾ ਮੂੰਹ ਦੇ ਜਦੋਂ ਮੂੰਹ ਧੋਣੀ ਛਿੱਟਾ ਤੇ ਮੂੰਹ ਦੇ ਦਿੰਦੇ ਹੈ
1: ਸਾਡੇ ਗੁੱਗਾ ਪੀਣ ਨੂੰ ਦਿੰਦੇ ਹੁੰਦੇ ਨੇ ਛਿੱਟਾ ਗੁੱਗਾ
0: ਯਾਰ ਗੁੱਗਾ ਕੀ ਤੁਹਾਡਾ ਪਤਾ ਨੀ ਕੀ ਲੱਗਦਾ ਗੁੱਗਾ ਕੀ ਦੱਸਾ
1: ਤੁਹਾਨੂੰ ਗੁੱਗਾ ਅੱਛਾ
0: ਨਹੀਂ ਨਹੀਂ ਨਹੀਂ ਗੁੱਗਾ ਤਾਂ ਨੀ ਪਤਾ ਗੁੱਗਾ ਹੁੰਦਾ ਸੀ
1: ਪੀਰ ਪੀਰ
0: ਪੀਰ ਅੱਛਾ ਓ ਹਾਂ ਗੁੱਗਾ ਪੀਰ
1: ਜਾਣ ਤੋਂ ਪਹਿਲਾਂ ਦਿੰਦੇ ਹੁੰਦੇ ਸੀਗੇ ਦੁੱਧ ਦਾ ਛਿੱਟਾ
0: ਓਏ ਹਾਏ ਹਾਏ ਹਾਏ ਅੱਛਾ ਮੈਂ ਉਹੀ ਗੱਲ ਤੇ ਫੇਰ ਆ ਰਿਹਾ ਅੱਜ ਮੇਰੀਆਂ ਨਾ ਗੱਲਾਂ ਪੂਰੀਆਂ ਹੁੰਦਿਆਂ ਕਰਿਓ ਤੁਸੀਂ
1: ਅੱਛਾ
0: ਤੁਸੀਂ ਮੇਰੇ ਅੱਛਾ ਸ਼ੁਰੂ ਹੋ ਗਏ
1: ਹੋ ਗਈ ਗੱਲ
0: ਉਂਗਲ ਤੇ ਜੇ ਤਾਂ ਮੈਂ ਕਾਊਂਟ ਚਿੜੀ ਉੜ ਕਰਨ ਲੱਗਾ
1: ਮੈਂ ਉਹੀ ਕਰਨ ਲੱਗਿਆ ਗੱਲ ਤੁਹਾਡੀ ਸ਼ੁਰੂ ਹੋ ਗਈ ਹੈ ਕੌਮ ਮੈਚ
0: ਨਹੀਂ ਨਹੀਂ ਸ਼ੁਰੂ ਕੌਮ ਮੈਚ
1: ਚਲੋ ਠੀਕ ਕਰੋ
0: ਹਾਂ
1: ਬਿਸਮਿਲਲਾ
0: ਬਿਸਮਿਲਲਾ ਹਾਂ ਅੱਛਾ ਇਹ ਜਿਹੜਾ ਇੱਕ ਨਾ ਮੈਨੂੰ ਭਾਈ ਕਹਿੰਦੇ ਵੀ ਜਦੋਂ ਤੂੰ ਥੱਕਿਆ ਹੋਏਗਾ ਨਾ ਤੂੰ ਨਾ ਬਲੈਕ ਕਾਫੀ ਪੀ ਲੇਗਾ ਨਾ ਤੇ ਸਾਰੀ ਥਕਾਨ ਦੂਰ ਹੋ ਜਾਣੀ ਆ ਤੇ ਮੈਂ ਕਿਤੇ ਥੱਕਿਆ ਸੀ ਮੈਂ ਬਲੈਕ ਕਾਫੀ ਪੀਣਾ ਹੈ ਹੋ ਸਕਦਾ ਮੇਰੀ ਥਕਾਨ ਨਹੀਂ ਹੋਈ
1: ਦਿਮਾਗ ਦੀ ਗੱਲ ਤੁਸੀਂ ਆਪਣੇ ਮਨ ਨੂੰ ਜੋ ਸਮਝਾ ਲਿਆ ਵੀ ਆਹ ਪੀ ਕੇ ਮੇਰੀ ਥਕਾ ਕਈ ਕਹਿੰਦੇ ਨੇ ਮੇਰੀ ਰੈਡ ਬੁਲ ਪੀ ਕੇ ਦੂਰ ਹੋਣੀ ਹੈ ਕਈ ਚਾਹ ਪੀ ਕੇ ਕਰਦੇ ਨੇ ਕਈ ਕਈ ਸੌਂਕੇ ਦੂਰ ਹੁੰਦੀ ਹੈ ਥਕਾਵਟ
0: ਮਤਲਬ ਇਹ ਦਿਲ ਤੁਹਾਡਾ ਵਾ ਜੋ ਤੁਹਾਡੇ ਦਿਲ ਦੇ ਕਿਹਾ ਨਾ ਵੀ ਹਾਂ ਇਹ ਚੀਜ਼ ਨੇ ਮੈਨੂੰ ਠੀਕ
1: ਨਹੀਂ ਆਹ ਚੀਜ਼ ਹੁਣ ਬਹੁਤ ਤੁਰ ਪਈ ਵੈਸੇ ਅੱਗੇ ਇੰਡੀਆ ਚ ਤਾਂ ਹੈਗੀ ਸੀਗੀ ਕਿ ਦੁਪਹਿਰ ਨੂੰ ਸੌਣ ਵਾਲਾ ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਇਹ ਪਾਵਰ ਨੈਪ ਵਾਲੀ ਗੱਲ ਬੜੀ ਤੁਰ ਪਈ ਹੈ ਤੁਸੀਂ ਸਵੇਰੇ 9 ਤੋਂ 5 ਵਜੇ ਤੱਕ ਆਫਿਸ ਚ ਹੈਗੇ ਹੋ ਤੁਸੀਂ 1.5-2 ਵਜੇ 5 ਮਿੰਟ ਦਾ ਇੱਕ ਪਾਵਰ ਨੈਪ ਲੈ ਲਓ ਉਹ ਬਹੁਤ ਜ਼ਰੂਰੀ ਹੈਗਾ ਤੁਸੀਂ 5-10 ਮਿੰਟਾਂ ਦਾ ਪਾਵਰ ਇਸ ਕਰਕੇ ਕਿਉਂਕਿ ਉਹ ਕਹਿੰਦੇ ਉਹ 5-10 ਮਿੰਟਾਂ ਦੇ ਵਿੱਚ ਜੇ ਤੁਹਾਨੂੰ ਫੀਲ ਹੋ ਰਹੀ ਹੈ ਨੀਂਦ ਜੀ ਤੇ ਉਹਦੇ ਚ ਜਿਹੜੀ ਨੀਂਦ ਆ ਜਾਣੀ ਹੈ ਉਹ ਤੁਹਾਡੀ 4-5 ਘੰਟਿਆਂ ਦੇ ਵਿੱਚ ਵੀ ਨਹੀਂ ਆਉਣੀ
0: ਨਹੀਂ ਨਹੀਂ ਭਾਜੀ ਏਦਾਂ ਹੁੰਦਾ ਕਿਉਂਕਿ ਹੁਣ ਮੈਂ ਤੁਹਾਨੂੰ ਦੱਸਦਾ ਨਾ ਜਦੋਂ ਆਪਾਂ ਗੱਡੀ ਚਲਾ ਰਹੇ ਹੋਈਏ ਨਾ ਵਿੱਚ ਜਦੋਂ ਕੋਈ ਝੋਕੇ ਲੱਗਦੇ ਨਾ ਥੋੜੇ ਅਗਰ ਆਰਾਮ ਨਾਲ ਗੱਡੀ ਪਾਰ ਕਰਕੇ ਨਾ 10 ਮਿੰਟ ਵੀ ਆਰਾਮ ਨਾਲ ਏਦਾਂ ਅੱਖਾਂ ਬੰਦ ਕਰਕੇ ਬਹਿ ਜਾਈਏ ਨਾ ਐ ਲੱਗਦਾ ਵਾ ਵੀ ਯਾਰ ਮਤਲਬ ਸਾਰੀ ਥਕਾਨ ਦੂਰ ਹੋ ਗਈ ਹੈ ਇਹ ਹੁਣ ਇਹ ਦੱਸਾਂ ਕਿ ਮੈਂ ਜਦੋਂ ਦੁਬਈ ਕੰਮ ਕਰਦਾ ਸੀ ਨਾ ਤੇ ਸਾਡੀ ਹੈਗੀ ਉਹ ਕਿਹੜੀ ਕੰਪਨੀ ਸਾਡੇ ਕਲਚਰ ਕੀ ਆ ਅਸੀਂ ਆਫਿਸ ਚ ਕੰਮ ਕਰਦੇ ਪਏ ਨਾ ਜੇ ਕੋਈ ਬੈਡ ਟੇਬਲ ਤੇ ਲੰਮੇ ਪਿਆ ਨਾ ਉਹਨੂੰ ਕਹਿਣਗੇ ਲੈ ਇਹ ਕੀ ਆ ਯਾਰ ਆਫਿਸ ਆ ਕੀ ਤੂੰ ਘਰ ਬਣਾਇਆ ਵਾ ਸਾਰੇ ਏਦਾਂ ਕਹਿੰਦੇ ਆ ਪਰ ਉਹ ਆਪ ਸਪੈਸ਼ਲ ਕਰਦੇ ਆ ਉਹਨਾਂ ਨੇ ਰੋਟੀ ਤੋਂ ਬਾਅਦ ਸਾਰਿਆਂ ਨੇ ਸੌਣਾ ਹੁੰਦਾ ਮਤਲਬ ਕੰਮ ਇੰਨਾ ਕਰਦੇ ਆ ਉਹ ਔਰ ਕੰਮ ਔਰ ਮੈਂ ਉਹਨਾਂ ਤੋਂ ਸਿੱਖਿਆ ਮੈਂ ਕਿਹਾ ਯਾਰ ਸਹੀ ਗੱਲ ਆ ਜਿਹੜਾ ਵਿਚਕਾਰ ਜੀ ਬ੍ਰੇਕ ਲੈ ਕੇ ਜਿਹੜਾ ਤੁਸੀਂ ਸੌ ਲੈਂਦੇ ਹੋ ਨਾ ਆਪਾਂ ਸੋਈਏ ਤੇ ਆਪਾਂ ਤੇ ਘਰਾੜੇ ਮਾਰ ਲਾ ਪਹਿਲੋਂ ਘਰਾੜੇ ਨਹੀਂ ਮਾਰਦੇ ਪਰ
1: ਫਰਕ ਪੈਂਦਾ ਇਹ ਨਾ ਦੁਬਈ ਦੀ ਤੁਸੀਂ ਗੱਲ ਕੀਤੀ ਮੈਂ ਦੁਬਈ ਦੀ ਗੱਲ ਅੱਗੇ ਚੱਲ ਕੇ ਯਾਦ ਕਰਾਏ ਹੋ ਇੱਕ ਕਰਨੀ ਹੈ ਪਰ ਪਹਿਲਾਂ ਕਾਫੀ ਵਾਲੀ ਗੱਲ ਵਿੱਚ ਨਾ ਰਹਿ ਜਾਵੇ
0: ਕਾਫੀ
1: ਅੱਜ ਦੀ ਖਬਰ ਵੀ ਇਹੀ ਹੈ ਆਪਣੀ ਪਹਿਲੀ ਖਬਰ
0: ਓਏ ਹੋਏ ਹੋਏ
1: ਮੈਂ ਨੋਰਮਲੀ ਆਪਾਂ ਘਰੋਂ ਕਾਫੀ ਬਣਾ ਕੇ ਆਪਣੀ ਪਸੰਦ ਕਰ ਲੈਂਦੇ ਜਾਂ ਫਿਰ ਕੋਈ ਇੱਕ ਰਾਹ ਦੇ ਵਿੱਚ ਵਧੀਆ ਕੈਫੇ ਪੈਂਦਾ ਉੱਥੇ ਇੱਕ ਤੁਹਾਨੂੰ ਮੈਂ ਦੱਸੂਗਾ ਕਿੱਥੇ ਕੋਸਕੋ ਦੇ ਅਪੋਜ਼ਿਟ
0: ਆਪਣੇ
1: ਬੜਾ ਵਧੀਆ ਕੈਫੇ ਉਹ ਬੜੀ ਵਧੀਆ ਕਾਫੀ ਦਿੰਦੇ ਵੀ ਐਨ ਜਾਗ ਜੀ ਆ ਜਾਂਦੀ ਹੈ
0: ਉਹ ਵੈਰੀ ਗੁੱਡ
1: ਤੇ ਜੇ ਉੱਥੋਂ ਵੀ ਨਾ ਮਿਲੇ ਤੇ ਫਿਰ ਕੋਈ ਹੋਰ ਪਲਾਨ ਬੀ ਜਾਂ ਸੀ ਹੈ ਨੀ ਫੇ ਅੱਛਾ ਉਹ ਮੈਂ ਬਾਈ ਚਾਂਸ ਉਹ ਲੰਘਿਆ ਆਇਆ ਉੱਥੋਂ ਵੀ ਘਰੋਂ ਵੀ ਨਹੀਂ ਲਈ ਮੈਨੂੰ ਤੋੜ ਜੀ ਮਹਿਸੂਸ ਮੈਂ ਤੁਹਾਨੂੰ ਕਰਿਆ ਵੀ ਤੁਸੀਂ ਆਓਗੇ
0: ਮੈਂ ਥੋੜਾ ਲੇਟ ਹੋ ਗਿਆ
1: ਚਲੋ ਤੁਸੀਂ ਨਹੀਂ ਆਏ ਤੇ ਫਿਰ ਮੈਂ ਸੋਚਿਆ ਵੀ ਫਿਊਲ ਸਟੇਸ਼ਨ ਵਾਲੀ ਅੱਜ ਟਰਾਈ ਕਰਦੇ ਹਾਂ
0: ਅੱਛਾ ਠੀਕ ਹੈ ਠੀਕ ਹੈ
1: ਆਪਣੇ ਆਹ ਇੱਥੇ ਬਲੈਕ ਟਾਊਨ ਦੇ ਚ
0: ਹਾਂ
1: ਤੇ ਉਹ ਜਿਹੜਾ ਹੈਗਾ ਫਿਊਲ ਸਟੇਸ਼ਨ ਉਹ ਸੀਗਾ ਈਜੀ ਦਾ
0: ਠੀਕ ਹੈ
1: ਈਜੀ ਦਾ ਨਹੀਂ ਈਜੀ ਹਨਾ ਹੁਣ ਇਹ ਨਾਮ ਤੁਹਾਡੇ ਲਈ ਖਤਮ ਹੋਣ ਵਾਲਾ ਹੈ ਇਹ ਸ਼ੋਅ ਸਾਡਾ ਜਿਹੜਾ ਹੈ ਡਾਕੂਮੈਂਟ ਕਰ ਦੇਗਾ ਉਸ ਕੰਪਨੀ ਨੂੰ ਕਿਉਂਕਿ ਈਜੀ ਕੰਪਨੀ ਇੰਗਲੈਂਡ ਦੇ ਵਿੱਚ ਤਾਂ ਹੈਗੀ ਬਹੁਤ ਵੱਡੀ ਕੰਪਨੀ ਹੈ ਫਿਊਲ ਸਟੇਸ਼ਨ ਨੇ ਇਹਨਾਂ ਦੇ ਆਸਟ੍ਰੇਲੀਆ ਦੇ ਵਿੱਚ ਹੁਣ ਤੱਕ ਸੀਗੀ ਪਰ ਹੁਣ ਨਹੀਂ ਅੱਛਾ ਜਦ ਮੈਂ ਉੱਥੇ ਲੈਣ ਗਿਆ ਕਾਫੀ ਇਹ ਅੱਜ ਦੀ ਖਬਰ ਵੀ ਆਪਾਂ ਬੜੇ ਸਾਰੇ 1 ਜੁਲਾਈ ਤੋਂ ਫਾਈਨੈਂਸ਼ੀਅਲ ਈਅਰ ਚੇਂਜ ਹੁੰਦਾ ਹਨਾ
0: 1 ਜੁਲਾਈ ਹਾਂਜੀ
1: ਤੇ ਬੜੇ ਸਾਰੇ ਚੇਂਜਿਸ ਹੋ ਰਹੇ ਨੇ ਕਿਸੇ ਦੀ ਤਨਖਾਹਾਂ ਵੱਧ ਰਹੀਆਂ ਨੇ ਕਿਸੇ ਦੇ ਆਪਣਾ ਫਿਊਲ ਐਕਸਾਈਜ਼ ਘੱਟ ਹੋ ਰਿਹਾ
0: ਹੈ ਕਿਸੇ ਦੇ ਖਰਚੇ ਵੱਧ ਰਹੇ ਸਾਡੇ
1: ਪੇਡ ਪੈਰੈਂਟਲ ਲੀਵ ਵੱਧ ਰਹੀ ਹੈ ਖਰਚੇ ਵੱਧ ਰਹੇ ਨੇ ਇਮੀਗ੍ਰੇਸ਼ਨ ਦੀਆਂ ਫੀਸਾਂ ਵੱਧ ਗਈਆਂ ਸਾਰਾ ਕੁਝ ਚੇਂਜ ਹੋ ਰਿਹਾ ਹੈਗਾ
0: ਬਿਲਕੁਲ
1: ਇਸੇ ਟ੍ਰਾਂਜੀਸ਼ਨ ਚ ਇੱਕ ਚੇਂਜ ਇਹ ਵੀ ਹੋਇਆ ਇਹਦੇ ਵੱਲ ਆਪਾਂ ਧਿਆਨ ਨਹੀਂ ਦਿੰਦੇ ਹੈਗੇ।
0: ਹਾਂਜੀ
1: ਇਹ ਖਬਰ ਬੜੀ ਇੰਟਰਸਟਿੰਗ

0: ਸੀਗੀ ਔਰ ਇਹ ਸੀਗੀ ਕਿ ਅੱਛਾ ਪਹਿਲਾਂ ਖਬਰ ਚਲਾਉਣ ਤੋਂ ਪਹਿਲਾਂ ਆਪਾਂ ਜਿਵੇਂ ਉਹ ਕਰਦੇ ਹੁੰਦੇ ਆ ਉਹ
1: ਖਬਰਾਂ
0: ਚੱਜਦੀਆਂ ਹੁੰਦੀਆਂ ਸੀ ਅੱਜ ਕੱਲ ਖਬਰਾਂ ਬੇਕਾਰ ਨੇ ਮਿਊਜ਼ਿਕ ਹੀ ਉਹੀ ਹੈ
1: ਅੱਜ ਕੱਲ ਬੰਦੇ ਚੱਜਦੇ ਹੋ ਜਾਣ ਉਹੀ ਬਹੁਤ
0: ਬੰਦੇ ਬੇਕਾਰ ਨੇ ਤਾਂ ਖਬਰਾਂ ਬੇਕਾਰ ਅੱਛਾ ਇਹ ਖਬਰ ਇਹ ਹੈਗੀ ਹੈ ਜੀ ਕਿ 1 ਜੁਲਾਈ ਤੋਂ ਹੁਣ ਜਿੰਨੇ ਵੀ ਮਰਜਰ ਹੋ ਰਹੇ ਨੇ ਅੱਜ ਤੋਂ ਜਿੰਨੇ ਵੀ ਮਰਜਰ ਹੋ ਰਹੇ ਨੇ ਮਰਜਰ ਯਾਨੀ ਕਿ ਕੰਪਨੀਆਂ ਜਦੋਂ ਆਪਸ ਵਿੱਚ ਮਰਜ ਹੁੰਦੀਆਂ ਨੇ ਉਹ ਅੱਜ ਦੇ ਦਿਨ ਤੋਂ ਲਾਗੂ ਹੋਣੇ ਸੀ ਕਿਉਂਕਿ ਜ਼ਿਆਦਾਤਰ ਕੰਪਨੀਆਂ ਨਿਊ ਫਾਈਨੈਂਸ਼ੀਅਲ ਈਅਰ ਤੋਂ ਕਰਦੀਆਂ ਹੁਣ ਈਜੀ ਕੰਪਨੀ ਜਿਹੜੀ ਸੀਗੀ ਉਹਨੇ ਆਪਣੇ $1.8 billion ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਜਿੰਨੇ ਫਿਊਲ ਸਟੇਸ਼ਨ ਸੀ ਉਹ ਖਰੀਦੇ ਸੀ ਅੱਜ ਤੋਂ ਕਈ ਸਾਲ ਪਹਿਲਾਂ ਜਦੋਂ ਵੀ ਖਰੀਦੇ ਹੋਣਗੇ
1: ਠੀਕ ਹੈ
0: ਇਹ ਜਾਣਕਾਰੀ ਮੈਨੂੰ ਨਾ ਉਹ ਫਿਊਲ ਸਟੇਸ਼ਨ ਤੇ ਕੰਮ ਕਰਦੇ ਕਰਿੰਦੇ ਨੇ ਦਿੱਤੀ ਉਹਦਾ ਆਪਣਾ ਸੀਗਾ ਉਹ
1: ਅੱਛਾ ਠੀਕ ਹੈ
0: ਫਿਰ ਬਾਅਦ ਚ ਆ ਕੇ ਮੈਂ ਚੈੱਕ ਵੀ ਕੀਤੀ ਔਰ ਵਾਕਈ ਸਹੀ ਪਾਈ ਗਈ ਤੇ ਹੁਣ ਉਹ ਕਹਿੰਦੇ ਕਹਿੰਦੇ ਕਿ ਇਸ ਕੰਪਨੀ ਜੀ ਸਾਡੀ 1.16 billion ਦੇ ਵਿੱਚ ਹੀ ਵੇਚ ਕੇ ਜਾ ਰਹੀ ਹੈ ਮਤਲਬ $600-700 million ਦੇ ਘਾਟੇ ਦੇ ਵਿੱਚ ਵੇਚ ਕੇ ਜਾ ਰਹੇ ਨੇ ਮੈਂ ਕਿਹਾ ਇੱਦਾਂ ਕਿਉਂ ਕਹਿੰਦੇ ਸਰਵਾਈਵ ਨਹੀਂ ਕਰ ਰਹੇ ਪਰ ਜਿਹੜੇ ਜਿੱਥੋਂ ਗੱਲ ਤੁਰੀ ਸੀਗੀ ਉਹ ਕਿੱਥੋਂ ਹੋਈ ਸੀਗੀ ਇਹਨਾਂ ਦੇ 450-500 ਦੇ ਕਰੀਬ ਫਿਊਲ ਸਟੇਸ਼ਨ ਨੇ ਈਜੀ ਦੇ
1: ਪੂਰੇ ਇੱਥੇ
0: ਹੁਣ ਉਹਨਾਂ ਸਾਰਿਆਂ ਤੇ ਐਮਪੋਲ ਦਾ ਨਾਮ ਲੱਗ ਜਾਣਾ AMPOL ਹਨਾ
1: ਅੱਛਾ ਐਮਪੋਲ ਅੱਛਾ
0: ਈਜੀ ਦੀ ਜਗ੍ਹਾ ਤੇ ਜਿੱਥੇ ਜਿੱਥੇ ਐਮਪੋਲ ਦੇ ਪੋਸਟਰ ਲੱਗ ਜਾਣਗੇ ਸਾਰੀ ਬ੍ਰੈਂਡਿੰਗ ਜਿਹੜੀ ਅੱਜ ਦੀ ਤਰੀਕ ਤੋਂ ਚੇਂਜ ਹੋਣੀ ਸ਼ੁਰੂ ਹੋ ਜਾਣੀ ਹੈ ਪਰ ਇਸ ਸਾਰੇ ਕਾਸੇ ਦੇ ਦਰਮਿਆਨ ਮੈਂ ਉੱਥੋਂ ਕੌਫੀ ਲੈਣ ਗਿਆ ਉਹਨਾਂ ਨੇ ਕੌਫੀ ਨਹੀਂ ਦਿੱਤੀ ਮੈਂ ਕਿਹਾ ਆਹ ਕੀ ਹੋਇਆ
1: ਕੌਫੀ ਦਿੱਤੀ ਨਹੀਂ
0: ਕੌਫੀ ਅੱਜ ਤੋਂ ਕੀ ਹੋਇਆ ਕਿ ਕੌਫੀ ਮਸ਼ੀਨ ਜਿੱਥੇ ਜਿੱਥੇ ਵੀ ਖਰਾਬ ਪਈ ਹੈ
1: ਉਹ ਖਰਾਬ ਹੀ ਹੈ
0: ਉਹ ਖਰਾਬ ਹੀ ਰਹਿਣੀ ਹੈ ਉਹਦੀ ਵਜ੍ਹਾ ਸੁਣੋ ਉਹ ਬੜੀ ਇੰਟਰਸਟਿੰਗ ਹੈ ਕਹਿੰਦਾ ਭਾਜੀ ਹੁਣ ਐਮਪੋਲ ਵੈਸੇ ਤਾਂ ਪੁਰਾਣੀ ਕੰਪਨੀ ਹੈ ਫਿਊਲ ਸਟੇਸ਼ਨ ਹੈਗੇ ਨੇ ਉਹਨਾਂ ਦੇ ਪਰ ਕਿਉਂਕਿ ਹੁਣ ਉਹ ਈਜੀ ਤੋਂ ਐਮਪੋਲ ਦੇ ਵਿੱਚ ਟ੍ਰਾਂਸਫਰ ਹੋ ਰਹੇ ਨੇ ਤੇ ਇਸ ਟ੍ਰਾਂਜੀਸ਼ਨ ਪੀਰੀਅਡ ਦੇ ਵਿੱਚ ਐਮਪੋਲ ਨੂੰ ਆਪ ਨੂੰ ਨਹੀਂ ਪਤਾ ਹੈਗਾ ਵੀ ਉਹ ਜਦੋਂ ਫਿਊਲ ਸਟੇਸ਼ਨ ਸਾਰੀ ਬ੍ਰੈਂਡਿੰਗ ਚੇਂਜ ਹੋਣੀ ਹੈ ਮਰਚੈਂਡਾਈਜ਼ਿੰਗ ਚੇਂਜ ਹੋਣੀ ਹੈ ਬੈਨਰ ਚੇਂਜ ਹੋਣਗੇ ਪੋਸਟਰ ਚੇਂਜ ਹੋਣਗੇ ਸਾਰੇ ਬੋਰਡ ਚੇਂਜ ਹੋਣਗੇ ਯੂਨੀਪੋਲ ਚੇਂਜ ਹੋਣਗੇ ਉਹ ਜਿਹੜੀ ਬਾਹਰ ਮਸ਼ੀਨ ਉਹ ਲੱਗਿਆ ਹੁੰਦਾ ਉੱਚਾ ਜਿਹਾ ਕੁਤਬ ਮਿਨਾਰ ਉਹਦੇ ਤੋਂ ਬ੍ਰੈਂਡਿੰਗ ਚੇਂਜ ਹੋਣੀ ਹੈ ਸਾਰਾ ਕੁਝ ਤੇ ਇਹਦੇ ਵਿੱਚ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਉਹਨਾਂ ਨੂੰ ਉਹ ਧਿਆਨ ਨਹੀਂ ਦੇ ਰਹੇ ਸੋ ਅੱਜ ਆਸਟ੍ਰੇਲੀਆ ਭਰ ਦੇ ਵਿੱਚ ਜਿੱਥੇ ਜਿੱਥੇ ਈਜੀ ਦੇ ਫਿਊਲ ਸਟੇਸ਼ਨ ਦੇ ਉੱਤੇ ਕਾਫੀ ਮਸ਼ੀਨਾਂ ਖਰਾਬ ਨੇ ਜਾਂ ਕੱਲ ਹੋਈਆਂ ਸੀ ਜਾਂ ਪਰਸੋਂ ਹੋਈਆਂ ਸੀ ਉਹ ਖਰਾਬ ਹੀ ਰਹਿਣਗੀਆਂ ਕਿਉਂਕਿ ਹਾਲੇ ਉਹਨਾਂ ਦੇ ਸਾਰੇ ਟੈਕਨੀਸ਼ੀਅਨ ਉਹਨਾਂ ਨੇ ਨਵੇਂ ਪੇਰੋਲ ਤੇ ਚਾੜਨੇ ਨੇ ਸਭ ਕੁਝ ਹੀ ਚੇਂਜ ਹੋਣਾ ਸੋ ਇਟਸ $multi-billion ਡੀਲ ਬਟ ਕਾਫੀ ਨਹੀਂ ਮਿਲਣੀ
1: ਤੁਹਾਨੂੰ ਉਹ ਖਰਾਬ ਸੀ ਤੁਸੀਂ ਗਿਆ ਸੀ ਉੱਥੇ
0: ਫਿਰ ਮੈਂ ਫਿਰ ਥੱਲਿਓਂ ਆ ਕੇ ਫਿਰ ਲਈ ਕਾਫੀ ਫਿਰ ਆਰਾਮ ਦੇ ਨਾਲ ਬੈਠ ਕੇ ਚਟਕਾਰੇ ਮਾਰਦੇ ਹੋਏ ਚੁਸਕੀਆਂ ਪੀਂਦੇ ਕਾਫੀ ਤੋਂ ਇਹ ਗੱਲ ਯਾਦ ਆਈ ਕਿ ਅਮਰਿੰਦਰ ਗਿੱਲ ਦਾ ਗਾਣਾ ਕਾਫੀ ਅਸੀਂ ਇਸ ਕਰਕੇ ਚਲਾਇਆ ਕਿਉਂਕਿ ਸਾਰੀ ਜਿਹੜੀ ਗੱਲ ਇੱਥੇ ਕਿਤੇ ਲਿਆ ਕੇ ਮੁਕਾਣੀ ਸੀਗੀ ਵੀ ਅੱਜ ਕਈਆਂ ਨੂੰ ਕਾਫੀ ਵੀ ਨਸੀਬ ਨਹੀਂ ਹੋ ਜੀ ਜਿੱਥੇ ਜਿੱਥੇ ਈਜੀ ਦੇ ਫਿਊਲ ਸਟੇਸ਼ਨ ਹੈਗੇ ਦੇਖੋ ਕਈ ਵਾਰ ਨਾ ਖਬਰਾਂ ਵੀ ਹੁੰਦੀਆਂ ਨੇ ਬਟ ਉਹ ਕਿਵੇਂ ਨਿਗਾਹ 'ਚ ਨਹੀਂ ਰਹਿੰਦੀਆਂ ਹੈਗੀਆਂ ਆਪਾਂ ਖਬਰਾਂ ਕਿੰਨੀ ਵਾਰ ਕਰਦੇ ਹਾਂ ਦਿਨ 'ਚ ਦੋ ਵਾਰ ਤਾਂ ਫਰੈਸ਼ ਖਬਰਾਂ ਹੀ ਨੇ
1: ਸਹੀ ਗੱਲ
0: ਨਾ ਅਦਰਵਾਈਜ਼ ਖਬਰਾਂ ਦੇ ਬੁਲੇਟਿਨ ਸਾਡੇ ਸੋਸ਼ਲ ਮੀਡੀਆ 'ਤੇ ਖਬਰਾਂ ਨੇ ਖਬਰਾਂ ਹੀ ਖਬਰਾਂ ਨੇ ਮਤਲਬ ਜੇ ਤੁਸੀਂ ਆਸਟ੍ਰੇਲੀਆ ਦੀਆਂ ਦੁਨੀਆਂ ਦੀਆਂ ਨਿਊਜ਼ ਲੈਣੀ ਹੈ ਬੈਸਟ ਕਿਤੋਂ ਤਾਂ ਉਹ ਤੁਹਾਨੂੰ ਰੇਡੀਓ ਹਾਂਜੀ ਤੋਂ ਮਿਲਣਗੀਆਂ
1: ਬਿਲਕੁਲ ਬਿਲਕੁਲ
0: ਤੇ ਆਪਾਂ ਦੇ ਰਹੇ ਹਾਂ ਭਰ ਭਰ ਕੇ ਖਬਰਾਂ ਥੋਕ ਦੇ ਭਾਅ ਦੇ ਰਹੇ ਹਾਂ ਵਧੀਆ ਖਬਰਾਂ ਦੇ ਰਹੇ ਹਾਂ
1: ਦੇਖ ਲਓ ਮਤਲਬ ਮਸ਼ੀਨਾਂ ਚੋਂ ਵੀ
0: ਜੇ ਕੁਝ ਖਬਰਾਂ ਬਚ ਜਾਣ ਤਾਂ ਫਿਰ ਅਸੀਂ ਖਬਰ ਬੜੀ ਬੇਕਾਰ ਐ ਚ ਦੇ ਰਹੇ
1: ਫਿਰ ਅਸੀਂ ਆਪਣਾ ਸ਼ੋਅ ਹੀ ਇਹੋ ਜਿਹੇ ਚਲਾਏ ਆ ਵੀ ਉਹਦੇ ਵਿੱਚ ਵੀ ਖਬਰਾਂ ਵਾ
0: ਵੀ ਬੇਕਾਰ ਖਬਰਾਂ ਇਹ ਚ ਰੱਖ ਲਈਏ
1: ਵਾਲਾ ਹੀ ਦੇਖੋ ਮਤਲਬ ਸਾਰਾ ਦਿਨ ਵਧੀਆ ਖਬਰਾਂ ਦੇਣੀ ਆ ਆਹ ਜਿਹੜਾ ਟਾਈਮ ਨਾ ਅੱਧੇ ਪੌਣੇ ਘੰਟੇ ਦਾ ਇਹ ਚ ਸਾਰੀਆਂ ਬੇਕਾਰ ਖਬਰਾਂ ਹੀ ਆਉਣਗੀਆਂ ਪਰ ਹੈ ਵੀ ਵਧੀਆ ਹੋਣਗੀਆਂ ਇਹ ਨਹੀਂ ਆ ਬੇਕਾਰ ਹੈਗੀਆਂ ਵਾ ਪਰ ਹੈ ਵੀ ਚੰਗਾ ਹੁਣ ਦੇਖੋ ਆਹ ਕਾਫੀ ਵਾਲੀ ਆ ਹੁਣ ਕਈਆਂ ਨੇ ਕਾਫੀ ਪੀਣ ਉੱਧਰ ਜਾਣਾ ਹੀ ਨਹੀਂ ਆ ਜਿਹਨਾਂ ਨੇ ਸੁਣ ਲੈਣਾ ਵੀ ਯਾਰ ਹਲੇ ਨਹੀਂ ਉੱਥੇ ਜਾਣਾ ਹੋ ਸਕਦਾ ਖਰਾਬ ਹੀ ਹੋਈ ਹੋਵੇ ਉੱਥੇ
0: ਨਹੀਂ ਪਰ ਅੱਜ ਦੇ ਦਿਨ ਦੁਬਈ ਐਲਨ ਮਸਕ ਜੁਲਾਈ ਦੀਆਂ ਛੁੱਟੀਆਂ ਤੇ ਵਟਸਐਪ ਇਹ ਸਾਰੀਆਂ ਖਬਰਾਂ ਹੈਗੀਆਂ ਬੜੀਆਂ ਇੰਟਰਸਟਿੰਗ ਖਬਰਾਂ ਨੇ ਤੁਹਾਨੂੰ ਕਿਵੇਂ ਮਤਲਬ ਤੁਸੀਂ ਇਹ ਖਬਰ ਆਹ ਪ੍ਰੋਗਰਾਮ ਮਿਸ ਕਰਦੇ
1: ਹੋ
0: ਅੱਗੇ ਤਾਂ ਕਰ ਦਿੰਦੇ ਹੁੰਦੇ ਸੀਗੇ ਜਦੋਂ
1: ਮੈਂ ਬਹੁਤ ਚੰਗਾ ਤੁਸੀਂ ਸੁਣਾਓ
0: ਇਹ ਨਹੀਂ ਗਾਣੇ ਦਾ ਟਾਈਟਲ
1: ਗਾਣਾ ਇਹ ਕਿਉਂ ਗਾਣੇ ਦਾ

0: ਕੀ ਹੈ ਤੇਰਾ ਹਾਲ?
1: ਮੇਰਾ ਤੇ ਹਾਲ ਠੀਕ ਹੈ ਭਾਜੀ, ਗਾਣੇ ਪਹਿਲਾਂ ਹੀ ਐ ਖੁਦਾ ਤੇ ਹੁਣ ਤੇਰਾ ਕੀ ਹਾਲ ਮਿੱਤਰਾ? ਕਰਦਾ ਪਿਆ ਮਿੱਤਰਾ, ਤੂੰ ਕੌਫੀ ਪੀ ਲਈ ਮਿੱਤਰਾ?
0: ਨਹੀਂ ਕੌਫੀ ਤਾਂ ਵਧੀਆ ਸੀ ਗਾਣਾ
1: ਭਾਜੀ, ਨਹੀਂ ਕੌਫੀ ਤਾਂ ਠੀਕ ਹੈ। ਤੁਸੀਂ ਇਹ ਦੱਸੋ ਭਾਈ, ਤੁਹਾਨੂੰ ਗਰਮ ਗਰਮ ਕੌਫੀ ਸਵਾਦ ਲੱਗਦੀ ਜਾਂ ਥੋੜੀ ਮਤਲਬ ਠੰਡੀ ਠੰਡੀ?
0: ਨਹੀਂ ਉਹ ਗਰਮੀਆਂ ਦੇ ਵਿੱਚ ਠੰਡੀ, ਸਰਦੀਆਂ ਚ ਗਰਮ।
1: ਅੱਛਾ ਤੁਸੀਂ ਉਹ ਸੱਚ ਉਹ ਵੀ ਹੁੰਦਾ, ਤੁਸੀਂ ਕੋਲਡ ਕੌਫੀ ਪੀਤੀ ਹੈ? ਅੱਜ ਕੱਲ ਦੇਖ ਲਓ ਕੋਲਡ ਕੌਫੀ, ਆਪਾਂ ਗਰੀਬ ਪਹਿਲਾਂ ਕੌਫੀ ਤੱਕ ਆਏ ਤੇ ਤਾਂ ਤੱਕ ਇਹ ਨਹੀਂ ਪਤਾ ਕੋਲਡ ਕੌਫੀ ਵੀ ਆ ਚੁੱਕੀ ਆ।
0: ਭਾਜੀ ਤੁਸੀਂ ਕਿੱਥੇ ਰਹਿੰਦੇ ਰਹੇ ਮੈਨੂੰ ਇਹ ਦੱਸੋ ਯਾਰ।
1: ਯਾਰ ਹੱਦ ਹੋ ਗਈ ਆ ਭਾਜੀ, ਮੈਂ ਕੋਲਡ ਕੌਫੀ ਦੇ
0: ਕਾਲੇ ਪਾਣੀ ਚ। ਦੁਬਈ ਚ ਮਿਲਦੀਆਂ ਨਹੀਂ ਸੀ ਕੌਫੀਆਂ?
1: ਨਹੀਂ ਨਹੀਂ ਮਿਲਦੀਆਂ।
0: ਅੱਛਾ ਦੁਬਈ ਦੀ ਕੌਫੀ ਵਧੀਆ ਸੀ ਕਿ ਇੱਥੇ ਦੀ ਵਧੀਆ ਸੀ? ਆਸਟ੍ਰੇਲੀਆ ਚ ਵੀ ਕੌਫੀ ਪੀਤੀ ਨੀ ਤੇ ਦਿਨ
1: ਨਹੀਂ,
0: ਹਰ ਕੋਈ ਬੰਦਾ ਟ੍ਰੇਨ ਚ ਵੀ ਫੜੀ ਜਾਂਦਾ, ਤੁਰੇ ਤੁਰੇ ਵੀ ਫੜੇ
1: ਜਾਂਦੇ।
0: ਇੱਥੇ ਦਾ ਪੈਸ਼ਨ ਹੈ ਨਾ,
1: ਇੱਥੇ ਦਾ ਸਵੇਰੇ ਸਵੇਰੇ ਕੌਫੀ ਚਾਹੀਦੀ
0: ਹੈ। ਇੱਥੇ ਤਾਂ ਲਾਜ਼ਮੀ ਹੈ, ਮਤਲਬ ਐਂ ਆ ਵੀ ਤੁਸੀਂ ਸਾਹ ਬਾਅਦ ਚ ਲੈ ਲਿਓ, ਪਹਿਲਾਂ ਕੌਫੀ ਪੀ ਲਓ।
1: ਹਾਂ ਸਹੀ ਗੱਲ ਆ।
0: ਦੁਬਈ ਦਾ ਤੁਹਾਨੂੰ ਵੀਜ਼ਾ ਲੈ ਕੇ ਨਾ ਜਾਣਾ ਪੈਂਦਾ ਜੇ ਕਿਤੇ ਭਾਰਤ ਦੀ ਜਦੋਂ ਆਜ਼ਾਦੀ ਮਿਲੀ ਹੈ। ਤੁਹਾਨੂੰ ਪਤਾ ਉਹ ਤੋਂ ਪਹਿਲਾਂ ਦੁਬਈ ਇੰਡੀਆ ਦਾ ਹਿੱਸਾ ਸੀ।
1: ਉਹ
0: ਮੈਨੂੰ ਨਹੀਂ ਸੀ ਪਤਾ ਇਹ ਚੀਜ਼,
1: ਮੈਨੂੰ ਵੀ ਕਿਤੇ ਪਤਾ ਸੀ ਇਹ।
0: ਅਸਲ ਦੇ ਵਿੱਚ ਨਾ ਇਹ ਹੋਇਆ ਕੀ ਸੀਗਾ ਕਿ ਜਦੋਂ ਬ੍ਰਿਟਿਸ਼ ਇੰਡੀਆ ਦੇ ਵਿੱਚ ਸੀਗੇ।
1: ਇਹ ਸੱਚੀ ਖਬਰ?
0: ਬ੍ਰਿਟਿਸ਼ਰਸ? ਨਹੀਂ ਨਹੀਂ ਇਹ ਵਾਕਈ ਇਹ ਸਹੀ ਗੱਲ ਹੈਗੀ।
1: ਅੱਛਾ
0: ਹੁਣ ਹੁੰਦਾ ਕੀ ਸੀਗਾ ਕਿ ਜਿਹੜਾ ਬ੍ਰਿਟਿਸ਼ ਇੰਡੀਆ ਸੀਗਾ,
1: ਹਾਂਜੀ,
0: ਉਹਦਾ ਜਿਹੜਾ ਆਪਣਾ ਪਾਸਪੋਰਟ ਬਣਿਆ ਹੋਇਆ ਸੀ, ਮੈਂ 1947 ਤੋਂ ਕਾਫੀ ਪਹਿਲਾਂ ਦੀ ਗੱਲ ਕਰ ਰਿਹਾ। ਇੱਕ ਪਾਸਪੋਰਟ ਸਾਹਮਣੇ ਆਇਆ, ਉਹ ਤੋਂ ਬਾਅਦ ਫਿਰ ਮੈਂ ਇਹਦੇ ਤੇ ਰਿਸਰਚ ਕਰਨੀ ਸ਼ੁਰੂ ਕੀਤੀ ਕਿ ਜਿਹੜਾ ਬਰਤਾਨਵੀ ਭਾਰਤ ਸੀਗਾ, ਜਿਹੜਾ ਬ੍ਰਿਟਿਸ਼ ਇੰਡੀਆ ਸੀਗਾ, ਉਹ ਅਰਬ ਸਾਗਰ ਦੀਆਂ ਉਧਰਲੀਆਂ ਹੱਦਾਂ ਤੋਂ ਲੈ ਕੇ ਇੱਧਰ ਤੱਕ ਸੀ, ਯਾਨੀ ਕਿ ਮਿਆਂਮਾਰ ਤੋਂ ਲੈ ਕੇ ਅਡਨ ਦੀ ਖਾੜੀ ਜਿਹੜੀ ਪੈ ਜਾਂਦੀ ਹੈ, ਫਾਰਸ ਆਫ ਅਡਨ ਹੈ ਨਾ, ਜਾਂ ਮਤਲਬ ਜਿਹੜਾ ਉਹ ਕੁਵੈਤ ਤੱਕ, ਉਹ ਮਤਲਬ ਕਲਕੱਤਾ ਹੀ, ਕਲਕੱਤਾ ਮਤਲਬ ਕਲਕੱਤਾ ਉਦੋਂ ਰਾਜਧਾਨੀ ਹੁੰਦਾ ਸੀ ਤੇ ਉਹ ਇਹ ਕੰਟਰੋਲ ਕਰਦੇ ਸੀ, ਬਾਅਦ ਚ ਫਿਰ ਦਿੱਲੀ ਰਾਜਧਾਨੀ ਬਣ ਗਿਆ ਸੀ। ਤਾਂ ਜਿਹੜਾ ਦਿੱਲੀ ਤੋਂ ਹੀ ਪਾਸਪੋਰਟ ਲੱਗਦਾ ਸੀਗਾ, ਯਾਨੀ ਜੇ ਤੁਸੀਂ ਕੁਵੈਤ ਤੱਕ ਜਾਣਾ, ਆਬੂ ਧਾਬੀ ਤੱਕ ਜਾਣਾ, ਦੁਬਈ ਤੱਕ ਜਾਣਾ, ਤਾਂ ਤੁਹਾਨੂੰ ਪਾਸਪੋਰਟ ਅਲੱਗ ਲੈਣ ਦੀ ਲੋੜ ਨਹੀਂ। ਉਸੇ ਇੰਡੀਅਨ ਵਾਈਸ ਰਾਏ ਦਾ ਜਿਹੜਾ ਪਾਸਪੋਰਟ ਹੁੰਦਾ ਸੀ ਉਹਦੇ ਤੇ ਤੁਸੀਂ ਟਰੈਵਲ ਕਰ ਸਕਦੇ ਸੀਗੇ। 1889 ਦੇ ਵਿੱਚ ਇੰਟਰਪ੍ਰੀਟੇਸ਼ਨ ਐਕਟ ਜਿਹੜਾ ਬਣਿਆ ਸੀਗਾ, ਉਹਦੇ ਤਹਿਤ ਉਹਨੂੰ ਭਾਰਤ ਦੇ ਹੀ ਹਿੱਸੇ ਵਜੋਂ ਮਾਨਤਾ ਦਿੱਤੀ ਗਈ ਸੀ ਆਬੂਧਾਬੀ ਨੂੰ। ਡਿਡ ਯੂ ਨੋ ਦੈਟ ਇੰਟਰਪ੍ਰੀਟੇਸ਼ਨ ਐਕਟ ਦੇ ਵਿੱਚ, ਤੇ ਵਾਈਸ ਰਾਏ ਉਦੋਂ ਹੁੰਦਾ ਸੀਗਾ ਇੰਡੀਆ ਦਾ ਲਾਰਡ ਕਰਜ਼ਨ। ਲਾਰਡ ਕਰਜ਼ਨ ਕਹਿੰਦਾ ਕਿ ਇੱਦਾਂ ਕਰਦੇ ਹਾਂ ਆਪਾਂ ਕਿ ਇਹ ਨਾ ਹੁਣ ਕਿਉਂਕਿ ਸੰਭਾਲਣਾ ਮੁਸ਼ਕਿਲ ਹੋ ਰਿਹਾ, ਤੇ ਉਹਨੇ ਇੱਕ ਪ੍ਰਪੋਜ਼ਲ ਦਿੱਤਾ ਕਿ ਇਹਨੂੰ ਦੋ ਅਲੱਗ ਅਲੱਗ ਯੂਨਿਟਸ ਬਣਾ ਦਿੱਤੀਆਂ ਜਾਣ, ਕਿ ਇੱਧਰਲਾ ਜਿਹੜਾ ਭਾਰਤ ਹੈ ਬੰਬੇ ਤੱਕ ਦਾ ਉਹ ਅਲੱਗ ਸੰਭਾਲਣ, ਤੇ ਇੱਧਰਲਾ ਜਿਹੜਾ ਭਾਰਤ ਉਹ ਅਲੱਗ ਉਹ ਮਿਆਂਮਾਰ ਤੱਕ ਆਲਾ, ਹੈ ਨਾ?
1: ਠੀਕ ਹੈ।
0: 1931 ਚ ਮਹਾਤਮਾ ਗਾਂਧੀ ਇੱਥੇ ਗਏ ਸੀਗੇ ਆਪਣਾ ਆਬੂਧਾਬੀ ਦੇ ਵਿੱਚ, ਤੇ ਉਹਨਾਂ ਨੇ ਇੱਥੇ ਹੋਕਾ ਵੀ ਦਿੱਤਾ ਸੀਗਾ ਕਿ ਜਿਹੜਾ ਤੁਸੀਂ ਭਾਰਤ ਜਿਹੜਾ ਕੀ ਹੈ ਸਵਦੇਸ਼ੀ ਭਾਰਤ ਵਾਲਾ ਜਿਹੜਾ ਨਾਰਾ ਕਿ ਤੁਸੀਂ ਕਹੋ ਇੱਥੇ ਕਿ। ਅੱਛਾ ਉਸ ਟਾਈਮ ਦੇ ਉੱਤੇ ਨਕਸ਼ੇ ਨੁਕਸ਼ੇ ਜਿਹੜੇ ਸੀਗੇ ਉਹਨੂੰ ਬੜਾ ਗੁਪਤ ਰੱਖਦੀ ਹੁੰਦੀ ਸੀ ਬ੍ਰਿਟਿਸ਼ ਗੌਰਮੈਂਟ, ਸੋ ਇਹਦੇ ਕੋਲ ਬਹੁਤੇ ਡਾਕੂਮੈਂਟ ਹੈ ਨਹੀਂ। ਪਰ ਹਾਂ ਇੰਨਾ ਜ਼ਰੂਰ ਪਤਾ ਚੱਲਿਆ ਕਿ ਜਦੋਂ 1 April 1937 ਨੂੰ ਜਦੋਂ ਬ੍ਰਿਟਿਸ਼ਰਸ ਨੇ ਆਪਣੀਆਂ ਬਾਉਂਡਰੀਜ਼ ਨੂੰ ਰੀਡਿਫਾਈਨ ਕਰਨਾ ਸੀਗਾ, 1920 ਤੱਕ ਜਾਂਦੇ ਜਾਂਦੇ ਬੜੀ ਕਮਜ਼ੋਰ ਪੈ ਗਈ ਸੀ ਦੁਬਈ ਨੂੰ ਭਾਰਤ ਕਹਿਣ ਦੀ ਜਿਹੜੀ ਗੱਲ ਸੀਗੀ ਨਾ, ਕੋਈ ਨਹੀਂ ਸੀ ਕਹਿੰਦਾ ਹੁੰਦਾ, ਬੜਾ ਗੁਪਤ ਤਰੀਕੇ ਜੇ ਦੇ ਨਾਲ ਰੱਖਿਆ ਜਾਂਦਾ ਸੀ, ਕਹਿੰਦੇ ਸੀਗੇ ਕਿ ਆਟੋਮਨੀ ਸਾਮਰਾਜ ਦੇ ਅਧੀਨ ਹੀ ਪੈਂਦਾ ਹੈਗਾ। ਸੋ ਐਨੀਵੇਜ਼ ਜਦੋਂ 1 April 1937 ਨੂੰ ਜਦੋਂ ਇਹ ਰੀਡਿਫਾਈਨ ਕੀਤੀਆਂ ਗਈਆਂ, ਤਾਂ ਉਦੋਂ ਅਡਨ ਦਾ ਜਿਹੜਾ ਏਰੀਆ ਸੀ, ਕਤਰ ਦਾ, ਕੁਵੈਤ ਦਾ, ਆਬੂਧਾਬੀ ਦਾ, ਉਹ ਅੱਡ ਕਰ ਦਿੱਤੇ ਗਏ ਏਰੀਆਜ਼, ਤੇ ਜਾਰਜ 6ਵਾਂ ਸੀਗਾ ਉੱਥੇ, ਜਿਵੇਂ ਹੁਣ ਅੱਜ ਕੱਲ ਕਿੰਗ ਚਾਰਲਸ ਹੈ ਨਾ।
1: ਅੱਛਾ ਜਾਰਜ
0: 6 ਦਾ ਲੈ ਲੈਂਦੇ ਆ ਤੁਸੀਂ।
1: ਅੱਛਾ
0: ਉਦੋਂ ਜਾਰਜ 6th ਸੀਗਾ ਜਿਹੜਾ ਕੁਈਨ ਐਲਿਜ਼ਾਬੈਥ ਦਾ ਫਾਦਰ ਸੀ।
1: ਅੱਛਾ ਠੀਕ ਹੈ।
0: ਜਾਰਜ 6ਵਾਂ ਸੀਗਾ, ਉਹਨੇ ਫਿਰ ਇਹ ਗੱਲ ਕਹੀ ਸੀਗੀ ਕਿ 100 ਸਾਲ ਤੋਂ ਅਡਨ ਜਿਹੜਾ ਸੀਗਾ ਜਾਂ ਜਿਹੜਾ ਇੱਧਰਲਾ ਏਰੀਆ ਸੀਗਾ ਉਹ ਇੰਡੀਆ ਦਾ ਹੀ ਹਿੱਸਾ ਰਿਹਾ, ਪਰ ਹੁਣ ਅਸੀਂ ਇਹਨਾਂ ਦੀ ਸੰਚਾਲਨ ਅੱਡ ਅੱਡ ਕਰਾਂਗੇ। ਸੋ ਦੁਬਈ ਕੁਵੈਤ ਜਿਹੜੇ ਸੀਗੇ 1 ਜੁਲਾਈ 1947 ਨੂੰ ਜਦੋਂ ਇੰਡੀਆ ਅੱਡ ਹੋਇਆ ਤਾਂ ਜਿਹੜੀ ਰੀਡੈਫੀਨੇਸ਼ਨ ਸੀ ਉਹਦੇ 'ਚ ਜੋੜ ਦਿੱਤਾ ਗਿਆ ਕਿ ਇੱਕ ਅਪ੍ਰੈਲ 1947 ਕਿ ਇਹ ਅਲੱਗ ਨੇ ਤੇ ਭਾਰਤ ਪਾਕਿਸਤਾਨ ਤਾਂ ਉਦੋਂ ਹੈ ਨਹੀਂ ਸੀ, ਭਾਰਤ ਜਿਹੜਾ ਅਨਡਿਵਾਈਡਿਡ ਸੀ ਇਹ ਅੱਡ ਹੈ ਤੇ ਫਿਰ ਇਹਦੇ ਹਿੱਸੇ ਕੀਤੇ ਜਾਣ। ਸੋ ਬਾਅਦ ਦੇ ਵਿੱਚ ਫਿਰ ਜਿਹੜੇ ਇਹਦੇ ਹਿੱਸੇ ਹੋਏ ਸੀਗੇ, ਨਹੀਂ ਤੇ ਤੁਸੀਂ ਲਾਓ ਹਿਸਾਬ ਕਿ ਜਿਹਦੇ
1: ਹਲੇ ਵੀ ਇਕੱਠੇ
0: ਬੱਚੇ ਹੀ ਹੁੰਦਾ ਤੇ ਦੁਬਈ ਇੰਡੀਆ ਦਾ ਹਿੱਸਾ ਹੁੰਦਾ, ਸਾਡਾ ਆਪਣਾ ਹੀ ਤੇਲ ਨਿਕਲਣਾ ਸੀ, ਆਪਣੇ ਹੀ ਖੂਹ ਹੋਣੇ ਸੀ। ਹੋ ਸਕਦਾ ਕਿ ਤੁਸੀਂ ਅੰਮ੍ਰਿਤਸਰ ਨਾ ਰਹਿੰਦੇ ਹੁੰਦੇ,
1: ਫਿਰ ਤੇ ਆਪਾਂ
0: ਹੋ ਸਕਦਾ ਦੁਬਈ ਹੋ ਰਹਿੰਦੇ ਹੁੰਦੇ,
1: ਹੋ ਸਕਦਾ ਦੁਬਈ ਵੀ ਅੰਮ੍ਰਿਤਸਰ ਕੇ ਬਣਿਆ ਹੁੰਦਾ, ਹੋਰ ਤੇ ਦੁਬਈ ਹੈ ਉੱਚੇ ਉੱਚੇ ਬਣੇ, ਹੋ ਸਕਦਾ ਉੱਥੇ ਵੀ ਉੱਚੇ ਨਾ ਹੋਣ ਤੇ
0: ਅੰਮ੍ਰਿਤਸਰ ਵਰਗੇ ਹਾਲੇ ਵੀ ਉੱਠ ਹੀ ਉੱਥੇ ਚੱਲ ਰਹੇ ਹੋਣੇ ਸੀ। ਬਠਿੰਡੇ ਤੋਂ ਲੈ ਕੇ ਦੁਬਈ ਤੱਕ ਉੱਠ ਹੀ ਉੱਠ ਹੁੰਦੇ,
1: ਹਾਂ ਉਹ ਤੇ ਹਾਲੇ ਵੀ ਉੱਠ ਤੇ ਉੱਠਾਂ ਤੇ ਜਾਇਆ ਕਰਦਾ ਸੀ ਆਪਾਂ।
0: ਗੋਰਿਆਂ ਨੇ ਸਾਨੂੰ ਕਿੱਥੋਂ ਕਿੱਥੇ ਤੱਕ ਜੋੜ ਕੇ ਰੱਖਿਆ, ਮੈਂ ਕਹਿੰਦਾ ਗੋਰੇ ਜਾਣੇ ਨੀ ਸੀ ਚਾਹੀਦੇ ਯਾਰ, ਸਾਨੂੰ ਕੀ ਲੱਗਦਾ ਗੋਰੇ ਚਲੇ ਗਏ ਨੁਕਸਾਨ ਹੋਇਆ ਨਾ ਸਾਡਾ,
1: ਹਾਲੇ ਬੁਲਾ ਲੈਂਦੇ ਆ ਫੇਰ
0: ਜਿਹੜੀ
1: ਆ ਰਿਹਾ ਡਾਰ ਫਿਲਮ ਆਈ ਉਹ ਵੀ ਅਸੀਂ ਬਣਾ ਬਣੂ ਦਿੰਦੇ ਆ ਫਿਰ ਗੋਰੀਆਂ ਦੇ ਪਿੱਛੇ, ਕਿਉਂਕਿ ਗੋਰੀਆਂ ਨੂੰ ਬੁਲਾਉਣਾ ਚਾਹੀਦਾ ਵਾ ਭਾਜੀ। ਸਹੀ ਆ,
0: ਚਲੋ ਐਨੀਵੇਸ ਦੁਬਈ ਦਾ ਤਾਂ ਪਤਾ ਨਹੀਂ ਪਰ ਨਾਭੇ ਦਾ ਕੀ ਹਾਲ ਹੈ ਤੁਹਾਨੂੰ ਸੁਣਾਊਗਾ ਹਸਤਿੰਦਰ, ਤੇ ਆਪਾਂ ਗਾਣਾ ਸੁਣ ਕੇ ਫਿਰ ਵਾਪਸ ਆਉਂਦੇ, ਬ੍ਰੇਕ ਵੀ ਲੈਣੀ ਹੈ ਭਾਜੀ ਹਲੇ
1: ਤੇ ਭਾਜੀ ਯਾਦ ਕਰਾ ਹਾਲ ਦੱਸਿਆ ਕਰੋ ਕੋਈ ਨਾਭੇ ਨੁਭੇ ਦੇ ਹਾਲ ਦੱਸਦੇ ਰਹਿੰਦੇ।
0: ਅੰਮ੍ਰਿਤਸਰ ਦੀ ਗੱਲ ਸੁਣਾਈਏ,
1: ਅੱਛਾ ਹਾਲ
0: ਸੁਣਾਈਏ
1: ਹਲੇ ਹੈਗੀ ਹੈ
0: ਸੁਣਾ ਦਿੰਦੇ
1: ਓ ਲੈ ਇਸ ਤੋਂ ਬਾਅਦ।

0: मतलब के तुहानू अपने नंबर फोन नंबर नु शेयर करन दी लोड़ नहीं हैगी।
1: अच्छा जी,
0: सिग्नल सिग्नल सुनया तुसी सिग्नल प्यार का
1: सिग्नल? हां सिग्नल, अच्छा वो वाला नहीं,
0: वो नहीं। सिग्नल एक ऐप है, व्हाट्सएप वर्गी है
1: सिग्नल। ठीक है,
0: सिग्नल दे उत्ते तुहानू बगैर नंबर तो ही तुसी कर सकदे हो, ओदे ते तुहानू लोड़ नहीं पैंदी हैगी फोन नंबर दी।
1: नहीं नहीं, पर ओ ते फिर अलग ऐप होगी ना
0: यूजर नेम दे नाल। मतलब तुसी अपनी ईमेल आईडी क्रिएट करो, यूजर नेम दवो ते तुसी अपना गलबात करन लग जाओ। तुहानू सिर्फ वाईफाई चाहिदा हैगा।
1: अच्छा, मतलब सिग्नल नवी ऐप आ गई है?
0: पुरानी हो है पाजी।
1: अच्छा पुरानी है,
0: तुहानू मैं पहली बार दसी।
1: नहीं नहीं नहीं, मतलब फिर व्हाट्सएप दी ते कोई एदे विच होई नहीं?
0: व्हाट्सएप दे विच भी हुण ओही सेम सिग्नल टाइप ही उन्होंने एक फीचर दिता है, क्योंकि कंपटीशन तो करना ही पैना।
1: अच्छा ठीक है ठीक है।
0: जिवें इंस्टाग्राम है, इंस्टाग्राम ते तुहानू कोई नंबर देने की लोड़ नहीं हुंदी, यूजर आईडी दे नाल चलदे आ तुसी, है ना। फेसबुक है यूजर आईडी, सो व्हाट्सएप नू भी ओ यूजर आईडी दे नाल ही कह रहे हैं कि तुसी चला सकदे हो। तुसी जे किसे नू अपना शेयर भी करोगे डिटेल्स, ते तुसी ओदे च अपना फोन नंबर नहीं देना चाहते, ता तुसी सिर्फ अपनी यूजर आईडी दे के शेयर कर सकते हो व्हाट्सएप नू।
1: पर अभी नंबर ते चाहिदा ही चाहिदा, मतलब ये अभी नंबर व्हाट्सएप जिदा आप हमेशा
0: हाल फिलहाल तो चाहिए है,
1: नंबर ते चाहिदा ही चाहिदा,
0: पर तो बगैर चलना नहीं।
1: हां अगे तुसी यूजर आईडी
0: अगे अगे उन्होंने ये ले आना के तुसी बगैर। अच्छा ये ना बड़ा एक अजीब हैगी है चीज, इंडिया तुसी जदों एयरपोर्ट ते उतरदे हो ना, जेड़ा दिल्ली वाला एयरपोर्ट है,
1: हां जी,
0: ਉੱਥੇ ਇਹ ਕਿਸੇ ਨੇ ਰੀਲ ਵੀ ਪਾਈ ਸੀ ਇੱਕ ਗੋਰੇ ਨੇ, ਉਹ ਕਹਿੰਦਾ ਇਹ ਕਿਹੋ ਜਿਹਾ ਇੰਡੀਆ ਵਾਲਾ ਏਅਰਪੋਰਟ ਕੀ ਸਿਸਟਮ ਹੈ ਜਿਵੇਂ ਤੁਸੀਂ ਉੱਥੇ ਵਾਈਫਾਈ ਚਲਾਉਣਾ?
1: ਠੀਕ ਹੈ,
0: ਹੈ ਨਾ। ਹੁਣ ਨੋਰਮਲੀ ਤਾਂ ਇਹ ਹੁੰਦਾ ਹੁੰਦਾ ਤੁਸੀਂ ਥਾਈਲੈਂਡ ਜਾਓ, ਹਾਂਗਕਾਂਗ ਜਾਓ, ਦੁਬਈ ਜਾਓ, ਸਿੰਗਾਪੁਰ ਜਾਓ, ਸਾਰੇ ਏਅਰਪੋਰਟ 'ਤੇ ਫੈਸਿਲਿਟੀ ਹੈ ਵਾਈਫਾਈ ਦੀ,
1: ਵਾਈਫਾਈ ਦੀ
0: ਇੰਡੀਆ 'ਚ ਵੀ ਹੈਗੀ ਹੈ। ਬਟ ਉੱਥੇ ਕੀ ਹੈ ਕਿ ਤੁਹਾਨੂੰ ਉੱਥੇ ਦੇ ਨੰਬਰ ਤਾਂ ਨਹੀਂ ਲੈਣ ਦੀ ਲੋੜ, ਇੰਡੀਆ ਜਿਹੜਾ ਵਾਈਫਾਈ ਚਲਾਉਣਾ ਨਾ ਤੁਸੀਂ ਦਿੱਲੀ ਏਅਰਪੋਰਟ 'ਤੇ,
1: ਇੰਡੀਆ ਦਾ ਨੰਬਰ ਲੈਣਾ,
0: ਉਹ ਕਹਿੰਦੇ ਨੇ ਕਿ ਵਾਈਫਾਈ ਚਲਾਉਣਾ ਆਪਣਾ ਇੰਡੀਅਨ ਨੰਬਰ ਦਿਓ। ਜਿਹਦੇ ਕੋਲ ਨੰਬਰ ਹੈਗਾ ਉਹ ਤਾਂ ਵਾਈਫਾਈ ਚਲਾ ਹੀ ਲਊਗਾ ਫਿਰ, ਹਨਾ। ਇੰਡੀਅਨ ਨੰਬਰ ਪਹਿਲਾਂ ਅਸੀਂ ਏਅਰਪੋਰਟ ਤੋਂ ਹੀ ਖਰੀਦੀਏ ਜਾਂ ਬਾਹਰ ਜਾਈਏ ਫਿਰ ਅੰਦਰ ਆਈਏ ਫਿਰ ਵਾਈਫਾਈ ਚਲਾਈਏ, ਹਨਾ। ਬੜਾ ਅਜੀਬ ਜਿਹਾ ਸਿਸਟਮ ਹੈ ਇੰਡੀਆ ਦੇ ਵਿੱਚ ਵਾਈਫਾਈ ਦਾ, ਇੰਡੀਅਨ ਏਅਰਪੋਰਟ ਤੇ। ਮੋਦੀ ਜੀ ਆ ਰਹੇ ਨੇ, ਮੈਨੂੰ ਲੱਗਦਾ ਕਿ ਕੋਈ ਸੁਣੇ ਸਾਡੀ ਗੱਲ, ਕੋਈ ਭਗਤ ਬੰਦਾ, ਤੇ ਕਵੇ ਵੀ ਆ ਮੋਦੀ ਜੀ ਆਹ ਕੰਮ ਜਿਹੜਾ ਥੋੜਾ ਜਿਹਾ ਹਟਾਓ। ਇੱਕ ਤਾਂ ਆਹ ਸਾਰੇ ਬੰਦ ਹੋਏ ਪਏ ਨੇ ਭਾਜੀ,
1: ਜਿਹੜੇ
0: ਕੀ ਨੇ ਉਹ ਆਪਣੇ ਜਿਹੜੇ VFS।
1: ਇੰਡੀਆ ਤੋਂ ਬਾਅਦ ਆਏ ਹੋ ਤੇ ਅੱਛਾ ਤੁਸੀਂ ਨੀ ਲਿਆਂਦੀ
0: ਤਾਜੀ, ਤੁਹਾਨੂੰ ਪਤਾ ਨੀ ਲੱਗਿਆ ਫਰਕ?
1: ਮੈਂ ਉਹੀ ਮੈਂ ਕਿਹਾ ਯਾਰ ਅੱਜ ਕੱਲ ਕਾਜੂ ਚੱਲਦੀ
0: ਡੱਬੇ ਦੇ ਵਿੱਚੋਂ, ਪੰਜ ਕੁ ਪੀਸ ਮੈਂ ਲਿਆਂਦੇ ਨੇ, ਪੰਜ ਕੁ ਮੈਡਮ ਲੈ ਗਏ ਦਫ਼ਤਰ, ਤੇ ਤੁਸੀਂ ਖਾ ਕੇ ਦੇਖੋ ਤੁਹਾਨੂੰ ਲੱਗਦੀ ਨੀ ਐਨ ਮੂੰਹ ਚ ਘੁਲਦੀ ਆ ਕਿ ਨਹੀਂ ਘੁਲਦੀ?
1: ਨਹੀਂ ਨਹੀਂ, ਮੇਰਾ ਕੁਐਸਚਨ ਸੀ ਪਹਿਲਾਂ ਤੇ ਤੁਸੀਂ ਕਹਿੰਦੇ ਮਿੱਠਾ ਨਹੀਂ ਖਾਣਾ,
0: ਮੇਰੇ ਲਈ ਨਹੀਂ ਸਰ, ਮੈਨੂੰ ਪਤਾ ਸੀ ਅੱਜ ਬੁੱਧਵਾਰ ਹੈ ਤੇ ਅੱਜ ਚਾਚਾ ਪੀਜੇ ਆ ਰਹੇ ਆ ਤੇ ਉਹਨੇ ਕਹਿਣਾ ਭਾਜੀ ਕੁਛ ਲਿਆਓ ਖਾਣ ਨੂੰ, ਤੁਹਾਡੀ ਇੱਜ਼ਤ ਹੀ ਇੰਨੀ ਹੈ। ਫਿਰ ਨਾ ਖਾਇਓ, ਚਲੋ ਇੱਕ ਆਪਾਂ ਬ੍ਰੇਕ ਤੇ ਚੱਲੀਏ, ਹੁਣ
1: ਇੱਕ ਬ੍ਰੇਕ ਤੇ ਲੈ ਲੈਂਦੇ ਆ ਤੇ
0: ਬ੍ਰੇਕ ਤੇ ਜਾਂਦੇ ਆ ਤੇ ਆਪਾਂ ਇੱਕ ਗਾਣਾ ਛੱਡ ਕੇ ਜਾਂਦੇ ਆ ਤੇ ਫੇਰ ਉਸ ਤੋਂ ਬਾਅਦ
1: ਇੰਨੀ ਛੇਤੀ ਬ੍ਰੇਕ ਲੈਂਦੇ, 4 ਮਿੰਟ ਹੋਏ ਆ
0: ਸਰ, ਉਧਰ ਦੇਖੋ 4 ਮਿੰਟ ਤੇ ਸਾਨੂੰ ਬ੍ਰੇਕ ਲੈਣੀ ਜ਼ਰੂਰੀ ਹੈ, ਟਾਈਮ ਲੰਘਦਾ ਜਾ ਰਿਹਾ।
1: ਚਲੋ
0: ਆਪਣੇ ਕੋਲ ਟਾਈਮ ਹੈ ਨਹੀਂ, ਵੈਸੇ ਪੂਰੇ ਅੱਧੇ ਘੰਟੇ ਬਾਅਦ ਆਪਾਂ ਬ੍ਰੇਕ ਲੈਣ ਲੱਗੇ।
1: ਚੱਕ ਦੋ ਜੀ,
0: ਤੁਸੀਂ ਜਨੂਨ ਗਾਣਾ ਸੁਣੋ ਹਾਲ ਪੈਣੀ ਦਾ।

0: ਜਾਇਓ ਹਾਂਜੀ 1674
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਇਟਾ ਦ ਸਮਾਰਟ ਚੋਇਸ
3: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ
4: ਗਿੱਪੀ ਗਰੇਵਾਲ ਬਿੰਦੂ ਢਿੱਲੋਂ ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4 ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿ ਰਹੀ ਹੈ
5: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ
3: 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ
0: ਹਾਂਜੀ 16

0: ਸਟਾਰ ਫਿਲਮ ਦਾ ਟ੍ਰੇਲਰ ਆ ਗਿਆ ਭਾਜੀ ਵੈਸੇ
1: ਓ ਸਟਾਰ ਫਿਲਮ
0: ਇਹਦੇ ਚ ਗੀਤ ਗਰਾਇਆ ਹੈਗੀ ਹੈ ਤੇ ਹੈਰਾਨੀ ਮੈਨੂੰ ਇਹ ਗੱਲ ਦੀ ਹੁੰਦੀ ਹੈ ਕਿ ਇਹ ਫਿਲਮ ਮਤਲਬ ਜਿਵੇਂ ਐਨੀਮਲ ਨੀ ਹੈ ਐਨੀਮਲ
1: ਉਹ ਐਨੀਮਲ ਫਿਲਮ ਜਿਹੜੀ ਆਈ ਸੀ
0: ਉਹ ਸਾਰੇ ਪੱਗਾਂ ਲੈ ਆਏ ਜਾਂਦੇ ਨੇ ਆਏ ਆਉਂਦੇ ਨੇ ਇਹ
1: ਠੀਕ
0: ਪਤਾ ਨੀ ਕਿਉਂ ਬਹੁਤ ਜ਼ਿਆਦਾ ਐਨ ਲੱਗਦਾ ਹੈ ਕਿ ਤਰਸੇਮ ਜੱਸੜ ਨੇ ਉਹ ਫਿਲਮ ਦੇਖੀ ਤੇ ਉਹ ਪ੍ਰਭਾਵਿਤ ਹੋ ਗਏ ਕਿ ਆਪਾਂ ਪੰਜਾਬੀ ਚ ਵੀ ਇਹ ਫਿਲਮ ਬਣਾਈਏ ਹਨਾ
2: ਅੱਛਾ ਹਾਂ ਸ਼ਾਇਦ ਮੈਂ ਇਹਦੀ ਐਡ ਵੀ ਦੇਖੀ
0: ਬਕਸਾ ਵੀ ਖੋਲਦੇ ਨੇ ਉਹਦੇ ਚੋਂ ਕੁਝ ਕੱਢਦੇ ਨੇ ਮਤਲਬ ਅਜੀਬ ਜਿਹੇ ਕਿਸਮ ਦੀ ਮਸ਼ੀਨ ਇਹ ਵੀ ਬਕਸਾ ਖੋਲਦੇ ਨੇ ਤੇ ਬੰਦੂਕਾਂ ਕੱਢਦੇ ਨੇ ਟ੍ਰੇਲਰ ਚ ਵੀ ਉਹ ਚੀਜ਼ ਰੱਖੀ ਹੈ
1: ਹਾਂ ਮੈਂ ਸ਼ਾਇਦ ਟ੍ਰੇਲਰ ਹੀ ਦੇਖਿਆ
0: ਮਤਲਬ ਮੈਂ ਥੋੜਾ ਜਿਹਾ ਡਿਸਅਪਾਇੰਟ ਮੈਨੂੰ ਲੱਗਿਆ ਕੋਈ ਵੱਖਰੀ ਜੀ ਹੋਊਗੀ ਫਿਲਮ ਇਹ ਬਟ ਐਨੀਵੇਜ ਜਿਹੜੇ ਦੇਖਣ ਵਾਲੇ ਨੇ ਉਹ ਦੇਖਣ ਜਾ ਸਕਦੇ ਨੇ ਪਰ ਮੈਨੂੰ ਇਹ ਲੱਗਿਆ ਕਿ ਬਗੈਰ ਕਿਸੇ ਗੱਲ ਤੇ ਉਈਓ ਦਿਖਾਇਆ ਹੋਇਆ ਹੈ ਕਿ ਲੜਾਈ ਪੜਾਈ ਵੀ ਆਪਣੇ ਹੱਕ ਲੈਣ ਦੇ ਲਈ ਅਸੀਂ ਹਥਿਆਰ ਚੱਕ ਲਏ ਉਹੀ ਬੱਬੂ ਮਾਨ ਟਾਈਪ ਹਨਾ ਚੱਕ ਲੋ ਰਿਵਾਲਵਰ ਰੱਖ ਲਾਂ ਵੀ ਕਬਜ਼ਾ ਲੈਣਾ ਕਮਾਈ ਕਰੋ
2: ਭਾਜੀ ਮੈਂ ਤਾਈਓ
0: ਐਲਨ ਮਸਕ ਬਣੋ
2: ਮੈਂ ਨਾ ਤਾਈਓ ਮੈਂ ਲੜਦਾ ਨੀ ਆ ਮੈਂ ਨਾ ਤਾਈਓ ਲੋਕਾਂ ਨੂੰ ਨਾ ਏਦਾਂ ਹੀ ਇੰਟਰਟੇਨਮੈਂਟ
0: ਲੜਨ ਨੂੰ ਸਾਪ ਹੁੰਦਾ ਸੀ ਗੰਡੋਲੇ
2: ਪਰ ਆਪਣੇ ਜਿਹੜੇ ਕੀ ਕਰਦੇ ਹੁਣ ਤੁਹਾਨੂੰ ਯਾਦ ਆ ਨਮਕ ਪਾ ਦਿੰਦੇ ਨੇ ਉਹ ਕਿੰਨਾ
0: ਸਾਨੂੰ ਫਿਲਮ ਦੇ ਵਿੱਚ ਉਹ ਸੀਨ ਹਾਂ ਮਿਰਜ਼ਾਪੁਰ ਦੇ ਵਿੱਚ ਮਿਰਜ਼ਾਪੁਰ ਦੀ ਫਿਲਮ ਵੀ ਆ ਰਹੀ ਹੈ ਕਾਲੀਨ ਭਈਆ ਵਾਲੀ ਮੁੰਨਾ ਭਈਆ ਉਹਦੀ ਫਿਲਮ ਆ ਰਹੀ ਹੈ ਨਾ ਉਹ ਚੋ ਫਿਰ ਰਵੀ ਕਿਸ਼ਨ ਕਹਿੰਦਾ ਅਰੇ ਯਾਰ ਥੋੜਾ ਨਮਕ ਹੈ ਉਹ ਕਹਿੰਦਾ ਹਾਂਜੀ ਲੈ ਕਰਾਂ ਕਹਿੰਦਾ ਭਈਆ ਜੀ ਨਮਕ ਕਿਸਮੇ ਡਾਲਣਾ ਹੈ ਕਹਿੰਦਾ ਲੈ ਕਰੋ ਹੁਣ ਥੱਲੇ ਕਬਰ ਦੇ ਚ ਇੱਕ ਬੰਦਾ ਕੁੱਟ ਕੁੱਟ ਕੇ ਜਮੇ ਜ਼ਖਮੀ ਕੀਤਾ ਨਮਕ ਭੁੱਕਦਾ
2: ਤੁਸੀਂ
0: ਮੂਵੀ ਦੀ ਗੱਲ ਕੀਤੀ ਸੀ ਨਾ ਕੋਈ ਆ ਰਹੀ ਹੈ ਚੱਜ ਦੀ ਤਾਂ ਮੈਂ ਕਿਹਾ ਵੀ ਹਲੇ ਕੋਈ ਆ ਤਾਂ ਨਹੀਂ ਰਹੀ ਪਰ ਤੁਹਾਨੂੰ ਟ੍ਰੇਲਰ ਜ਼ਰੂਰ ਦੱਸਦੀ ਐਨੀਵੇਸ ਸ਼ੁੱਕਰਵਾਰ ਦੇ ਦਿਨ ਕਰਾਂਗੇ ਜੀ ਆਪਾਂ ਗੱਲਾਂ ਫਿਲਮ ਫਿਲਮਾਂ ਦਾ ਪ੍ਰੋਗਰਾਮ ਪੜਦਾ ਪੇ ਪੜਦਾ ਅੱਜ ਚੱਲ ਰਿਹਾ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਨਾਲ ਮੇਰੇ ਹੈਗੇ ਨੇ ਚੱਜ ਦਾ ਬੰਦਾ
2: ਬੇਕਾਰ ਦਾ ਬੰਦਾ ਵੀ ਕਹਿੰਦੇ
0: ਚੱਜ ਦਾ ਬੱਚਾ
2: ਕਹਿੰਦੇ ਆ ਅੱਛਾ ਮੈਂ ਨਾ ਐਲਡੀ ਗਿਆ ਸੀ ਤੇ ਉੱਥੇ ਭਾਜੀ ਤੁਹਾਡੇ ਬਾਰੇ ਪੁੱਛਣ ਡਿਆ ਸੀ
0: ਕਿਹੜੇ ਭਾਜੀ ਕਿੱਥੇ ਗਏ ਸੀ
2: ਐਲਡੀ ਮਾਸਟਰ ਪਾਰਕ ਵਾਲੇ
0: ਐਲਡੀ ਵਰਿੰਦਰ ਭਾਜੀ ਆਪਣਾ ਸੁਣਦੇ ਨੇ
2: ਉਹ ਕਹਿੰਦੇ ਤੁਹਾਡੇ ਬਾਰੇ ਵੀ ਆ ਗਏ ਮੈਂ ਕਿਹਾ ਆ ਗਏ ਆ ਤੇ ਤੁਹਾਡਾ ਤੁਸੀਂ ਨਾ ਫਿਲਮੀ ਜਿਹੜਾ ਕਰਦੇ ਹੋ ਸ਼ੋ ਕਹਿੰਦੇ ਉਹ ਮੈਂ ਕਿਹਾ ਉਹ ਮੈਂ ਪੁੱਛ ਲਾਂਗੇ ਕਦੋਂ ਕਰਨਾ ਉਹਨਾਂ ਵਾਲੇ
0: ਅੱਛਾ ਉਹ ਜਿਹੜਾ ਦੂਜਾ ਗਾਣਾ ਉਹਦੀ ਥੋੜੀ ਆਈ ਹੈ ਡਿਮਾਂਡ ਸਾਡੇ ਕੋਲ
2: ਉਹ ਵੀ ਪੁੱਛਿਆ
0: ਉਹ ਜਿਹੜਾ ਪ੍ਰੋਗਰਾਮ ਹੈ ਕੀ ਨਾਮ ਹੈ ਉਹਦਾ ਵਾਕਮੈਨ ਸ਼ੋ ਉਹਦੀ ਡਿਮਾਂਡ ਆ ਰਹੀ ਹੈ ਉਹ ਆਪਾਂ ਕਰਦੇ ਹਾਂ ਜ਼ਰੂਰ ਡੈਫੀਨੇਟਲੀ
2: ਉਹ ਨਹੀਂ ਜੀ ਉਹ ਤੁਹਾਡੇ ਤੋਂ ਕਹਿੰਦੇ ਭਾਈ ਉਹ ਕਿੱਥੇ ਗਿਆ ਵਾ
0: ਉਹ ਕਿਤੇ ਗਾਇਬ ਹੋਇਆ ਸੀ ਸ਼ੋ ਹਨਾ ਹਾਂ ਚਲੋ ਜੀ ਆਪਾਂ ਸਪੇਸ ਤੋਂ ਲੈ ਕੇ
2: ਹਾਂਜੀ
0: ਤੇ ਇਲੈਕਟ੍ਰੋਨਿਕ ਗੱਡੀਆਂ ਤੱਕ ਬਣਾਉਣ ਵਾਲੇ ਤੇ ਐਕਸ ਦੇ ਬੌਸ ਐਲਨ ਮਸਕ ਦੀ ਗੱਲ ਕਰਨੀ ਹੈ
2: ਆੜੀ ਜਿਹੜੇ ਆ ਤੁਸੀਂ ਇੱਦਾਂ ਕਹਿੰਦੇ
0: ਆੜੀ ਤੁਹਾਡੇ ਭਾਈ ਤੁਹਾਨੂੰ ਪਤਾ ਤੁਹਾਡਾ ਆੜੀ ਦੁਨੀਆਂ ਦਾ ਪਹਿਲਾ ਟ੍ਰਿਲੀਅਨਰ ਹੈ
2: ਟ੍ਰਿਲੀਅਨਰ
0: ਪਹਿਲੇ ਟ੍ਰਿਲੀਅਨਰ ਨੇ ਉਹ ਮਤਲਬ ਉਹਨਾਂ ਨੇ ਖਰਬਪਤੀ ਪਹਿਲਾ ਹੈਗਾ ਹੁਣ ਤੱਕ ਦੁਨੀਆਂ ਚ ਕਰੋੜਪਤੀ ਬਹੁਤ ਆਏ ਨੇ ਅਰਬਪਤੀ ਬਹੁਤ ਆਏ ਨੇ ਪਰ ਖਰਬਪਤੀ ਦੁਨੀਆਂ ਦਾ ਪਹਿਲਾ ਹੈਗਾ ਐਲਨ ਮਸਕ
2: ਭਾਈ ਖਾਂਦਾ ਤੇ ਉਹ ਵੀ ਰੋਟੀ ਹੋਣਾ ਵਾ ਕੀ ਐਵੇਂ ਕੀ ਇਹਦੇ ਜਦਾਂ ਕੀ ਹੈ
0: ਤੁਹਾਡੇ ਕਹਿਣ ਦਾ
2: ਜਾਂ ਤੇ ਹੋਵੇ ਨਾ ਉਹ ਖਾਂਦਾ ਸੋਨੇ ਦੇ ਬਿਸਕੁਟ ਹੋਵੇ ਜਾਂ ਕੁਝ ਹੋਰ ਖਾਂਦਾ
0: ਸੋਨੇ ਦੇ ਬਿਸਕੁਟਾਂ ਦਾ ਕੀ ਸਵਾਦ ਹੈ ਭਾਈ
2: ਪਰ ਕੀ ਯਾਰ
0: ਪਰ ਉਹ ਜੋ ਖਾਂਦਾ ਹੈ
2: ਹਾਂ
0: ਉਹ ਤੁਹਾਨੂੰ ਕਈ ਸਾਲਾਂ ਬਾਅਦ ਪਤਾ ਚੱਲਦਾ ਜਿਵੇਂ ਤੁਹਾਨੂੰ ਕੋਲਡ ਕਾਫੀ ਦਾ ਹੁਣ ਪਤਾ ਚੱਲਿਆ ਹੁਣ ਬਚਪਨ ਜੀ ਪੀਣੀ ਸ਼ੁਰੂ ਕਰਤੀ
2: ਉਹ ਜਿਹੜਾ ਹੁਣ ਉਹ ਖਾਂਦਾ ਹੈ ਨਾ ਉਹ ਮੈਨੂੰ ਕਈ ਸਾਲ ਵੀ ਨਹੀਂ ਪਤਾ ਲੱਗਣਾ ਮੈਨੂੰ ਤੇ ਆਪਣੇ ਜਿਹੜੇ ਇੰਡੀਆ ਚ ਇੰਨੇ ਇੰਨੇ ਅਮੀਰ ਲੋਕੀ ਖਾਂਦੇ ਉਹਨਾਂ ਦਾ ਨੀ ਪਤਾ ਤਾਂ ਇੰਨਾ ਟ੍ਰਿਲੀਅਨ
0: ਕੈਰੀ ਓਨ ਜੱਟਾ ਚ ਨਹੀਂ ਹੈ ਕਹਿੰਦਾ ਢਿੱਲੋ ਨੇ ਕਾਲਾ ਕੋਟਾ ਵੀ ਨੀ ਪਾਇਆ ਢਿੱਲੋ ਨੇ ਕਾਲਾ ਕੋਟਾ ਵੀ ਨੀ ਕਹਿੰਦਾ ਡੈਡੀ ਨੇ ਦਿੱਤਾ ਕੀ ਹੈ ਕਹਿੰਦਾ ਡੈਡੀ ਕਰਕੇ ਅਸੀਂ ਕਰੋੜਪਤੀ ਹੋ ਗਏ ਡੈਡੀ ਕਰਕੇ ਹੀ ਕਰੋੜਪਤੀ ਆਏ ਕਹਿੰਦਾ ਕਿਵੇਂ ਪਹਿਲਾਂ ਅਸੀਂ ਅਰਬਪਤੀ ਸੀ ਡੈਡੀ ਨੇ ਸਾਨੂੰ ਕਰੋੜਪਤੀ ਕਰਤਾ ਹੀ ਉਹ ਗੱਲ ਹੈਗੀ ਹੈ ਤੇ ਐਲਨ ਮਸਕ ਜਿਹੜੇ ਰਾਕੇਟ ਬਣਾਉਣ ਤੋਂ ਲੈ ਕੇ ਸੈਟੇਲਾਈਟ ਚਲਾਉਣ ਤੱਕ ਤੇ ਟੈਸਲਾ ਦੀਆਂ ਗੱਡੀਆਂ ਤੋਂ ਲੈ ਕੇ ਟਵਿੱਟਰ ਦਾ ਨਾਮ ਬਦਲ ਕੇ ਐਕਸ ਰੱਖਣ ਵਾਲੇ ਐਲਨ ਮਸਕ ਦੀ ਜਾਇਦਾਦ ਖਰਬ ਤੱਕ ਹੋ ਗਈ ਹੈ ਪਰ ਇੱਕ ਸਟੋਰੀ ਪਾਈ ਸੀਗੀ ਕਿਸੇ ਨੇ ਸਟੋਰੀ ਨਹੀਂ ਸੀ ਬਲੌਗ ਪਾਇਆ ਸੀ ਕਿ ਐਲਨ ਮਸਕ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ ਹਨਾ ਤੁਹਾਨੂੰ ਪਤਾ ਐਲਨ ਮਸਕ ਅਮੈਰੀਕਾ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਦੁਨੀਆਂ ਦੇ ਸਭ ਤੋਂ ਅਮੀਰ ਅਰਬਪਤੀ ਨੇ ਪਰ ਉਹ ਅਮੈਰੀਕਾ ਤੋਂ ਨਹੀਂ ਹੈਗੇ
2: ਅੱਛਾ ਹਾਂ,
0: ਜਿਵੇਂ ਅਮਰੀਕਾ ਦਾ ਰਾਸ਼ਟਰਪਤੀ ਡੋਨਲਡ ਟਰੰਪ ਦਾ ਪਰਿਵਾਰ ਅਮਰੀਕਾ ਤੋਂ ਨਹੀਂ, ਉਹ ਵੀ ਜਰਮਨੀ ਤੋਂ ਨੇ।
2: ਅੱਛਾ
0: ਕਹਿੰਦੇ ਨੇ ਸਹੀ ਗੱਲ, ਉੱਥੇ ਮਾਈਗ੍ਰੈਂਟਸ ਨੂੰ ਕਹਿ ਰਹੇ ਨੇ ਵੀ ਆਣਾ ਨਹੀਂ ਆਣਾ ਨਹੀਂ।
2: ਆਪ
0: ਏਦਾਂ ਹੀ ਐਲਨ ਮਸਕ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਪੈਦਾ ਨਹੀਂ ਹੋਏ, ਉਹ ਪੈਦਾ ਹੋਏ ਸੀਗੇ ਸਾਊਥ ਅਫਰੀਕਾ ਦੇ ਵਿੱਚ। ਸਾਊਥ ਅਫਰੀਕਾ ਤੋਂ ਪੈਦਾ ਹੁੰਦੇ ਨੇ, ਉਹਨਾਂ ਦਾ ਫਿਰ ਭਰਾ, ਉਹਨਾਂ ਦਾ ਪਰਿਵਾਰ, ਉਹਨਾਂ ਦੇ ਮਾਂ ਪਿਓ, ਤੇ ਉਹਨਾਂ ਨੂੰ ਅਮੈਰੀਕਾ ਲੈ ਜਾਂਦੇ ਨੇ। ਤੇ ਅਮੈਰੀਕਾ ਜਾ ਕੇ ਫਿਰ ਉਹ ਅੱਛਾ ਹੁਣ ਹਾਰ ਵਿਰਵਾਨ ਕੇ ਹੋਤ ਚਿਕਨੇ ਪਾਤ, ਮੈਂ ਡੋਟ ਪੁਆਇੰਟਸ ਲਿਖ ਕੇ ਰੱਖੇ ਹੋਏ ਨੇ
2: ਕਿ
0: ਛੋਟੇ ਹੁੰਦੇ ਹੋਏ ਈਸਟਰ ਐਗਸ ਵੇਚਦੇ ਹੁੰਦੇ ਸੀਗੇ ਇਹ।
2: ਅੱਛਾ ਈਸਟਰ,
0: ਈਸਟਰ ਦੇ ਐਗਸ ਨਹੀਂ ਜੇ ਇਕੱਠੇ ਕਰਦੇ ਹੁੰਦੇ,
2: ਜਿਹੜੇ ਈਸਟਰ ਬਣੀ
0: ਇਕੱਠੇ ਕਰ ਕਰਕੇ ਇਹਨਾਂ ਨੇ ਵੇਚਣ ਚਲਾ ਜਾਣਾ ਘਰੋ ਘਰੀ। ਬੜਾ ਜਗਾੜੀ ਬੰਦਾ ਸੀਗਾ ਯਾਰ
2: ਛੋਟੇ ਹੁੰਦੇ।
0: ਫਿਰ 12 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੀ ਪਹਿਲੀ ਕੰਪਿਊਟਰ ਗੇਮ ਬਣਾਈ, ਤੇ ਉਹ ਗੇਮ, ਹਾਂ ਕੰਪਿਊਟਰ ਗੇਮ। ਤੇ ਫਿਰ ਖੈਰ ਇਹਦੇ ਪੇਰੈਂਟਸ ਜਿਹੜੇ ਅੱਡ ਹੋ ਗਏ, ਤੇ ਉੱਥੇ ਵੀ ਇਹ ਸਿਸਟਮ ਰਹਿੰਦਾ ਅਮੈਰੀਕਾ ਦੇ ਵਿੱਚ ਤਾਂ ਵੱਧ ਹੈ ਬੁਲਿੰਗ ਵਾਲਾ ਸਿਸਟਮ ਕਿ ਬੱਚੇ ਬੁਲੀ ਕਰਨ ਲੱਗ ਗਏ ਉਹਨਾਂ ਨੂੰ। ਪਰ ਫਿਰ ਉਹਨਾਂ ਨੇ ਜਿਵੇਂ ਜਿਵੇਂ ਕਾਲਜ ਗਏ, ਹੌਲੀ ਹੌਲੀ ਅੱਗੇ ਪੜ੍ਹੇ, ਤੇ ਉਦੋਂ ਉਹਨਾਂ ਨੂੰ ਤੈਅ ਤਾਂ ਕਰ ਲਿਆ ਸੀਗਾ ਵੀ ਕੁਛ ਵੱਧ ਕਰਨਾ, ਅੱਡ ਕਰਨਾ ਤੇ ਇੱਕ ਅਲੱਗ ਕਰਨਾ ਹੈਗਾ। ਤਾਂ ਯੂਨੀਵਰਸਿਟੀਜ਼ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਜਦੋਂ ਉਹਨਾਂ ਦਿਨਾਂ ਦੇ ਵਿੱਚ ਅਮੈਰੀਕਾ ਦੇ ਵਿੱਚ 90s ਦਾ ਡੈਕੇਡ ਸੀਗਾ।
2: ਅੱਛਾ ਜੀ।
0: ਇੱਕ ਉਹ ਡੋਟ ਕੋਮ ਵਾਲਾ ਬੂਮ ਆਇਆ ਸੀਗਾ, www.com ਦੇ ਬੂਮ ਦੇ ਵਿੱਚ ਇਹਨਾਂ ਨੇ ਵੀ ਆਪਣਾ ਸਟਾਰਟਅਪ ਸ਼ੁਰੂ ਕੀਤਾ ਸੀ, ਆਪਣੀ ਆਨਲਾਈਨ ਇੱਕ ਜਿਹੜੀ ਸੋਫਟਵੇਅਰ ਫਰਮ ਇਹਨਾਂ ਨੇ ਸ਼ੁਰੂ ਕੀਤੀ ਸੀਗੀ, ਤੇ ਪੇਪਾਲ ਬਣਾਈ ਸੀਗੀ ਇਹਨਾਂ ਨੇ ਪਹਿਲਾਂ,
2: ਜਿਹੜੀ ਪੇਪਾਲ ਹਲੇ ਵੀ ਆਪਾਂ ਵਰਤਦੇ ਹਾਂ।
0: ਪਹਿਲਾਂ ਇਹਨੇ ਪੇਪਾਲ ਨਹੀਂ ਸੀ ਬਣਾਈ, ਇਹਨਾਂ ਨੇ ਕੁਛ ਹੋਰ ਨਾਮ ਰੱਖਿਆ ਸੀ, ਪੇਪਾਲ ਨੇ ਇਹਨਾਂ ਤੋਂ ਇਹਨਾਂ ਦੀ ਕੰਪਨੀ ਖਰੀਦ ਲਈ ਸੀ।
2: ਅੱਛਾ ਠੀਕ
0: ਹੈ। ਅੱਜ ਕੱਲ ਜਿਹੜੀ ਪੇਪਾਲ ਵਰਤਦੇ ਆ ਉਹਦੀ ਉਹਦਾ ਜਿਹੜਾ ਸ਼ੁਰੂਆਤੀ ਸਟਰਕਚਰ ਆ ਉਹ ਐਲਨ ਮਸਕ ਨੇ ਤਿਆਰ ਕੀਤਾ ਸੀ। ਤੇ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਇਹਨਾਂ ਨੇ ਫਿਰ ਆਪਣੀ ਕੰਪਨੀਆਂ ਬਣਾਈਆਂ ਸ਼ੁਰੂ ਕੀਤੀਆਂ, ਐਕਸ, ਸਪੇਸ ਐਕਸ, ਯੇ ਵੋ ਕਰਕੇ, ਹੈ ਨਾ। ਤੇ ਫਿਰ ਹੌਲੀ ਹੌਲੀ ਇਹ ਅਲੱਗ ਅਲੱਗ ਕਾਰੋਬਾਰਾਂ ਦੇ ਵਿੱਚ ਆ ਗਏ, ਤੇ ਉਹ ਕਿਵੇਂ ਆਏ ਉਹਦੀ ਇੱਕ ਆਪਣੀ ਇੱਕ ਸਟੋਰੀ ਹੈਗੀ, ਉਹ ਅਸਲੀ ਨਹੀਂ ਸੁਣਾਉਣੀ ਹੈਗੀ। ਪਰ ਇਹ ਖਬਰ ਦੀ ਗੱਲ ਨਹੀਂ ਸੀਗੀ, ਖਬਰ ਤਾਂ ਇਹ ਸੀਗੀ ਕਿ ਤੁਹਾਨੂੰ ਦੱਸ ਦਵਾਂ ਮੈਂ, ਤੁਹਾਨੂੰ ਥੋੜਾ ਜਿਹਾ ਚੜਾਵਾਂ ਬਈ, ਦੁਨੀਆ ਨੂੰ ਪਹਿਲਾਂ ਟ੍ਰਿਲੀਅਨਰ ਵੀ ਮਿਲ ਗਿਆ ਹੈਗਾ।
2: ਨਹੀਂ ਤੇ
0: ਕਿੱਥੇ ਗੱਲਾਂ ਕਰ ਰਹੇ ਹੋ
2: ਭਾਜੀ, ਇਹਦਾ ਮਤਲਬ ਮੈਂ ਵੀ ਹੁਣ ਕੱਲ ਜਾ ਕੇ ਈਸਟਰ ਬਨੀ ਜਿਹੜੇ ਐਗ ਹੁੰਦੇ ਉਹ ਵੇਚਣਾ ਸ਼ੁਰੂ ਕਰਦਾ
0: ਮਤਲਬ। ਪਰ ਤੁਹਾਨੂੰ ਉਹਦੇ ਲਈ ਪਹਿਲਾਂ 9-10 ਸਾਲ ਦਾ ਵੀ ਹੋਣਾ ਪੈਣਾ ਨਾ,
2: ਕਿਉਂਕਿ
0: ਜੇ ਤੁਸੀਂ ਹੁਣ ਵੇਚਣੇ ਸ਼ੁਰੂ ਕੀਤੇ ਤੇ ਅੱਜ ਤੋਂ 30-40 ਸਾਲ ਬਾਅਦ ਤੁਸੀਂ ਪਹਿਲਾਂ ਲੱਖਪਤੀ ਬਣੋਗੇ।
2: ਨਹੀਂ ਨਹੀਂ ਤੇ ਮੈਂ ਹੁਣ ਐਡਵਾਂਸ ਹੈ ਨਾ ਟੈਕਨੋਲੋਜੀ, ਹੁਣ ਤਾਂ ਹੁਣ ਉਹ ਤਾਂ ਟਾਈਮ ਜਿਹੜਾ ਸੀ ਉਹ ਤੇ ਉਦੋਂ ਦਾ ਸੀ, ਉਦੋਂ ਕੁਛ ਚੀਜ਼ ਨਹੀਂ ਹੁੰਦੀ, ਹੁਣ ਤੇ AI ਆ ਗਈ ਆ, ਹੁਣ ਇੰਨਾ ਕੁਝ ਆ ਗਿਆ, ਹੁਣ ਮੈਂ ਇੰਨਾ ਟਾਈਮ ਥੋੜੀ ਲਵਾਂਗਾ, ਉਹ ਤੇ ਵੱਧ ਵੱਧ 3-4 ਸਾਲ ਲੱਗਣਗੇ ਮੈਨੂੰ। ਮੈਂ ਮਤਲਬ ਥੋੜਾ ਜਿਹਾ ਮੈਂ ਉਹ ਤੇ ਹੋ ਜਾਏਗਾ ਨਾ ਬਿਲੀਅਨਰ ਨਹੀਂ ਨਹੀਂ ਇੰਨਾ ਕਿ ਠੀਕ ਆ, ਇੰਨਾ ਕਿ
0: ਹਜ਼ਾਰਪਤੀ ਤਾਂ ਹੋ ਜਾਓਗੇ ਜੇ
2: ਚੰਗਾ ਪਤੀ ਬਣ ਜਾਏ, ਇੰਨਾ ਹੀ ਬਹੁਤ ਆ
0: ਜਿਹੜਾ ਚੰਗੇ ਪਤੀ ਦਾ ਤੁਸੀਂ ਹੈਗੇ ਹੋ। ਇਹ ਤਾਂ ਆਮ ਸ਼ੋਅ
2: ਭਾਜੀ, ਅੱਜ ਨਾ ਕਰਕੇ ਜਾਇਆ
0: ਚੰਗੇ ਪਤੀਆਂ ਦੇ ਲਈ,
2: ਅੱਜ ਗਲਤੀ ਕਰ,
0: ਅੱਜ ਦੇ ਪ੍ਰੋਗਰਾਮ ਦਾ ਆਖਰੀ ਸੈਗਮੈਂਟ ਆਪਾਂ ਰੱਖਿਆ ਹੈਗਾ ਚੰਗੇ ਪਤੀਆਂ ਦੇ ਲਈ। ਹਾਂ, ਸੋ ਉਹ ਸੈਗਮੈਂਟ ਜ਼ਰੂਰ ਸੁਣਿਓ। ਫਿਲਹਾਲ ਐਲਨ ਮਸਕ ਨੂੰ ਡੈਡੀਕੇਟ ਕਰਦਾ ਕਰਨ ਔਜਲਾ ਦਾ ਗਾਣਾ ਲੋ ਫੇਡ,
2: ਲੋ ਫੇਡ
0: ਸੁਣੋ ਫਿਰ ਧਿਆਨ।

0: ਹੈਲੋ ਫੇਡ ਚ ਨੇ ਜਿਹੜਾ ਸ਼ੇਰ ਜਿਹਾ ਯੂਜ਼ ਕੀਤਾ ਹੈ ਉਹਦੇ ਤਾਂ ਮੈਨੂੰ ਯਾਦ ਆ ਗਿਆ, ਇੱਕ ਗਲੈਡੀਏਟਰ 2 ਮੂਵੀ ਪਈ ਹੈ ਨੈਟਫਲਿਕਸ ਦੇ ਉੱਤੇ, ਉਹ 'ਚ ਬੜੇ ਅਜੀਬ ਜਿਹੇ ਕੁੱਤੇ ਨੇ ਜਾਂ ਸ਼ੇਰ ਨੇ ਜਾਂ ਸ਼ੇਰ ਨੇ ਜਿਹਨਾਂ ਨੂੰ ਖਾਣਾ ਪਾਣਾ ਨਹੀਂ ਖਾਣ ਪੀਣ ਨਹੀਂ ਦਿੱਤਾ ਹੈਗਾ ਤੇ ਉਹ ਕੁੱਤੇ ਜਿਹੇ ਬਣ ਗਏ ਤੇ ਉਹ ਫਿਲਮ ਦੇ ਵਿੱਚ ਹੈਗੇ ਨੇ, ਉਹ ਲੜਦੇ ਨੇ ਕਿਹੋ ਜਿਹੇ ਅਜੀਬ ਜਿਹੇ ਕਿਸਮ ਦੇ ਭੱਬੂ ਕੁੱਤੇ ਜਿਹੇ ਨੇ। ਤੇ ਨੈਟਫਲਿਕਸ ਤੋਂ ਯਾਦ ਆਇਆ ਕਿ ਫਿਲਮਾਂ ਫੁਲਮਾਂ ਨਾ ਦੇਖਦੇ ਹੋ, ਛੁੱਟੀਆਂ ਸ਼ੁਰੂ ਹੋ ਗਈਆਂ ਨੇ, ਵਿਕਟੋਰੀਆ ਆਲਰੇਡੀ ਭਾਜੀ ਹੋ ਚੁੱਕੀਆਂ ਸਕੂਲਾਂ ਦੀਆਂ ਛੁੱਟੀਆਂ,
1: ਵੈਰੀ ਗੁੱਡ,
0: NSW 'ਚ ਅਗਲੇ ਹਫ਼ਤੇ ਤੋਂ ਹੋ ਜਾਣੀਆਂ ਨੇ। ਸੋ ਇਹ ਨਾ ਜੁਲਾਈ ਦੀਆਂ ਛੁੱਟੀਆਂ ਦੇ ਵਿੱਚ ਤੁਸੀਂ ਕਿੱਥੇ ਜਾਣਾ, ਕੀ ਕਰਨਾ, ਕੀ ਨਹੀਂ ਕਰਨਾ, ਆਪੇ ਡਿਸਾਈਡ ਕਰੋ ਅਸੀਂ ਕੀ ਕਰੀਏ।
1: ਹਾਂ ਨਹੀਂ ਹੁਣ ਆਪਾਂ ਇੰਡੀਆ ਹੁੰਦੇ ਤਾਂ ਸਹੀ ਪੁੱਛ ਲੈਂਦੇ ਨਾਨਕੇ ਜਾਣਾ ਕਿੱਥੇ ਜਾਣਾ, ਹੁਣ ਇੱਥੇ ਪਰ ਇੱਥੇ ਵੀ ਕਈ ਦੇ ਨਾਨਕੇ ਹੁੰਦੇ ਹੋਣਗੇ, ਨਾਨਕੇ ਜਾਂਦੇ ਹੋਵਾਂਗੇ, ਹੋਰ ਕੀ ਹੈ ਭਾਈ ਨਾਨਕਿਆਂ ਤੋਂ ਯਾਦ ਆਇਆ ਹੋਏ ਹੋਏ ਸਾਰੇ ਜਾਣੇ ਆਪਣੇ ਜਦੋਂ ਛੋਟੇ ਹੁੰਦੇ ਆ ਨਾ ਸਾਰੇ ਨਾਨਕੇ ਜਾਂਦੇ ਹੁੰਦੇ ਆ, ਉੱਥੇ ਜਾ ਕੇ ਇੰਨਾ ਖਰੂਦ ਪਾਉਣਾ, ਔਰ ਮਤਲਬ ਮਾਮੇ ਦੇ ਘਰ ਜਾ ਕੇ ਤੇ ਵੈਸੇ ਚਾ ਚੜ ਜਾਂਦਾ ਵੀ ਮਾਮੇ ਦੇ ਘਰ ਚੱਲੇ ਆ ਹੈ ਬਾਈ। ਵੈਸੇ ਨਾ ਹਮੇਸ਼ਾ ਗਰਮੀ ਦੀਆਂ ਛੁੱਟੀਆਂ 'ਚ ਅਸੀਂ ਮੇਨ ਇਹੀ ਹੁੰਦਾ ਸੀ ਨਾ ਮਾਮੇ ਘਰ ਜਾਣਾ, ਹੋਰ ਮਤਲਬ
0: ਸਾਰਿਆਂ ਦਾ ਨੀ ਸੀ ਹੁੰਦਾ, ਸਾਡਾ ਨਹੀਂ,
1: ਸਾਡਾ ਸਾਡਾ ਹੀ ਉੱਥੇ ਯਾਰ ਮਾਮੇ
0: ਸਾਰਿਆਂ ਦੇ ਨਾਲ ਥੋਪਿਆ ਕਰ ਤੇ ਪਹਿਲੇ ਨਹੀਂ ਏਦਾਂ ਨਹੀਂ ਐਵੇਂ ਲੋਕੀ ਸੋਣ ਸੋਚਣਗੇ ਵੀ ਇਹਦੇ ਮਾਮੇ ਦੇ ਨਾਲ ਸਾਡੇ ਮਾਪੇ ਕਹਿੰਦਾ ਹੈ। ਮਤਲਬ ਮੇਰੇ ਮੈਂ ਆਪਣੇ ਮਾਮਾ ਜੀ ਦਾ ਇਹ ਸੋਚ ਰਿਹਾ ਕਿ ਜਿੱਥੇ ਮਤਲਬ ਮੇਰੇ ਨਾਨਕੇ ਸਾਰੇ ਮੈਂ ਕਈ ਵਾਰ ਦੱਸਿਆ ਕਰਾ ਲਈ ਨੇ, ਪਰ ਜਿੱਥੇ ਮੇਰੇ ਮਾਮਾ ਜੀ ਹੁਣ ਸ਼ਿਫਟ ਹੋਏ ਨੇ ਤੇ ਮੈਂ ਉਹਨਾਂ ਨੂੰ ਹੁਣ ਕਿਹਾ, ਮੈਂ ਕਿਹਾ ਯਾਰ ਇਹ ਤੁਸੀਂ ਬਚਪਨ ਚ ਕਦੇ ਨੀ ਹੋਏ ਮੇਰੇ,
1: ਹੁਣ
0: ਉਹ ਹਿਮਾਚਲ ਚ ਮੂਵ ਹੋ ਗਏ ਸੋਲਨ ਤੋਂ ਅੱਗੇ ਕਿਤੇ, ਮੈਂ ਕਿਹਾ ਅੱਗੇ ਹੁੰਦੇ ਤਾਂ ਅਸੀਂ ਛੁੱਟੀਆਂ ਮਨਾਉਣ ਆਉਂਦੇ ਕਿਤੇ ਵੀ ਚੱਲ ਮਾਮੇ ਕੋਲ ਪਹਾੜਾਂ ਚ ਚੱਲਿਆ ਬਹਾਨਾ ਹੁੰਦਾ, ਲੈ ਜਾਂਦੀ ਸੀ ਮਾਤਾ ਸਾਨੂੰ ਕਰਾ ਲਈ।
1: ਵੈਸੇ ਸਹੀ ਗੱਲ, ਇੰਡੀਆ ਵਿੱਚ ਭਾਜੀ ਸਾਰੀਆਂ ਚੀਜ਼ਾਂ ਹੈਗੀਆਂ ਹਨਾ, ਇੰਡੀਆ ਵਿੱਚ ਮਤਲਬ ਹੁਣ ਆਸਾਮ ਵੱਲ ਚਲ ਜਾਓ ਤੁਸੀਂ ਸਾਰੇ ਉਹ ਏਦਾਂ ਦੀਆਂ, ਇੱਧਰ ਆਪਣਾ ਹਿਮਾਚਲ ਚਲ ਜਾਓ
0: ਤੁਸੀਂ, ਇੱਧਰ ਆ ਬਲੂ ਮਾਊਂਟੇਨ ਚਲ ਜਾਓ,
1: ਨਹੀਂ ਨਹੀਂ ਪਰ ਫਿਰ ਵੀ
0: ਇੱਧਰ ਆ ਬੰਡਾਈ ਚਲ ਜਾਓ, ਕਮਾਲੀ ਕਰੀ ਜਾਂਦੇ ਹੋ ਤੁਸੀਂ,
1: ਉਹ ਸਨੋ ਮਾਊਂਟੇਨ, ਸਨੋਈ ਮਾਊਂਟੇਨ ਉੱਥੇ ਵੀ,
0: ਸਨੋਈ ਮਾਊਂਟੇਨ ਚਲ ਜਾਓ ਤੁਸੀਂ, ਹੋਰ ਕਹਾਂ
1: ਤੁਸੀਂ ਮੰਨ ਨਹੀਂ ਗਿਆ ਤੁਸੀਂ ਪਿਛਲੀ ਵਾਰ ਜਾਵਾਂਗੇ।
0: ਅੱਛਾ ਐਤਕੀ ਦੀ ਆਪਾਂ ਗੱਲ ਕਰੀਏ ਕਿ ਕਿੱਥੇ ਕਿੱਥੇ ਤੁਸੀਂ ਜਾ ਸਕਦੇ ਹੋ, ਸਿਡਨੀ ਵਾਲਿਆਂ ਦੇ ਲਈ ਦੱਸ ਦਿੰਦੇ, ਵੈਸੇ ਵਿਕਟੋਰੀਆ ਵਾਲੇ ਹੁਣ ਇਹ ਨੁਕਸਾਨ ਹੀ ਹੈ, ਦੇਖੋ ਅਸੀਂ ਹੁਣ ਸਿਡਨੀ ਦੇ ਹੈਗੇ ਆ ਇਹਦਾ ਫਾਇਦਾ ਤਾਂ ਸਿਡਨੀ ਨੂੰ ਮਿਲਣਾ ਚਾਹੀਦਾ,
1: ਬਿਲਕੁਲ ਜੀ ਬਿਲਕੁਲ,
0: ਤੇ ਅਸੀਂ ਜੇ ਵਿਕਟੋਰੀਆ ਦੇ ਹੁੰਦੇ ਤਾਂ ਤੁਹਾਨੂੰ ਉੱਥੇ ਦੇ ਦੱਸ ਦਿੰਦੇ ਵੀ ਕੀ ਐਕਟੀਵਿਟੀਜ਼ ਨੇ। ਭਾਜੀ ਆਈਸ ਰਿੰਗ ਲੱਗ ਗਈ ਹੈ ਡਾਰਲਿੰਗ ਹਾਰਬਰ ਦੇ ਵਿੱਚ, ਸੋ ਬੱਚਿਆਂ ਨੂੰ ਤੁਸੀਂ ਲੈ ਕੇ ਜਾਣਾ ਛੁੱਟੀਆਂ ਦੇ ਵਿੱਚ, ਇੱਕ ਦੋ ਦਿਨ ਲਈ ਤਾਂ ਜਾ ਸਕਦੇ ਹੋ, ਵੈਸੇ ਤਾਂ ਇਹ ਫ੍ਰੀ ਹੈਗੀ, ਨਹੀਂ ਫ੍ਰੀ ਨਹੀਂ ਹੈਗੀ,
1: ਆਈਸ ਰਿੰਗ, ਅੱਛਾ
0: ਹਾਂ, ਉੱਥੇ ਤੁਸੀਂ ਉਹ ਸਕੇਟਿੰਗ ਕਰ ਸਕਦੇ ਨਾ, ਜਿਵੇਂ ਤੁਹਾਨੂੰ ਪੂਰਾ ਕੈਨੇਡਾ ਵਾਲਾ ਮਾਹੌਲ ਮਿਲੂਗਾ
1: ਬਰਫ਼ ਦੇ ਉੱਤੇ,
0: ਐਂ ਲੱਗੂਗਾ ਤੁਹਾਨੂੰ ਵੀ ਬੁੱਲੇ ਬੁੱਲੇ ਕਿੰਨੀ ਬਰਫ਼ ਪੈਂਦੀ ਪਈ ਹੈ।
1: ਅੱਛਾ ਜੀ,
0: ਹਾਂ $27 ਟਿਕਟ ਹੈ ਵੱਡਿਆਂ ਦੀ, $20 ਬੱਚਿਆਂ ਦੀ ਟਿਕਟ ਹੈਗੀ ਹੈ।
1: ਅੱਛਾ,
0: ਤੇ ਤੁਸੀਂ ਟਿਕਟਾਂ ਡਾਰਲਿੰਗ ਹਾਰਬਰ ਦੀ ਜਿਹੜੀ ਵੈਬਸਾਈਟ ਹੁੰਦੀ ਹੈ ਜਾਂ whatson.sydney ਤੇ ਜਾ ਕੇ, ਸਿਟੀ ਆਫ ਸਿਡਨੀ ਤੇ ਕਿਤੇ ਵੀ ਜਾ ਕੇ ਤੁਸੀਂ ਕਰ ਸਕਦੇ ਹੋ, ਉੱਥੇ ਵੀ ਹੋ ਜਾਂਦੀਆਂ ਨੇ, ਸੋ ਉੱਥੇ ਜਾਓ ਤੁਹਾਨੂੰ ਸਕੇਟਿੰਗ ਬੂਟ ਦੇਣਗੇ ਤੇ ਪੂਰਾ ਉੱਥੇ ਨਜ਼ਾਰੇ
1: ਲਾ, ਪੂਰਾ ਠੰਡ ਦਾ ਮਾਣ ਕੇ ਆਓ ਭਈ,
0: ਪੂਰਾ ਪੂਰਾ ਐਨ ਪੂਰੀ ਰਿੰਗ ਜੀ ਲੱਗੀ ਹੁੰਦੀ ਹੈ ਉੱਥੇ, ਵਧੀਆ ਜਿਹਾ ਮਾਹੌਲ ਜਿਹਾ ਬਣਾਇਆ ਹੁੰਦਾ, ਤੁਸੀਂ ਜਦੋਂ ਮਰਜ਼ੀ ਚਲ ਜਾਓ, ਇਹ ਲੱਗੀ ਰਹਿਣੀ ਹਲੇ ਛੁੱਟੀਆਂ ਛੁੱਟੀਆਂ ਡਾਰਲਿੰਗ ਹਾਰਬਰ ਦੇ ਵਿੱਚ।
1: ਕਾਫੀ ਵੀ ਮਿਲਦੀ ਹੈ ਫਿਰ ਉੱਥੇ, ਠੰਡੀ ਠੰਡੀ
0: ਕਾਫੀ ਵਾਲੀ, ਤੁਹਾਨੂੰ ਕੀ ਹੁਣ ਚੜੀ ਗਈ ਹੈ,
1: ਹਾਂ ਹੁਣ ਪੀ ਲੈਂਦੇ ਆ ਥੋੜੀ ਜੀ ਕਾਫੀ ਨਾ।
0: ਅੱਛਾ, ਸਕੂਲ ਹੌਲੀਡੇਜ਼ 'ਚ ਵੈਸੇ ਤਾਂ ਹੁਣ ਜੇ ਤੁਸੀਂ ਉੱਥੇ ਜਾਣਾ ਹੁੰਦਾ, ਕਦੇ ਚੜੇ ਹੋ ਉਹਦੇ ਤੇ, ਜਿਹੜਾ ਬ੍ਰਿਜ ਹੈ
1: ਉਹ ਜਿਹੜਾ
0: ਹਾਰਬਰ
1: ਬ੍ਰਿਜ, ਹਾਂ ਹਾਂ
0: ਚੜੇ ਉਹਦੇ ਤੇ, ਉੱਤੇ
1: ਉਹਦੇ ਉੱਤੇ,
0: ਹਾਂ ਕੀਤੀ ਨੀ ਕਦੇ ਕਲਾਈਮਿੰਗ, ਓਕੇ। ਤੇ ਜੇ ਇਹਨਾਂ ਛੁੱਟੀਆਂ 'ਚ ਕਰਨੀ ਹੈ ਤਾਂ ਸਪੈਸ਼ਲ ਪ੍ਰਾਈਸ ਵੀ ਹੁੰਦਾ ਬੱਚਿਆਂ ਦੇ ਲਈ, ਸੋ ਹਾਰਬਰ ਬ੍ਰਿਜ ਦੇ ਉੱਤੇ ਦੀ ਜਿਹੜੀ ਤੁਸੀਂ $100 ਦੀ ਸੇਵਿੰਗ ਕਰ ਸਕਦੇ ਹੋ ਆਮ ਦੇ ਨਾਲੋਂ।
1: ਅੱਛਾ ਜੀ,
0: ਜੇ ਤੁਸੀਂ ਫੈਮਿਲੀ ਬੰਡਲ ਲੈਂਦੇ ਹੋ, ਦੋ ਬੱਚੇ ਦੋ ਅਡਲਟ ਜਾ ਸਕਦੇ ਨੇ, ਤੇ ਤੁਸੀਂ ਵਧੀਆ ਉਹਦੇ ਚ ਸੇਵਿੰਗ ਕਰ ਸਕਦੇ ਹੈਗੇ ਹੋ, ਤੁਸੀਂ ਉੱਥੇ ਨਾਲੇ ਹਾਰਬਰ ਬ੍ਰਿਜ ਤੇ ਚੜੋ ਰੱਸੀ ਫੜ ਫੜ ਕੇ, ਨਾਲੇ ਦੇਖੋ ਸਿਡਨੀ ਦੀ ਐਨ ਟੀਸੀ ਤੇ ਉੱਥੇ ਜਾ ਕੇ।
1: ਨਹੀਂ ਤੇ ਜਦੋਂ ਆਪਾਂ ਉਹਦੇ ਥੱਲਿਓ ਨਹੀਂ ਨਿਕਲਦੀਆਂ ਗੱਡੀਆਂ ਗੁੱਡੀਆਂ, ਤਾਂ ਆਪਾਂ ਕੋਈ ਬੰਦੇ
0: ਨਜ਼ਾਰਾ ਹੈ ਨਾ ਭਾਜੀ, ਤਾਂ ਤੋਂ
1: ਉੱਥੇ ਨਹੀਂ, ਪਰ ਆਪਾਂ ਕੋਈ ਦੇਖਦੇ ਤੇ ਹਣੀ ਆ ਵੀ ਕੋਈ
0: ਨੋਟ ਹੀ ਨਹੀਂ ਕੀਤਾ ਕਦੇ।
1: ਅੱਛਾ,
0: ਤੁਸੀਂ ਕੋਲਡ ਕਾਫੀ ਹੁਣ ਪੀਤੀ ਹੈ, ਤੁਸੀਂ ਹਾਰਬਰ ਬ੍ਰਿਜ ਦੇ ਉੱਤੇ ਚੜਦੇ ਹੋਏ ਕਰਦੇ
1: ਯਾਰ, ਹੁਣ ਤਾਂ ਟ੍ਰੇਨ ਸਟੇਸ਼ਨ ਤੋਂ ਜਾ ਕੇ ਦੇਖਾਂਗੇ ਜਿੱਥੇ ਟ੍ਰੇਨ ਵੀ ਤੇ ਉਹਦੇ ਨਾਲ ਵਿੱਚੋਂ ਦੀ ਲੰਘਦੀ ਹੈ ਨਾ, ਵੀ ਉੱਥੋਂ ਦੇਖਦੇ ਆ ਵੀ ਕੋਈ ਬੰਦਾ ਬੋਲਦਾ
0: ਉਹਦੇ ਚੋਂ ਨਹੀਂ ਦੇਖਣਾ, ਤੁਹਾਨੂੰ ਗੱਡੀ ਚੋਂ ਜਾਂਦੇ ਹੋਏ ਹੀ ਦੇਖੇਗਾ। ਤੇ ਇਸ ਤੋਂ ਇਲਾਵਾ ਅਲੱਗ ਅਲੱਗ ਸਬਰਬਸ ਦੇ ਵਿੱਚ ਅਲੱਗ ਅਲੱਗ ਐਕਟੀਵਿਟੀਜ਼ ਚੱਲ ਰਹੀਆਂ ਹੈਗੀਆਂ ਨੇ, ਪੈਰਾਮੈਟਾ ਦੀਆਂ ਆਪਣੀਆਂ ਐਕਟੀਵਿਟੀਜ਼, ਵੈਸੇ ਪੈਰਾਮੈਟਾ ਦੇ ਵਿੱਚ ਉਹ ਨਾਈਟ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਵਿਵਿਡ ਵਰਗਾ ਇੱਕ ਛੋਟੀ ਜੀ ਉਹ ਸ਼ੁਰੂ ਹੋ ਗਈ ਹੈ। ਉਸ ਤੋਂ ਇਲਾਵਾ ਛੋਟੀਆਂ ਛੋਟੀਆਂ ਜਿਹੀਆਂ ਇਸ ਕਿਸਮ ਦੀਆਂ ਐਕਟੀਵਿਟੀਜ਼ ਹਰ ਇੱਕ ਕੌਂਸਲ ਨੇ ਉਲੀਕੀਆਂ ਹੋਈਆਂ ਨੇ, ਬਲੈਕਟਾਊਨ ਕੌਂਸਲ ਦੀਆਂ ਐਕਟੀਵਿਟੀਜ਼ ਜਿਹੜੀਆਂ ਨੇ ਉਹ ਤੁਹਾਨੂੰ ਉੱਥੋਂ ਦਿਖ ਜਾਂਦੀਆਂ ਹੁੰਦੀਆਂ ਨੇ, ਵੈਸੇ ਤਾਂ ਵੈਬਸਾਈਟ ਤੋਂ ਵੀ ਦਿਖ ਜਾਂਦੀ ਹੈ, ਪਰ ਜਦੋਂ ਤੁਸੀਂ ਰਿਚਮੰਡ ਰੋਡ ਤੋਂ ਤੁਰੇ ਜਾਂਦੇ ਹੋ ਤਾਂ ਹੌਲੀ ਕਰ ਲਿਆ ਕਰੋ, ਜਿਹੜਾ ਉਹ ਵੱਡਾ ਸਾਰਾ ਗਰਾਊਂਡ ਨਹੀਂ ਹੈਗਾ ਗਲੈਨ ਡਾਈਨਿੰਗ ਤੋਂ ਪਹਿਲਾਂ, ਨਹੀਂ
1: ਨਹੀਂ
0: ਸ਼ੋਅ ਗਰਾਊਂਡ ਤੋਂ ਅੱਗੇ ਜਿਹੜਾ ਇੱਕ ਵੱਡਾ ਸਾਰਾ ਗਰਾਊਂਡ ਆਉਂਦਾ ਰਾਧੇ ਤੋਂ ਪਹਿਲਾਂ,
1: ਰਾਧੇ ਤੋਂ ਓ ਹਾਂ ਹਾਂ,
0: ਜਿੱਥੇ ਉਹ ਵੱਡੀ ਸਾਰੀ ਯੂਨੀਪੋਲ ਲੱਗਿਆ
1: ਹੋਇਆ ਉੱਥੇ ਲਿਖਿਆ ਹੁੰਦਾ,
0: ਹਾਂ ਉਹਦੇ ਤੇ ਐਕਟੀਵਿਟੀਜ਼ ਜਿਹੜੀਆਂ ਨੇ ਬਲੈਕ ਟਾਊਨ ਕੌਂਸਲ ਦੀਆਂ ਆਉਂਦੀਆਂ ਰਹਿੰਦੀਆਂ।
1: ਸਹੀ ਗੱਲ ਸਹੀ ਗੱਲ,
0: ਸੋ ਵਿੰਟਰ ਹੌਲੀਡੇਜ਼ ਦੇ ਵਿੱਚ ਤੁਸੀਂ ਕਿੱਥੇ ਲੈ ਕੇ ਜਾਣਾ ਜਵਾਕਾਂ ਨੂੰ, ਕੀ ਕਰਾਉਣਾ ਹੈਗਾ ਉਹਦੀਆਂ ਪੂਰੀਆਂ। ਇੱਕ ਅਸੀਂ ਇੱਥੇ ਗਏ ਇੱਕ ਮਿਊਜ਼ੀਅਮ ਆਫ ਇਲਿਊਜ਼ਨ, ਉਹ ਜਾਰਜ ਸਟਰੀਟ ਦੇ ਉੱਤੇ, ਉਹ ਲੱਗਦਾ ਹੀ ਨਹੀਂ ਹੈਗਾ ਕਿ ਮਿਊਜ਼ੀਅਮ ਹੈਗਾ, ਛੋਟਾ ਜਿਹਾ ਗੇਟ ਹੈਗਾ, ਪਰ ਜਦੋਂ ਤੁਸੀਂ ਇੱਕ ਵਾਰ ਵੜ ਜਾਂਦੇ ਹੋ ਬੇਸਮੈਂਟ 'ਚ, ਹੱਲੇ ਬਹੁਤ ਵੱਡਾ ਮਿਊਜ਼ੀਅਮ ਹੈ ਔਰ ਮਿਊਜ਼ੀਅਮ ਆਫ ਇਲਿਊਜ਼ਨ ਹੈ, ਮਤਲਬ ਉੱਥੇ ਬੜੀਆਂ ਅਜੀਬ ਅਜੀਬ ਹਰਕਤਾਂ ਤੁਸੀਂ ਕਰ ਸਕਦੇ ਹੋ ਆਪਣੇ ਬੱਚਿਆਂ ਦੇ ਨਾਲ, ਤੇ ਤੁਹਾਨੂੰ ਆਪਣੀ 3 dimension 4 dimension 8 10 15 dimension
1: ਜਿੰਨੀਆਂ ਮਰਜ਼ੀ ਡਾਈਮੈਂਸ਼ਨ
0: ਤੁਹਾਨੂੰ ਆਪਣੇ ਉਹ ਦਿਖਣਗੇ। ਵਧੀਆ ਛੋਟਾ ਪਰ ਘੰਟੇ ਦੀ ਐਕਟੀਵਿਟੀ ਜੇ ਕਰਨੀ ਚਾਹੁੰਦੇ ਹੋ ਸਿਟੀ ਦੇ ਵਿੱਚ ਤਾਂ ਇੱਕ ਬਹੁਤ ਵਧੀਆ ਤੁਹਾਨੂੰ ਚੀਜ਼ ਮਿਲੀ ਹੋਈ ਉੱਥੇ। ਆਈ ਡੋਂਟ ਨੋ ਹੁਣ ਪ੍ਰਾਈਸ ਛੁੱਟੀਆਂ ਦੇ ਵਿੱਚ ਘੱਟ ਹੋਣਗੇ ਕਿ ਨਹੀਂ ਹੋਣਗੇ, ਪਰ ਸਾਡਾ $110 ਦੇ ਵਿੱਚ ਸਾਰਿਆਂ ਦੀ ਟਿਕਟਾਂ ਮਿਲ ਗਈਆਂ ਸੀਗੀਆਂ, ਤੁਹਾਨੂੰ ਫੈਮਿਲੀ ਦੀਆਂ ਮਿਲ
1: ਜਾਣਗੀਆਂ।
0: ਬਟ ਬਹੁਤ ਵਧੀਆ ਤੁਸੀਂ ਮਿਊਜ਼ੀਅਮ ਆਫ ਇਲਿਊਜ਼ਨ ਦੇ ਵਿੱਚ ਤੁਸੀਂ ਇਹੋ ਜਿਹੀਆਂ ਚੀਜ਼ਾਂ ਇੰਜੋਏ ਕਰ ਸਕਦੇ ਹੋ, ਬੱਚੇ ਬੜਾ ਵਧੀਆ ਇੰਜੋਏ ਕਰਦੇ ਨੇ ਉੱਥੇ, ਤੇ ਬਹੁਤ ਕੁਛ ਹੈ ਔਰ ਖੇਡਣ ਨੂੰ ਵੀ 2-4 ਐਕਟੀਵਿਟੀਜ਼ ਅੰਦਰ ਹੈਗੀਆਂ ਨੇ, ਤੁਸੀਂ ਜੇ ਵੱਧ ਟਾਈਮ ਸਪੈਂਡ ਕਰਨਾ ਤਾਂ ਖੇਡ ਲਓ,
1: ਸਹੀ ਗੱਲ,
0: ਤੇ ਬਹੁਤ ਕੁਛ ਹੈਗਾ। ਸੋ ਜਸਟ ਗੋ ਦੇਅਰ, ਮਿਊਜ਼ੀਅਮ ਆਫ ਇਲਿਊਜ਼ਨ ਚ ਜਾਓ ਤੇ ਉੱਥੇ ਇੰਜੋਏ ਕਰੋ। ਇੱਕ ਹੋਰ ਚੀਜ਼ ਇੱਥੇ ਨਵੀਂ ਕੀਤੀ ਹੈਗੀ ਹੈ ਭਾਜੀ, ਸਪੈਸ਼ਲੀ ਛੁੱਟੀਆਂ ਦੇ ਲਈ ਫੈਮਿਲੀਜ਼ ਦੇ ਲਈ, ਯਾਦ ਰੱਖਿਓ 11 ਤੇ 12 ਜੁਲਾਈ ਨੂੰ ਫ੍ਰੀ ਦਿਨ ਵੀ ਹੈਗਾ। ਜਿਹੜੀ ਆਰਟ ਗੈਲਰੀ ਆਫ NSW ਨੇ ਉੱਥੇ, ਉਹਨਾਂ ਨੇ ਬੱਚਿਆਂ ਦੇ ਲਈ ਹੁਣ ਐਕਟੀਵਿਟੀਜ਼ ਦੇ ਵਿੱਚ ਇੱਕ ਪੂਰਾ ਦਾ ਪੂਰਾ ਏਰੀਆ ਕਨਵਰਟ ਕਰਤਾ। ਉੱਥੇ ਪਹਿਲਾਂ ਬਿੰਗੀਆਂ ਟੇਢੀਆਂ ਜਿਹੀਆਂ ਸੀਨਰੀਆਂ ਟੰਗੀਆਂ ਹੁੰਦੀਆਂ ਸੀ, ਹੁਣ ਉਹਨਾਂ ਨੇ ਰਾਈਡਸ ਲਗਾਤੀਆਂ, ਬਹੁਤ ਕੁਛ ਲਗਾਤਾ, ਬਹੁਤ ਕੁਛ ਹੈਗਾ, ਪੇਡ ਹੈ, ਪਰ ਸਿਰਫ 11 ਤੇ 12 ਜੁਲਾਈ। ਮੈਂ ਚੈੱਕ ਕਰਾਂ ਕੀ ਬਣਦਾ ਹੈਗਾ, 11 ਤੇ 12 ਦਾ ਸ਼ਨੀਵਾਰ ਐਤਵਾਰ ਬਣਦਾ। ਸੋ ਜਾਓ ਤੁਸੀਂ ਆਰਟ ਗੈਲਰੀ ਆਫ NSW, ਯਾਦ ਰੱਖਿਓ ਕਿਤੇ ਮਿਊਜ਼ੀਅਮ ਆਫ NSW ਚ ਨਾ ਚਲ ਜਾਓ, ਜਾਂ ਸਿਡਨੀ ਮਿਊਜ਼ੀਅਮ ਚ, ਜਾਂ ਆਸਟ੍ਰੇਲੀਅਨ ਮਿਊਜ਼ੀਅਮ ਚ ਨਾ ਚਲ ਜਾਓ, ਆਰਟ ਗੈਲਰੀ ਆਫ NSW, ਸਭ ਦੇ ਐਡਰੈਸ ਅੱਡ ਅੱਡ ਹੈਗੇ ਨੇ,
1: ਤੇ ਭਾਈ ਤੁਹਾਨੂੰ
0: ਇੱਥੇ ਜਾਓ,
1: ਯਾਦ ਹੈ
0: ਤੁਹਾਡੇ ਨਜ਼ਾਰੇ ਆਣਗੇ
1: ਤੁਹਾਨੂੰ। ਇਹ ਜਿਹੜੀ 12 ਜੁਲਾਈ ਨੂੰ ਇਹਨਾਂ ਨੇ ਕਿਉਂ ਕੀਤਾ ਹੈ,
0: ਕੀ
1: 12 ਜੁਲਾਈ ਨੂੰ ਇਹਨਾਂ ਨੇ, ਨਹੀਂ ਤੇ ਪਹਿਲਾਂ ਹੋਰ
0: ਕਿਹੜੀਆਂ ਚੱਲ ਰਹੀਆਂ ਨੇ?
1: ਨਹੀਂ ਨਹੀਂ, 12 ਜੁਲਾਈ ਨੂੰ ਇੱਕ ਬੜੇ ਮਹਾਨ ਸ਼ਖਸੀਅਤ ਦਾ ਬਰਥਡੇ ਵੀ ਹੈ,
0: ਤੁਹਾਡਾ ਜਨਮ ਦਿਨ ਹੈ।
1: ਆਹੋ,
0: ਬੱਲਾ ਬੱਲਾ,
1: ਇਸੇ ਕਰਕੇ ਇਹਨਾਂ ਨੇ ਫ੍ਰੀ ਕੀਤਾ।
0: ਤੁਸੀਂ ਆਪਣਾ ਅਮਰੀਕਾ ਦੇ ਇੰਡੀਪੈਂਡੈਂਸ ਹੋਣ ਤੋਂ 8 ਦਿਨ ਬਾਅਦ ਪੈਦਾ ਹੋਏ ਹੋ?
1: ਬਾਹ ਇਦਾਂ ਹੀ ਆ ਬਸ, ਉਹ ਤੇ ਮੈਂ ਪਹਿਲਾਂ ਪੈਦਾ ਹੋ ਜਾਣਾ ਸੀ, ਉਹ ਇੰਡੀਪੈਂਡੈਂਸ ਨੇ ਲੇਟ ਕਰਤਾ ਬਸ।
0: ਵਾਹ ਵਾਹ ਵਾਹ, ਚਲੋ ਫਿਰ ਆਪਾਂ ਜਨਮ ਦਿਨ ਮਨਾਵਾਂਗੇ।
1: ਮੈਂ ਕਹਿੰਦਾ ਹੁਣੇ ਪਾਰਟੀ ਕਰ ਲੈਂਦੀ ਹੈ ਚੱਲ ਕੇ
0: ਅਗਲਾ ਹਫਤਾ। ਹਾਂ, ਤੁਹਾਡੇ ਜਨਮ ਦਿਨ ਤੋਂ ਪਹਿਲਾਂ ਦੇ ਯਾਰ, ਕਈ ਪਹਿਲਾਂ ਮਨਾਉਂਦੇ ਨਹੀਂ ਹੁੰਦੇ। ਸਿਡਨੀ ਜ਼ੂ ਹੈ ਜਿਹੜਾ ਬਲੈਕ ਟਾਊਨ ਵਾਲਾ,
1: ਹਾਂਜੀ,
0: ਉਹ ਆਈਸ ਏਜ ਫਿਲਮ ਦੇਖੀ ਹੈ ਤੁਸੀਂ, ਜੀ ਚ ਵੱਡੇ ਵੱਡੇ ਦੰਦਾਂ ਵਾਲੇ ਹਾਥੀ ਹੁੰਦੇ ਨੇ। ਸੋ ਉੱਥੇ ਥੋੜਾ ਆਈਸ ਏਜ ਦਾ ਇੰਪੈਕਟ ਦੇਣਗੇ ਉਹ, ਦਰਖਤਾਂ ਨੂੰ, ਛੋਟੇ ਛੋਟੇ ਪੌਦਿਆਂ ਨੂੰ ਪੂਰਾ ਬਰਫ਼ ਦੇ ਨਾਲ ਢਕਣਗੇ ਸਿਡਨੀ ਜ਼ੂ ਨੂੰ। ਪਲੱਸ ਉੱਥੇ ਵੱਡੇ ਵੱਡੇ ਐਸੇ ਜੰਗਲੀ ਹਾਥੀ, ਨਕਲੀ ਜਿਹੜੇ ਨੇ, ਅਸਲੀ ਤਾਂ ਹੈਗੇ ਹੀ ਨੇ ਉੱਥੇ, ਪਰ ਉਹ ਮੈਮੂਥ ਹੁੰਦੇ ਨੇ ਨਾ, ਉਹ ਤੁਹਾਨੂੰ ਦੇਖਣਗੇ। ਕ੍ਰੀਏਚਰ ਆਫ ਆਈਸ ਏਜ ਕਰਕੇ ਟਾਈਟਲ ਉਹਨਾਂ ਨੇ ਦਿੱਤਾ ਹੈਗਾ। 26 ਜੂਨ ਤੋਂ ਲੈ ਕੇ 16 ਅਗਸਤ ਤੱਕ ਤੁਸੀਂ ਆਪਣੇ ਬੱਚਿਆਂ ਨੂੰ ਜਾਓ, ਲੈ ਕੇ 14 ਐਸੀਆਂ ਆਈਟਮਾਂ ਨਕਲੀ ਜਿਹੜੀਆਂ ਉਹਨਾਂ ਨੇ ਤਿਆਰ ਕੀਤੀਆਂ ਕਿ ਤੁਹਾਨੂੰ ਭੁਲੇਖਾ ਮਿਲੂਗਾ ਕਿ ਆਈਸ ਏਜ ਦੇ ਵਿੱਚ ਤੁਸੀਂ ਦਾਖਲ ਹੋ ਗਏ। ਅਜੀਬੋ ਗਰੀਬ ਜੇ ਜਾਨਵਰ ਉੱਥੇ ਤੁਹਾਨੂੰ ਦੇਖਣਗੇ, ਔਰ ਐ ਨਹੀਂ ਕਿ ਲੱਗਦੇ ਨੇ ਕਿ ਨਕਲੀ, ਨਾ ਉਹ ਵਾਕਈ ਐ ਲੱਗਣਗੇ ਕਿ ਅਸਲੀ ਨੇ। ਟਾਈਮ ਪਾਸ ਜਿਹਾ ਕੰਮ ਨਹੀਂ ਕੀਤਾ ਹੈਗਾ ਉਹਨਾਂ ਨੇ, ਟਿਕਟ ਲੈ ਕੇ ਜਾ ਸਕਦੇ ਹੋ ਇੱਥੇ ਦੀ ਵੀ। ਤੇ ਉਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਐਕਟੀਵਿਟੀ, ਸਿਡਨੀ ਓਪੇਰਾ ਹਾਊਸ ਦੇ ਉੱਤੇ ਐਕਟੀਵਿਟੀਜ਼ ਹੁੰਦੀਆਂ ਨੇ, ਤੇ ਇਹਨਾਂ ਦਿਨਾਂ ਦੇ ਵਿੱਚ ਉਹਦੇ ਬਾਹਰ ਸਿਰਫ ਵੀਕਐਂਡ ਦੇ ਉੱਤੇ ਥੋੜੀ ਕੁ ਦੇਰ ਦੇ ਲਈ ਉਹ ਕਰਨ ਜਾ ਸਕਦੇ ਹੋ। ਹੋਰ ਤੁਹਾਨੂੰ ਕੀ ਦੱਸੀਏ ਹੁਣ,
1: ਹੋਰ ਤਾਂ
0: ਲੂਨਾ ਪਾਰਕ ਜਾਓ, ਲੂਨਾ ਪਾਰਕ ਦੇ ਵਿੱਚ ਵੀ ਛੁੱਟੀਆਂ ਦੇ ਵਿੱਚ ਕੁਛ ਨਾ ਕੁਛ ਹੁੰਦਾ ਹੀ ਰਹਿੰਦਾ ਹੈਗਾ।
1: ਬਾਅਦ ਤੁਸੀਂ ਕਹਿਣਾ ਭਾਜੀ ਮੈਨੂੰ ਟਾਈਮ ਦਾ ਦੱਸਿਆ ਨਹੀਂ ਸੀ, ਪਹਿਲਾਂ ਟਾਈਮ ਵੀ ਦੇਖ ਲਓ। ਹਾਂ,
0: ਸੋ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ, ਬਾਕੀ ਜੇ ਕੋਈ ਰਹਿ ਗਈ ਤਾਂ ਤੁਸੀਂ ਸਾਨੂੰ ਦੱਸ ਦਿਓ। ਹਾਲ ਫਿਲਹਾਲ ਹੁਣ ਆਪਾਂ ਲਈਏ ਇਜਾਜ਼ਤ ਭਾਜੀ,
1: ਹਾਂਜੀ ਜੀ ਬਿਲਕੁਲ,
0: ਇਜਾਜ਼ਤ ਲੈ ਕੇ ਤੇ ਫਿਰ ਆਪਾਂ ਚੱਲੀਏ, ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ।
1: ਹਾਂਜੀ,
0: ਤੇ ਖਬਰ ਬੜੀ ਬੇਕਾਰ ਸੀਗੀ
1: ਅੱਜ, ਨੌਲੇਜ ਵਾਲੀਆਂ ਵੀ ਖਬਰਾਂ ਸੀ ਇਦਾਂ ਦੀ, ਅੱਜ ਸਾਰਾ
0: ਕੁਝ ਹੁਣ ਹਮੇਸ਼ਾ ਹੀ ਨੌਲੇਜ ਵਾਲੀਆਂ ਖਬਰਾਂ
1: ਆਪਾਂ, ਵਧੀਆ
0: ਖਬਰਾਂ ਕਿੱਥੇ ਦਿੰਦੇ ਆ,
1: ਵਿੱਚ ਵਿੱਚ ਕਰਦਿਆ ਕਰਾਂਗੇ ਵਿੱਚ, ਪਰ ਇਹ ਵੀ ਨੌਲੇਜ ਵਾਲੀਆਂ ਸੀ ਅੱਜ। ਹਾਂਜੀ,
0: ਚਲੋ ਚਲੋ, ਇਜਾਜ਼ਤਾਂ ਜੀ, ਰੱਖੋ ਸਿਹਤਾਂ ਦਾ ਖਿਆਲ,
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ ਸੋ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੇ, ਕਰ ਰਹੇ ਹੋਵੋਗੇ ਸ਼ੁਕਰਾਨਾ ਉਸ ਰੱਬ ਦਾ ਅੱਜ ਦਾ ਦਿਨ ਜੋ ਮਿਲਿਆ, ਇਹ ਸਵਾਸ ਚੱਲ ਰਹੇ ਨੇ, ਉਹ ਕਰੀਏ ਸ਼ੁਕਰਾਨਾ। ਅਤੇ ਆਸ ਕਰਦਾ ਹਾਂ ਕਿ ਇਸ ਸ਼ੁਕਰਾਨੇ ਵਜੋਂ ਚਿਹਰੇ 'ਤੇ ਮੁਸਕਰਾਹਟ ਹੋਵੇਗੀ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ, ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਸਾਰਾ ਦਿਨ ਸਜਾ ਕੇ ਰੱਖਿਓ ਆਪਣੇ ਚਿਹਰੇ 'ਤੇ, ਇਹ ਤੁਹਾਡੇ ਚਿਹਰੇ ਦਾ ਸ਼ਿੰਗਾਰ ਆ, ਇਹ ਤੁਹਾਡੇ ਚਿਹਰੇ ਦਾ ਮੇਕਅਪ ਹੈ, ਇਸ ਤੋਂ ਬਿਹਤਰ ਦੁਨੀਆ ਦਾ ਕੋਈ ਹੋਰ ਮੇਕਅਪ ਨਹੀਂ ਹੋ ਸਕਦਾ, ਜਿੰਨੇ ਮਰਜ਼ੀ ਪੈਸੇ ਖਰਚ ਲਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਫਿਲੀਪੀਨ ਮੂਲ ਦੀ ਹੌਲੀ ਜਿਹੀ ਉਮਰ ਦੀ ਕੁੜੀ, ਥੋੜ੍ਹਾ ਡਰੀ ਜੀ, ਸਹਿਮੀ ਜੀ, ਅੰਗਰੇਜ਼ੀ 'ਚ ਕਹਿ ਲਈਏ ਤਾਂ ਕੰਫਿਊਜ਼ ਜੀ ਜਾਪ ਰਹੀ ਸੀ। ਕਦੀ ਚੋਰ ਅੱਖ ਦੇ ਨਾਲ ਕਾਊਂਟਰ ਦੇ ਉੱਤੇ ਗਾਹਕਾਂ ਦੀ ਲੱਗੀ ਲੈਣ ਨੂੰ ਵੇਖਦੀ, ਅਤੇ ਕਦੀ ਆਪਣੇ ਆਪ ਦੇ ਵਿੱਚ ਕੁਛ ਸੋਚਣ ਲੱਗ ਪੈਂਦੀ। ਘਬਰਾਹਟ ਉਸ ਦੇ ਚਿਹਰੇ ਤੋਂ ਸਾਫ਼ ਦਿਖਾਈ ਦਿੰਦੀ ਸੀ। ਇੱਕ ਦੋ ਵਾਰੀ ਨੋਟ ਕੀਤਾ, ਫਿਰ ਰਿਹਾ ਨਾ ਗਿਆ। ਮੈਂ ਹੌਲੀ ਜਿਹੀ ਪੁੱਛ ਹੀ ਲਿਆ, ਕੁੜੀ ਇਹ ਨਵੀਂ ਹੈ? ਹਾਂ ਦੇ ਵਿੱਚ ਸਿਰ ਹਿਲਾਉਂਦੀ ਕਹਿਣ ਲੱਗੀ। ਹੁਣੇ ਹੀ ਓਰੀਐਂਟੇਸ਼ਨ ਹੋਈ ਹੈ ਮੇਰੀ, ਅੱਜ ਜੌਬ ਦੇ ਉੱਤੇ ਪਹਿਲਾ ਦਿਨ ਹੈ, ਇਹ ਮੇਰੀ ਪਹਿਲੀ ਸ਼ਿਫਟ ਹੈ, ਕਈ ਚੀਜ਼ਾਂ ਹਾਲੇ ਮੇਰੀ ਸਮਝ ਤੋਂ ਬਾਹਰ ਨੇ, ਕਈ ਆਈਟਮਾਂ ਮੈਂ ਸਕੈਨ ਕਰਦੀ ਹਾਂ ਪਰ ਜਿੱਦਾਂ ਮੈਨੂੰ ਦੱਸਿਆ ਗਿਆ ਵਾ ਉੱਦਾਂ ਸਕਰੀਨ ਦੇ ਉੱਤੇ ਸ਼ੋਅ ਨਹੀਂ ਕਰਦੀਆਂ, ਕਈ ਤਾਂ ਮੈਨੂੰ ਨੰਬਰ ਹੀ ਨਹੀਂ ਲੱਭ ਰਹੇ। ਮੈਨੂੰ ਡਰ ਆ ਕਿ ਕਿਤੇ ਮੈਂ ਪੈਸੇ ਵੱਧ ਘੱਟ ਨਾ ਲੈ ਲਵਾਂ। ਇੰਨਾ ਕਹਿ ਕੇ ਲਾਗੇ ਪਏ ਕਾਗਜ਼ ਫਰੋਲਣੇ ਸ਼ੁਰੂ ਕਰ ਦਿੱਤੇ। ਉਸਦੀ ਇਹ ਗੱਲ ਸੁਣ ਕੇ ਮੈਨੂੰ ਆਪਣੀ ਅੰਮ੍ਰਿਤਸਰ ਵਾਲੀ ਨੌਕਰੀ ਯਾਦ ਆ ਗਈ। ਮੇਰਾ ਵੀ ਪਹਿਲਾ ਦਿਨ ਮੈਨੂੰ ਚੇਤੇ ਆ ਗਿਆ, ਹੋਟਲ ਦੇ ਵਿੱਚ ਕਿਚਨ 'ਚ ਖਲੋਤੇ ਹੋਏ ਦੀ ਜਦੋਂ ਟਾਈ ਦੇ ਉੱਤੇ ਤੜਕੇ ਦੇ ਛਿੱਟੇ ਆਣ ਪਏ ਅਤੇ ਥੰਧਿਆਈ ਤੋਂ ਤਿਲਕ ਕੇ ਲਿਬੜੀ ਹੋਈ ਨਵੀਂ ਨਕੋਰ ਪੈਂਟ ਅਤੇ ਮੁੜ ਕੇ ਆਪਣੇ ਉੱਤੇ ਹੱਸਦਾ ਹੋਇਆ ਸਾਰਾ ਉਹ ਕਿਚਨ ਦਾ ਸਟਾਫ, ਰੋਣ ਹਾਕਾ ਜਿਹਾ ਹੋ ਗਿਆ ਸੀ ਮੈਂ ਕੁਛ ਹੀ ਪਲਾਂ ਦੇ ਵਿੱਚ। ਸੋਚ ਰਿਹਾ ਸਾਂ ਕਦੋਂ 2 ਵੱਜਣ ਅਤੇ ਕਦੋਂ ਮੈਂ ਕਾਦੀਆਂ ਵਾਲੀ ਗੱਡੀ ਫੜਾਂ, ਕਦੋਂ ਮੈਂ ਕਾਦੀਆਂ ਵਾਲੀ ਗੱਡੀ ਫੜ ਕੇ ਬਤਾਲੇ ਅੱਪੜ ਜਾਵਾਂ ਅਤੇ ਆਪਣੀ ਮਾਂ ਦੀ ਬੁੱਕਲ ਦੇ ਵਿੱਚ ਵੜ ਜਾਵਾਂ। ਸਾਰਿਆਂ ਦੇ ਮਜ਼ਾਕ ਦਾ ਪਾਤਰ ਬਣਿਆ ਇੱਥੇ ਮੈਂ ਬਹੁਤਾ ਸਮਾਂ ਨਹੀਂ ਕੱਢ ਸਕਦਾ। ਅਜੇ ਸੋਚ ਹੀ ਰਿਹਾ ਸੀ ਕਿ ਕਿਸੇ ਨੇ ਮੋਢੇ ਤੋਂ ਆਣ ਹਲੂਣਾ। ਉਹ ਲੇਸਲੀ ਨਾਂ ਦਾ ਉਸ ਰਸੋਈ ਦਾ ਸੁਪਰਵਾਈਜ਼ਰ ਸੀ। ਆਖਣ ਲੱਗਾ, ਪੁੱਤ ਘਬਰਾਈ ਨਾ, ਇਹ ਜੋ ਤੇਰੇ ਨਾਲ ਹੋ ਰਿਹਾ ਨਾ ਇਹ ਸਾਰਿਆਂ ਦੇ ਨਾਲ ਹੀ ਹੁੰਦਾ, ਮੇਰੇ ਸਮੇਤ ਸਾਰਿਆਂ ਨਾਲ ਹੋਇਆ। ਪਰ ਮੇਰਾ ਪੁੱਤ ਡਰੀ ਨਾ, ਮੈਂ ਤੇਰੇ ਨਾਲ ਹਾਂ। ਅਤੇ ਨਾਲ ਹੀ ਸਾਰੇ ਸਟਾਫ ਨੂੰ ਸੰਬੋਧਨ ਕਰਦਿਆਂ ਆਖਣ ਲੱਗਾ, ਖਬਰਦਾਰ ਹੋਏ, ਕਿਸੇ ਨੇ ਮੁੰਡੇ ਨੂੰ ਤੰਗ ਕੀਤਾ ਤਾਂ। ਮੈਨੂੰ ਇੰਝ ਲੱਗਾ ਜਿੱਦਾਂ ਮਰਦੇ ਦੇ ਉੱਤੇ ਕਿਸੇ ਨੇ ਪਾਣੀ ਛਿਣਕ ਕੇ ਜਾਨ ਬਚਾ ਲਈ ਹੋਵੇ। ਜਾਨ ਬਚੀ, ਸਾਹ 'ਚ ਸਾਹ ਆਇਆ। ਮੁੜ ਕੇ ਉਸੇ ਸੁਪਰਵਾਈਜ਼ਰ ਨੇ 3 ਮਹੀਨੇ ਦਾ ਮੇਰਾ ਢਾਲ ਦਾ ਕੰਮ ਕੀਤਾ, ਉਸ ਰਸੋਈ ਦੇ ਵਿੱਚ ਢਾਲ ਬਣ ਕੇ ਮੇਰੀ ਰਾਖੀ ਕੀਤੀ। ਕੋਈ ਵੀ ਕੁਛ ਕਹਿੰਦਾ ਤਾਂ ਮੇਰੇ ਕਹਿਣ ਤੋਂ ਪਹਿਲਾਂ ਉਹ ਆਪ ਹੀ ਜਵਾਬ ਦੇ ਦਿੰਦਾ। ਮੈਨੂੰ ਯਾਦ ਹੈ ਆਖਰੀ ਦਿਨ ਸੀ ਉਹ, ਮੈਂ ਉਸ ਕੋਲ ਗਿਆ ਅਤੇ ਕਿਹਾ, ਅੰਕਲ ਤੇਰੀਆਂ ਕੀਤੀਆਂ ਮਿਹਰਬਾਨੀਆਂ ਦਾ ਮੁੱਲ ਮੈਂ ਜ਼ਰੂਰ ਮੋੜਾਂਗਾ ਜ਼ਿੰਦਗੀ ਦੇ ਵਿੱਚ। ਅਤੇ ਹੱਸਦਾ ਹੋਇਆ ਕਹਿਣ ਲੱਗਾ,
ਵੇਲਾ ਆਊਗਾ ਤੇ ਮੋੜ ਦਵੀ ਭਲਿਆ। ਪਰ ਇਸ ਤੋਂ ਪਹਿਲਾਂ ਕਿ ਵੇਲਾ ਆਉਂਦਾ, ਵੇਲਾ ਖੁੰਝ ਚੁੱਕਾ ਸੀ ਕੁਛ ਹਫ਼ਤੇ ਪਹਿਲਾਂ। ਜੋ ਅੰਕਲ ਰਸੋਈ ਦੇ ਵਿੱਚ ਕੰਮ ਕਾਰ ਕਰਦਾ ਦਿਖਦਾ ਸੀ, ਖਬਰ ਮਿਲੀ ਕਿ ਉਹਨੂੰ ਹਾਰਟ ਅਟੈਕ ਆ ਗਿਆ। ਲੈਸਲੀ ਅੰਕਲ ਹੁਣ ਪੂਰਾ ਹੋ ਚੁੱਕਾ ਸੀ, ਉਹ ਇਸ ਦੁਨੀਆ ਦੇ ਵਿੱਚ ਨਹੀਂ ਸੀ। ਅਤੇ ਮੈਨੂੰ ਇੱਕ ਹੀ ਝੋਰਾ, ਉਹਦੀਆਂ ਕੀਤੀਆਂ ਮਿਹਰਬਾਨੀਆਂ, ਉਹਦੇ ਕਰਜ਼ ਮੈਂ ਕਿੱਦਾਂ ਉਤਾਰਾਂਗਾ? ਮੈਨੂੰ ਤਾਂ ਮੌਕਾ ਹੀ ਨਹੀਂ ਮਿਲਿਆ। ਇੰਨੇ ਨੂੰ ਪਿੱਛੋਂ ਉੱਚੀ ਸਾਰੀ ਆਵਾਜ਼ ਪਈ। ਇਸ ਆਵਾਜ਼ ਨੇ ਮੇਰੀ ਭੂਤਕਾਲ ਵਾਲੀਆਂ ਸਾਰੀਆਂ ਸੋਚਾਂ ਦੀ ਲੜੀ ਤੋੜ ਦਿੱਤੀ। ਮੁੜ ਕੇ ਵੇਖਿਆ ਤਾਂ ਕਤਾਰ ਦੇ ਵਿੱਚੋਂ ਇੱਕ ਗੋਰਾ ਗੁੱਸੇ ਹੋ ਰਿਹਾ ਸੀ ਉਸ ਕੁੜੀ ਨੂੰ। ਉਹ ਕਹਿ ਰਿਹਾ ਸੀ, ਇੰਨੀ ਦੇਰ ਕਿਉਂ ਲੱਗ ਰਹੀ ਹੈ, ਮੈਂ ਛੇਤੀ ਜਾਣਾ, ਅਸੀਂ ਵਿਹਲੇ ਨਹੀਂ। ਮੈਂ ਉਸੇ ਵੇਲੇ ਆਪ ਮਹਾਰਾਈ ਆਖ ਉੱਠਿਆ, ਸੱਜਣੋ ਥੋੜ੍ਹਾ ਹੌਂਸਲਾ ਰੱਖੋ, ਥੋੜ੍ਹਾ ਸਬਰ ਰੱਖੋ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਕੁੜੀ ਅੱਜ ਨਵੀਂ ਆ, ਇਹਦਾ ਅੱਜ ਪਹਿਲਾ ਦਿਨ ਆ ਕੰਮ ਦੇ ਉੱਤੇ। ਮੇਰੀ ਬੇਨਤੀ ਕਿ ਤੁਸੀਂ ਸਾਰੇ ਆਪਣਾ ਪਹਿਲਾ ਦਿਨ ਕੰਮ ਦੇ ਉੱਤੇ ਯਾਦ ਕਰਕੇ ਵੇਖੋ, ਸ਼ਾਇਦ ਤੁਹਾਨੂੰ ਇਸ ਕੁੜੀ ਦੀ ਇਸ ਟਾਈਮ ਅਵਸਥਾ ਸਮਝ ਆ ਜਾਵੇ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਪਹਿਲੇ ਦਿਨ ਜੌਬ ਦੇ ਉੱਤੇ ਕਿੱਦਾਂ ਲੰਘਦਾ। ਬਸ ਉੱਦਾਂ ਦੇ ਹੀ ਹਾਲਾਤ ਇਸ ਕੁੜੀ ਦੇ ਨੇ, ਫਿਰ ਕੀ ਸੀ ਰੌਲਾ ਪਾਉਂਦੇ। ਸਾਰੇ ਗੋਰੇ ਇੱਕਦਮ ਚੁੱਪ ਹੋ ਗਏ। ਬਹੁਤਿਆਂ ਦੇ ਬੁੱਲਾਂ ਦੇ ਉੱਤੇ ਹੁਣ ਸੌਰੀ ਸੀ। ਉਹ ਗੋਰਾ ਜਿਹੜਾ ਸਭ ਤੋਂ ਉੱਚੀ ਰੌਲਾ ਪਾ ਰਿਹਾ ਸੀ, ਉਹਨੇ ਵੀ ਉੱਚੀ ਦੇਣੀ ਸੌਰੀ ਕਿਹਾ। ਇੱਧਰ ਘੁੰਮ ਕੇ ਆਪਣਾ ਸੌਦਾ ਫੜਨ ਦੇ ਲਈ ਜਦੋਂ ਕੁੜੀ ਦੇ ਨਾਲ ਆਈ ਕੰਟੈਕਟ ਹੋਇਆ ਤਾਂ ਅੱਖਾਂ ਹੀ ਅੱਖਾਂ ਦੇ ਵਿੱਚ ਉਹ ਥੈਂਕ ਯੂ ਕਹਿ ਰਹੀ ਸੀ। ਪਰ ਮੈਂ ਗਰੋਸਰੀ ਦੇ ਝੋਲੇ ਚੁੱਕੀ ਬਾਹਰ ਨੂੰ ਜਾਂਦਾ ਇਹੋ ਹੀ ਸੋਚ ਰਿਹਾ ਸੀ ਕਿ ਅੱਜ ਮੈਂ ਕਿੰਨਾ ਹਲਕਾ ਫੁਲਕਾ ਮਹਿਸੂਸ ਕਰ ਰਿਹਾ। ਸ਼ਾਇਦ ਲੇਸਲੀ ਅੰਕਲ ਦੇ ਵੱਲੋਂ ਚਾੜਿਆ ਗਿਆ ਕਰਜ਼ਾ ਅੱਜ ਮੈਂ ਉਤਾਰ ਦਿੱਤਾ, ਜਾਂ ਫਿਰ ਉਸ ਚਾੜੇ ਕਰਜ਼ੇ ਦੇ ਵਿੱਚੋਂ ਇੱਕ ਨਿੱਕੀ ਜਿਹੀ ਕਿਸ਼ਤ ਅੱਜ ਮੈਂ ਮੋੜ ਦਿੱਤੀ ਹੈ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ, ਅਤੇ ਸਾਡੇ ਤੱਕ ਪਹੁੰਚਾਉਣ ਦਾ ਜ਼ਰੀਆ ਬਣੇ ਸੀ ਸੁਖਵਿੰਦਰ ਸਿੰਘ ਪਰਵਾਲ ਜੀ। ਅਤੇ ਮੈਂ ਆਸ ਕਰਦਾ ਕਿ ਤੁਸੀਂ ਸਾਰਿਆਂ ਨੇ ਪਸੰਦ ਕੀਤੀ ਹੋਏਗੀ। ਸਾਡੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਇੱਦਾਂ ਦਾ ਕੁਛ ਨਾ ਕੁਛ ਜ਼ਰੂਰ ਵਾਪਰਦਾ। ਜਦੋਂ ਕੋਈ ਬਿਲਕੁਲ ਅਣਜਾਣ ਬੰਦਾ ਆ ਕੇ ਸਾਡੇ ਮੋਢੇ 'ਤੇ ਹੱਥ ਧਰ ਦਿੰਦਾ, ਉਹ ਸਾਡੀ ਮਦਦ ਕਰਦਾ, ਉਹ ਸਾਡਾ ਆਪਣਾ ਨਾਂ ਹੋ ਕੇ ਵੀ ਸਾਨੂੰ ਰੱਬ ਲੱਗਣ ਲੱਗ ਪੈਂਦਾ। ਅਤੇ ਜ਼ਰੂਰੀ ਨਹੀਂ

0: ਭਰਨਾ ਤਾਂ ਆਪਾਂ ਖਾਲੀ ਭਾਂਡਿਆਂ ਨੂੰ ਆ, ਜਿਹਨੂੰ ਪਹਿਲਾਂ ਹੀ ਪਤਾ ਕਿਸੇ ਦਾ ਸੁੱਖ ਦੁੱਖ ਕੀ ਹੁੰਦਾ, ਜਿਹਨੂੰ ਪਹਿਲਾਂ ਹੀ ਪਤਾ ਵਾ ਲੋੜਵੰਦ ਦੇ ਨਾਲ ਕਿੱਦਾਂ ਖੜਨਾ, ਉਹਨੂੰ ਤੁਸੀਂ ਕੀ ਦੱਸੋਗੇ? ਉਹਦੇ ਕੋਲ ਤਾਂ ਤੁਸੀਂ ਸਿੱਖੋਗੇ, ਉਹਦੇ ਕੋਲ ਤਾਂ ਤੁਸੀਂ ਸਿੱਖਿਆ, ਉਹ ਤੁਹਾਡਾ ਗੁਰੂ ਹੋ ਗਿਆ, ਅਤੇ ਉਹ ਚੰਗਿਆਈ ਤੁਸੀਂ ਅੱਗੇ ਤੋਰਨੀ ਆ। ਸਮਾਂ ਕੱਢ ਕੇ ਆਪਾਂ ਵੀ ਯਾਦ ਕਰਿਆ ਕਰੀਏ ਕਿੰਨੇ ਕਿੱਥੇ ਕੀ ਸਾਡੇ ਨਾਲ ਕੀਤਾ। ਅੱਜ ਉਹ ਸਾਨੂੰ ਹਲਕਾ ਲੱਗੇ, ਪਰ ਉਸ ਸਮੇਂ ਉਹਦੀ ਕੀ ਅਹਿਮੀਅਤ ਸੀ? ਅਤੇ ਕੋਸ਼ਿਸ਼ ਕਰੀਏ ਜਿੱਥੇ ਕਿਤੇ ਸਾਡੀ ਲੋੜ ਆ ਕਿਸੇ ਨੂੰ, ਕਿਸੇ ਲੋੜਵੰਦ ਨੂੰ, ਉੱਥੇ ਆਪਾਂ ਉਹਦੇ ਲਈ ਉੱਦਾਂ ਦਾ ਬਣ ਕੇ ਖੜ ਜਾਈਏ। ਅਤੇ ਫਿਰ ਤੁਹਾਨੂੰ ਯਕੀਨ ਮੰਨਿਓ ਬੋਝ ਨਹੀਂ ਲੱਗੂਗਾ, ਸਟ੍ਰੈਸ ਨਹੀਂ ਆਊਗਾ, ਤੁਹਾਡੇ ਮਨ ਦੇ ਉੱਤੇ ਭਾਰ ਨਹੀਂ ਹੋਊਗਾ। ਉਸ ਦਿਨ ਤੁਸੀਂ ਕਿੰਨੇ ਵੀ ਬਿਜ਼ੀ ਹੋਵੋਗੇ ਤੁਹਾਨੂੰ ਮਾਣ ਮਹਿਸੂਸ ਹੋਊਗਾ, ਤੁਸੀਂ ਆਪਣੇ ਘਰ ਨੂੰ ਇੱਕ ਸ਼ਾਬਾਸ਼ੀ ਲੈ ਕੇ ਜਾਓਗੇ, ਆਪਣੇ ਆਪ ਦੇ ਲਈ ਆਪ ਦਿੱਤੀ ਹੋਈ ਇੱਕ ਸ਼ਾਬਾਸ਼ੀ, ਕਿਉਂਕਿ ਸਭ ਤੋਂ ਬਿਹਤਰ ਬੰਦਾ ਆਪਣੇ ਆਪ ਨੂੰ ਜਾਣ ਸਕਦਾ, ਆਪਣੇ ਆਪ ਨੂੰ ਪੜ੍ਹ ਸਕਦਾ, ਸਭ ਤੋਂ ਬਿਹਤਰ ਆਪਣੇ ਆਪ ਦੀ ਕੋਖ ਪੜਤਾਲ ਕਰ ਸਕਦਾ। ਕੋਈ ਹੋਰ ਉਹ ਕਦੀ ਵੀ ਨਹੀਂ ਜਾਣ ਸਕਦਾ ਜੋ ਤੁਹਾਨੂੰ ਤੁਹਾਡੇ ਬਾਰੇ ਪਤਾ। ਸੋ ਇਸ ਕਰਕੇ ਜੋ ਤੁਸੀਂ ਆਪਣੇ ਆਪ ਨੂੰ ਸ਼ਾਬਾਸ਼ੀ ਦੇਣੀ ਆ, ਉਹ ਬਾਹਰੋਂ ਮਿਲੀ ਕਿਸੇ ਸ਼ਾਬਾਸ਼ੀ ਤੋਂ ਕਿਤੇ ਵੱਡੀ ਹੈ। ਬਾਹਰਲੇ ਤਾਂ ਕਿਸੇ ਨੂੰ ਫਿਰ ਵੀ ਭੁਲੇਖਾ ਪਿਆ ਹੋ ਸਕਦਾ, ਉਹਨੂੰ ਫਿਰ ਵੀ ਤੁਸੀਂ ਕਿਤੇ ਝੂਠ ਦੱਸਿਆ ਹੋ ਸਕਦਾ, ਪਰ ਆਪਣੇ ਆਪ ਨੂੰ ਬੰਦਾ ਕਦੀ ਝੂਠ ਨਹੀਂ ਬੋਲ ਸਕਦਾ। ਤੁਹਾਨੂੰ ਖੁਦ ਨੂੰ ਪਤਾ ਹੋਊਗਾ ਕਿ ਤੁਸੀਂ ਜੋ ਕੀਤਾ ਉਹ ਨਿਰਸਵਾਰਥ ਕੀਤਾ ਜਾਂ ਉਹਦੇ ਪਿੱਛੇ ਵੀ ਕੁਝ ਨਾ ਕੁਝ ਲੁਕਿਆ। ਅਕਸਰ ਹੀ ਜੱਗ ਨੂੰ ਕੁਝ ਹੋਰ ਦਿਖਦਾ, ਸੱਚਾਈ ਉਹਦੇ ਪਿੱਛੇ ਕੁਝ ਹੋਰ ਹੁੰਦੀ ਹੈ। ਪਰ ਜੋ ਤੁਸੀਂ ਆਪ ਆਪਣੇ ਆਪ ਦੇ ਬਾਰੇ ਵੇਖਦੇ ਹੋ, ਜੋ ਤੁਸੀਂ ਆਪਣੇ ਅੰਦਰ ਨੂੰ ਪੜ੍ਹਦੇ ਹੋ, ਜੋ ਕਰਜ਼ਦਾਰੀਆਂ ਤੁਹਾਨੂੰ ਪਤਾ ਨੇ ਉਹ ਕਿਸੇ ਹੋਰ ਨੂੰ ਨਹੀਂ ਪਤਾ ਹੋ ਸਕਦੀਆਂ। ਸੋ ਕੋਸ਼ਿਸ਼ ਕਰੀਏ ਕੋਈ ਤੁਹਾਡੇ ਨਾਲ ਚੰਗਾ ਕਰਦਾ ਅਤੇ ਉਸ ਚੰਗੇ ਨੂੰ ਆਪਾਂ ਅੱਗੇ ਹੋਰਾਂ ਦੇ ਨਾਲ ਕਰੀਏ। ਧੰਨਵਾਦ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਬੇਬੀ ਕੋ ਬੇਸ ਪਸੰਦ ਹੈ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਹੰਸ ਔਰ ਸੁਣਦੇ ਰਹੋ ਰੇਡੀਓ ਹਾਂਜੀ 1604।

0: ਗੌੜੀ ਸੁਖਮਣੀ ਮਹੱਲਾ ਪੰਜਵਾਂ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ
1: ਸਿਮਰੋ ਜਸਪ ਸੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਇਕਾਖਰ
1: ਕੈ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਕੁਨ ਸੰਗ ਮੋਹੇ ਉਧਾਰੋ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਂਦਨ ਜਾਗੈ
1: ਪ੍ਰਭ ਕੈ ਸਿਮਰਨ ਭਉਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬਨ ਦਾ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਸਿਤ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਾਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੂਝੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੇ ਬੇਮੁਤਾ ਜੀ ਪ੍ਰਭ ਕੋ ਸਿਮਰੈ ਸੀ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਆਂਦਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨ ਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇ ਜਨ ਜਿਨ ਕੁਰ ਪਵ ਮਾਇਆ ਨਾਨਕ ਤਿੰਜਨ ਸਰਨੀ ਪਿਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਗ ਬੇਦੋ ਪਾਏ
1: ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁੰਜ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪਣੇ ਅੰਕਾਰਾ
0: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋਕ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜਹਿ ਮਹਾ ਭੈਣ ਦੂਤ ਜਮਦਾ ਲੈ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹਿ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ
0: ਅਨਕ ਪੁਨਹ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਗਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੁਹ ਸੁਖੀਆ
1: ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਸੂਤਤ ਨਾਹੀ ਕੋ ਲਖਬਾਹੀ ਨਾਮ ਜਪੈ ਤੈ ਪਾਰ ਪਰਾਹੀ
0: ਅਨਕ ਬਗਨ ਜਹਿ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮੈਲਾ ਮਲਕ ਬਹੋ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ
1: ਐਸਾ ਨਾ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨ ਕੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬੇਅੰਤ ਪ੍ਰੋਗਾਮ ਤੇ ਹਰ ਕੇ ਨਾਮ ਕੀ ਤੂੰ ਉਪਰ ਛਾਮ
0: ਜਹਾਂ ਤਿਰਖਾ ਮਨ ਤੁਝ ਆਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗ ਜਨਾ ਕੀ ਬਰਤਨ ਨਾਮ ਸੰਜਨਾ ਕੈ ਮਨ ਬਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮਨ ਤਨ ਰੰਗ ਰਤੇ ਰੰਗ ਏ ਕੈ ਨਾਨਕ ਜਨ ਕੈ ਬਿਰਦ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾਪਰੈ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭਉ ਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲਕ ਜੀਨਾ ਹਰ ਦਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਾਤ ਪ੍ਰਗਟਨੀ ਛਪੈ
1: ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰਤ ਸਭ ਨਸੈ
1: ਸੰਤ ਕਾ ਸੰਗ ਉਡ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਦੇ ਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤੇ ਆਗਮਨ ਮੱਧੇ ਫਿਰਿਆ ਕਿਆ
1: ਅਨੇਕ ਪ੍ਰਕਾਰ ਕੀ ਹੈ ਵੋ ਜਤਨਾ ਪੁੰਨ ਦਾਨ ਹੋ ਮੈਂ ਵੋ ਰਤਨਾ
0: ਸਰੀਰ ਕਟਾਇ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨੂ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਵੋ ਦਾਨ
0: ਲਿਓਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਤ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੋ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਝੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਉਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿੰਤਿਨ ਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹ ਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
1: ਜਿਸਨ ਕੋ ਪਵਦਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਹੀਂ ਲੇਪਾ
1: ਨਿਧਨ ਕੋ ਧਨ ਤੇਰੋ ਨਾ ਨਿਥਾਵੇ ਕੋ ਨਾ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਨ ਬਖਾਨੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਤ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਣਤਾ ਸੰਘਰਸ ਹੈ
1: ਇਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰਨੇ ਤ੍ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਧ ਜੋ ਰਾਖਨ ਹਾ ਤਿਸਿਓ ਪੀਟ ਨ ਕਰੇ ਗਵਾਰ
0: ਜਾਕੀ ਸੇਵਾ ਨਮ ਨਿਦ ਪਾਵੇ ਤਾਂ ਸੋ ਮੂੜਾ ਮਨ ਹਿਲਾਵੇ
1: ਜੋ ਠਾਕਰ ਸਰ ਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੇ ਦਰਗੈ ਮਾਨ ਤਿਸਹਿ ਬਸਾਰੇ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੜਨਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇਪ ਉਧਾਰੈ ਧੋਏ ਘਰ ਤੋ ਪੀਰ ਪ੍ਰਸਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇ ਹੋ ਪ੍ਰਭ ਦਇਆਲ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਅ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਇ ਤਾ ਸੋ ਪੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹੋ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾ ਕਰ ਤੋਂ ਪਹਿ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂ ਗਨੇਰੇ
0: ਕੋਈ ਨ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾ ਵੈ ਪਤ ਜਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਾਉ ਮੂੜਾ ਕਹੁ ਕਹਾਂ ਕਰੇ
1: ਜਿਸਟਾ ਕਰਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਦਰਸ਼ਨ ਪਾਇਆ।
0: ਅਗਣਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ।
1: ਆਪਣੀ ਅਮਾਨ ਕਛ ਬਹੁਰ ਸਾਲੇ, ਅਗਿਆਨੀ ਮਨ ਰੋਸ ਕਰੇ।
0: ਆਪਣੀ ਪ੍ਰਤੀਤ ਆਪੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨ ਹੋਵੈ।
1: ਜਿਸ ਕੀ ਬਸਤੀ ਸਾਗੇ ਰਾਖੈ, ਪਪਕੀ ਆਗਿਆ ਮਾਨੇ ਮਾਥੈ।
0: ਉਸ ਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਯਾਲ।
1: ਅਨਕ ਪਾਤ ਮਾਇਆ ਕੇ ਸਰ ਪਰ ਹੋਵਤ ਜਾਨ ਅਨੇਕ।
0: ਬਿਰਕੀ ਛਾਇਆ ਸੋ ਰੰਗ ਲਾਵੈ, ਉਹ ਬਿਨ ਸਹਿ ਉਹ ਮਨ ਪਛਤਾਵੈ।
1: ਜੋਤੀ ਸਹਿ ਸੋ ਚਾਲਣ ਹਾਰ, ਲਪਟ ਰਹੋ ਤੈ ਅੰਧ ਅੰਧਾਰ।
0: ਬਟਾਊ ਸਿਓ ਜੋ ਲਾਵੈ ਨੇਹ, ਤਾਂ ਕੋ ਹਾਥ ਨਾ ਆਵੈ ਕੇਹ।
1: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ।
0: ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹਉਮੈ ਮਮਤਾ ਮਾਇਆ।
1: ਮਿਥਿਆ ਰਾਜੁ ਮਨ ਤਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ।
0: ਮਿਥਿਆ ਰਥ ਹਸਤੀ ਅਸ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇ ਖਸਤਾ।
1: ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ।
0: ਅਸਤਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ।
1: ਮਿਥਿਆ ਸਰਨ ਪਰ ਨਿੰਦਾ ਸੁਣੇ, ਮਿਥਿਆ ਹਸ ਪਰ ਦਰੁ ਕੁਹਿਰੇ।
0: ਮਿਥਿਆ ਨੇਤਰ ਪੇਖਤ ਪਰ ਤਿਰ ਰੂਪਾਦ, ਮਿਥਿਆ ਰਸਨਾ ਭੋਜਨ ਅਨਸਵਾ।
1: ਮਿਥਿਆ ਚਿੰਨ ਪਰ ਵਿਕਾਰ ਕੁਤਾਵੈ, ਮਿਥਿਆ ਮਨ ਪਰ ਲੋਭ ਲੁਭਾਵੈ।
0: ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਵਿਕਾਰਾ।
1: ਬਿਨ ਬੂਜੇ ਮਿਥਿਆ ਸਭ ਪੈ, ਸਫਲ ਦੇ ਨਾਨਕ ਹਰ ਹਰ ਨਾਮ ਲੈ।
0: ਬਿਰਥੀ ਸਾਖਤ ਕੀ ਆਰ ਜਾ, ਸੱਚ ਬਿਨਾ ਕਹਿ ਹੋਵਤ ਸੂਚਾ।
1: ਬਿਰਥਾ ਨਾਮ ਬਿਨਾ ਤਨ ਅੰਧ, ਮੁਖਾਵਤਾ ਕਹਿ ਦੁਰਗੰਧ।
0: ਬਿਨ ਸਿਮਰਨ ਬਿਨ ਰੈਣ ਬਿਰਥਾ ਬਿਹਾਏ, ਮੇਘ ਬਿਨਾ ਜੋ ਖੇਤੀ ਜਾਏ।
1: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ, ਜੋ ਕਿਰਪਾ ਤੇ ਨਿਰਾਰ ਧਾਮ।
0: ਧਨ ਧਨ ਤੇ ਜਨ ਜਿਹ ਘਟ ਬਸਿਓ, ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਓ।
1: ਰਹਿਤ ਵਰ ਕਛ ਅਵਰ ਕਮਾਵਤ, ਮਾਨੀ ਪੀਤ ਮਖੋ ਗੰਡਲਾਵਤ।
0: ਜਾਨਨ ਹਾਰ ਪ੍ਰਭੂ ਪਰਵੀਨ, ਬਾਹਰ ਭੇਖ ਨ ਕਾਹੂ ਭੀਨ।
1: ਔਰ ਉਪਦੇਸ਼ ਆਪਣਾ ਕਰੈ, ਆਵਤ ਜਾਵਤ ਜਨ ਮੈਂ ਮਰੈ।
0: ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ।
1: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ, ਨਾਨਕ ਉਂਜਨ ਚੰਨ ਪ੍ਰਾਤਾ।
0: ਕਰੋ ਬੇਨਤੀ ਪਾਰ ਬ੍ਰਹਮ, ਸਭ ਜਾਣੈ ਆਪਣਾ ਕੀਆ ਆਪਹਿ ਮਾਨੈ।
1: ਆਪੇ

0: ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ,
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ,
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ,
0: ਬ੍ਰਹਮ ਗਿਆਨੀ ਕੈ ਧੀਰ ਜੇਕ ਜਿਉਂ ਬਸਦਾ ਕੋ ਖੋਦੈ ਕੋ ਚੰਦਨ ਲੇਪ,
1: ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜੋ ਪਾਵਕ ਕਾ ਸਹਿ ਸੁਭਾਓ,
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ,
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉੱਪਰ ਆਕਾਸ,
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਬਿਮਾਨ,
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ,
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ,
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ,
0: ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ,
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਵਰਸੀ,
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ,
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ, ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ,
0: ਬ੍ਰਹਮ ਗਿਆਨੀ ਏਕ ਉਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਬਿਨਾਸ,
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ,
0: ਬ੍ਰਹਮ ਗਿਆਨੀ ਕੈ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਧਾ,
1: ਬ੍ਰਹਮ ਗਿਆਨੀ ਕੈ ਹੋਏ ਸੁਫਲਾ, ਬ੍ਰਹਮ ਗਿਆਨੀ ਸੁਫਲ ਫਲਾ,
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ,
1: ਬ੍ਰਹਮ ਗਿਆਨੀ ਕੈ ਇਕੈ ਰੰਗ, ਬ੍ਰਹਮ ਗਿਆਨੀ ਕੈ ਬਸੈ ਪ੍ਰਭਸੰਗ,
0: ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪਰਿਵਾਰ,
1: ਬ੍ਰਹਮ ਗਿਆਨੀ ਸਦਾ ਸਰ ਜਗਤ, ਬ੍ਰਹਮ ਗਿਆਨੀ ਇਹ ਬੁੱਧ ਤਿਆਗ,
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ,
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ,
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ, ਬ੍ਰਹਮ ਗਿਆਨੀ ਏਕ ਸੰਗੀਤਾ,
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ,
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ,
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ,
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ,
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ,
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੋ ਸਦਾ ਆਦੇਸ਼,
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ, ਬ੍ਰਹਮ ਗਿਆਨੀ ਸਰਵ ਕਾ ਠਾਕਰ,
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਾਣੈ,
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ,
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ,
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ,
0: ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ,
1: ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ,
0: ਬ੍ਰਹਮ ਗਿਆਨੀ ਕੀ ਸ਼ੋਭਾ, ਬ੍ਰਹਮ ਗਿਆਨੀ ਬਾਣੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ,
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ, ਅੱਠ ਅੱਠ ਸਲੋਕ,
0: ਉਰਧਾਰ ਹੈ ਜੋ ਅੰਤਰ ਨਾਮ, ਸਰਬ ਮੈਂ ਪੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰ ਹੈ, ਨਾਨਕ ਹੋ ਅਪਰਸ ਸਗਲ ਨਿਸਤਾਰ ਹੈ, ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪੀਤ ਨਿਰੰਜਨ ਦਰਸ,
0: ਪਰ ਤੇਰੇ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗਹੇਤ,
1: ਨ ਸੁਨੇ ਕਾਹੁ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ,
0: ਗੁਰ ਪ੍ਰਸਾਦ ਵਿਖਿਆ ਪਰ ਹਰ ਹੈ, ਮਨ ਕੀ ਬਾਸ਼ਨਾ ਮਨ ਤੇ ਟਰ ਹੈ,
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਅਪਰਸ,
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ, ਵਿਸ਼ਨ ਕੀ ਮਾਇਆ ਤੇ ਹੋਏ ਭਿੰਨ,
1: ਕਰਮ ਕਰਤ ਹੋਏ ਨੇ ਕਰਮ, ਤਿਸ ਵੈਸ਼ਨੋ ਕਾ ਨਿਰਮਲ ਧਰਮ,
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਾਤ ਕੀਰਤਨ ਸੰਗ ਰਾਚੈ,
1: ਮੰਤ ਅਨੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ,
0: ਆਪ ਦ੍ਰਿੜੈ ਅਵਰਹਿ ਨਾਮ ਜਪਾਵੈ, ਨਾਨਕ ਹੋ ਵੈਸ਼ਨੋ ਪਰਮਗਤ ਪਾਵੈ,
1: ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ,
0: ਮਨ ਤੇ ਬਿਨਸੈ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ,
1: ਸਾਸੰਗ ਪਾਪਾ ਮਲ ਖੋਵੈ, ਤਿਸ ਭਗਵਤੀ ਕੀ ਮਤ ਉੱਤਮ ਹੋਵੈ,
0: ਭਗਵੰਤ ਕੀ ਟਹਿਲ ਕਰੈ ਨਿਤਨੀਤ, ਮੰਤਾ ਨਰਪੈ ਵਿਸ਼ਨ ਪ੍ਰੀਤ,
1: ਹਰ ਕੇ ਚਰਨ ਹਿਰਦੈ ਵਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ,
0: ਸੋ ਪੰਡਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੂਧ ਹੈ,
1: ਰਾਮ ਨਾਮ ਸਾਰਸ ਪੀਵੈ, ਉਸ ਪੰਡਿਤ ਕੀ ਉਪਦੇਸ਼ ਜਗ ਜੀਵੈ,
0: ਹਰ ਕੀ ਕਥਾ ਹਿਰਦੈ ਵਸਾਵੈ, ਸੋ ਪੰਡਿਤ ਫਿਰ ਜੋ ਨ ਆਵੈ,
1: ਵੇਦ ਪੁਰਾਣ ਸਿਮਰਤ ਬੂਜੈ ਮੂਲ, ਸੁਖ ਮੈਂ ਜਾਣੇ ਸਥੂਲ,
0: ਚਉ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਆਦੇਸ਼,
1: ਬੀਜ ਮੰਤਰ ਸਰਵ ਕੋ ਗਿਆਨ, ਚਉ ਵਰਨਾ ਮੈਂ ਜਪੇ ਕੋ ਨਾਮ,
0: ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਪੂਏ,
1: ਕਰ ਕਿਰਪਾ ਅੰਤਰ ਉਰਧਾਰੇ, ਪਾਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ,
0: ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ,
1: ਆਹੋ ਜੁਗਤ ਕਿਤੇ ਨਾ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ,
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ,
1: ਆਤਮ ਨਾਮ ਤਿਸ ਨਦਰੀ ਆਇਆ, ਦਾਤ ਸੰਤਰ ਭਾਇ ਤਿਨ ਪਾਇਆ,
0: ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗੈ ਪ੍ਰਵਾਨ,
1: ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੋ ਜੀ ਪਰੈ,
0: ਸਗਲ ਸੰਗ ਆਤਮ ਉਦਾਸ, ਐਸੀ ਜੋਗਤ ਨਾਨਕ ਰਾਮਦਾਸ,
1: ਕੀ ਆ ਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ,
0: ਐਸਾ ਹਰਕ ਤੈਸਾ ਸੋਗ, ਸਦਾ ਅਨੰਤ ਹੈ ਨਹੀਂ ਵਿਯੋਗ,
1: ਐਸਾ ਸੁਨ ਤੈਸੀ ਉਸਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ,
0: ਐਸਾ ਮਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ,
1: ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ,
0: ਪਾਰ ਬ੍ਰਹਮ ਕੇ ਸਗਲੇ ਠਾਓ, ਜਿਤ ਜਿਤ ਘਰ ਰਾਖੈ ਤੈਸਾ ਤਿਨਾਓ,
1: ਆਪੇ ਕਨ ਕਰਾਵਨ ਜੋਗ, ਪ੍ਰਭਾਵੈ ਸੋਈ ਫੁਨ ਹੋਗ,
0: ਅਸਰੇ ਆਪ ਹੋਏ ਅੰਤ ਰੰਗ, ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ,
1: ਜੈਸੀ ਮਤ ਦੀ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਕਰਤਾ ਅਵਨਾਸ
0: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
0: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹੈ ਦਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ
0: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
1: ਕਈ ਕੋਟ ਨਵਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
0: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
0: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
1: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ਼ ਭਰਮਾਹੇ
0: ਜਿਤ ਜਿਤ ਲਾਭੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ
1: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ
0: ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨ ਵਿੰਦਰ ਸਿਰ ਛਤਰ
1: ਸਮਦਰੀ ਆਪਣਾ ਸੂਤਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ
0: ਕਈ ਕੋਟ ਰਾਜਸਤਾਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਚਿਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀ
1: ਕਈ ਕੋਟ ਜਾਂ ਕਿਨ ਪ੍ਰਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾ
0: ਸਭ ਤੇ ਨੇਰਾ ਸਭ ਹੂਤੇ ਦੂਰ ਨਾਨਕ ਆਪ ਅਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨਮੈ ਜੀਵੈ ਮਰ ਹੈ ਕਈ ਕੋਟ ਬਹੁ ਜੋਨੀ ਫਿਰ ਹੈ
1: ਕਈ ਕੋਟ ਬੈਠਤੀ ਖਾਏ ਕਈ ਕੋਟ ਖਾਲੇ ਤਕ ਪਾਏ
0: ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ
1: ਜਹ ਜੈ ਬਹਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੇ ਹਾਥੇ
0: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਲਹਮ ਤੇ
0: ਕਈ ਕੋਟ ਦਰਸ਼ਨ ਪ੍ਰਾਪ ਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
1: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
1: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇਕ ਇਕੰਕਾਰ
0: ਕਈ ਕੋਟ ਕੀਨੇ ਬਹੁ ਭਾਤ ਪ੍ਰਭ ਤੇ ਹੋਏ ਬ੍ਰਹਮਾ ਹੈ ਸਮਾਤ
1: ਤਾਕਾ ਅੰਤ ਨਾ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭਾਵੈ ਮਨ ਗਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ
1: ਪ੍ਰਭਾਵੈ ਬਿਨ ਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰੇ ਆਕਾਸ਼ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਕਉ ਮਾਨਕ ਤੇ ਕਿਆ ਹੋਇਆਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸਕਾ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ ਤਾਕਾ ਲੇਖਾ ਨਾ ਗਨੈ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੁਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨ ਥੀਓ
1: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
0: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਉਬ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
0: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਏ ਰਹਿ ਦਿਨ ਰਾਤ
1: ਕਬਹੂ ਮਹਾਕ੍ਰੋਧ ਬਿਕਰਾਲ ਕਬਹੂ ਸਰਬ ਕਿਹੋ ਤਰਵਾਲ
0: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਭੇਖਾਰੀ ਨੀਚ ਕਾ ਸਾਜਾ
1: ਕਬਹੂ ਆਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵਹੀ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ
1: ਕਬਹੂ ਹੋਏ ਪੰਡਿਤ ਕਰੇ ਵਖਿਆਨ ਕਬਹੂ ਮੋਹਨ ਧਾਰੀ ਲਾਵੈ ਧਿਆਨ
0: ਕਬਹੂ ਤਟ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
1: ਕਬਹੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜਿਉਂ ਪ੍ਰਭ ਭਾਵੈ ਤਿਵੈ ਨਚਾਵੈ
1: ਜੋ ਤਿਸ ਜਿਸ ਪਾਵੈ ਸੋਈ ਹੋਏ, ਨਾਨਕ ਦੂਜਾ ਅਵਰਨ ਕੋਏ।
0: ਕਬਹੂ ਸਾਧ ਸੰਗਤ ਇਹੋ ਪਾਵੈ, ਉਸ ਅਸਥਾਨ ਤੇ ਬਹੁਰ ਨ ਆਵੈ।
1: ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ਼।
0: ਮਨ ਤਨ ਨਾਮਰ ਤੇ ਕਰੰਗ, ਸਦਾ ਵਿਸੈ ਪਾਰ ਬ੍ਰਹਮ ਕੈ ਸੰਗ।
1: ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨ।
0: ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ।
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। 8-11 ਸਲੋਕ।
0: ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ, ਨਾਨਕ ਗਰਬ ਗਲੇ। ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
1: ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰ ਪਾਤੀ ਹੋ ਸਵਾਨ।
0: ਜੋ ਜਾਣੈ ਮੈਂ ਜੋ ਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ।
1: ਆਪਸ ਕੋ ਕਰਮੰਤ ਕਹਾਵੈ, ਜਨਮ ਮਰੇ ਬੋ ਜੋਨ ਭਰਮਾਵੈ।
0: ਧਨ ਭੂਮਗਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ।
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ।
0: ਧਨਵੰਤਾ ਹੋਏ ਕਰ ਗੁਰਬਾਵੈ, ਤਰਨ ਸਮਾਨ ਕੱਛ ਸੰਗ ਨ ਜਾਵੈ।
1: ਬਹੁ ਲਸਕਰ ਮਾਨਕ ਉਪਰ ਕਰੇ ਆਸੁ, ਪਲ ਪੀਤਰਤਾ ਕਾ ਹੋਏ ਬਿਨਾਸ।
0: ਸਭ ਤੇ ਆਪ ਜਾਣੈ ਬਲਵੰਤ, ਖਿਨ ਮੈਂ ਹੋਏ ਜਾਏ ਪਸਮੰਤ।
1: ਕਿਸੇ ਨਾ ਬਦੇ ਆਪ ਹੰਕਾਰੀ, ਧਰਮ ਰਾਇ ਤਿਸ ਕਰੇ ਖੁਆਰੀ।
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ, ਸੋ ਜਾਨ ਨਾਨਕ ਦਰ ਗੈ ਪਰਵਾਨ।
1: ਕੋਟ ਕਰਮ ਕਰੇ ਹੋ ਤਾਰੈ, ਸਰਮ ਪਾਵੈ ਸਗਲੇ ਬਿਰਥਾਰੈ।
0: ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ।
1: ਅਨਕ ਯਤਨ ਕਰਾ ਤੁਮ ਨੀ ਦਰਵੈ, ਹਰ ਦਰ ਗੈ ਕੋ ਕੈਸੈ ਗਵੈ।
0: ਆਪਸ ਕਉ ਜੋ ਭਲਾ ਕਹਾਵੈ, ਤਿਸਹਿ ਭਲਾਈ ਨਿਕਟ ਨਾ ਆਵੈ।
1: ਸਰਬ ਕਿਰਿਆਂ ਜਾ ਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ।
0: ਜਬ ਲਗ ਜਾਣੈ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾਹੀ ਕੋਏ।
1: ਜਾਵੇ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਬ ਜੋਨ ਮੈਂ ਫਿਰਦਾ।
0: ਜਬ ਧਾਰੈ ਕੋ ਬੈਰੀ ਮੀ, ਤਬ ਲਗ ਨਿਹਚਲ ਨਾਹੀ ਚੀਤ।
1: ਜਬ ਲਗ ਮੋਹ ਮਗਨ ਸੁਮਾਏ, ਤਬ ਲਗ ਧਰਮ ਲੈ ਦੇ ਸਜਾਏ।
0: ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰਪ੍ਰਸਾਦ ਨਾਨਕ ਹੋਂ ਛੂਟੈ।
1: ਐਸ ਕਟੇਲਾ ਕੋਟ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ।
0: ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ।
1: ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਤ ਬਿਤੈ ਸਭ ਕਾਜੈ।
0: ਨਾਮ ਰੰਗ ਸਰਬ ਸੁਖ ਹੋਏ, ਬਡਭਾਗੀ ਕਿਸੈ ਪ੍ਰਾਪਤ ਹੋਏ।
1: ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ।
0: ਕਰਨ ਕਰਾਵਨ ਕਰਨੈ ਹਾਰ, ਇਸ ਕੈ ਹਾਥ ਕਹਾਂ ਵਿਚਾਰ।
1: ਜੈਸੀ ਦਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ।
0: ਜੋ ਕਿਛ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੋ ਕੈ ਸੰਗ।
1: ਪੂਜੈ ਦੇਖੈ ਕਰੈ ਵਿਵੇਕ, ਆਪੈ ਏਕ ਆਪੈ ਅਨੇਕ।
0: ਮਰੈ ਨ ਬਿਨਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ।
1: ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ।
0: ਆਪ ਕੀਨੋ ਆਪਨ ਵਿਸਥਾਰ, ਸਭ ਕਾ ਛੁਸਕਾ ਉਹ ਕਰਨੈ ਹਾਰ।
1: ਤੇ ਪਿੰਨ ਕਹੋ ਕਿਛ ਹੋਏ, ਥਾਂ ਤਨੰਤਰ ਏਕੈ ਸੋਏ।
0: ਆਪਣੇ ਚਿਲੇ ਤਬ ਕਰਨੈ ਹਾਰ, ਕੌਤ ਕਰੈ ਰੰਗ ਅਪਾਰ।
1: ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨ ਜਾਏ।
0: ਸਤ ਸਤ ਸਤ ਪ੍ਰਭ ਸਵਾਮੀ, ਗੁਰਪ੍ਰਸਾਦ ਕਿਨੈ ਵਿਖਿਆਨੀ।
1: ਸੱਚ ਸੱਚ ਸੱਚ ਸਭ ਕੀ ਨਾ, ਕੋਟ ਵਧੇ ਕਿਨੇ ਵਿਰਲੇ ਚੀਨਾ।
0: ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਪਾਰ ਅਨੂਪ।
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸਵਰਨ ਵਖਾਣੀ।
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ।
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ, ਭਗਤ ਜਨਾ ਕੈ ਮਨ ਬਿਸਰਾਮ। 8-12 ਸਲੋਕ।
0: ਸੰਤ ਸ਼ਰਨ ਜੋ ਜਨ ਪਰੈ, ਸੋ ਜਨ ਉਧਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਸੰਤ ਕੈ ਦੁਖਨ ਆਰਜਾ ਕਟੈ, ਸੰਤ ਕੇ ਦੁਖਨ ਜਮਤੇ ਨਹੀਂ ਛੁਟੈ।
0: ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖਨ ਨਰਕ ਮੈਂ ਪਾਏ।
1: ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਕੇ ਦੁਖਨ ਸੁਭਾ ਤੇ ਹੀ।
0: ਸੰਤ ਕੇ ਹਤੇ ਕੋ ਰਖੈ ਨ ਕੋਏ, ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ।
1: ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਬੀਤਰੈ।
0: ਸੰਤ ਕੇ ਦੁਖਨ ਤੇ ਮੁਖ ਭਾਵੈ, ਸੰਤਨ ਕੈ ਦੁਖਨ ਕਾਗਜੋਂ ਲਵੈ।
1: ਸੰਤਨ ਕੈ ਦੁਖਨ ਸਰਬ ਜੋਨ ਪਾਏ, ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ।
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੇ ਦੁਖਨ ਸਭ ਕੋ ਛਲੈ।
1: ਸੰਤ ਕੇ ਦੁਖਨ ਤੇ ਸਭ ਜਾਏ, ਸੰਤ ਕੇ ਦੁਖਨ ਨੀਚ ਨੀਚਾਏ।
0: ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਉਹ ਭੀ ਗਤ ਪਾਹੇ।
1: ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਕਾ ਨਿੰਦਕ ਖਿਣ ਟਿਕ ਨ ਪਾਈ।
0: ਸੰਤ ਕਾ ਨਿੰਦਕ ਮਹਾ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ।
1: ਸੰਤ ਕਾ ਨਿੰਦਕ ਰਾਜ ਤੇਹੀਨ, ਸੰਤ ਕਾ ਨਿੰਦਕ ਦੁਖੀ ਅਰਦੀਨ।
0: ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਬਿਜੋਗ।
1: ਸੰਤ ਕੀ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ।
0: ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ।
1: ਸੰਤ ਕਾ ਦੁਖੀ ਕੋ ਡਾਨ ਲਾਗੈ, ਸੰਤ ਕੋ ਦੁਖੀ ਕੋ ਸਭ ਤਿਆਗੈ।
0: ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ।
1: ਸੰਤ ਕਾ ਦੁਖੀ ਜਨ ਮੈਂ ਮਰੈ, ਸੰਤ ਕੇ ਦੁਖ ਨਾ ਸੁਖ ਤੇ ਟਰੈ।
0: ਸੰਤ ਕੇ ਦੁਖੀ ਕੋ ਨਾ ਹੀ ਠਾਓ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ।
1: ਸੰਤ ਕਾ ਦੁਖੀ ਅੱਜ ਬੀਜ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ।
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ, ਸੰਤ ਕਾ ਦੁਖੀ ਉੱਜੜ ਪਾਈਐ।
1: ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮਿਰਤਕ ਕੀ ਲੋਥਾ।
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜਾ ਪੇ ਹੀ ਖਾਹੇ।
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲੈ ਉਬਾਰ।
0: ਸੰਤ ਕਾ ਦੁਖੀ ਓ ਬਿਲ ਲਾਏ, ਜੋ ਜਲ ਬਿਹੋਣ ਮਛਲੀ ਤੜਫੜਾਏ।
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜੋ ਪਾਵਕ ਇਧਰ ਨਹੀਂ ਤਰਾਪੈ।
0: ਸੰਤ ਕਾ ਦੁਖੀ ਛੁਟੈ ਕੀਲਾ, ਜੋ ਬੁਆੜ ਤਿਲ ਖੇਤ ਮਾਹੀ ਬਹੀਲਾ।
1: ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ।
0: ਕਿਰਤ ਨਿੰਦਕਾ ਧੁਰ ਹੀ ਪਾਇਆ, ਨਾਨਕ ਜੋ ਤਿਸ ਭਾਵੈ ਸੋਈ ਥਿਆ।
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ।
0: ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ।
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ, ਸੰਤ ਕਾ ਦੁਖੀ ਉੱਚਲੈ ਨਿਰਾਸਾ।
0: ਸੰਤ ਕੇ ਦੁਖ ਨਾ ਤ੍ਰਿਸ਼ਨਾ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ।
1: ਕਰਿਆ ਕਿਰਤਨ ਮੇਟੈ ਕੋਈ ਨਾਨਕ ਜਾਣੈ ਸੱਚਾ ਸੋਇ
0: ਸਭ ਕਰ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ
1: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾਸ
0: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਰਾਂ ਸਲੋਕ
0: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਨ ਕੀ ਟੇਕ ਬਿਰਧੀ ਸਭ ਜਾਨੂ ਦੇਵਨ ਕੋ ਏਕ ਹੈ ਭਗਵਾਨ
0: ਜਿਸ ਕਹਿ ਦੀ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
1: ਮਾਰੇ ਰਾਖੇ ਏਕੋ ਆਪ ਮਨ ਕੈ ਕਛੁ ਨਾਹੀ ਹਾਰ
0: ਤਿਸਕਾ ਹੁਕਮ ਬੂਢ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ
0: ਉਸਤਤ ਮਨ ਮਹਿ ਕਰਨ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
0: ਮੈਨੋ ਪੇ ਠਾਕੁਰ ਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
0: ਹਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
1: ਵਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
0: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਏਕ ਪਛਾਣੈ ਇਹ ਤੁਤ ਕੀ ਹੋ ਸੋਝੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤਿਉ ਹਰ ਜਨ ਨਹਿ ਤੂ
0: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
1: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੂਖ
1: ਜਿਸ ਕੋ ਹਰ ਪਰ ਮਨਚਿਤ ਆਵੈ ਸੋ ਸੰ ਸੁਹੇਲਾ ਨਹੀਂ ਡੁਲਾਵੈ
0: ਜਿਸ ਪਰਾ ਆਪਣਾ ਕਿਰਪਾ ਕਰੈ ਸੋ ਸੇਵ ਕਹੁ ਕਿਸ ਤੇ ਡਰੈ
1: ਜੈਸਾ ਸਤ ਤੈਸਾ ਦਿਸਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
1: ਜਬ ਦੇ ਕੋ ਤਾ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ
0: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
1: ਆਵਣ ਜਾਵਣ ਦਿਸ਼ਟ ਅੰਦਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ
0: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
1: ਅਵਨਾਸੀ ਨਾਏ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਮੰਡ
0: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲੈ ਕਿਰਪਾਲ ਗੁਰ ਕਾ ਸੋਜੋ ਪੈ ਨਿਹਾਲ
0: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰੈ ਵਡਭਾਗੈ
1: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਬ ਸਹਿ ਹਰ ਸੰਗ
1: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀ ਆਜਨ ਮੀਠ ਲਗਾਨਾ ਜੈਸਾ ਸਾਤੈ ਸਾ ਦ੍ਰਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
0: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਚੌਦਾਂ ਸਲੋਕ
0: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਟੁਟੀ ਗਾਨਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
1: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
0: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
1: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
0: ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬੈ ਜਾ ਸਭ ਕੀ ਤਿਸਕਾ ਦੀ ਆਦਰ ਵੈ
0: ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਾਰ ਜਾਣੇ ਗਵਾਰ
0: ਜਿਸ ਗੁਰਪੁਰਸਾ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
1: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
0: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
1: ਜਿਉ ਅੰਧਕਾਰ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉ ਮਹਾਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆਗ ਤੂ ਤਸੈ ਚਿਤਾਰ
0: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
1: ਕੌਣ ਬਸਤਾਈ ਤੇਰੈ ਸੰਗ ਲਪਟ ਰਿਹੋ ਰਸ ਡੋਬੀ ਪਤੰਗ
0: ਰਾਮ ਨਾਮ ਜਾ ਫਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
1: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ
1: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
0: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
0: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
1: ਮ੍ਰਿਤਕ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਹਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਏ ਤਿਹਲੋ होए जाके हृदय एक होए।
0: सच करनी सच ताकि रहत सच हृदय सतमुख कहत।
1: साची दिस साचा आकार सच वर्ती साचा पासार।
0: पार ब्रह्म जिन सच कर जाता नानक सूजन सच समाता।
1: सुख मनी सुख अमृत प्रभ नाम भगत जना कै मन विश्राम। अठ पंद्रह श्लोक।
0: रूप न रेख न रंग किछ त्रह गुण ते प्रापिन तिसह बुझाए नानका जिस होवै सो प्रसन्न। सत नाम श्री वाहे गुरु अष्टपदी।
1: अवनाशी ब्रह्मन में राख मन की तू प्रीत त्याग।
0: तिसते परे नाही किछ कोए सर्व निरंतर एको सोए।
1: आपे बिना आपे दाना गहर गंभीर गही सुजाना।
0: पार ब्रह्म परमेश्वर गोविंद कृपा निधान दयाल बख्शंद।
1: सातरे की चरनी पाओ नानक कै मन इहो अनुराग।
0: मनसा पूर्ण शरणा जोग जो कर पाया सोई होग।
1: हरन परन जाका नेत्र फोर तिसका मंत्र न जाने होर।
0: आनंद रूप मंगल सत जाकै सर्व थोक सुनिए कर ताकै।
1: राज मैं राज जोग मैं जोगी तब मैं तभी सरगस्त मैं भोगी।
0: त्याय त्याय भगत है सुख पाया नानक तिस पुरख का किन अंत न पाया।
1: जाकी लीला कीमत नाहे सगल देव हारे वगाहे।
0: पिता का जन्म के जाने पूत सगल परोई अपने सूत।
1: सुमत ज्ञान ध्यान जन दे जन दास नाम ते आवै से।
0: तेह गुण मैं जाको परमाए जन्म रह फिर आवै जाए।
1: ऊंच नीच तिसके स्थान जैसा जनावे तैसा नानक जान।
0: नाना रूप नाना जाके रंग नाना भेख करै करंग।
1: नाना बितकीनो विस्तार प्रभ बनासी एकंकार।
0: नाना चलित करे खिनमाहे पूरहे ओ पूर्ण सब ठाए।
1: नाना बित कर बंत बनाई अपनी कीमत आपे पाए।
0: सब कट तिसके सब तिसके ठाओ जप जप जीवै नानक हर नाओ।
1: नाम के धारे सगले जंत नाम के धारे खंड ब्रह्मंड।
0: नाम के धारे सिमरत वेद पुराण नाम के धारे सुनन ज्ञान ध्यान।
1: नाम के धारे आगास पताल नाम के धारे सगल आकार।
0: नाम के धारे पुरिया सा पवन नाम कै संग उदरे सुन सरवन।
1: कृपा जिस अपने नाम लाए नानक चौथे पद में सूजन गत पाए।
0: रूप सत जाका सत स्थान पुरख सत केवल प्रधान।
1: करतूत सत सत जाकी बाणी सत पुरख समय समाणी।
0: सत कर्म जाकी रचना सत मूल सत सत उत्पत।
1: सत करनी निर्मल निर्मली जिसे बजाए तिसे सब भली।
0: सत नाम प्रभु का सुखदाई विश्वास सत नानक गुरते पाई।
1: सत बचन साधु उपदेश सत जन जाके हृदय प्रवेश।
0: सत निरत बूझै जे कोए नाम जपत ताकी गत होए।
1: आप सत की आसव सत आपे जाने अपनी मित गत।
0: जिसकी सृष्ट सो कर नैहार अवर न बूझ करत विचार।
1: करते की मीना जाने किया नानक जो तिस पावे सो वर्तिया।
0: जिस मन बिसम भय बिस्माद जिन बूझै तिस आया स्वाद।
1: प्रभु कै रंग राज जन रहे गुर के बचन पदार्थ लहे।
0: कोए दाते दुख काटन हार जाकै संग तरै संसार।
1: जन का सेवक सुवड़ भागी जन कै संग एकले गुलागी।
0: गुण गोविंद कीर्तन जन गावे गुर प्रसाद नानक फल पावे।
1: सुख मनी सुख अमृत पव नाम भगत जना कै मन विश्राम। अठ सोलां श्लोक।
0: आद सच जुगाद सच है पे सच नानक हो सी पे सच। सत नाम श्री वाहे गुरु अष्टपदी।
1: चरण सत सत परसनहार पूजा सत सत सेवदार।
0: दर्शन सत सत पेखनहार नाम सत सत आवनहार।
1: आप सत सत सवतारी आपे गुण आपे गुणकारी।
0: शब्द सत सत प्रभ वक्ता सुरत सत सत जा सुनता।
1: पूजन हार को सत सब होए नानक सत सत प्रभ सोए।
0: सत स्वरूप हृदय जिन मान्या करण करावन तिन मूल पछानिया।
1: जाके हृदय विश्वास प्रभाया तत् ज्ञान तिस्मन प्रगटाया।
0: पैते निर्भव होए बसाना जिसते उपजा तिस माहे समाना।
1: बस्त मैं ले बस्त गडाई ताको भिन्न कहना जाई।
0: बूझै बूझन हार विवेक नारायण मिले नानके।
1: ठाकुर का सेवक आज्ञाकारी ठाकुर का सेवक सदा पुजारी।
0: ठाकुर के सेवक कै मन प्रतीत ठाकुर के सेवक की निर्मल रीत।
1: ठाकुर को सेवक जाने संग प्रभु का सेवक नाम कै रंग।
0: सेवक को प्रभु पालन हारा सेवक की राखे निरंकारा।
1: सो सेवक जिस दया प्रभु तारे नानक सो सेवक साथ साथ सुमारे।
0: अपने जन का पर्दा ढाकै अपने सेवक की सर पर राखै।
1: अपने दास को दे वडाई अपने सेवक को नाम जपाई।
0: अपने सेवक की आपत राखै ताकि गत मित कोई न लाखै।
1: प्रभु कै सेवक को न पहुंचै प्रभु कै सेवक ऊचते ऊचै।
0: जो प्रभु अपनी सेवा लाया नानक सो सेवक दह दिस प्रगटाया।
1: नीकी कीरी मैं कर राखै पसम करे लश्कर कोट लाखै।
0: जिसका सास न काटते आप ताको राखत दे कर हाथ।
1: मानस जतन करत बो पात तिसके करत बिरथे जात।
0: मारे न राखै अबर न कोए सर्व जिया का राखा सोए।
1: काहे सोच करे रे पानी जप नानक प्रभ अलख बडाणी।
0: बारंबार बार प्रभ जपिया पी अमृत एहो मन तंत्र पिया।
1: नाम रतन जिन गुरमुख पाया तिस किछ अबर नाही दिसताया।
0: नाम तन नामो रूप रंग नामो सुखर नाम कसंग।
1: नाम रस जो जंत बताने मन तन नामे नाम समान।
0: उठत बैठ सोबत नाम कहो नानक जन कै सदकाम।
1: लो जाचे वादन रात प्रभ अपने जन की नींदात।
0: करह भगत आत्म कै चाए प्रभ अपने स्यों रह है समाए।
1: जो हो आहो वसु जाने प्रभ ने का हुकुम पछाने।
0: तिसकी महिमा कौन बखानो तिसका गुण कहे एक न न जानो
1: आठ पैर पर बसे हजूर है कहो नानक से जन पूरे
0: मन मेरे तिन की ओट ले हे मन तन अपना तिन जन दे हे
1: जिन जन अपना प्रभु पछाता सो जन सर्व थोक का दाता
0: इसकी शरण सर्व सुख पावे तिसके दरसा पाप मिटावे
1: अवर सियान सगली छाड़ तिस जन की तू सेवा लाग
0: आवन जान न होवी तेरा नानक तिस जन के पूज हो सद पैरा
1: सुखमनि सुख अमृत पब नाम भगत जना कै मन विश्राम अठ सतारा श्लोक
0: सत पुरख जन जानिया सतगुर तिसका नाओ तिसकै संग सिख उदर है नानक हर गुण गाओ सत नाम श्री वाहे गुरु अष्टपदी
1: सतगुरु सिखी करै प्रतपाल सेवक को गुरु सदा दयाल
0: सिख की गुर दुरमत मल हिरै गुर बचनी हर नाम उचरै
1: सतगुर सिखै बंधन काटै गुर का सिख बिकार ते हटै
0: सतगुर सिख को नाम धन दे गुर का सिख वड भागी हे
1: सतगुरु सिखा हलत पलत सवार नानक सतगुरु सिखो जी नाल सुमार
0: गुर कै ग्रह सेवक जो रहै गुर की आज्ञा मन में सह
1: आपस को कर कछ न जनावै हर हर नाम हृदय सत्यावै
0: मन बेचै सतगुर कै पास ते सेवक के कार्ज रास
1: सेवा करत होए नेकामी तिसको होत प्राप्त स्वामी
0: अपनी कृपा जिसे आप करे नानक सो सेवक गुर की मत ले
1: विश्व विश्व गुर का मन माने सो सेवक परमेश्वर की गत जाने
0: सो सतगुर जिस हृदय हर नाओ अनक बार गुर को बल जाओ
1: सर्वन दान जी का दाता आठ पहर पार ब्रह्म रंग दाता
0: ब्रह्म है जन जन में पार ब्रह्म एक है आप नहीं कछ परम
1: सहर से अन पलया न जाइय नानक ऐसा गुरुड भागी पाई
0: सफल दर्शन पेखत पुनीत परसत चरण गत निर्मल रीत
1: संग्राम गुण रवै पार ब्रह्म की दरगह गवै
0: सुनकर बचन करन आगाने मन संतोखा तुम पतिया ने
1: पूरा गुरु आख्यो जाका मंत्र अमृत दिष्ट पिखे होए संत
0: गुण बेअंत कीमत नहीं पाए नानक जिस भावे तिस लय मिलाए
1: जे बाए कुस्तत अनेक सतपुरख पूर्ण बबे
0: काहू बोल न पहुंचत प्राणी अगम गोचर प्रभु निर्वाणी
1: निराहार निर्वैर खुदाई ताकि कीमत किने न पाई
0: अनक भक्त बंधन नित कर है चरण कमल हृदय स्मर है
1: सद बलिहारी सतगुरु अपने नानक जिस प्रसाद ऐसा प्रभु जपने
0: एहो हर रस पावे जन कोए अमृत पीवे अमर सो होए
1: प्रका नाही कदे विनाश जाके मन पटे गुणतास
0: आठ पहर हर का नाम ले सच उपदेश सेवक कौ दे
1: मोह माया कै संग न लेप मन में राख है हर हर एक
0: अंधकार दीपक परगासे नानक पर मोह दुख तहते नासे
1: तब तुम्हें ठंड वरताई आनंद पया दुख नाठे पाई
0: जन्म मरण के मिटे अंदेशे साधु के पूर्ण उपदेशे
1: पौ चुका निर्भय होए बसे सगल ब्याद मन ते खै नसे
0: जिसका सातन कृपा धारी साध संग जप नाम मुरारी
1: चित पाई चूके भउ गवन सुन नानक हर हाजा सवन
0: निर्गुण आप सरगुण पी ओही कला धार जिन सगली मोही
1: अपने चित बाबा बनाए अपनी कीमत आपे पाए
0: हर बिन दूजा नाही कोए सर्ब निरंतर एको सोए
1: पोत पोत रव्या रूप रंग पै प्रगा साध कै संग
0: रच रचना अपनी कल धारी अनक बार नानक बलिहारी
1: सुख मनी सुख अमृत प्रभ नाम भगत जना कै मन विश्राम अठ अठारह श्लोक
0: साथ न चालै बिन भजन बिखिया सगली छार हर हर नाम कमाव ना नानक हो तन सार सत नाम श्री वाहे गुरु अष्टपदी
1: संजना मिल करो विचार एक सिमर नाम आधार
0: अवरो पासा मीत बिसार हो चरण कमल रिद मै उतार हो
1: करम कारण सो प्रभ समर्थ दृढ़ कर गहो नाम हर रथ
0: एहो तन संचो हो वो भगवंत संत जना का निर्मल मंत
1: एक आसरा को मन माहे सर्व रोग नानक मिट जाहे
0: जिस तन को चार कुंट उठता वै सो तन हर सेवा ते पाव है
1: जिस को नित बाछै मीत सो सुख साधु संग परीत
0: जे शोभा को कर है भली करनी सा शोभा भज हर की शरणी
1: अनको पावी रोग न जाए रोग मिटे हर अवख दलाए
0: सर्व निदान मह हर नाम निदान जप नानक दरगह परवान
1: मन पर बोधो हर के नाए दर्द स्तावत आवै ठाए
0: ताको बिगन लागे कोए जाके हृदय बसै हर सोए
1: कलता ती ठंडा हर नाओ सिमर सिमर सदा सुख पाओ
0: भाव बिन सह पूर्ण होए आस भगत पाए आत्म परगास
1: सित कर जाए बसे अबनासी कहो नानक काटी जमफासी
0: तत विचार कह जन साचा जन्म मरै सो काचो काचा
1: आवागुन मिटे प्रभ सेव आप त्याग शरण गुरुदेव
0: क्यों रतन जन्म का होए उधार हर हर सिमर प्राण आधार
1: अनक पावन छूटन हारे सिमर शास्त्र वेद विचारे
0: हर की भगत करू मन लाए मन बंचत नानक फल पाए
1: संग न चालस तेरे धना तू क्या लपटावै मूर्ख मना
0: सुत मीत कुटांबर बनता इन ते कहो हो तुम कवन सनाथा
1: राज रंग माया विस्तार इन ते कहो हो कवन छुटकार
0: पास हस्ती रथ सवारी झूठा डंप झूठ पासारी
1: जिन दिए तिस बुझे ना बिगाना नाम विसार नानक पछताना
0: गुर की मातू लिहे आने भगत बिना बहु डूबे स्याने
1: हरकी पद करो मन मीत, निर्मल होए तुम्हारो चीत।
0: चरण कमल राखो मन माहे, जन्म जन्म के किल विख जाहे।
1: आप जप हो अवरै नाम जपावो, सुनत कहत रहत गत पावो।
0: सार भूत सत हर को नाओ, सहज सुभाए नानक गुण गाओ।
1: गुण गावत त्रिय त्रस मैल, बिन जाए हो मैं बिख फैल।
0: होहे अचिंत बसै सुख नाल, सांस ग्रासर नाम संभाल।
1: छाड़ सियान सगली मना, सास संग पावे सजतना।
0: हर पूंजी सांच करो व्यवहार, इहां सुख दर गै जयकार।
1: सर्व नरंतर एको देख, कहो नानक जाके मस्त कलेख।
0: एको जाप एको सालाहे, एक सिमर एको मन आहे।
1: एक सके गुण गाओ अनंत, मंतन जाप एक भगवंत।
0: एको एक एक हर आप, पूर्ण पूरहे ओ प्राव्याप।
1: अनक विस्तार एक ते भय, एक अराद पराचित गए।
0: मंतन अंतर एक प्रभ राता, गुर प्रसाद नानक एक जाता।
1: सुखमणि सुख अमृत प्रभ नाम, भगत जना कै मन विश्राम। अठ उन्नीस श्लोक।
0: फिरत फिरत प्रभ आया, परया तौ शरनाए। नानक की प्रभ बेनती, अपनी भगती लाए। सत नाम श्री वाहिगुरु अष्टपदी।
1: जाचक जन जाचे प्रभ दान, कर कृपा देवो हर नाम।
0: साध जना की मांगो तूर, पार ब्रह्म मेरी शरदा पूर।
1: सदा सदा प्रभ की गुण गाओ, सास सास प्रभ तुम्हें ते आओ।
0: चरण कमल स्यों लागे प्रीत, भगत करो प्रभ की नित नीत।
1: एकोट एको आधार, नानक मांगे ना प्रभ सार।
0: प्रभ की दृष्ट महा सुख होए, हर रस पावे बिरला कोए।
1: जिन चख्या से जन तृप्ता ने, पूर्ण पुरख नहीं डोला ने।
0: सो भर भरे प्रेम रस रंग, उपजै चाओ साध कै संग।
1: परे शरण आन सब त्याग, अंतर प्रगास अंध निर्लाग।
0: बड़ भागी जपया प्रभ सोए, नानक नामर ते सुख होए।
1: सेवक की मनसा पूरी भई, सतगुर ते निर्मल मत लई।
0: जन को प्रभ होए ओ दयाल, सेवकीनो सदा निहाल।
1: बंधन काट मुकुत जन भया, जन्म मरण दुख परम गया।
0: पिछ पुनी शरदा सा पूरी, रब रहया सत्संग हजूरी।
1: जिसका सा तिन लिया मिलाए, नानक भक्ति नाम समाए।
0: सो क्यों बिसरै जे काल न पानै, सो क्यों बिसरै जे किया जानै।
1: सो क्यों बिसरै जिन सब किछ दिया, सो क्यों बिसरै जे जीवन जिया।
0: सो क्यों बिसरै जे अगन मह राखै, गुर प्रसाद को बिरला लाखै।
1: सो क्यों बिसरै जे बिकते काढ़ै, जन्म जन्म का टूटा गाढ़ै।
0: गुरपूरै ताते है बुझाया, प्रभ अपना नानक जन त्याया।
1: साजन संत करो हो काम, आन त्याग जपो हर नाम।
0: सिमर सिमर सिमर सुख पावो, आप जपो अवरह नाम जपावो।
1: भगत पाए त्रिय संसार, बिन भक्ति तन हो सी चार।
0: सर्व कल्याण सुख निद नाम, बूट जात पाए विश्राम।
1: सगल दुख का होत नास, नानक नाम जपो गुण तास।
0: उपजी प्रीत प्रेम रस चाओ, मन तन अंतर एही सुआओ।
1: नेत्रो पेक दरस सुख होए, मन बिकसै साधु चरण तोए।
0: भगत जना कै मंतन रंग, बिरला को पावे संग।
1: एक बस्ती जे कर मया, गुर प्रसाद नाम जप लया।
0: ताकी उपमा कही न जाए, नानक रहया सर्ब समाए।
1: प्रभ बख्शन दीन दयाल, भगत विछल सदा कृपाल।
0: नाथ नाथ गोविंद गोपाल, सर्व कटा करत प्रतपाल।
1: आद पुरख कारण करतार, भगत जना के प्राण आधार।
0: जो जो जपै सो होए पुनीत, भगत पाए लावे मन ही।
1: हम निर्गुण यार नीच अजान, नानक तुमरी शरण पुरख भगवान।
0: सर वैकुंठ मुक्त मोख पाए, एक निमख हर के गुण गाए।
1: अनक राज भोग वडियाई, हर के नाम की कथा मन भाई।
0: बहु भोजन कापर संगीत, रसना जपती हर हर नीत।
1: पली सुकरनी सुबा धनवंत, हृदय बसे पूर्ण गुरुमंत।
0: साध संग प्रभ देहो निवास, सर्व सुख नानक प्रगास।
1: सुख मणि सुख अमृत प्रभ नाम, भगत जना कै मन विश्राम। अठवीं श्लोक।
0: सरगुण निर्गुण निरंकार, सुन समाधि आप। अपन किया नानका, आपे ही फिर जाप। सत नाम श्री वाहिगुरु अष्टपदी।
1: जब अकार कुछ न दिसते, ताप अपुन तब कहते होता।
0: जब तारी अपन सुन समाद, तब बैर विरोध के संग कमात।
1: जब इसका वरन चिहिना जापत, तब हर सो को किसे व्यापत।
0: जब अपन आप पार ब्रह्म, तब हो कहां किस होवत परम।
1: अपन खेले आवर्ती जा, नानक करने हार न दूजा।
0: जब होवत प्राव केवल तानी, तब बंद मुक्त कहो किसको गनी।
1: जब एक हर गम अपार, तब नरक सुरक को कौन अवतार।
0: जब निर्गुण प्राव सहज सुभाए, तब शिव शक्त कहो हो कित ठाए।
1: जब आपे आप अपनी जोत धरे, तब कौन निडर कौन कत डरे।
0: आपन चले तब करने हार, नानक ठाकुर अगम पार।
1: अबनासी सुखे अपने आसन, तै जन्म मरण को कहा बिनासन।
0: जब पूर्ण करता प्रभ सोए, तब जम की त्रास कहो किस होए।
1: जब अवगत अगोचर प्रभ एका, तब चित्र गुप्त किस पूछत लेखा।
0: जब नाथ नरंजन अगोचर गादे, तम कौन छुटे कौन बंधन बादे।
1: आपन आप ही अचर जा, नानक आपन रूप आप ही उपर जा।
0: जह निर्मल पुरख पुरख पत होता, तह बिन मैल कहो क्या तूता।
1: जह निरंजन निरंकार निर्वाण, तह कौन को मान कौन अभिमान।
0: जह स्वरूप केवल जगदीश, तह छल छिद्र लागत कहो कीस।
1: जह जो स्वरूपी जोत संग समावै, तह किसे भूख कौन तृप्तावै।
0: कर्ण करावन करने हार, नानक करते का नाहि सुमार।
1: जापनी सुवा आपन संग बनाई, तब कौन माए बा मित्र सुत भाई।
0: जह सर्व कला आपे परवीन, तह वेदक तेव कहां कोचीन।
1: जब आपने आप उड़ता रहे, तो सगन अपसगन कहां बिचारे।
0: जह आपन ऊच आपन आपनीरा तह कौन ठाकुर कौन कही है चीरा
1: बिस्मन बिस्म रहे बिस्माद नानक अपनी का जानो आप
0: जह अछल अछेद अपीद समाया उहां किस है व्याप्त माया
1: आपस को आपे आदेश तिहु गुण का नाही प्रवेश
0: जह एक है एक एक भगवानता तह कौन अचिंत किस लागे चिंता
1: जह आपन आप पतियारा तह कौन कथे कौन सुन न हारा
0: बहु बेअंत ऊच ते ऊंचा नानक आपस को आप है पहुंचा
1: जह आप रचियो पर पंच आकार तिहु गुण में कीनो विस्तार
0: पाप पुण्य तह पई कहावत को नरक को स्वर्ग बंचावत
1: जाल जाल माया जंजाल हो मैं मोह परम पैपार
0: दुख सुख मान अपमान अनक प्रकार की ओ बखिया
1: अपन खेल आप कर देखै खेल संकोच है तो नानक एक है
0: जह अवगत भक्त है आप जह पसरै पासार संत प्रताप
1: तुहु पाका आपै धनी उनकी शोभा उन्हों बनी
0: आप है कौत कर आनंद चोज आप है रस भोगन निर्जोग
1: जिस भावै तुस आपन ना लावै जिस भावै तुस खेल खिलावै
0: बेशुमार अथा अगंत अतोलै ज्यों बुलावो त्यों नानक दास बोलै
1: सुख मनी सुख अमृत पब नाम भगत जना कै मन विश्राम अठ इक्की श्लोक
0: जी जंत के ठाकुरा आपे वर्तन हार नानक एको पसरिया दूजा कह दृष्टार सत नाम श्री वाहेगुरु अष्टपति
1: आप कथे आप सुनने हार आपे एक आप विस्तार
0: जा तिस भावे ता सृष्टो पाए अपने भाणे लए समाए
1: तुम ते पिन्ने किछ होए आपन सूत सब जगत परोए
0: जाको प्रभु जियो आप बुझाए सच नाम सोई जन पाए
1: सो समदर्शी तत् का बेता नानक सगल सिष्ट का जेता
0: जी जंत्र सबता कै हाथ दीन दयाल अनाथ को नाथ
1: जिस राखे तिस कोए न मारे सो मुआ जिस मनो बिसारे
0: तिस्ता जबर कहां को जाए सब सरे एक निरंजन राय
1: जी की जुग जाके सुभात अंतर बाहर जानो साथ
0: गुण दान बे अंत पार नानक दास दा बलिहार
1: पूरन पूर रहे दयाल सब ऊपर होवत कृपाल
0: अपने करतब जाने आप अंतर जामी रहो ब्याप
1: तत पाले जीन बो पात जो जो रचियो सुत सहत्यार
0: जिस पावे तिस लय मिलाए भक्त करे हर के गुण गाए
1: मन अंतर विश्वास कर मानिया करन हार नानक इक जानिया
0: जन लागा हर इक नाए तिसकी आसन बिरथी जाए
1: सेवो को सेवा बने आई हुक्म बूझ परम पद पाए
0: इसते ऊपर नहीं विचार जाके मन बसिया निरंकार
1: बंधन तोर पै निर्वैर अंधिन पूजे गुर के पैर
0: यह लोक सुखिए पर लोक सुहेले नानक हर प्रभ आपह मेले
1: साध संग मिल करो आनंद गुण गावो परमानंद
0: राम नाम तत् करो विचार दुर्लभ देह का करो उदार
1: अमृत वचन हर की गुण गावो प्रांत नुन काए हे सुआओ
0: आठ पहर प्रापी खुह नीरा मिटै अज्ञान बिन सहंदीरा
1: सुन उपदेश हृदय बसावो मन इच्छा नानक फल पावो
0: हलत पलत दोलिहो सवार राम नाम अंतर उरतार
1: पूरे गुर की पूरी दिखिया जिसमन बसै ते साच परीखिया
0: मनता नाम जपो लिव लाए दुख दर्द मन ते पौ जाए
1: सच व्यापार करो व्यापारी दरगह निभै खेप तुम्हारी
0: टीका टीक रखो मन माही नानक बहर न आवै जाहे
1: इसते दूर कहा को जाए उबरे रखन हार ते आए
0: निरभौ जपै सगल भौ मिटै प्रभु कृपा ते प्राणी छुटै
1: जिस प्रभु राखै तिस नाही दुख नाम जपत मन होवत सुख
0: चिंता जाए मिटै अहंकार तिस जन को कोई न पहुंचन हार
1: सिर ऊपर ठाडा गुरसूरा नानक ता कै कारज पूरा
0: मत पूरी अमृत जाकी दृष्ट दर्शन पेख तो उदरत सृष्ट
1: चरण कमल जाके अनूप सफल दर्शन सुंदर हर रूप
0: तन सेवा सेवक परवान अंतर जामी पुरख प्रधान
1: जिस मन बसे सोत निहाल ताके निकट न आवत काल
0: अमर भय अमरा पद पाया साध संग नानक हर त्याया
1: सुख मनी सुख अमृत पव नाम भलजना कै मन विश्राम अठ बाई श्लोक
0: ज्ञान अंजन गुरदिया अज्ञान अंधेर विनाश हर कृपा ते संत भेटिया नानक मन परगास सत नाम श्री वाहेगुरु अष्टपति
1: संत संग अंतर प्रभ डीठा नाम प्रभु काला का मीठा
0: सगल समिग्री एक स्कट माहे अनक रंग नाना दृष्टा हे
1: नौनद अमृत प्रभ का नाम देही में इसका विश्राम
0: सुन समाध अनहत तै नाद कह न जाई अचार्य विस्माद
1: इन देखिया जिसे आप दिखाए नानक ते संसो जी पाए
0: सो अंतर सो बाहर अनंत घट घट व्याप रहे आप भगवंत
1: करण माहे आकाश पयाल सर्व लोक पूर्ण प्रतपाल
0: बंतन पर्वत है पार ब्रह्म जैसी आज्ञा तैसा कर्म
1: पौन पानी बैसंतर माहे चार कुंड दै दिसै समाहे
0: जिसते पिन नहीं कोठाओ गुर प्रसाद नानक सुख पाओ
1: वेद प्राण सिमरत मैं देख ससियर सूर नखत्र मैं एक
0: वाणी प्रभु की सब को बोलै आप अडूल न कबहु डूलै
1: सर्व करा कर खेलै खेल मोल न पाइए गुणे अमोल
0: सर्व ज्योत मह जाकी ज्योत धारहि ओ सामी ओत पोत
1: गुर प्रसाद परम का नाश नानक तिन मैं एहो विसास
0: संत जना का पीखन सा ब्रह्म संत जना कै हृदय सब धर्म
1: संत जना सुने सो बचन सर्व व्यापी राम संग रचन
0: जन जाता तिसकी एह रहत सत बचन साधु सब कहत
1: जो जो होए सो इश्क मान करन करावन हर प्रभु जान
0: अंतर बसे बाहर पी ओही नानक दर्शन देख सा मोही
1: आप सत किया सब सत तिस प्रभु ते सगली उत्पत
0: तिस पावे ता करे ਤਿਸ ਥਾਰ ਤਿਸ ਪਾਵੈ ਤਾਂ ਇਕ ਅੰਕਾਰ
1: ਅਨਕਲਾ ਲਖੀ ਨਾ ਜਾਏ ਜਿਸ ਪਾਵੈ ਤਿਸ ਲੈ ਮਿਲਾਏ
0: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
1: ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
0: ਸਰਬ ਭੂਤ ਆਵਰ ਤਾਰਾ ਸਰਬ ਨੈਣ ਆਪੇ ਖਨਹਾਰਾ
1: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦਲ ਪਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
0: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
1: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕੁਛ ਕਰਾ
0: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
1: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
0: ਤਾਂ ਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ
0: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵਾਨ
0: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
1: ਜਾ ਨਾਮਨ ਕਹੇ ਸੁਆਓ ਜਨ ਕਹਿ ਸੰਚਿਤ ਆਵੈ ਨਾਓ
0: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
0: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
0: ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
1: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
0: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰਹੋ
1: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
0: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
1: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤ ਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
0: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
0: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
1: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰੇ ਤਿਨ ਕਹਿ ਸਾਥੇ
0: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ
0: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵ ਕੀ ਸੇਵ
1: ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਰਸ ਨਾ ਕਹਤੇ
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
1: ਤਬ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
1: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਉੱਚ ਪਾਏ ਅਸਥਾਨ ਬਹਰ ਨ ਹੋਵੇ ਆਵਨ ਜਾਨ
1: ਹਰ ਦਿਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿਦ ਨਵ ਨਿਦ ਬੁੱਧ ਗਿਆਨ ਸਰਬ ਤਹਿ ਸਿੱਧ
1: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ਼੍ਰੇਸ਼ਟ ਉੱਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਧ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
0: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
1: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
0: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
1: ਸਗਲ ਮਤਾਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
0: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
1: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
0: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਭ ਚੀਤ
1: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
0: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
0: ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ ਅੱਠ ਚੌਵੀ ਸਲੋਕ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 Old G Long Road, Hoppers Crossing, Very Be Toyota, the smart choice.
2: Car

0: ਅਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਤੇ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣਾ ਸੁਣਨ ਦਾ ਸਮਾਂ ਹੋ ਚੁੱਕਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਤੇ ਆ ਜਾਓ ਫਿਰ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
1: ਮੈਂ ਤਾਂ ਕਹਿ ਕੇ ਤੇ ਕਹਿਣਗੇ ਵੀ ਮਨ ਦਾ ਬੋਝ ਹਲਕਾ ਕਰਨ ਲਈ, ਚਿੰਤਾ ਪਰੇਸ਼ਾਨੀਆਂ ਦੂਰ ਕਰਨ ਲਈ। ਚਲੋ ਇਹਦੇ ਚ ਵੀ ਹਾਸਾ ਉਪਜੇ ਤੇ ਇਹਦੇ ਵਰਗੀ ਤਾਂ ਗੱਲ ਹੀ ਨੀ ਕੋਈ।
0: ਹਾਸੇ ਹੋਣੇ ਚਾਹੀਦੇ, ਕਿੱਦਾਂ ਵੀ ਆਉਣ। ਵੇਖੋ
1: ਮੈਂ ਤੁਹਾਡੇ ਤੇ ਹੱਸਦਾ, ਤੁਸੀਂ ਮੇਰੇ ਤੇ ਹੱਸੋ। ਭਾਜੀ ਏਦਾਂ ਤਾਂ ਫਿਰ ਗੱਲ ਨੀ ਨਾ ਹੋਈ। ਆਪਾਂ ਮਿਲ ਜੁਲ ਕੇ ਹੱਸੀ
0: ਨਹੀਂ, ਆਪਾਂ ਬੱਚਿਆਂ ਦੇ ਚੁਟਕਲੇ ਸੁਣ ਕੇ ਹੱਸਾਂਗੇ। ਹੱਸੂਗੀ ਨਾ ਫਿਰ, ਹੁਣ ਹੱਸੀ ਨਾ। ਆਓ ਫਿਰ ਅੱਗੇ ਵਧਦੇ ਹਾਂ ਜੀ। ਆਪਾਂ
1: ਏਦਾਂ ਹੀ ਆ, ਹਾਸੇ ਠੱਠੇ ਨਾਲ ਹੀ ਆ ਗੱਲ ਤੁਰਦੀ।
0: ਬਿਲਕੁਲ ਜੀ, ਸਵੇਰ ਸਵੇਰੇ ਜੇ ਹਾਸਾ ਨਾ ਹੋਵੇ
1: ਘਰ ਵਾਸਤੇ ਨਾਲੇ।
0: ਸਾਡਾ ਵੀ ਠੀਕ ਆ, ਬਹੁਤ ਵਧੀਆ। ਤੁਸੀਂ ਟਾਈਮ ਨਾਲ ਹੀ ਉੱਠ ਪਿਓ।
2: ਓਹਨੂੰ
0: ਸੌ ਲੈਣ ਦੋ ਵਿਚਾਰੀ ਨਿੱਕੀ ਜੀ ਨੂੰ।
1: ਇੱਕ ਠੰਡ ਵੀ ਆ, ਨਿੱਗ ਜਿਹਾ ਆ ਜਾਂਦਾ ਨਾ।
0: ਹੋਰ ਉੱਠ ਕੇ ਫਿਰ ਉਹ ਤੰਗ ਕਰੂਗੀ। ਕੀ ਸੁਣਾਓਗੇ ਫਿਰ ਅੱਜ?
2: ਅੱਜ ਮੈਂ ਸੁਣਾਉਂਗੀ ਬਚਾਰਤ।
0: ਓਕੇ, ਸਵੇਰੇ ਸਵੇਰੇ ਓਕੇ ਬਚਾਰਤ,
1: ਥੋੜਾ ਦਿਮਾਗ ਸ਼ਾਫ ਕਰੀਏ।
2: ਸਵੇਰੇ ਚਾਰ ਪੈਰ, ਦੁਪਹਿਰੇ ਦੋ ਪੈਰ, ਸ਼ਾਮ ਨੂੰ ਤਿੰਨ ਪੈਰ।
0: ਕਿਹੜੀ ਚੀਜ਼ ਹੈ?
2: ਹਾਂਜੀ,
1: ਸਵੇਰੇ ਦੋ ਪੈਰ,
0: ਸਵੇਰੇ ਦੋ ਪੈਰ। ਕਿਹੜੀ ਚੀਜ਼ ਆ? ਔਖਾ ਵਾ ਸਾਡੇ ਲਈ ਤੇ, ਕਾਫੀ ਔਖਾ ਵਾ। ਕੋਈ ਹਿੰਟ ਹੀ ਦੇ ਦੋ। ਮੱਝ ਤੇ ਨਹੀਂ ਕਿਤੇ? ਵੇਖੋ ਸਵੇਰੇ ਹੁੰਦੀ ਆ ਮੱਝ, ਮੱਝ ਤੇ ਦੁਪਹਿਰ ਤੱਕ ਹੋ ਜਾਂਦੀ ਆ ਉਹ ਜਿਹੜੀ ਦੁੱਧ ਵਾਲੀ ਬੋਤਲ ਤੇ ਹੁੰਦੀ, ਜਿਹਨੇ ਅੱਗੋਂ ਦੋਵੇਂ ਲੱਤਾਂ ਚੁੱਕੀਆਂ ਹੁੰਦੀਆਂ, ਬਣ ਜਾਂਦੀ
1: ਮੋਟਰਸਾਈਕਲ ਬਣ ਜਾਂਦੀ ਆ।
0: ਨਹੀਂ ਆ, ਏਦਾਂ ਨੀ
1: ਐਕਸਪਲੇਨ ਕਰਨ ਨੂੰ ਸ਼ਾਮ ਤੇ ਪਹੁੰਚਣਾ ਸੀਗਾ
0: ਯਾਰ। ਜਸਵਾਲ ਅੰਕਲ ਦੱਸੋ ਨਾ, ਜਦੋਂ ਅਸੀਂ ਬੁੱਝ ਲਿਆ ਨਾ, ਫਿਰ ਇੱਥੋਂ ਇਹਨਾਂ ਭੈਣਾਂ ਨੇ ਮੈਸੇਜ ਕਰਨੇ ਸ਼ੁਰੂ ਕਰ ਦੇਣੇ ਹੈ ਨਾ, ਆ ਸੀ ਆ ਸੀ ਉਹ, ਤੁਹਾਨੂੰ ਪਤਾ ਨੀ ਲੱਗਾ।
1: ਮੈਨੂੰ ਲੱਗਦਾ ਆਪਾਂ ਅਸੀਂ ਗੱਲਾਂ ਬਾਤਾਂ ਥੋੜਾ ਜਿਹਾ ਟਾਈਮ ਟਪਾਉਣੇ ਹੋਏ ਖਬਰ ਆਈ ਜਾਏ।
0: ਚੱਲ ਹਾਰ ਗਏ ਆਪਾਂ ਪੁੱਤ।
2: ਦੋ ਜਦੋਂ ਪੈਰਾਂ ਤੇ ਤੇ ਫਿਰ ਜਦੋਂ ਬੁੱਢੇ ਹੋ ਗਏ ਉਦੋਂ ਤਿੰਨ ਪੈਰਾਂ ਤੇ ਇੱਕ
1: ਖੁੰਡੀ ਹੋ ਗਈ
2: ਜੋ ਇੱਕ ਦੱਕਾ ਨਾਲ
0: ਗੁੱਡ
1: ਮੇਕ ਸੈਂਸ
0: ਵੈਰੀ ਨਾਈਸ ਥੈਂਕ ਯੂ
1: ਮੈਂ ਕਹਿੰਦਾ ਜਦ ਬੁੱਢਾ ਹੁੰਦਾ ਕਿਤੇ ਯੋਗਾ ਕਰਨ ਲੱਗ ਜਾਂਦਾ ਖੱਤ ਜਾਂ ਥੱਲੇ ਲਾ ਕੇ
0: ਪਰ ਹੁਣ ਜਿੱਦਾਂ ਜਿੱਦਾਂ ਆਪਾਂ ਆਸਟ੍ਰੇਲੀਆ 'ਚ ਰਹਿੰਦੇ ਹਾਂ ਅਤੇ ਹੁਣ ਹੁਣ ਤੇਗ ਪਤਾ ਉਹ ਕਿੱਦਾਂ ਬੁਝਾਰਤ ਬਣਨੀ ਆ ਸਵੇਰੇ ਸਵੇਰੇ ਚਾਰ ਪੈਰ ਦੁਪਹਿਰੇ ਦੋ ਪੈਰ ਅਤੇ ਸ਼ਾਮੀ ਛੇ ਪੈਰ ਇੱਥੇ ਉਹ ਦੂਸਰਾ ਲੈਂਦੇ ਨਾ ਵਾਕਰ ਇੱਥੇ ਸੂਟ ਉਹ ਘੱਟ
1: ਜਾਊਂਗਾ
0: ਇੱਥੇ ਉਹ ਘੱਟ ਲੈਂਦੇ ਸਾਡੇ ਵਾਰੀ ਉਹੀ ਹੋਣਾ
1: ਮੋਟਰਾਈਜ਼ਡ ਆ ਜਾਣੇ ਮੋਟਰਾਈਜ਼ਡ
0: ਬਾਪੂ ਥੈਂਕ ਯੂ ਕਲੀਨਿੰਗ ਕੀਤੀ ਵਾਹ ਵੈਰੀ ਨਾਈਸ ਤੁਸੀਂ ਤਾਂ ਬਹੁਤ ਬੀਬੇ ਹੋ ਛੁੱਟੀਆਂ ਚ ਤੁਸੀਂ ਸਾਰੇ ਘਰ ਦੀ ਮੰਮਾ ਦੇ ਨਾਲ ਕਲੀਨਿੰਗ ਕਰਵਾਤੀ
2: ਹਾਂਜੀ ਮੈਂ ਡਸਟਿੰਗ ਕੀਤੀ ਸੀ ਤੇ ਝਾੜੂ ਮਾਰਿਆ ਸੀ ਅੰਮਾ ਨੇ ਥੋੜਾ ਝਾੜੂ ਮਾਰਿਆ ਸੀ ਮੰਮਾ ਨੇ ਕਿਚਨ ਦੀ ਕਲੀਨਿੰਗ ਕੀਤੀ ਸੀ ਤੇ ਵੈਕਿਊਮ ਮਾਰਿਆ ਡੈਡੀ ਨੇ ਟੋਇਲਟ ਦੀ ਕਲੀਨਿੰਗ ਕੀਤੀ ਤੇ
1: ਕੀ ਬਾਤ ਹੈ ਮੈਂ ਤਾਂ ਕਹਿੰਦੀ ਮੰਮਾ ਨੇ ਪਾਪਾ ਦੀ ਝਾੜੂ ਮਾਰਿਆ ਮੈਂ ਝਾੜੂ ਮਾਰਿਆ
0: ਵੈਰੀ ਨਾਈਸ ਕਲੈਪਿੰਗ ਕਲੈਪਿੰਗ ਤੁਸੀਂ ਤਾਂ ਬਹੁਤ ਬੀਬੀਆਂ ਧੀਆਂ ਹੋ
2: ਡੈਡੀ
0: ਨੇ ਹਮੇਸ਼ਾ ਏਦਾਂ ਕਰਦੇ ਆ ਪੋਚੇ ਪਾਚੇ ਵਾਲਾ ਕੰਮ ਜਿੱਦਾਂ ਇਹ ਸਾਡਾ ਤੇ ਨਹੀਂ ਅਸੀਂ ਫਿਰ ਵੀ ਕਰਤਾ ਵੇਖਲਾ ਹਨਾ ਡੈਡੀ ਏਦਾਂ ਹੀ ਕਰਦੇ ਆ
1: ਮੰਮਾ ਕਿਹੜਾ ਘੱਟ ਆ ਹਨਾ ਮਸਾ ਸੋਫੇ ਤੇ ਬੈਠਾ ਹੁੰਦਾ ਇੱਧਰੋਂ ਜ਼ੂਮ ਕਰਕੇ ਵੈਕਿਊਮ ਇੱਧਰ ਦੀ ਕਦੇ ਇੱਧਰ ਦੀ ਚੱਪਲਾਂ ਚੱਕੋ ਇੱਥੇ ਰੱਖੋ ਉੱਥੇ ਰੱਖੋ ਪਹਿਲਾਂ ਘਟਾਉਣੇ ਇਕੱਠੇ ਕਰੋ ਉਹ ਬੰਦਾ ਕਹਿੰਦਾ ਮੈਂ ਜਰਾ ਆਪ ਹੀ ਕਰ ਲੈਣਾ
0: ਵੇਖਾ
1: ਡਰਦੇ ਦਿਲ ਨੂੰ
0: ਹਾਂ ਏਦਾਂ ਹੁੰਦਾ
1: ਕਦੇ ਹੂੰ ਕਰਕੇ ਕਦੇ ਹਾਂ ਕਰਕੇ
0: ਤੇਗ ਪਾਪੇ ਏਦਾਂ ਸੋਚਦੇ ਹੀ ਵੇਖ ਲਾ
1: ਮਸਾਂ ਦਿਹਾੜੀ 'ਚ ਦੋ ਚਾਰ ਘੰਟੇ ਨੈੱਟਫਲਿਕਸ ਦੇਖਣਾ ਹੁੰਦਾ ਕਿਤੇ
0: ਦੋ ਚਾਰ ਘੰਟੇ
2: ਸ਼ਾਮ ਨੂੰ ਆਪਾਂ ਨੇ ਕਮਿਊਨਿਟੀ ਸੈਂਟਰ ਗਏ ਸੀ ਵੇਖਣ ਲਈ ਜੇ ਮਾਰਸ਼ਲ ਆਰਟ ਦੀ ਕਲਾਸ ਲਗਾ ਸਕਦੇ ਪਰ ਜਦੋਂ ਕਿਸੇ ਨੇ ਕਿਹਾ ਸੀ ਕਮਿਊਨਿਟੀ ਸੈਂਟਰ ਦੇ ਵਿੱਚ ਆ ਸਕਦੇ ਹੋ ਉਦੋਂ ਕਿਸੇ ਵੀ ਨਹੀਂ ਸੀ ਥੱਲੇ ਇੱਕ ਭਾਈ ਸੀ ਤਬਲਾ ਵਜਾਉਂਦਾ ਸੀ
0: ਫਿਰ
2: ਆਪਾਂ ਨੇ ਸ਼ੋਪ ਗਏ ਸੀ ਤੇ ਫਿਰ ਅੰਬਰ ਤੇ ਮੈਂ ਥੋੜੀ ਜਿਹੀ ਆਈਸਕ੍ਰੀਮ ਖਾਧੀ ਸੀ ਤੇ ਮੰਮਾ ਤੇ ਡੈਡੀ ਤੇ ਜੂਸ ਪੀ ਲਿਆ ਸੀ
1: ਗਰਮੀ ਨੂੰ ਕੱਟਦੀ ਸਰਦੀ ਨੂੰ
0: ਨਹੀਂ ਇਹਨਾਂ ਸਫਾਈ ਕੀਤੀ ਇਹਨਾਂ ਨੂੰ ਰਿਵਾਰਡ ਮਿਲਿਆ ਫਿਰ
1: ਆਈਸਕ੍ਰੀਮ ਦਾ
0: ਠੰਡਾ

0: ਵਧੀਆ।
1: ਓਕੇ, ਤੁਸੀਂ ਤਾਂ ਬਹੁਤ ਗੁੱਡ ਗਰਲ ਬਣੇ ਹੋ, ਕੱਲ ਤੁਸੀਂ ਸਫਾਈ ਕਰਾਈ ਮੰਮਾ ਨਾਲ?
0: ਹਾਂਜੀ।
1: ਵੈਰੀ ਗੁੱਡ, ਵੈਰੀ ਗੁੱਡ।
2: ਆਈਸਕ੍ਰੀਮ ਕਿਹੜਾ ਫਲੇਵਰ ਸੀਗਾ?
1: ਵਨੀਲਾ ਰੇਨਬੋ
0: ਕੁਕੀ ਐਂਡ ਕ੍ਰੀਮ।
1: ਓਏ
2: ਮੇਰਾ ਵੀ ਫੇਵਰਟ ਆ ਤਾਂ।
1: ਖਾਦਾ ਕਦੀ?
2: ਇਹਦਾ ਭਾਜੀ ਪਾਈਨਐਪਲ ਜੂਸ ਮੰਗਾ ਲਿਆ। ਇਹਦਾ ਪਹਿਲਾਂ ਦੱਸ ਤੈਨੂੰ ਕਹਿਣਾ ਕਿਹਨੇ ਸਿਖਾਇਆ?
1: ਉਂਗਲ ਉਂਗਲ ਆ ਕੇ ਕੋਨ ਭਰਾਉਣ ਵਾਲਿਓ?
2: ਨਹੀਂ ਉਹਦੀ ਗੱਲ ਸੁਣ ਲਈਏ ਪਹਿਲਾਂ।
1: ਤੁਸੀਂ ਪੂਰਾ ਫਨ ਫਨ ਕਰ ਰਹੇ ਹੋ ਛੁੱਟੀਆਂ ਚ। ਥੈਂਕ ਯੂ। ਕੀ ਸੁਣਾਓਗੇ ਅੱਜ?
0: ਮੈਂ ਖਾਲੀ ਗੱਲ ਕਰਨਾ।
1: ਗੱਲ ਹੀ ਕਰਨਾ? ਓਏ ਗੱਲ ਤੇ ਤੁਸੀਂ ਬਹੁਤ ਸੋਹਣੀ ਕਰਦੇ ਹੋ। ਥੈਂਕ ਯੂ ਐਂਬਰ।
0: ਥੈਂਕ ਯੂ,
1: ਥੈਂਕ ਯੂ। ਤੁਹਾਡਾ ਦਿਨ ਵਧੀਆ ਵਧੀਆ ਰਵੇ ਸਾਡੇ ਨਾਲ ਐਂਬਰ ਤੇ ਤੇਗ। ਤੇ ਹੁਣ ਨੈਕਸਟ ਬਾਈਕੀ ਦੀ ਵਾਰੀ। ਅੱਜ ਕੱਲ੍ਹ ਇਹ ਮਸਲਾ ਚੱਲਦਾ ਵੀ ਸਾਨੂੰ ਬਾਅਦ 'ਚ ਲੈ ਲਿਓ, ਸਾਨੂੰ ਬਾਅਦ 'ਚ ਲੈ ਲਿਓ, ਸਾਨੂੰ ਸੋਮਨ ਹੋ ਲੈਣ ਦਿਓ। ਪਹਿਲਾਂ ਇਹ ਚੱਲਦਾ ਸੀ ਸਾਨੂੰ ਪਹਿਲਾਂ ਲੈ ਲਓ, ਪਹਿਲਾਂ ਲੈ ਲਓ, ਅਸੀਂ ਸਕੂਲ ਜਾਣਾ। ਸਤਿ ਸ਼੍ਰੀ ਅਕਾਲ ਅਰਨਬ, ਤੁਸੀਂ ਆਉਂਦੇ ਰਹੋ।
2: ਚੋਰ ਸਿਪਾਹੀ ਵਾਲੀਆਂ ਪਰਚੀਆਂ ਪਾਈਏ? ਨਹੀਂ।
3: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ। ਅੰਕਲ ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਅਰਨਬ, ਕੀ ਹਾਲ ਆ?
3: ਵਧੀਆ, ਤੁਹਾਡਾ ਕੀ ਹਾਲ ਆ?
1: ਹਾਂਜੀ ਸਾਡਾ ਵੀ ਠੀਕ ਆ। ਕੀ ਤੁਸੀਂ ਕੀ ਕਰਦੇ ਹੋ ਛੁੱਟੀਆਂ ਚ? ਅੱਛਾ ਸਪਾਈ, ਵਾਹ ਯਾਰ, ਸਾਡੇ ਨਾਲ ਤੇ ਤੁਸੀਂ ਚੰਗੇ ਹੋ। ਅਸੀਂ ਖਾਤਿਆਂ ਦੀ ਸਫਾਈ ਕਰਨ ਦੇ
2: ਐਂਡ ਆਫ ਫਾਈਨੈਂਸ਼ੀਅਲ ਈਅਰ ਸੀਗਾ, ਨਵੇਂ ਸਾਲ 'ਚ ਨਵੀਆਂ ਗੱਲਾਂ।
1: ਵੈਰੀ ਨਾਈਸ,
2: ਨਿਆਣਿਆਂ ਨੂੰ ਨੀ ਹਾਸਾ ਆਉਣਾ ਇਹਨਾਂ ਗੱਲਾਂ ਤੇ।
1: ਹਾਂ ਪਰ ਨਿਆਣੇ ਕਿੱਡੇ ਵੇਖੋ, ਸਾਰੇ ਸਫਾਈ ਕਰਾਉਂਦੇ ਮੰਮਾ ਪਾਪਾ
2: ਨੂੰ। ਦਿਵਾਲੀ ਆ ਨਾ? ਅੱਛਾ, ਨਹੀਂ ਹੈ ਨੀ?
1: ਨਹੀਂ ਕੋਈ ਦਿਵਾਲੀ ਨੀ ਹੈ।
2: ਦਿਵਾਲਾ
1: ਹਾਂਜੀ, ਬਹੁਤ ਵਧੀਆ ਨਾ। ਕੀ ਲਿਆਏ ਹੋ ਅੱਜ?
3: ਅੱਜ ਲੈਂਗੇ ਇੱਕ ਬੋਲੀ।
1: ਹਾਂਜੀ।
3: ਆਈ ਬਾਬਾ ਨਾਨਕਾ, ਜਾਈ ਬਾਬਾ ਨਾਨਕਾ, ਇਹੋ
1: ਜਿਹੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ, ਇਹੋ ਜਿਹੀਆਂ
3: ਵਿਆਹ ਕਰਾ ਕੇ ਜਾਈ ਬਾਬਾ
1: ਨਾਨਕਾ, ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ।
2: ਏਦਾਂ ਬੁੜੀਆਂ ਉਹ ਜਿਹੜੀਆਂ ਬੱਸ 'ਚ ਮੰਗਣ ਚੜੀਆਂ ਹੁੰਦੀਆਂ ਉਹ ਕਰਦੀਆਂ ਹੁੰਦੀਆਂ, ਇਹਦਾ ਬੱਦੂ ਮਾਰਨੀਆਂ ਦਾ ਕਿੱਦਾਂ ਨਹੀਂ ਹੁੰਦਾ?
1: ਅਮਰੂਦ ਦੇ ਵਿਆਹ ਤੇ ਫਿਰ ਤੁਸੀਂ ਅਮਰੂਦ ਲਾਉਣਾ ਕਿ ਭਿੰਡੀ ਵੱਲੋਂ?
3: ਅੱਛਾ,
1: ਮੁੰਡੇ ਵਾਲੇ ਪਾਸੇ ਹੋ ਤੁਸੀਂ? ਓਕੇ ਚਲੋ ਠੀਕ ਆ, ਫਿਰ ਆਪਾਂ ਫਿਰ ਡੇਟ ਡੂਟ ਮਿੱਥਦੇ ਆਪਾਂ। ਹਾਂ ਆਪਾਂ ਡੇਟ ਮਿੱਥਦੇ ਫਿਰ ਦੱਸਦੇ ਤੁਹਾਨੂੰ।
2: AI ਤੋਂ ਕਾਰਡ ਮੈਂ ਬਣਾ ਦਿੰਦਾ।
1: ਥੈਂਕ ਯੂ, ਥੈਂਕ ਯੂ। ਨਹੀਂ ਇਹ ਇਹ ਕੁੜੀਆਂ ਕਰ ਰਹੀਆਂ ਵਾ ਅਮਰੂਦ ਦਾ ਤੇ ਭਿੰਡੀ ਦਾ ਵਿਆਹ।
2: ਅੱਛਾ ਠੀਕ।
1: ਉਹ ਮਸਲਾ ਚੱਲ ਰਿਹਾ, ਇਹ ਹਲੇ ਤੁਹਾਨੂੰ ਅਗਲੀ ਕਾਰਵਾਈ ਦੱਸੂਗੀ ਤਵਨੀਤ, ਉਹ ਆ ਵਿਚੋਲੀ।
2: ਅੱਛਾ।
1: ਉਹ ਸਾਰੀ ਤੁਹਾਨੂੰ ਦੱਸੂਗੀ ਗੱਲਬਾਤ। ਮੰਨਤ ਫਤਿਹ, ਸਤਿ ਸ਼੍ਰੀ ਅਕਾਲ। ਇਹ ਬਰਫ਼ ਤੇ ਘੁੰਮਣ ਗਏ ਆ ਤੁਹਾਡੇ ਭਾਣਜੀਆਂ ਭਾਣਜੇ ਤੁਹਾਡੇ
2: ਮਾਊਂਟ ਬੁੱਲਰ ਵਾਲੇ ਪਾਸੇ?
1: ਤੁਹਾਨੂੰ ਦੱਸਿਆ ਇਹਨਾਂ ਨੇ?
2: ਨਹੀਂ ਹੋਈ ਨਹੀਂ।
1: ਤੁਹਾਨੂੰ ਲੈ ਕੇ ਗਏ?
2: ਨਾ।
1: ਤੁਸੀਂ ਐਵੇਂ ਮੋਟੀ ਜੈਕਟ ਲਈ ਫਿਰਦੇ ਜੇ?
2: ਕੁਛ ਨਹੀਂ, ਮੈਂ ਦਸਤਾਨੇ ਵੀ ਪਾ ਕੇ ਆਇਆ ਕਰੋ।
1: ਹੈਲੋ ਮੰਨਤ। ਹੈਲੋ ਫਤਿਹ।
0: ਸਤਿ ਸ਼੍ਰੀ ਅਕਾਲ ਅੰਕਲ ਜੀ, ਨਾਲੇ ਅੰਕਲ ਜੀ।
1: ਸਤਿ ਸ਼੍ਰੀ ਅਕਾਲ ਫਤਿਹ ਜੀ।
2: ਠੰਡ ਲੱਗਦੀ ਤੁਹਾਨੂੰ ਫਤਿਹ?
0: ਨਹੀਂ, ਅਸੀਂ ਤੇ ਰੂਮ 'ਚ ਆ।
1: ਅੱਛਾ ਰੂਮ ਤੇ ਰੂਮ 'ਚ ਯਾਰ, ਜੇ ਬਹਿਣਾ ਸੀ ਤੇ ਫਿਰ ਇੱਥੇ ਰਹਿੰਦੇ ਹੋ, ਐਡੀ ਦੂਰ ਜਾਣ ਦਾ ਕੀ ਫਾਇਦਾ?
0: ਅਸੀਂ ਜਾਏ ਆਏ ਸੀ ਕੱਲ, ਬਹੁਤ ਫਨ ਸੀ, ਬਸ ਬਹੁਤ ਠੰਡ ਵੀ ਸੀਗੀ।
1: ਓਏ ਉੱਥੇ ਜੇ ਬਰਫ਼ ਤੇ ਜਾਈਏ ਤੇ ਫਿਰ ਬਰਫ਼ ਤੇ ਰਹੀਦਾ ਵਾ, ਨਹੀਂ ਤੇ ਕਮਰੇ 'ਚ ਰਹਿਣਾ ਤੇ ਫਿਰ ਤੇ ਘਰੇ ਰਹਿ ਲੈਂਦਾ ਬੰਦਾ।
2: ਅੱਛਾ ਉੱਥੇ ਟੈਂਟ ਲਾ ਲਈ?
1: ਹੋਰ
0: ਅਸੀਂ ਚੱਲੇ ਅੱਜ ਘਰ ਨੂੰ ਵਾਪਸ।
1: ਲੈ ਹੈਡੀ ਛੇਤੀ
0: ਯਾ ਟੱਕ ਨੈਕਸਟ ਡੇ।
1: ਨਹੀਂ ਯਾਰ, ਅਸੀਂ ਅਸੀਂ ਜਦੋਂ ਜਾਈਦਾ ਨਾ ਬਰਫ਼ ਤੇ,
0: ਸਾਨੂੰ ਕੋਈ ਜਗ੍ਹਾ ਘੁੰਮਣ ਲੈ ਜੂੰਗੇ ਜੇ ਜਾਂਦੇ ਜਾਂਦੇ।
1: ਆਹੋ ਫਿਰ

0: Yine de baba.
1: Baba
2: her yedin yine koydun dekhangi.
0: Kendi her geçici babayı da geldin
2: dekhangi. Papa tekrarın same şey yundu ya.
0: Ne same ne de onunla dekka mol leke geldi.
2: Papa kar isar janda je mure ghum ja kana lo ji ghum gaya.
0: ਹਾਂ ਜੀ ਸੇਮ ਹੁੰਦੇ ਆ ਹਾਂ ਨਹੀਂ ਪੁੱਤੂ ਤੁਹਾਡੇ ਪਾਪੇ ਵੇਖੋ ਤੁਹਾਨੂੰ ਘੁੰਮਣ ਲੈ ਕੇ ਗਏ ਆ ਤੇ ਸੇਮ ਕਿਉਂ ਹੁੰਦੇ ਆ
2: ਹਾਂ ਲੋਕਾਂ ਦੇ ਪਾਪੇ ਬੈਠੇ ਰੇਡੀਓ ਤੇ
0: ਆਓ
1: ਤੁਹਾਡੇ ਨਹੀਂ ਲੈ ਕੇ ਆਏ ਤਾਂ ਸਾਰੇ ਡੈਡੀ ਲੈਂਦੇ ਆ ਪੁੱਤੀ
0: ਸਾਰੇ ਹੀ ਨਾਈਸ ਹੁੰਦੇ ਆ ਹਾਂ
1: ਇਹ ਇਧਰੋਂ ਚਲੋ ਇਧਰੋਂ
0: ਪਾਪੇ ਫਿਰ ਇਹ ਪਾਪਾ ਦਾ ਰੋਲ ਹੀ ਇਹ ਹੁੰਦਾ ਨਾ ਤੁਹਾਡੀ ਜ਼ਿੰਦਗੀ ਚ ਵੀ ਚਲੋ ਇਧਰੋ ਇੱਥੇ ਬਹੁ ਆ ਨਹੀਂ ਕਰਨਾ ਹੋਰ ਪਾਪੇ ਕਾਹਦੇ ਲਈ ਹੁੰਦੇ
2: ਟੋਕਰੇ ਜਿਹੇ ਚ ਬਹਿਣ ਨੂੰ ਰਹਿਣ ਦੋ ਵਿੱਚ $55 ਲੱਗ ਜਾਣੇ
0: ਹਾਂਜੀ ਹਾਂਜੀ
1: ਚਾਰ ਭਰਾ ਇੱਕ ਜੇ ਚਾਰ ਭਰਾ ਇੱਕ ਜੇ ਇੱਕ ਦੂਜੇ ਦੇ ਪਿੱਛੇ ਭੱਜਣ
0: ਚਾਰ ਭਰਾ ਇੱਕੋ ਜੇ ਤੇ ਇੱਕ ਦੂਜੇ ਦੇ ਪਿੱਛੇ ਭੱਜਣ ਚਾਰ ਭਰਾ ਚਾਰ ਭਰਾ ਵੇ ਕਿਹੜੇ ਚਾਰ ਭਰਾ ਵਨ ਫੋਰ ਮਤਲਬ ਫੋਰ ਬ੍ਰਦਰਸ ਹੈ
2: ਇੱਕ ਦੂਜੇ ਦੇ
0: ਇੱਕ ਦੂਜੇ ਪਿੱਛੇ ਭੱਜਣ ਮਤਲਬ ਤੇ ਜੇ ਆਪਾਂ ਬੁੱਝ ਲਿਆ ਤੇ ਫਿਰ
2: ਲੜੀ ਚੂਈ ਨਹੀਂ ਮਿਲੋ
0: ਹੈ ਨਹੀਂ ਪਹਿਲਾਂ ਪੁੱਛ
1: ਲਓ ਫਾਈਨ ਨਹੀਂ ਪੈਣਾ
0: ਅੱਛਾ ਨਹੀਂ ਪੈਣਾ ਤੇ ਜੇ ਨਹੀਂ ਬੁੱਝਿਆ ਗਿਆ ਤੇ ਫਿਰ
1: ਹੈਲਪ ਨਹੀਂ ਲੈਣੀ
0: ਨਹੀਂ ਹੈਲਪ ਥੋੜੀ ਆਪਾਂ ਕਿਹੜੀ ਅੱਗੇ ਹੈਲਪ ਵਾਲਾ ਹੈ ਹੀ ਨਹੀਂ ਭਾ ਅੱਜ ਕੋਈ ਸਾਰੇ ਬਰਫਾਂ ਤੇ ਗਏ ਆ
2: ਜੇ ਨਹੀਂ ਪੁੱਛਿਆ ਗਿਆ ਫਿਰ ਪੁਆਇੰਟ ਵੀ ਕੱਟੇ ਜਾਣਗੇ
0: ਹੋਰ
1: ਕੱਲਾ ਫਾਈਨ
0: ਹੈ
2: ਐਵੇਂ ਤੁਰੇ ਫਿਰਦੇ ਬਰਫ਼ ਤਾਂ ਪਈ ਵੀ ਨਹੀਂ ਅਜੇ
0: ਪਈ ਨਹੀਂ ਬਰਫ਼ ਅੱਛਾ ਉਦਾਂ ਹੀ ਚੱਲ ਗਏ ਜੇ
2: ਵਧੀਆ ਰਹਿ ਗਏ ਆਪਾਂ ਗਏ ਨੀ
0: ਮਾਊਂਟ ਬੁਲਰ ਵਾਲਿਆਂ ਨੂੰ ਕਹੀਏ ਵੀ ਸਾਡੇ ਲਾਫਟ ਥੈਰੇਪੀ ਵਾਲੇ ਨਿਆਣਿਆਂ ਨੂੰ ਬਰਫ਼ ਘੁੰਮਣ ਦੇ ਉੱਥੇ ਦਓ ਮੌਕਾ
2: ਹਾਂ ਜਾਂ ਮਾਊਂਟ ਹਾ ਹਾ ਉੱਥੇ ਹੀ ਸਹੀ
0: ਬਾਬਾ ਹੈ ਫਤਿਹ ਗੱਲ ਕਰਕੇ ਆਓ ਯਾਰ ਉਹਨਾਂ ਨਾਲ
1: ਤੁਸੀਂ ਕਰੋ
0: ਦਿਆ ਯਾਰ ਤੁਸੀਂ ਉੱਥੇ ਗਏ ਹੋ
1: ਅਸੀਂ ਤਾਂ ਬੱਚੇ ਆ ਤੁਸੀਂ ਇਹ ਕਿ ਵੱਡਾ ਇੱਟ
2: ਉਹ ਬੱਚਿਆਂ ਦੀ ਰੱਬ ਵੀ ਸੁਣਦਾ ਇਹ ਤਾਂ ਕੀ ਚੀਜ਼ ਨੇ
0: ਤੁਸੀਂ ਵੱਡਿਆਂ ਵਰਗੇ ਬੱਚੇ ਹੋ ਤੁਸੀਂ ਕਿਹੜੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋ ਤੁਸੀਂ
2: ਨਾਲੇ ਤੁਹਾਨੂੰ ਸੈਕਟਰੀ ਪ੍ਰੈਜ਼ੀਡੈਂਟ ਬਣਾਉਣਾ ਯਾਰ ਯੂਨੀਅਨ ਦਾ
0: ਆ ਪ੍ਰਧਾਨ ਕਿੱਥੇ ਸਾਡਾ
1: ਵੈਸੇ ਵੀ ਹੁਣ ਮੇਰੀ ਬਰਜਾਰਤ ਪੁੱਜੇ ਤੁਸੀਂ
2: ਉਹ ਸੱਚ ਹਾਂ ਹੋ ਰਹੀ
0: ਉਹ ਸੱਚ ਹਾਂ ਉਹ ਇਹ ਤਾਂ ਗੱਡੀ ਲੱਗਦੀ ਮੈਨੂੰ ਗੱਡੀ ਜਿਹੜੀ ਚੇਨ ਪਾਉਂਦੇ ਨਾ ਇਹ ਟਾਇਰਾਂ ਨੂੰ ਹੈ ਟਾਇਰ ਨਹੀਂ ਟਾਇਰ ਆ ਉਹ
2: ਟਾਇਰ ਘੁੰਮ ਦੇਣੀ
1: ਤੇ ਫਿਰ ਕੋਈ ਗੱਡੀ ਕਿਹਾ ਹੀ ਤੇ ਫਿਰ ਟਾਇਰ ਆ ਚਾਰ
0: ਹਾਂ
2: ਇੱਕ ਦੂਜੇ ਦੇ ਪਿੱਛੇ
0: ਪਹੁੰਚਣਾ ਹਾਂ ਫਿਰ ਨਹੀਂ ਚਲੋ ਠੀਕ ਹੋ ਗਿਆ ਨਾ ਫਿਰ
2: ਇਹ ਮੈਨੂੰ ਲੱਗਦਾ ਇਹਨਾਂ ਨੇ ਟੀਵੀ ਜੀ ਆਖਣਾ ਕੰਪਿਊਟਰ ਦੇਖ ਕੇ
1: ਗੱਲ ਕਰ ਲਓ
0: ਇਹ ਕਰਨ ਸੰਧੂ ਤੇ ਗੁਰਜੀਤ ਆਂਟੀ ਨੇ ਤੇ ਸੁਖਵਿੰਦਰ ਆਂਟੀ ਨੇ ਤੇ ਅਮਰਤ ਆਂਟੀ ਨੇ ਤੇ ਜਤਿੰਦਰ ਅੰਕਲ ਨੇ ਦੱਸਿਆ
2: ਯਾਰ ਜਿਹੜੀ ਚੀਜ਼ ਨੂੰ ਸਾਰੇ ਪੁੱਛ ਰਹੇ ਨੇ ਆਪਾਂ ਨੂੰ ਕੀ ਹੋ ਜਾਂਦਾ
0: ਮੈਂ ਥੋੜੀ ਹੈਲਪ ਲੈਣਾ ਭਰਾ ਇਹ ਇਹ ਮੈਂ ਜਦੋਂ
2: ਹੈਲਪ
1: ਕਰੋ ਕੰਪਿਊਟਰ ਨਾ ਦੇਖਿਆ ਕਰੋ ਤੁਸੀਂ
0: ਆ ਮੈਨੂੰ ਚੇਤਾ ਭੁੱਲ ਗਿਆ
2: ਮੈਂ ਕਰਾਉਂ ਯਾਰ ਅੱਗੇ ਤੋਂ ਚੇਤੇ
0: ਆਪਾਂ ਨੈਕਸਟ ਟਾਈਮ
2: ਆਪ ਦੇਖ ਕੇ ਦੱਸ ਦਿਆ ਕਰੋ
0: ਨੈਕਸਟ ਟਾਈਮ
1: ਨਾ ਪਾ ਨਦੀ ਨਾਲ ਗੱਲ ਕਰ ਲਓ
0: ਹਾਂਜੀ ਸਤਿ ਸ਼੍ਰੀ ਅਕਾਲ ਪ੍ਰਧਾਨ ਸਾਹਿਬ
1: ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲੇ ਮਾਮਾ ਜੀ
0: ਸਤਿ ਸ਼੍ਰੀ ਅਕਾਲ
2: ਕੀ ਹਾਲ ਆ
1: ਮੈਂ ਠੀਕ ਹਾਂ ਤੁਸੀਂ ਕਿਵੇਂ ਹੋ
2: ਅਸੀਂ ਵਧੀਆ
0: ਮੰਨ ਤੂੰ ਸਿਆਣੀ ਹੈ ਤੂੰ ਦੱਸ ਵੀ ਕਿੱਦਾਂ ਦਾ ਰਿਹਾ ਉੱਥੇ
1: ਉੱਥੇ ਵਧੀਆ ਕਹਿ ਸਕਦੇ ਫਨ ਵੀ ਸਾਡਾ ਹੋਇਆ ਪਰ ਆਏ ਨਹੀਂ ਕਹਿ ਸਕਦੇ ਕਿ ਗੂੜਾ ਬਰਫ ਸੀ
0: ਅੱਛਾ ਬਰਫ ਲਿਉਣੀ ਨਹੀਂ ਹੈ
1: ਹਜੇ ਪੈ ਨੀ ਸੀ ਤਾਂ ਕਰਕੇ ਬੜਾ ਫਨ ਨੀ ਹੋਇਆ ਪਰ ਆਏ ਤਾਂ ਫਨ ਫਿਰ ਵੀ ਹੋ ਗਿਆ ਕਿਉਂਕਿ ਸਾਨੂੰ ਉੱਥੇ ਯਸ਼ਕਾ ਦੀਦੀ ਨੇ ਲੱਭ ਕੇ ਦਿੱਤੀ ਸੀਗੀ ਇੱਕ ਜਗ੍ਹਾ ਉੱਥੇ ਬਹੁਤ ਸਾਰੀ ਬਰਫ਼ ਸੀਗੀ ਪਰ ਇੰਨੀ ਜ਼ਿਆਦਾ ਵੀ ਨੀ ਸੀ ਫਿਰ ਵੀ
0: ਤੇ
1: ਅਸੀਂ ਨਾਲੇ ਸਲਾਈਡਿੰਗ ਵੀ ਕਰ ਲਈ ਸੀਗੀ ਤੇ ਮੈਂ ਨਾ ਦੋ ਵਾਰ ਡੇਗੀ ਕਰਦੀ
0: ਅੱਛਾ ਤੁਸੀਂ ਤਾਂ ਪਿਛਲੇ ਸਾਲ ਜਦੋਂ ਬਰਫ਼ ਤੇ ਗਏ ਸੀ ਉਦੋਂ ਵੀ ਡਿੱਗੇ ਸੀ
1: ਪਿਛਲੇ ਸਾਲ ਤਾਂ ਅਸੀਂ ਗਏ ਨੀ ਸੀ।
0: ਅੱਛਾ ਫਾਇਰਮੈਨ
1: ਕਿਹੜਾ
0: ਸਾਰੇ ਕਸੂਰ ਪਾਪਿਆਂ ਦੇ ਹੁੰਦੇ ਵੀ ਪਾਪੇ ਦੇ ਹੋਣਾ ਮੈਂ ਤਾਂ ਕਹਿ
1: ਕਿਹੜੇ
0: ਕੰਮ ਕਾਰ ਹੁੰਦਾ ਵਾ ਗੁੱਸਾ ਹੀ ਕਰਦੇ ਪਾਪੇ
2: ਅੱਜ ਟੋਪਿਕ ਗੁੱਸੇ ਤੇ ਰੱਖੀ
0: ਪਾਪਿਆਂ
2: ਦੀ ਪਹਿਲਾਂ ਵੀ ਇਹਨਾਂ ਦਾ ਇਹੀ ਕੰਮ ਸੀਗਾ ਉੱਥੇ ਅੱਡੇ ਤਰੀਲਾਂ ਸੁਣੀ ਜਾਂਦੇ ਉਹਦੇ ਸੀ ਬੈਠੇ ਬੱਸ ਵੀ ਲੰਘਾ ਦੇਣੀ ਇਹਨਾਂ ਨੇ
0: ਹੈ ਇਹ ਪਾਪਿਆਂ ਦੀ ਨਾ ਕਲਾਸ ਲਾਉਣੀ ਪੈਣੀ ਹੈ ਮਨਨ ਤਾਂ
1: ਹਾਂਜੀ ਹਰ ਇੱਕ ਆਫਟਰ ਥੈਰੇਪੀ ਦੇ ਬੱਚੇ ਦੀ ਲੈ ਕੇ ਆਉਣੀ ਹੈ ਨਾਲੇ ਤੁਸੀਂ ਵੀ ਵਿੱਚ ਇਨਕਲੂਡ ਹੋਵੋਗੇ
2: ਆਹੋ ਅਸੀਂ ਵੀ
0: ਅਸੀਂ ਵੀ ਆਹੋ ਚਲੋ ਅਸੀਂ ਤੇ ਤੁਹਾਡਾ ਸਾਥ ਦਵਾਂਗੇ
1: ਪਰ ਤੁਸੀਂ ਵੀ ਫੇਰ ਵੀ ਹੋਣਾ
0: ਠੀਕ
1: ਹੈ ਮੈਂ ਡਿਟੈਕਟਰ ਟੈਸਟ ਹਰ ਇੱਕ ਦਾ ਕਰਨਾ ਵਾ
0: ਅੱਛਾ ਹੈਗੀ
1: ਕੰਮ ਕਰਦਾ ਹੈ ਨਹੀਂ ਆ ਦੀ ਪਤਨੀਆਂ ਦੀ ਹੈਲਪ ਕਰਦੇ ਆ
2: ਨਹੀਂ ਕਰਦੇ
0: ਹਾਂ ਮੇਰੇ ਕੋਲ ਮਸ਼ੀਨ ਹੈਗੀ ਆ
2: ਪਤਨੀਆਂ ਦਾ ਵੀ ਹੋਊਗਾ ਵੀ ਉਹ ਪਾਪਿਆਂ ਦੀ ਹੈਲਪ ਕਰਦੀਆਂ ਕਿ ਨਹੀਂ
1: ਨਹੀਂ ਕਿਉਂਕਿ ਉਹੀ ਤਾਂ ਜ਼ਿਆਦਾਤਰ ਤਾਂ ਬੱਚਿਆਂ ਦਾ ਧਿਆਨ ਰੱਖਦੀਆਂ ਯੂ نو
0: ਹਾਂ ਯੂ نو
1: ਜ਼ਿਆਦਾਤਰ ਕਰਦੀਆਂ
2: ਮੈਨੂੰ ਲੱਗਦਾ ਮਿਊਚੁਅਲ ਆਬਲੀਗੇਸ਼ਨ ਹੁੰਦੀ ਆ
0: ਨਹੀਂ ਉਹ ਮੰਮੀਆਂ ਦਾ ਕੰਫਰਮ ਹੀ ਆ ਨਾ ਵੀ ਉਹ ਤੇ ਕਰਦੀਆਂ ਹੀ ਕਰਦੀਆਂ
2: ਮੰਨ ਲਓ ਮੂਲ ਤਾਂ 100 ਹੈ
0: ਹਾਂ ਪਾਪੇ ਨਹੀਂ ਕਰਦੇ
1: ਹਾਂਜੀ ਉਹ ਐਕਸਪੈਕਟ ਪਾਪਿਆਂ ਦੀ ਅਗਰ ਉਹ ਟੈਨਸ਼ਨ ਲਾ ਕੇ ਪਤਨੀਆਂ ਵਿਚਾਰੀਆਂ ਸਾਰੇ ਦਿਨ ਕੰਮ ਕਰੀਏ ਤੇ ਪਤੀ ਆਰਾਮ ਨਾਲ ਰੀਲਾਂ ਦੇਖੀਏ
0: ਨਹੀਂ ਇਹ ਪਤਾ ਨਹੀਂ ਵਿਆਹ ਕਰਾਉਣ ਨੂੰ ਕਿੱਦਾਂ ਮੰਨ ਗਈਆਂ ਨਾ ਉਹਨਾਂ ਨੂੰ ਪਹਿਲਾਂ ਵੀ ਪਤਾ ਸੀ ਵੀ ਇਹ ਵਿਹਲੇੜੀ ਆ ਵਿਹਲੇ ਰਹਿੰਦੇ ਤੇ ਪਤਾ ਨਹੀਂ ਕਿੱਦਾਂ ਵਿਆਹ ਕਰਾਉਣ ਨੂੰ ਮੰਨ ਗਈਆਂ
1: ਹਾਂਜੀ
0: ਹੈਂ ਇਹ ਪਤਾ ਨਹੀਂ ਸਮਝ ਨਹੀਂ ਆਉਂਦੀ ਮੈਨੂੰ
2: ਆਪਾਂ ਮੈਰਿਜ ਕਾਉਂਸਲਰ ਨਹੀਂ ਬਣੀਏ
1: ਬਬਲੂ ਬਬਲੂ ਭੈਣ ਭਰਾ ਦੋਹਾਂ ਨੂੰ ਖੇਡਣ ਦਾ ਚਾਅ ਬਬਲੂ ਵੱਡਾ ਅਬਲੂ ਛੋਟੀ ਦੋਵੇਂ ਬਹਿ ਕੇ ਖਾਵਣ ਰੋਟੀ ਅਬਲੂ ਆਖੇ ਸੋਣ ਤੋਂ ਵੀਰ ਚਮਚੇ ਦੇ ਨਾਲ ਖਾਏ
0: ਖੀਰ
2: ਖੀਰ ਤੇ ਬੜੀ ਆਹ ਹੋਈ ਹੈ
0: ਮੈਂ ਕੱਲ ਖਾਧੀ
2: ਸੌਗੀਆਂ ਪਾਈਆਂ ਸੀ
0: ਪੱਲਿਓ ਵੈਰੀ ਨਾਈਸ ਮਨ ਤੁਹਾਡਾ ਜੀ ਕਰਦਾ ਖੀਰ ਖਾਣ ਨੂੰ
1: ਮਿਠਾਈਆਂ
2: ਛੱਤ ਰਹਿੰਦਾ
0: ਉਹ ਯੰਮੀ ਹੁੰਦੀ ਹੈ ਨਾ
2: ਹਲਕਾ ਜਿਹਾ ਕੇਸਰ ਪਾ ਕੇ
0: ਥੈਂਕ ਯੂ ਮਨ
1: Thank you. Have a very great, awesome, brilliant day.
0: Thank you. Thank you, Manat. Thank you, Fateh. The next signal, Shreya. Shreya, the call will be very ready. Hello, Virji. Sasrikal.
3: Asis.
0: Oh, Asis, yeah. Okay, Sasrikal.
3: Asis. Nay. Huh?
0: Nay, Asis,
3: Shreya. Asis,
0: Shreya. Sasrikal. ਕੀ ਹਾਲ ਹੈ ਸ਼੍ਰੇਆ ਦਾ
3: ਕੀ ਹਾਲ ਹੋ
0: ਉਹ ਸਾਡਾ ਠੀਕ ਹੈ ਤੁਹਾਡਾ ਕੀ ਹਾਲ ਹੈ
3: ਠੀਕ ਹੈ
0: ਓਕੇ ਗੁੱਡ ਤੁਸੀਂ ਕੀ ਕਰਦੇ ਹੋ ਅੱਛਾ ਹਲੇ ਉੱਠਦੇ ਪਏ ਓਕੇ ਓਕੇ ਫਿਰ ਸੁਸਤੀ ਲੱਥ ਗਈ
3: ਹਾਂਜੀ
0: ਨਾਈਸ ਨਾਈਸ ਨਾਈਸ ਕੀ ਸੁਣਾਓਗੇ ਫਿਰ ਬੁਜ਼ਾਰਤ ਓਕੇ ਕਿਹੜਾ ਆਂਸਰ ਪਹਿਲਾਂ ਦੱਸ ਦਿਓ ਫਿਰ ਦੱਸਿਓ
2: ਬਨਾਨਾ
0: ਉਹਦਾ ਆਂਸਰ ਕੀ ਹੈ ਭਲਾ
2: ਬਨਾਨਾ ਜਾਂ ਐਪਲ ਹੀ ਹੋਊ
0: ਓਹੋ ਖੁਰੇ ਹੈ ਇਹਦਾ ਆਂਸਰ ਹੈ ਖੰਗ ਹਾਂ ਹੁਣ ਦੱਸੋ ਹੁਣ ਪੁੱਜੋ ਬਾਜ਼ਾਰ ਦੱਸੋ ਹੁਣ
3: ਉਹ ਕਿਹੜੀ ਚੀਜ਼ ਆ ਜਿਹਦੀ ਉੱਪਰ ਜਾਂਦੀ ਥੱਲੇ ਜਾਂਦੀ ਲੈਫਟ ਜਾਂਦੀ ਰਾਈਟ ਵੀ ਜਾਂਦੀ
2: ਅੱਛਾ
0: ਉੱਪਰ ਜਾਂਦੀ ਥੱਲੇ ਜਾਂਦੀ ਲੈਫਟ ਵੀ ਜਾਂਦੀ ਤੇ ਰਾਈਟ ਵੀ ਜਾਂਦੀ
2: ਨਿਗਾਹ ਤਾਂ ਨਹੀਂ ਕਿਤੇ
0: ਨਿਗਾਹ
2: ਆਈ ਸਾਈਟ
3: ਨਹੀਂ
0: ਨਹੀਂ ਕੈਮਰਾ ਕੈਮਰਾ
3: ਕੀ ਕਿਹਾ ਸੀ
0: ਕੈਮਰਾ ਅੱਖਾਂ ਅੱਖਾਂ
3: ਨਹੀਂ
0: ਮੋਮਬੱਤੀ ਮੋਮਬੱਤੀ
3: ਹਾਂਜੀ ਹਾਂਜੀ ਹਾਂਜੀ ਹਾਂਜੀ
0: ਕੀ ਮੋਮਬੱਤੀ ਸਾਰੀਆਂ ਗੋਲ ਗੋਲ ਚੀਜ਼ਾਂ ਹੋ ਸਕਦੀਆਂ
2: ਗੋਲ ਗੋਲ ਗੱਲਾਂ ਵੀ
0: ਹਾਂ ਥੈਂਕ ਯੂ ਸ਼੍ਰੇਆ ਬਾਏ
3: ਬਾਏ
0: ਸਤਿ ਸ਼੍ਰੀ ਅਕਾਲ ਮਾਨੂੰ ਬਿੱਲੀ
2: ਸਤਿ ਸ਼੍ਰੀ ਅਕਾਲ
0: ਹੈਲੋ ਮਿਆਓ ਮਿਆਓ ਹਾਏ ਕਿਉਂ ਨੀ ਗੱਲ ਕਰਨੀ ਅਸੀਂ ਫਿਰ ਰੁੱਸ ਜਾਣਾ ਈ ਸੁਸਤੀ ਪਈ ਆ ਤੁਸੀਂ ਦੱਸੋ ਤੁਸੀਂ ਚਾਹ ਪਾਣੀ ਪੀ ਲਿਆ ਅਸੀਸ ਨੇ ਚਾਹ ਪੀ ਲਈ ਦੁੱਧੂ ਪੀਤਾ ਓਏ
2: ਇਲਾਚੀ ਵਾਲਾ
0: ਹੈਂ ਨਹੀਂ ਮਾਈਲੋ ਵਾਲਾ
2: ਫਿਰ ਤਾਂ ਸਟਰੋਂਗ ਬਣਨ ਵਾਲਾ
0: ਨਿਊਟਰੀਗ੍ਰੇਨ ਖਾਧਾ ਨਾਲ ਹੈਂ
2: ਵੀਟਵਿਕਸ ਵੀ ਹੋ ਸਕਦਾ
0: ਅਜੇ ਨਹੀਂ ਅੱਛਾ ਹਲੇ ਉੱਠਦੇ ਹੀ ਹੋ ਓਕੇ ਓਕੇ ਤੁਸੀਂ ਫਿਰ ਸਾਨੂੰ 10 ਵਜੇ ਕਾਲ ਕਰ ਲਓ ਜਦੋਂ ਤੁਸੀਂ ਸੋਮਨ ਹੋ ਜਾਓਗੇ ਠੀਕ ਹੈ ਉਹਨੇ ਚਿਰ ਹੈ ਬੱਲੇ ਕੀ ਲੈਣਾ ਉੱਥੋਂ ਕਿਹੜਾ ਤੁਹਾਡਾ ਕਿਹੜਾ ਫੇਵਰੇਟ ਫਰੂਟ ਕਿਹੜਾ ਗਰੇਪਸ ਓਕੇ ਤੁਹਾਨੂੰ ਪਤਾ ਮਰੂਦ ਦੇ ਵਿਆਹ ਦੇ ਉੱਤੇ ਜਿਹੜੇ ਆਪਾਂ ਵੇਟਰ ਕੀਤੇ ਨਾ ਸਾਰੇ ਗਰੇਪਸ ਆ
2: ਥੋੜੇ ਜਿਹੇ ਲਾਲ ਥੋੜੇ ਜਿਹੇ ਹਰੇ
0: ਹਾਂ ਜਿਹੜੇ ਹਰੇ ਆ ਉਹ ਉਹਨਾਂ ਦੇ ਹੈਡ ਆ
3: ਕੱਦੂ
0: ਹੈ
3: ਆਪਣੇ ਕੱਦੂ ਖਾਣਾ
0: ਕੱਦੂ ਓਏ ਨੇ ਕੱਦੂ ਤੇ ਕੌਣ ਹੀ
2: ਤੇ ਕੋਫਤੇ ਬਣਨੇ ਆ ਨਾ
0: ਹਾਂ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ
2: ਯੂ ਬਾਏ ਬਾਏ ਮਾਨੋ ਬਿੱਲੀ
0: ਥੈਂਕ ਯੂ ਮੁਸ਼ਤਾਸ਼ ਥੈਂਕ ਯੂ ਸਤਿ ਸ਼੍ਰੀ ਅਕਾਲ ਤਵਨੀਤ ਕੀ ਹਾਲ ਆ ਸਤਿ ਸ਼੍ਰੀ ਅਕਾਲ ਸਰਦਾਰ ਜੀ
3: ਕੀ ਹਾਲ ਹੈ
0: ਉਹ ਵਧੀਆ
2: ਤੁਸੀਂ ਸੁਣਾਓ ਆਪਣਾ
3: ਵਧੀਆ
0: ਕੀ ਕਰਦੇ ਹੋ
3: ਕੁਛ ਨੀ ਰਜਾਈ ਚ ਬੈਠੇ ਹੋਏ
0: ਅੱਛਾ ਓਕੇ ਤੇ ਹਲੇ
3: ਤੁਸੀਂ ਕੀ ਤੁਸੀਂ ਕੀ ਖਾਧਾ
0: ਅਸੀਂ ਕੀ ਖਾਧਾ ਅਸੀਂ ਯਾਰ ਚਾਹ ਪੀਤੀ
3: ਮੂੰਹ
0: ਪਾਟ ਦੇਊਗਾ
3: ਅਮਰੂਦ ਦਾ
0: ਅਮਰੂਦ ਦਾ ਕੀ ਹੋਜੂਗਾ
3: ਅਮਰੂਦ ਦਾ
0: ਧਮਕੀਆਂ ਦੇਣ ਲੱਗ ਪਏ ਜੇ ਅਸੀਂ ਏਦਾਂ ਨੀ ਫਿਰ ਗੱਲ ਬਣਨੀ
2: ਵਿਆਹ ਤੋਂ ਪਹਿਲਾਂ ਹੀ ਤਲਾਕ ਵਾਲੀਆਂ ਗੱਲਾਂ
0: ਹਾਂ ਫਿਰ ਸਾਨੂੰ ਸੋਚਣਾ ਪਊਗਾ ਸੋਚਣਾ ਪਊਗਾ ਏਦਾਂ ਮਤਲਬ ਇਹ ਥੋੜੀ ਗੱਲ ਆ ਫਿਰ ਅਮਰੂਦ ਸਾਡਾ ਦਿਨੋਂ ਦਿਨ ਪੋਲਾ ਪੈਣ ਡਿਆ ਤੇ ਉਧਰੋਂ ਤੁਸੀਂ ਸ਼ਰਤਾਂ ਕੜੀਆਂ ਰਿਆ ਕਰੀ ਜਾਂਦੇ ਜੇ ਤੁਸੀਂ ਹੈ
3: ਹਾਂਜੀ
0: ਇਹ ਕੋਈ ਗੱਲ ਆ ਕੋਈ ਕਰਨ ਵਾਲੀ ਦੱਸ
2: ਭਿੰਡੀ ਮੈਨੂੰ ਪਹਿਲਾਂ ਤਿੱਖੀ ਲੱਗਦੀ ਸੀ
0: ਹੈ ਕੱਲ ਹੁਣ ਵੇਖੋ ਹੁਣ ਨਹੀਂ ਜੇ ਕੋਈ ਗੱਲ ਏਦਾਂ ਬਣੀ ਅਸੀਂ ਹੁਣ ਵੇਖੋ ਅੰਗੂਰਾਂ ਨੂੰ ਸਾਰੀ ਸਾਈ ਚੱਲ ਗਈ ਆ ਹੁਣ ਐਵੇਂ ਸਾਡਾ ਖਰਚਾ ਬਹੁਤ ਹੋ ਗਿਆ ਜੇ ਪੈਰਾਂ ਥੱਲੇ ਲੈਣੇ ਨਾ ਏਦਾਂ ਥੋੜੀ ਯਾਰ ਨਾ ਏਦਾਂ ਨੀ ਉਹਨਾਂ ਨੇ
2: ਵਿਆਹ ਲਈ ਟੈਂਟ ਹਾਊਸ ਫਿਰ ਉਹ ਪੰਪਕਿਨ ਜਿਹਾ ਜਿਹੜਾ ਖਾਲੀ ਹੁੰਦਾ ਹੈਲੋਵੀਨ ਵਾਲਾ ਉਹੀ ਕਰ ਲਵੇ
0: ਉਹ ਕਰ ਲਈਏ
2: ਨਾਲੇ ਵਿੱਚ ਲਾਈਟਾਂ ਜਿਹੀਆਂ ਜਾਗਦੀਆਂ ਹੁੰਦੀ
3: ਹੈ
0: ਨਹੀਂ ਪੰਪਕਿਨ
3: ਕੱਦੂ ਸਦਦਾ
0: ਪੰਪਕਿਨ ਪੰਪਕਿਨ
2: ਕੱਦੂ ਸਦਣਾ ਜਾਂ ਨਹੀਂ
3: ਨਹੀਂ
0: ਨਹੀਂ ਕੱਦੂ ਯਾਰ
3: ਅਨਹਰਨੂ ਨਹੀਂ ਸਦਦਾ
0: ਪਰ ਉਹ ਤੇ ਤੁਹਾਡਾ ਭਿੰਡੀ ਵਾਲਿਆਂ ਦਾ ਰਿਸ਼ਤੇਦਾਰ ਹੈ ਨਾ ਇਹਦੇ ਮਰੂਦ ਕੱਦੂ ਮਰੂਦ ਦਾ ਰਿਸ਼ਤੇਦਾਰ ਥੋੜੀ ਆ
3: ਨਹੀਂ
2: ਰਿਸ਼ਤੇਦਾਰ ਹੁਣ ਇਹ ਜੀ ਰਿਸ਼ਤੇਦਾਰ ਹੋਣਗੇ ਬਈ ਸਿਆਲ ਚ ਤਾਂ ਸੀਜ਼ਨਲ ਹੁੰਦੇ ਨਾ ਰਿਸ਼ਤੇਦਾਰ ਵੀ
0: ਕੀ ਸੁਣਾਓਗੇ ਵੀਰ ਜੀ ਫਿਰ
3: ਇੱਕ ਬੁਝਾਲਤ
0: ਹਾਂਜੀ
3: ਦੇਖੀ ਇੱਕ ਅਨੋਖੀ ਰਾਣੀ ਉਹਦੇ ਵਗਦਾ ਪਾਣੀ
0: ਮੋਮਬੱਤੀ
3: ਯੈਸ
0: ਯੇ ਯਿੱਪੀ ਇਹ ਤੇ ਸਾਨੂੰ ਪੱਕੀ ਆਉਂਦੀ ਹੈ
3: ਜਿੰਦਾਬਾਦ ਸ਼ਾਬਾ ਸ਼ਾਬਾ ਬਲੇ ਬਲੇ
0: ਮੋਮਬੱਤੀ ਜਿੰਦਾਬਾਦ ਕੈਂਡਲ ਜਿੰਦਾਬਾਦ
2: ਅੱਖਾਂ ਚ ਆਉਂਦਾ ਪਾਣੀ ਮੈਂ ਕਹਿਣ ਲੱਗਿਆ ਸੀ ਉਹ ਕਿਤੇ ਹਾਊਸ ਵਾਈਫ
0: ਥੈਂਕ ਯੂ ਨੈਕਸਟ ਕਿਹਦੀ ਵਾਰੀ ਹਾਂ ਕੈਂਡਲ ਇੱਕ
3: ਕੈਂਡਲ ਵੀ ਹੋ ਸਕਦੀ ਸੀ
0: ਹਾਂ
2: ਉਹ ਵੀ ਠੀਕ ਹੈ ਮੋਮਬੱਤੀ ਤੋਂ ਬਿਨਾਂ ਕੈਂਡਲ ਵੀ ਹੋ
0: ਸਕਦੀ ਯੈਸ ਯੈਸ ਯੈਸ ਯੈਸ
2: ਕੈਂਡਲ ਜੈਨਰ
0: ਹੋ ਨੈਕਸਟ
3: ਅੰਕਲ ਜੀ ਤੇ
0: ਤੁਸੀਂ ਵਿਆਹ ਵੇਖਣ ਗਏ ਸੀ ਨਾ
2: ਤੁਸੀਂ ਅਮਰੂਦ ਚ ਨਾ ਕਨਫਿਊਜ਼ ਕਰੋ ਮੇਰਾ ਦੇਖ ਕੇ ਰੰਗ
0: ਵਿਆਹ ਵਾਲੇ ਅੰਕਲ ਕਹੀ ਜਾਂਦੇ ਜਜ਼ਬਾਤੀ ਕਰਨਾ ਜੇ ਅੰਕਲ
2: ਲੱਭੋ ਕੋਈ ਭਿੰਡੀ ਭੁੰਡੀ
0: ਹੋਰ ਫਿਰ ਤਿਆਰੀਆਂ ਚੱਲ ਰਹੀਆਂ
3: ਹਾਂਜੀ
0: ਚਲੋ ਗੁੱਡ ਹੈ
3: ਕੋਈ ਹੋਰੀ
0: ਅੱਛਾ ਕੋਈ ਨਵੀਂ ਕੋਈ ਪ੍ਰੋਗਰੈਸ
3: ਪ੍ਰੋਗਰੈਸ
0: ਕੁਛ
3: ਹੋਰ ਹੈ ਕਿ ਬਟ ਉਸ ਤੋਂ ਪਹਿਲਾਂ ਜੇ ਅਮਰੂਦ ਦੇ ਕੋਈ ਰੀਲਾਂ ਦੇਖੀਏ ਇੰਸਟਾਗ੍ਰਾਮ ਟਿਕਟੋਕ ਜੋ ਵੀ ਤੇ ਪਿੰਡੀ ਦੀ ਹੈਲਪ ਦੀ ਕੀਤੀ ਪਿੰਡੀ ਦੇ ਅਮਰੂਦ ਦਾ ਸਿਰ ਖਾ ਲੈਣਾ
0: ਉਹ ਤੇ ਬਾਅਦ ਦੀਆਂ ਗੱਲਾਂ ਨਾ ਹਲੇ ਤੇ ਆਪਾਂ ਵਿਆਹ ਦੀਆਂ ਤਿਆਰੀਆਂ ਕਰ ਉਹਨੂੰ
3: ਦੱਸ ਦਿਓ ਉਹਨੂੰ ਦੱਸ ਦਿਓ ਰੀਲਾਂ ਨਹੀਂ ਦੇਖਣੀ
0: ਉਹ ਸੁਣਦਾ ਹੀ ਹੁੰਦਾ ਵਾ
2: ਸਹੀ ਹੈ
0: ਸੁਣਦਾ ਹੀ ਹੁੰਦਾ ਵਾ ਉਹ
2: ਪਰ ਭਿੰਡੀ ਨੂੰ ਵੀ ਮਾੜਾ ਜਿਹਾ ਕਹਿ ਦਿਓ ਐਵੇਂ ਉਹਦਾ ਸਿਰ ਨਹੀਂ ਖਾਣਾ
0: ਰੀਲਾਂ ਤੇ ਭਿੰਡੀ ਨੇ ਵੇਖਣੀਆਂ
2: ਅਮਰੂਦ ਤਾਂ ਵਿਚਾਰਾ ਐਵੇਂ ਰੁੜਿਆ ਜਾ ਫਿਰਦਾ ਹੁੰਦਾ ਆਲੇ ਦੁਆਲੇ ਜੇ
0: ਅਮਰੂਦ ਨੂੰ ਤੇ ਆਪਾਂ ਲੋਨ ਕਰਾ ਦੇਣਾ ਵੇਖੀ ਫਿਰ
2: ਵਧੀਆ ਜਿਹਾ ਘਰ ਦਵਾ ਦੇਣਾ
0: ਹਾਂ ਵੇਖੋ ਫਿਰ ਦੋਵੇਂ ਜਾਣੇ ਐ ਟਾਊਨ ਹਾਊਸ ਚ ਰਹਿਣਗੇ ਸ਼ਾਨ ਦੇ ਨਾਲ
2: ਪਹਿਲਾਂ ਤਾਂ ਕੈਰਾਵੈਨ ਤੋਂ ਵੀ ਜਾਣਗੇ
0: ਜਦੋਂ ਵਿਆਹ ਹੋ ਗਿਆ ਨਾ ਫਿਰ ਇੱਕ ਦੰਦੀ ਵੱਢ ਕੇ ਤੇ ਸਾਈਡ ਤੇ ਧਰ ਦਿਓ ਵੇਖੋ ਉਹਨੇ ਕਿਸੇ ਪਾਸੇ ਨਹੀਂ ਜਾਣਾ ਇੱਕ ਦੰਦੀ ਵੱਢ ਕੇ ਕਹਿ ਦਿਓ ਵੇ ਤੂੰ ਫਿੱਕਾਂ ਬਸ ਉੱਥੇ ਹੀ ਖਤਮ
2: ਜਦੋਂ ਭਿੰਡੀ ਨੇ ਕਹਿਣਾ ਮੇਰੇ ਮਾਪੇ ਮੈਨੂੰ ਰਾਣੀਆਂ ਵਾਂਗੂ ਰੱਖਦੇ ਸੀ ਉਹਦੀ ਵੀ ਟੋਪੀ ਜੀ ਲਾ ਕੇ ਪਰੇ ਰੱਖੋ ਮੁਕਤ ਜਿਹਾ ਉਹਦਾ
3: ਤੁਸੀਂ ਕਹਿ ਦਿਓ ਅਮਰੂਦ ਨੂੰ ਜਾਮ ਨੂੰ ਤੁਹਾਡੇ ਵਿਆਹ ਸ਼ਾਮ ਨੂੰ
0: ਅੱਛਾ ਅਮਰੂਦ ਨੂੰ ਕਹਿ ਦਈਏ
3: ਕਿੱਥੇ ਰਹਿੰਦਾ
0: ਅੱਛਾ ਤੁਹਾਡੇ ਉੱਥੇ ਓਕੇ ਓਕੇ
2: ਅੱਛਾ ਪਿੰਡ ਸ਼ਹਿਰ
0: ਨਹੀਂ ਨਹੀਂ ਉੱਥੇ ਨਹੀਂ ਰਹਿੰਦਾ ਉਹ ਥੋੜਾ ਉਹ ਚ ਆ
2: ਮੇਰਾ ਤਾਂ
0: ਸਿਆਚਿਨ ਸਿਆਚਿਨ ਜੋਬ ਹੁੰਦੀ ਉਹਦੀ
2: ਕੋਈ ਪਤਾ ਨਹੀਂ ਤੇ ਨੂਣ ਚ ਲਿਟੀ ਜਾਂਦਾ ਹੋਵੇ ਮੇਰਾ ਵੀ ਸ਼ਹਿਰ ਓਹੀ ਆ ਨਾ ਲੁਧਿਆਣਾ ਹੀ ਆ
0: ਇਹ ਵੀ ਉਥੋਂ ਦੇ ਆ
2: ਹਾਂਜੀ ਮੇਰਾ ਪਿੰਡ ਨਾਰੰਗਵਾਲ ਉੱਥੇ ਲੁਧਿਆਣੇ ਚ
3: ਫੁੱਲਾਂ ਵਾਲੇ
2: ਫੁੱਲਾਂ ਵਾਲ ਠੀਕ ਹੈ
0: ਤੇਰੇ
2: ਪਿਆਰ ਨੇ ਮੈਨੂੰ ਕੁੱਤਾ ਬਣਾ ਦੀ ਯਕੀਨ ਆਏ ਤਾਂ ਕਰਦੇ ਆ ਇਹਨਾਂ ਦਾ ਵੀ ਵੀਜ਼ਾ ਵੂਜ਼ਾ ਅਪਲਾਈ
0: ਕਿੱਡੀਆਂ ਖਰਾਬ ਹੈ ਕਿ ਦੱਸ ਦੀਆਂ ਗੱਲਾਂ ਕਰ ਕਰਕੇ ਵੀ
2: ਕੋਈ ਗਵਾਂਢੀਆਂ ਦੀ ਕੋਈ ਦੇਖਣ ਡੌਗੀ ਡੂਗੀ ਜਿੱਥੇ ਮੇਰਾ ਤਾਂ ਪਾਰਟਨਰ ਵੀ ਜਿੱਥੇ ਪਮਾ
3: ਸਾਡੇ ਕੋਲ ਰੀਅਲ ਡੌਗੀ ਹੈਗਾ ਉਹਦੇ ਨਾਲ ਚੂੰ ਚੂੰ ਹੈਗਾ
2: ਅੱਛਾ ਨਹੀਂ ਬੜਾ ਵਧੀਆ
3: ਰੋਜ਼ ਪੌਂਕਦਾ ਰਹਿੰਦਾ
2: ਉਹ ਉਧਰ ਪਾਪਾ ਖੇਜਾ ਰਹਿੰਦਾ ਉਹ ਚੂੰ ਚੂੰ ਕਰੀ ਜਾਂਦਾ
0: ਰੀਅਲ ਡੌਗੀ ਅੱਜ ਕੱਲ ਇਹ ਵੀ ਦੱਸਣਾ ਪੈਂਦਾ ਨਾ ਰੀਅਲ ਡੌਗੀ ਹੈ ਕੀ ਲਿਆਇਓ ਫਿਰ ਤਵਨੀਤ ਅੱਜ ਕੇ ਪਲੈਨਿੰਗ ਦੱਸੋ ਵਿਆਹ ਵਾਲੀ ਗੱਲ ਓਕੇ ਵਿਆਹ ਵਾਲੀ ਗੱਲ
3: ਸੋ ਟਮਾਟਰ ਨਹੀਂ ਵਾਈਟ ਹੈਗਾ ਬਿਕੋਜ਼ ਉਹ ਸੌਫਟ ਹਾਰਟਡ ਹੈਗਾ ਤੇ ਉਹ ਪਿੰਡੀ ਦਾ ਫੁੱਫੜ ਹੈਗਾ ਤੇ ਰੁਸਤਾ ਰਹਿੰਦਾ ਹੈ ਤੇ ਸਾਡੇ ਕੋਲ ਟਾਈਮ ਨਹੀਂ ਹੈਗਾ ਡਰਾਮਾਸ ਦੀ
0: ਓਹੋ ਪਿੰਡੀ ਨਾਲ ਉਹਦੀ ਬਣਦੀ ਨਹੀਂ ਹੈ ਨਾ
3: ਬਣਦੀ ਨਹੀਂ ਫੁੱਫੜ ਹੈਗਾ ਉਹਦਾ
0: ਅੱਛਾ ਫੁੱਫੜ ਆ
2: ਉਹ ਫੁੱਫੜ ਆ ਤੋਰੀ ਭੂਆ ਵਾ
0: ਭੂਆ ਕੌਣ ਆ
2: ਤੋਰੀ
0: ਤੋਰੀ
3: ਮੇਥੀ
2: ਮੇਥੀ
0: ਮੇਥੀ ਆ ਭੂਆ
2: ਮੂਲੀ ਸੱਸ ਹੋਣੀ
0: ਤੁਸੀਂ ਲਿਖ ਲਿਖ ਲਿਓ ਨਾ ਉਹ ਰਿਸ਼ਤੇਦਾਰੀਆਂ ਮੁੜ ਕੇ ਫੇਰ ਉਲਟ ਪੁਲਟ ਜੀਆਂ ਹੋ ਜਾਣਾ
2: ਆਹੋ ਜਦੋਂ ਮਿਲਣੀ ਕਰਾਉਣੀ ਆ ਨਾ ਉਦੋਂ
0: ਲਿਖੇ ਆ
2: ਮਿਲਣੀ ਕਰਾਉਣੀ ਨਾ ਫਿਰ ਉਦੋਂ ਕੰਬਲ ਕੁੰਬਲ ਦੇਣੇ ਜਦੋਂ
0: ਹਾਂ ਹਾਂ
2: ਉਦੋਂ ਲਿਸਟ ਬੋਲਣੀ ਹੁੰਦੀ ਹੈ
0: ਹਾਂ ਉਦੋਂ ਸਾਰਾ ਪਤਾ ਲੱਗ ਜੇ ਵੀ ਕੌਣ ਕੌਣ ਹੈ
2: ਕਿਹਨੂੰ ਚੇਨੀ ਪੈਣੀ ਕਿਹਨੂੰ ਅੰਗੂਠੀ ਪੈਣੀ
0: ਹਾਂ ਤੇ ਸਾਗ ਦਾਦੇ ਨੂੰ ਸੱਦਿਆ ਕਿ ਨਹੀਂ ਸਾਗ ਨੂੰ ਦਾਦਾ ਬਣਾ ਦੀਏ ਹਾਂ ਦਾਦਾ ਬਣਾ ਦੀਏ ਤੇ ਦਾਦੀ ਦਾਦੀ ਪਾਲਕ
2: ਫੁੱਲਿਆ ਜਾ ਮੂੰਹ ਕਿਹਦਾ ਹੁੰਦਾ ਗੋਭੀ ਗੋਭੀ ਕਹਿ ਦੋ
0: ਬੰਦ ਗੋਭੀ
2: ਦਾਦੀ ਕਿਉਂਕਿ ਸੱਸ ਵੀ ਆ ਨਾ ਉਹਦੀ ਅੱਗੇ
0: ਫਿਰ ਬੰਦ ਗੋਭੀ ਠੀਕ ਆ
2: ਬੰਦ ਗੋਭੀ ਠੀਕ ਆ
3: ਜਦੋਂ ਜੁੱਤੀ ਲਪਾਉਣੀ ਉਹਨੂੰ ਮਾਝਾ ਵਾਲੀ ਡਰਿੰਕ ਚਾਹੀਦੀ ਡੋਰ ਚ
2: ਸਕੀਮਾਂ ਲੰਬੀਆਂ ਚੱਲ ਰੀਵਨ ਕਟਾਈ ਵੀ ਹੋਣੀ ਅਜੇ
0: ਵਾਹ ਵਾਹ
2: ਝੁੱਗ ਝੁੱਗ ਜੀ ਨਾ ਪਾ ਦੀ
0: ਮਰੂਦ ਜੁੱਤੀ ਪਾਉਂਦਾ ਨੀ ਆ ਵੈਸੇ ਤੁਹਾਨੂੰ ਦੱਸ ਦਈਏ
2: ਕੋਈ ਹੋਰ ਸਕੀਮ ਲਾਉਣੀ ਪੈਣੀ ਆਪਾਂ
0: ਹਾਂ ਉਹ ਨੰਗੇ ਪੈਰੀ ਰਹਿੰਦਾ
3: ਇਮੋਸ਼ਨਲ
2: ਕਰ ਦਿੰਦੀ ਸਵੇਰੇ ਸਵੇਰੇ ਮਤਲਬ ਆਪਦਾ ਵਿਆਹ ਚੇਤੇ ਕਰਕੇ
0: ਨਹੀਂ ਤੁਸੀਂ ਕਿਆ ਕਰੋ ਲੁਧਿਆਣੇ ਵਾਲੇ ਅੰਕਲ
2: ਫੁੱਲਾਂ ਵਾਲ ਦੇ ਨੇੜੇ ਵਾਲੇ ਅੰਕਲ
0: ਹਾਂ ਤਾਇਆ ਜੀ ਹੋ ਗਏ ਕਿ ਫਿਰ ਇੱਥੇ ਇੱਥੇ ਤਾਇਆ ਜੀ ਹੋ ਗਏ ਤੁਹਾਡੇ
2: ਉਹ ਖਬਰਾਂ ਚਾਚਾ ਹੀ ਲੱਗਦਾ ਵਾ ਦੋ ਦਿਨ ਦਾੜੀ ਨਾਲ ਅੰਕਲ ਲਿਆ ਆਹ ਗੱਲਾਂ ਆ ਗਈਆਂ
0: ਸੋਰੀ
2: ਚਾਚਾ ਜੀ ਹਾਂਜੀ ਹਾਂਜੀ ਅੱਛਾ ਕੀ ਕਹਿੰਦੇ ਸੀ ਤੁਸੀਂ ਦੱਸੋ ਹਾਂਜੀ
0: ਦਾਦਕੇ ਵਾਲੇ ਅੰਕਲ ਹੁਣ ਠੀਕ ਆ ਹੁਣ ਠੀਕ ਆ ਮੈਂ ਕੱਲ ਤੁਹਾਡੀ ਲੜਾਈ ਵੇਖੀ ਸਾਰਿਆਂ ਤੋਂ ਵੱਧ ਪਾਵਰ ਮੈਨੂੰ ਲੱਗਦਾ ਐਸ਼ਲੀਨ ਚ ਆ
2: ਅੱਛਾ ਪਿੱਲੋ ਫਾਈਟਿੰਗ ਚੱਲ ਰਹੀ ਸੀ
0: ਪਿੱਲੋ ਫਾਈਟਿੰਗ ਹੈ ਤੇ ਚੁੱਕ ਚੁੱਕ ਕੇ ਮਾਰਦੀ ਹੈ ਸਾਰੇ ਭੈਣ ਭਰਾਵਾਂ ਨੂੰ
2: ਅੱਛਾ
0: ਇਹ ਤਾਂ ਪੁੱਛੋ ਭਵਾਂ ਭਵਾਂ ਕੇ ਸੁੱਟਦੀ ਸੋਫਿਆਂ ਤੋਂ
2: ਓਹੋ
0: ਹਾਂ ਜਿਹੜਾ ਇਹਨੂੰ ਖਰਾਬੀ ਕਰੇ ਨਾ
2: ਐਵੇਂ ਲੜਾ ਦਿਓ ਅੱਜ ਪੰਪ ਦੇ ਦੇਗੇ ਤੇ ਕੱਲ ਆ ਕੇ ਚਮਨਪੁਰਾ ਲੱਗ ਜਾਣ ਫਿਰ
3: ਸੋਫੇ ਦੇ ਕੋਲ ਇਸ ਕੁਸ਼ਨ ਪਾਇਲ ਬਣਾਇਆ ਸੀ ਤੇ ਉਹਦੇ ਉੱਪਰ ਜੰਪ ਦੀਦੀ ਦੀ ਸਪੋਟ ਸੋਫੇ ਤੇ ਸੀ ਤੇ ਮੈਂ ਦੀਦੀ ਨੂੰ ਛੱਲੇ ਸੁੱਟਿਆ।
0: ਹਾਂ ਵੇਖਿਆ ਫਿਰ ਸੁੱਟਿਆ ਸੀ ਨਾ, ਮੈਨੂੰ ਪਤਾ ਇਹ ਚ ਪਾਵਰ ਬਹੁਤ ਹੈ ਇਹ ਚ ਕੁੜੀ ਚ।
3: ਮੰਮਾ ਨੇ
2: ਪਾਵਰ ਤਾਂ ਪੰਪ ਚ ਵੀ ਬਹੁਤ
3: ਹੈ। ਮੰਮਾ ਨੇ ਵੀ ਛਾਲ ਮਾਰੀ।
0: ਓਹੋ
2: ਤੁਸੀਂ ਧੱਕਾ ਦਿੱਤਾ ਹੋਣਾ।
3: ਨਹੀਂ ਮੰਮਾ ਆਈ ਆ।
0: ਮੰਮਾ ਜਦੋਂ ਤੁਸੀਂ ਖੇਡਦੇ ਫਿਰ ਮੰਮਾ ਦਾ ਵੀ ਜੀ ਕਰ ਆਉਂਦਾ ਨਾ,
2: ਉਹਨਾਂ ਨੂੰ ਬਚਪਨ ਚੇਤੇ ਆ ਜਾਂਦਾ। ਵੈਸੇ ਤਾਂ ਹਜੇ ਵੀ ਬਚਪਨ ਹੈਗਾ ਪਰ
0: ਹੋਰ ਗੁੱਡ। ਕੀ ਕੀ ਸੁਣਾਓਗੇ ਫਿਰ ਅੱਜ?
3: ਇੱਕ ਬੁਝਾਲਾ ਤੋਂ ਬਾਅਦ ਉਹ ਤੋਂ ਪਹਿਲਾਂ ਤਿੰਨ ਗੱਲਾਂ।
0: ਹਾਂਜੀ
3: ਦੱਸੋ। ਗੱਲ ਜਿਹੜੀ ਭੁੱਲ ਗਏ ਸੀ।
0: ਹਾਂਜੀ ਦੱਸੋ ਦੱਸੋ ਦੱਸੋ।
3: ਸੁੱਖ ਅਰਤੀ ਮੇਕਅਪ ਲਾਉਗੇ ਪਿੰਨੀ ਤੇ ਅਮਰੂਦ ਨੂੰ।
0: ਓਕੇ।
3: ਕੈਲਵਿਨ ਆਂਟੀ ਪੋਜ਼ ਸੁਣਾਉਗੇ ਤੇ ਨੋਨੀਆ ਆਂਟੀ ਗੇਮਸ ਦਾ ਸਭ ਤਾਂ ਲਾਉਗੇ।
0: ਓ
2: ਜ਼ਿੰਮੇਵਾਰੀਆਂ ਲੱਗ ਗਈਆਂ।
0: ਹਾਂ ਆ ਠੀਕ ਆ, ਵਧੀਆ। ਤੁਸੀਂ ਜਿਹੜਾ ਟਾਈਮ ਨਾਲ ਹੀ ਸਾਰੇ ਇੰਤਜ਼ਾਮ ਕਰੀ ਜਾਂਦੇ ਹੋ ਨਾ, ਗੁੱਡ। ਤੁਸੀਂ ਕੀ ਪਾਉਣਾ, ਤੁਸੀਂ ਆਪਣੇ ਕੱਪੜੇ ਡਿਸਾਈਡ ਕਰ ਲਿਆ?
3: ਹਾਂਜੀ
2: ਮੈਨੂੰ ਲਾਇਆ ਸਾਹਿਬ ਆਪਣਾ ਰੂਲ ਬੈਰਿਆਂ ਬੂਰਿਆਂ ਤੇ ਹੋਣਾ।
0: ਨਹੀਂ ਬੈਰੇ ਤੇ ਅੰਗੂਰ ਨੇ ਨਾ,
2: ਜ਼ਿੰਮੇਵਾਰੀ ਤਾਂ ਆਪਾਂ ਨੂੰ ਚੱਕਣੀ ਪੈਣੀ।
3: ਅੰਗੂਰ ਪੈਰ ਦੇ ਛਿੱਲੇ ਸਕੁਇਸ਼ ਹੋ ਜਾਊਗਾ, ਸੋ ਤਾਂ ਹੀ ਟਮਾਟਰ ਸੱਦਿਆ।
0: ਅੱਛਾ ਟਮਾਟਰ ਸੱਦਿਆ ਵਾ, ਟਮਾਟਰ ਹੈਡ ਬਣਾ ਦਾਂਗੇ
3: ਉਹਨਾਂ ਦਾ। ਟਮਾਟਰ ਨਹੀਂ ਸੱਦਿਆ ਬਿਕਾਜ਼ ਉਹ ਪੈਰਾਂ ਦੇ ਛਿੱਲੇ ਸਕੁਇਸ਼ ਹੋ ਜਾਊਗਾ। ਗ੍ਰੇਪਸ ਵੀ ਪੈਰਾਂ ਦੇ ਛਿੱਲੇ ਸਕੁਇਸ਼ ਹੋ ਜਾਊਗਾ।
0: ਓਹੋ
3: ਵਿਦਿਆ ਜਾਊਗਾ।
0: ਅੱਛਾ ਹਾਂ ਇਹ ਵੀ ਠੀਕ ਹੈ। ਤੇ ਤੁਸੀਂ ਫਿਰ ਚਲੋ ਖਿਆਲ ਰੱਖ ਲਿਓ ਨਾ ਤੁਸੀਂ। ਤੁਸੀਂ ਜਦੋਂ ਤਿਆਰ ਹੋਣਾ ਨਾ, ਮੇਕ ਸ਼ੋਰ ਤੁਸੀਂ ਕਰੇਲੇ ਕਰਨੇ ਸਾਰਿਆਂ, ਕਿਉਂਕਿ ਤੁਸੀਂ ਸਬਜ਼ੀ ਵਾਲੇ ਪਾਸੇ ਹੋ।
2: ਜਿਹੜਾ ਉਹ ਇੱਕ ਕਰੇਲਾ ਇੱਕ ਨਿੰਮ
3: ਚੜ੍ਹੇ ਅਮਰੂਦ ਤੁਸੀਂ ਕਰਨੇ,
0: ਕਰੇਲੇ ਕਰਕੇ ਆਉਣਾ ਤੁਸੀਂ। ਠੀਕ ਆ ਓਕੇ। ਤੇ ਇੱਧਰ ਇੱਕ ਮੁੱਖ ਸੰਧੂ ਅੰਕਲ ਹੈ, ਕਹਿੰਦੇ ਡਰੈਗਨ ਫਰੂਟ ਨੂੰ ਫੁੱਫੜ ਬਣਾ ਦਿਓ। ਨਹੀਂ ਫੁੱਫੜ ਆਲਰੇਡੀ ਬਣ ਗਿਆ, ਡਰੈਗਨ ਫਰੂਟ ਨੂੰ ਫੌਜੀ ਬੈਂਡ ਬਣਾਉਣਾ ਇਹਨਾਂ ਦਾ।
2: ਡਾਂਗ ਚੱਕੀ ਆਵੇ
0: ਇਹਨਾਂ ਦਾ, ਫੌਜੀ ਬੈਂਡ ਬਣੂਗਾ।
2: ਲੈਫਟ ਰਾਈਟ ਕਰਦਾ।
0: ਹਾਂ ਤੇ ਕਿਹੜਾ ਚੁਟਕਲਾ, ਕੀ ਬਾਜ਼ਾਰ ਤੇ ਚੁਟਕਲਾ ਕੀ ਕਰ ਰਹੇ? ਓਕੇ ਹਾਂਜੀ।
3: ਉਹਦੇ ਕੋਲ ਵਰਡਸ ਹੈਗੇ ਬਟ ਉਹ ਬੋਲ ਨਹੀਂ ਸਕਦਾ, ਉਹਦੇ ਕੋਲ ਨੌਲੇਜ ਹੈਗੀ ਬਟ ਠੀਕ ਨਹੀਂ ਕਰ ਸਕਦਾ।
0: ਇਹ ਮੈਨੂੰ ਕੋਈ ਫਿਰ ਇਨਵੈਸਟਰ ਜੇ ਲੱਗਦਾ।
3: ਟੇਬਲ 'ਚ ਪਈ, ਟੇਬਲ 'ਚ ਪਈ ਹੋਊਗੀ।
2: ਅੱਛਾ ਠੀਕ ਆ,
0: ਟੇਬਲ 'ਚ ਪਈ ਹੋਊਗੀ। ਟੇਬਲ ਚ ਕੀ ਪਿਆ ਹੁੰਦਾ?
2: ਕਿਉਂਕਿ ਉਹ ਤੀਜੀ ਚੀਜ਼ ਨਾ ਵੀ ਆਪਦੀ ਅਕਲ ਨਾ ਵਰਤਦਾ ਹੋਵੇ ਫਿਰ ਇਨਵੈਸਟਰ ਬਣਦਾ। ਤਿੰਨ ਚੀਜ਼ਾਂ ਇਕੱਠੀਆਂ ਹੋਊਗੀਆਂ,
0: ਤਿੰਨ ਇਕੱਠੀਆਂ ਹੋਣਗੀਆਂ ਤੇ ਟੇਬਲ ਦੇ ਵਿੱਚ ਕੀ ਪਿਆ ਹੋਊਗਾ? ਟੇਬਲ ਦੇ ਵਿੱਚ ਚਲੋ ਹਾਰ ਗਏ,
3: ਟੇਬਲ ਦੇ ਉੱਪਰ ਪਿਆ ਹੋਵੇ।
0: ਅੱਛਾ ਟੇਬਲ ਦੇ ਉੱਪਰ ਪਿਆ, ਫਿਰ ਕੱਪ ਹੋਊਗਾ? ਫਿਰ
3: ਨਹੀਂ,
0: ਮੋਮਬੱਤੀ ਹੋਊਗੀ ਫਿਰ। ਟੇਬਲ ਦੇ ਉੱਤੇ ਕੀ ਪਿਆ ਹੋਊਗਾ? ਚੱਲ ਹਾਰ ਗਏ ਆਪਾਂ। ਬੁੱਕ। ਓਕੇ ਓਕੇ ਓਕੇ ਹਾਂ ਇਹ ਠੀਕ ਸੀ, ਇਹ ਰਿਨਾਜ਼ ਦੇ ਮੰਮਾ ਨੇ ਦੱਸਿਆ ਸਾਨੂੰ ਬੁੱਕ, ਥੈਂਕ ਯੂ। ਅਸੀਂ ਤੇ ਡਰਦੇ ਵਹਿੰਦੇ ਹੀ ਨਹੀਂ ਹੈ ਮੈਸੇਜ।
3: ਤੁਹਾਡੇ
0: ਕੋਲ ਆ ਵਾ, ਤੁਸੀਂ ਫਿਰ ਬੋਸ ਹੋ ਨਾ ਕਰਦੇ।
2: ਮੰਮਾ ਨੂੰ ਵੀ ਦੇ ਦਿਆ ਕਰੋ,
0: ਉਹਨਾਂ ਨੇ ਵੀ ਵੇਖਣਾ ਹੁੰਦੀਆਂ ਰੀਲਾਂ ਰੂਲਾਂ।
3: ਬੀਜੀ ਬੇਬੀ ਬੌਸ ਹੈਗਾ।
0: ਅੱਛਾ ਬੇਬੀ ਬੌਸ ਹੈਗਾ, ਓਕੇ ਓਕੇ।
2: ਉਹ ਤਾਂ ਫਿਰ ਟੀਵੀ ਤੇ ਕੰਟਰੋਲ ਹੁੰਦਾ।
0: ਹਾਂ ਥੈਂਕ ਯੂ ਪੁੱਤੂ, ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ।
3: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ ਤੇ ਪ੍ਰੀਤ ਇੰਦਰ ਅੰਕਲ ਜੀ।
0: ਸਤਿ ਸ਼੍ਰੀ ਅਕਾਲ
2: ਅਸੀਸ, ਕੀ ਹਾਲ ਚਾਲ, ਛੁੱਟੀਆਂ ਕਿਵੇਂ ਚੱਲਦੀਆਂ?
3: ਛੋਟੀਆਂ
2: ਵਧੀਆ ਚੱਲਦੀਆਂ, ਇਹ ਵੀ ਵਧੀਆ, ਇਹ ਵੀ ਵਧੀਆ। ਵਿਆਹ ਤੇਰੀ ਜਾਣਾ ਭਿੰਡੀ ਤੇ ਅਮਰੂਦ ਦੇ? ਠੀਕ ਆ,
0: ਨਹੀਂ ਇਹ ਗਿੱਧਾ ਗੁੱਧੇ ਦੀ ਸਾਰੀ ਜ਼ਿੰਮੇਵਾਰੀ ਇਹਦੀ ਆ,
2: ਜਾਗੋ ਇਹਨੇ ਕੱਢਣੀ,
0: ਗਾਉਣ ਇਹਨੇ ਪਾਉਣੇ ਆ,
2: ਰੀਬਨ ਵੀ ਇਹਨੂੰ, ਇਹ ਤੋਂ ਹੀ ਕਟਾਓ ਫਿਰ, ਰੀਬਨ ਵੀ ਜ਼ਿੰਮੇਵਾਰੀ ਤੇਰੀ। ਹਾਂ
0: ਹੈ,
2: ਅਸੀਸ ਕਾਫੀ ਕਿਉਂਕਿ ਰਿਸਪੋਨਸੀਬਲੀ ਐਕਟ ਕਰਦੀ ਹੈ।
0: ਹੈ ਅਸੀਸ, ਇੱਦਾਂ ਕਰੀਏ।
3: ਓਕੇ
0: ਓਕੇ ਓਕੇ। ਤੇ ਜਰਾਈ ਚ ਬਹਿ ਕੇ ਕੀ ਕੀ ਕਰ ਰਹੇ ਹੋ? ਖਾ ਰਹੇ ਹੋ, ਪੀ ਰਹੇ ਹੋ, ਕੇ ਹਲੇ ਉੱਠੇ ਹੀ ਹੋ?
3: ਹਜੇ ਇਹਦਾ ਸੁਣਨ ਗੱਲ ਕਰ ਰਹੇ
0: ਹਾਂ। ਓਏ
2: ਯਾਰ, ਇਹਨਾਂ ਵੀ ਨਹੀਂ ਪਤਾ
0: ਜਰਾਈ ਚ ਬੰਦਾ ਬੈਠਾ ਹੋਏ, ਸ਼ੱਕਰ ਪਾਰੇ ਮੱਠੀਆਂ ਪਈਆਂ ਹੋਣਗੇ,
2: ਓਏ
0: ਚਾਹ ਦਾ, ਚਾਹ ਦਾ ਇੰਤਜ਼ਾਰ ਹੋਵੇ,
2: ਪਾਪਾ ਬਣਾ ਕੇ ਲਿਆਉਂਦਾ ਹੋਵੇ,
0: ਹੈ
2: ਪਾਪਾ ਬਣਾ ਕੇ ਲਿਆਵੇ,
0: ਅਲਸੀ ਦੀ ਪਿੰਨੀ ਆਪਸ਼ਨ ਹੋਵੇ,
2: ਉਪਸ ਹੋ ਗਿਆ ਫਿਰ ਤਾਂ।
0: ਓਏ
2: ਕਿਆ ਬਾਤਾਂ ਜੀ,
0: ਉਪਸ ਪੁਪਸ ਸਾਰਾ ਕੁਝ, ਮਤਲਬ
2: ਸਵੇਰ ਦੀਆਂ ਗੱਲਾਂ ਇਹ ਸਾਰੀਆਂ।
0: ਓ ਹੋ ਹੋ ਹੋ, ਉਹ ਵੀ ਦਿਨ ਹੁੰਦੇ ਹੈ ਨਾ,
2: ਹੁਣ ਵੀ ਠੀਕ ਹੀ ਆ।
0: ਹਾਂ, ਰਜਾਈਆਂ 'ਚ ਬੈਠਿਆਂ ਨੂੰ ਚਾਵਾਂ ਮਿਲਦੀਆਂ ਹੁੰਦੀਆਂ, ਵਿਆਹ ਵਿਊ ਜਾਈਦਾ ਸੀ, ਅੱਜ ਕੱਲ੍ਹ ਤਾਂ ਵਿਆਹ ਦੇ ਉੱਤੇ ਵੀ ਠਾ ਲੈਂਦੇ ਟਾਈਮ ਨਾਲੇ,
2: ਉਹੀ ਕਰੀ ਜਾਣਗੇ, ਨਹਾਉਣਾ ਨੀ, ਨਹਾਉਣਾ ਨੀ, ਨਹੀਂ ਨਹਾਉਣਾ ਅਗਲੇ ਦਿਨ,
0: ਆਹੋ ਨਾਲੇ ਪੁੱਛ ਪੁੱਛ ਕੇ ਬਣਾਉਣਗੇ।
2: ਹਾਂ,
0: ਅੱਛਾ ਉੱਠੋ ਚਾਹ ਬਣਾ ਦਈਏ, ਪੀਓਗੇ ਤੁਸੀਂ ਚਾਹ? ਪੀਓ ਹੁੰਦਾ ਵੀ ਬੰਦਾ ਲਿਆ ਕੇ ਮੱਥੇ ਮਾਰੇ, ਅਗਲਾ ਪੀਣੀ ਨਹੀਂ ਪੀਣੀ।
2: ਅੱਛਾ, ਨਹਾ ਕੇ ਪੀਣੀ ਹੈ ਜਾਂ ਹੁਣੀ ਪੀਣੀ ਹੈ? ਲੈ ਦੱਸ,
0: ਇਹ ਕੋਈ ਗੱਲ ਹੋਈ,
2: ਨਹਾਉਣ ਤੋਂ ਬਾਅਦ ਵੀ ਪੀ ਲਾਂਗੇ, ਇਹ 'ਚ ਕੀ ਪ੍ਰੋਬਲਮ ਹੈ?
3: ਭਾਈ ਤੁਸੀਂ ਬੋਲੇ ਰਹਿ ਰਹੇ, ਮੈਨੂੰ ਕਿੰਨੀ ਵੇਰ ਕਰਨੀ
2: ਹੈ? ਅਸੀਂ ਸੋਚੀ ਜਾਂਦੇ ਹਾਂ ਵੀ ਅਸੀਸ ਕਿਤੇ ਕੁਛ ਪਿੰਨੀ ਪਿੰਨੀ ਨੂੰ ਖਾਂਦੀ ਹੋਵੇ।
0: ਸਾਨੂੰ ਲੱਗਾ ਵੀ ਅਸੀਸ ਪਹਿਲਾਂ ਵਿਹਲੀ ਹੋ ਜੇ। ਅਸੀਸ ਨਾ ਸਭ ਤੋਂ ਬੈਸਟ ਕੰਮ ਪਤਾ ਕੀ ਆ, ਵੇਖੋ ਠੰਡ ਕਿੰਨੀ ਆ ਤੇ ਆਲਰੇਡੀ ਇੰਨੀ ਠੰਡ ਆ, ਤੇ ਇੰਨੀ ਠੰਡ ਦੇ ਵਿੱਚ ਹੋਰ ਗਾਂਹ ਠੰਡ ਬਰਫ਼ ਦੇ ਉੱਤੇ ਜਾਣਾ, ਤੇ ਉਹ ਜਰਾਈ ਚ ਬਹਿਣਾ ਵਧੀਆ ਨਾ ਆਪਸ਼ਨ,
2: ਸਹੀ ਆ, ਨਿੱਘ ਜਿਹਾ ਆ ਜਾਂਦਾ,
0: ਇਹ ਸਿਆਣੀ ਆ, ਹਾਂ ਇਹ ਸਿਆਣੀ ਆ, ਸਿਆਣੀ ਆ ਕੁੜੀ। ਕੀ ਸੁਣਾਓਗੇ ਫਿਰ? ਓਕੇ,
3: ਭੈਣ ਭਰਾਵਾਂ ਦਾ ਇੱਕ ਦੂਜੇ ਬਿਨ ਨਹੀਂ ਸਰਦਾ,
0: ਭੈਣ ਭਰਾਵਾਂ ਦਾ ਇੱਕ ਦੂਜੇ ਬਿਨ ਨਹੀਂ ਸਰਦਾ, ਭੈਣ ਭਰਾਵਾਂ ਦਾ ਇੱਕ ਦੂਜੇ ਬਿਨ ਨਹੀਂ ਸਰਦਾ, ਭੈਣ

0: नानी तेरी मोरनी को मोर ले गए,
1: बाकी चोर ले गए,
0: बाकी जो बचा था काले चोर ले गए। ना नानी
1: ना ना ना ना रे ना
0: रे ना रे ना रे
1: मरूद ते पिंडी दे व्याह ते फिर थोनू ही दईए सेवा दा मौका।
0: असीं सापा दोवें जणे गल दोवें जणे गावांगे।
1: वाह जी वाह।
0: नहीं नहीं हले नहीं, हले तो पक्का करना, डेट पक्की करनी आ।
1: अजे तो भिंडी भी नहीं पकी।
0: एडी छेती थोड़ी
1: पक ठक करांगे ना।
0: हले प्लानिंग प्लानिंग चल रही हले ते।
1: मरूद दे घर दे वी कहिंदे कच्चा ही आ, कच्ची जी मरूद।
0: हाने दसता तुहानू पहला ही, तुसी बिजी ना ना होयो। लाल जी तुसी आउंदे रहो।
1: ਪਿੰਡੇ ਦੀ ਬੀਬੀ ਨੇ ਐਕਸਟਰਾ ਮਿਰਚ ਪਵਾਈ ਆ ਬਈ, ਹੁਣ ਜਾਗੋ ਆਈ ਆ। ਜਦੋਂ ਬਰਾਤ ਬਾਜੇ ਫਿਰ ਪਾਣੀ ਪੈਂਦੀ।
0: ਹਾਂਜੀ ਹਾਂਜੀ ਲਾਲ ਜੀ,
2: ਤੁਸੀਂ ਅਮਰੂਦ ਦਾ ਵਿਆਹ ਕਰਾਈ ਜਾਂਦੇ ਉਧਰ ਜਸੋਵਾਲ ਵਿਆਹ? ਜਸੋਵਾਲ ਨੂੰ ਕਿਸੇ ਨੇ ਘੋੜੀ ਨੀ ਦਿੱਤੀ। ਚੱਲ ਆਹੋ ਉਹ ਭਾਈ ਜਸੋਵਾਲ ਭਾਈ ਜੀ ਘੋੜੀ ਕੀਤੀ ਨਾ, ਤੇ ਜਸੋਵਾਲ ਭਾਈ ਜੀ ਲੱਤਾਂ ਨੀਚੇ ਲੱਗਣ ਘੋੜੀ ਘੋੜੀ ਉੱਪਰ ਚੱਕੀ।
1: ਘੋੜੀ ਕਾਹਦੀ, ਮੋਟਰਸਾਈਕਲ ਹੀ ਕਹੋ ਜੀ।
0: ਜਸਵਾਲ ਸਾਹਿਬ ਕਹਿੰਦੇ ਘੋੜੀ ਵਾਲੇ ਨਾਲ ਲੜ ਪਏ, ਕਹਿੰਦੇ ਇਹਦੀ ਕਿੱਕ ਨੀ ਹੈਗੀ,
1: ਕਮਲਿਆ ਰਕਾਬ ਹੁੰਦੀ।
0: ਕੱਲ ਮਸਲਾ ਹੋਰ ਪੈ ਗਿਆ ਇਹਦਾ, ਕਹਿੰਦੇ ਜਸਵਾਲ ਸਾਹਿਬ ਦੇ ਵਿਆਹ ਤੇ ਘੋੜੀ ਚੱਲੀ, ਕੱਛੇ ਮਾਰ ਕੇ ਲੈ ਗਏ।
1: ਉਹ ਅੱਗੇ ਪੁਰਾਣਾ ਲਾਲ ਜੀ ਪਿੰਡ ਦਾ ਨਵਾਬ ਸੀ ਨਾ, ਜਦੋਂ ਹੌਲੀ ਹੌਲੀ ਪਿੱਛੇ ਨੂੰ ਹੁੰਦਾ ਗਿਆ ਪਿੱਛੇ ਨੂੰ ਹੁੰਦਾ ਗਿਆ ਤੇ ਡਿੱਗ ਪਿਆ ਹਨਾ, ਤੇ ਉਹ ਲੋਕ ਹੱਸਣ ਲੱਗ ਗਏ। ਲਾ ਕਹਿੰਦਾ ਡਿੱਗ ਪਿਆ ਡਿੱਗ ਪਿਆ, ਡਿੱਗਿਆ ਥੋੜੀਆਂ ਘੋੜੀ ਮੁੱਕ ਗਈ। ਇਹ ਲਈ ਵੱਡੇ ਬੰਦੇ ਇੱਦਾਂ ਹੁੰਦੇ
2: ਨਹੀਂ ਭਾਈ। ਭਾਈ ਨੇ ਰਕਾਬ ਇੰਨਾ ਏਦਾਂ ਬੋਲਿਆ ਜਿੱਦਾਂ ਭਾਈ ਨੇ ਕਿੱਕ ਟਰਾਈ ਕੀਤੀ ਹੁੰਦੀ ਹੈ।
0: ਚੋਰੀ
2: ਹੋ ਗਈ ਪੁਲਿਸ ਵਾਲੇ ਨੇ, ਕੁੱਤਾ ਰਾਏ ਜਿਹੜਾ ਸੁੰਘਣਾ ਸੁੰਘ ਕੇ ਪਤਾ ਕਰਦਾ ਵੀ ਚੋਰ ਕਿੱਧਰ ਗਿਆ ਹਨਾ।
0: ਅੱਛਾ
2: ਹਨਾ, ਤੇ ਸੈਮੀ ਸਾਹਿਬ ਕਹਿੰਦੇ ਉਹਨੂੰ ਪੁਲਿਸ ਨੂੰ ਕਹਿੰਦੇ ਕਹਿੰਦੇ ਦੋ ਮਿੰਟ ਮੈਂ ਕੁੱਤਾ ਲੈ ਕੇ ਜਾਂਦਾ। ਕਹਿੰਦਾ ਕਿਉਂ? ਕਹਿੰਦਾ ਉਹਨੂੰ ਕਹੀ ਵਾ ਸਬਜ਼ੀ ਸੁੰਘ ਕੇ ਦੇਖੀ ਖਰਾਬ ਨਹੀਂ ਹੋਈ।
1: ਬੜਾ ਬਾਰਡਰ ਸਿਕਿਉਰਿਟੀ ਫੋਰਸ ਦਾ ਕੁੱਤਾ ਹੈ।
0: ਹਾਂ ਫਿਰ ਵੇਖੋ ਕੇਟਰਿੰਗ ਚ ਲੋੜ ਪੈਂਦੀ ਇਹੋ ਜਿਹੀ ਚੀਜ਼ਾਂ ਦੀ।
1: ਸਹੀ ਹੈ, ਜਦੋਂ ਕੁੱਤਾ ਚੈੱਕ ਕਰਨ ਆਇਆ ਕਹਿੰਦਾ ਖੰਘ ਵਾਲੀ ਦਵਾਈ ਤਾਂ ਇੱਥੇ ਪਈ।
2: ਉਦੋਂ ਨਾ ਜਸਵਾਲ ਭਾਈ ਆਪਣਾ ਭਾਬੀ ਨਾ ਆਪਣਾ ਅਨੰਦ ਨੂੰ ਕਹੀ ਜਾਣ, ਕਹਿੰਦੇ ਗੁੱਸੇ ਨਾ ਨਾ ਨਾ ਕੰਮ ਕਰੀ ਜਾਣ, ਕਹਿੰਦੇ ਪੜ ਲੈ ਮੋਏ ਮਾਰ ਜਾਣਾ, ਤੂੰ ਤਾਂ ਹਾਊਸ ਵਾਈਫ ਵੀ ਨੀ ਬਣ ਸਕਦਾ।
1: ਲੈ ਹਾਊਸ ਵਾਈਫਾਂ ਕਿਤੇ ਪੜੀਆਂ ਨੀ ਹੁੰਦੀਆਂ, ਆਹ ਗੱਲ ਹੁਣ ਕਹਿਤੀ ਤੁਸੀਂ, ਹੁਣ ਜਾਇਓ ਘਰੇ ਅੱਜ ਫਿਰ
0: ਤੁਹਾਡੀ ਗੱਲ ਪਾਵਾਂਗੇ ਆਪਾਂ।
1: ਕਿੱਧਰ ਨੂੰ ਮੋੜਾ ਮੋੜਤਾ, ਕਿੱਥੇ ਚੁਟਕਲਾ ਸੁਣਾਇਆ ਮੈਂ।
2: ਬੀਬੀਆਂ ਆਪਣਾ ਨਾ ਬੀਬੀਆਂ ਟੂਰ ਗਿਆ ਆਪਣਾ, ਉੱਥੇ ਆਪਾਂ ਦੇਖਣਾ ਕਿ ਉਹਨਾਂ ਦਾ ਕਿਹੜਾ ਵਾਟਰਫਾਲ ਆ ਜਿਹੜਾ
1: ਨਾਇਗਰਾ ਫਾਲ ਕਹਿ ਦਿਓ ਜੀ
2: ਆਪਣਾ ਗਾਈਡ ਦੱਸ ਦਿੰਦਾ ਵੀ ਆਹ ਫੋਲ ਵਾਟਰਫਾਲ ਹੈ ਬਹੁਤ ਵੱਡਾ ਹੁੰਦਾ ਹਨਾ ਤੇ ਇਹਦੇ ਨਾ ਆਵਾਜ਼ ਦੂਰ ਦੂਰ ਤੱਕ ਜਾਂਦੀ ਹੈ ਜੇ ਹਨਾ ਤੇ ਸਰਪੰਚ ਕਹਿੰਦਾ ਅੱਛਾ ਬੀਬੀਆਂ ਕਹਿੰਦਾ ਬੀਬੀਆਂ ਬੀਬੀ ਚੁੱਪ ਹੋ ਸਾਨੂੰ ਆਵਾਜ਼ ਸੁਣਾਈ ਨਹੀਂ ਦਿੰਦੀ
0: ਥੈਂਕ ਯੂ ਲਾਲ ਜੀ
1: ਜਾਣ ਲੱਗੀਆਂ ਭੈਣ ਜੀ ਚੱਲ ਬਾਕੀ ਤਾਂ ਫੋਨ ਤੇ ਵੀ ਕਰ ਲਾਂਗੇ
0: ਬਾਕੀ ਫੋਨ ਤੇ ਸਹੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਗੁਰਵੀਨ ਪਰਵਾਲ ਵੱਲੋਂ ਵੀ ਆ ਗਈ ਹੈ ਤੇ ਰੁਪਿੰਦਰ ਜੀ ਤੁਹਾਡਾ ਧੰਨਵਾਦ ਅੰਮ੍ਰਿਤ ਜੀ ਧਰਮਿੰਦਰ ਜੀ ਜਸਵਾਲ ਸਾਹਿਬ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਕਿ 199 ਰੇਟ ਹੋ ਗਿਆ ਬਾਈਕ ਰਾਮ ਦਾ ਧੰਨਵਾਦ ਜੀ ਤੁਹਾਡਾ
1: 189 ਵੀਜ਼ਾ
0: ਮੁੱਖ ਸੰਧੂ ਜੀ ਗੁਰਪ੍ਰੀਤ ਜੀ ਮਨ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਤੇ ਕਰਨ ਸੰਧੂ ਜੀ ਰਜਿੰਦਰ ਬਾਵਾ ਜੀ ਸੰਦੀਪ ਸਿੰਘ ਰੱਖੜਾ ਜੀ ਗੁਰਜੀਤ ਕੌਰ ਗਿੱਲ ਜੀ ਸੁਖਵਿੰਦਰ ਕੌਰ ਜੀ ਜਤਿੰਦਰਪਾਲ ਸਿੰਘ ਜੀ ਸੁਖਦੀਪ ਸਿੰਘ ਘੁੰਮਣ ਜੀ ਕੁਲਵੰਤ ਸਿੰਘ ਬਾੜ ਜੀ ਤੁਹਾਡਾ ਧੰਨਵਾਦ ਚੜ੍ਹਦੀ ਕਲਾ ਚਰ ਵਾਸਤੇ ਖੇਡਦੇ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
5: Radio Hanji 1674 AM 24/7 Indian Radio Sydney ka apna Indian radio station
6: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
7: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ
6: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: रेडियो हाँ जी 1674 समा हो चुका अज की कहानी का। अज की कहानी लिखी है गोपी सिद्धू होरां ने। एक आदमी ने कहा मैं अपनी पत्नी के नाल सुता पिया सी, रात नूं अचानक मेरे फोन के उत्ते नोटिफिकेशन आया। ये किसी कुड़ी दे वलों मैसेज से, कोई पुरानी दोस्त। सोचा वेखा भला की कहिंदी है, कौन है। मैं रिक्वेस्ट स्वीकार कर ली तो मैसेज भेजा तो पूछा कौन है। उसने अगों जवाब दिता मैं। हाँ मैनू पता तेरा विआह हो चुका पर मैं अज भी तेरे नाल बिताए वो हसीन पलां नू मिस कर दी। तो इस मौके तेनू बहुत मिस कर रही सी, कि आपां मुड़ तो गल कर सकते थोड़ी देर दे लई। मेरे पुराने रिश्तों के विचों ये वो कुड़ी सी जिहदे नाल बड़े हसीन ते बड़े बेहद हसीन पल बिताए ने। मैं कुछ पल चैट करने बंद कर दिती, पक्का किया कि वोटी सुती है। ऐसे पल बंदे नू एक अलग एहसास दे विच लै जांदे ने। मैं अपनी वोटी वल वेख्या, वो कुड़ी नींदे सुती पई सी, सारे दिन दे कामकार तों थकी टुटी, इस टाइम किसी होर ही दुनिया के। जो ही मैं उस दे वल वेख्या तो सोचना शुरू किया वो किन्नी सुरक्षित महसूस कर रही है। इन्नी सुरक्षित वह भी एक अणजाण घर दे विच इन्ने आराम दे नाल सुती है, शायद मेरे आसरे। वो किसी होर घर तो आ, इत्थे किसी होर घर पई है जिते 24 साल अपने घर दे विच रह के उन्हें बिताए ने। जो गुस्से दे विच हुंदी सी ते दुखी हुंदी सी, उसकी माँ उसके कोल हुंदी सी, जिस उसके कोल बैठ के वह दोबारा चंगा महसूस कर लेंदी सी। उसके भरा उसके कोल सी जिन्हां नाल बैठ के वह हासियां खेडियां कर लेंदी सी। इहदा डैडी इहदा प्यो इहदे कोल सी, वह कुछ लियांदे सी जदों उसनू पसंद सी तां किन्ना किन्ना ही होर कुछ सी। सब कुछ सिर्फ मेरे लिए छड के आई। मन दे विच इक विचार दौड़ गया कि अपने परिवार दे विचों अपना प्यो अपनी माँ अपने भैन भरा छड के सिर्फ मेरे करके इस घर दे विच आई, जां फिर इदां कह लो कि उन्हां सारिआं दी जिम्मेवारी हुण मैं निभाउणी है। ये सब सिर्फ मेरे करके छड चुकी है। ज्यों ही ये सारियां गल्लां दिमाग दे विच आईयां तां मैं फोन चुकिया ते तुरंत ब्लॉक दा बटन दब दिता। मैं अपनी वोटी वाल मूंह घुमाया, उस दे नाल गल वकड़ी कस के सौं गया, क्योंकि मैं उस समय मर्द महसूस कर रहा सी। एक ऐसा मर्द जो अपनी पत्नी नाल धोखा नहीं करता, जो अपना घर दे नाल धोखा नहीं करता, जो अपने परिवार नूं तोड़दा नहीं, अपने परिवार नूं जोड़ के रखता। कहानी लिखी सी गोपी सिद्धू होरां ने ते साढ़े तक पहुँचाई है सुखदीप सिंह घुमण होरां ने। आस करदे हां तुसीं पसंद कीती होए कहानी दे विचों। सीधा सीधा तो बहुत कुछ आपां सिख लिया होगा ते बहुत कुछ होर भी सीख सकदे। कमाल की गल जिहड़ी घर तोड़न की कोशिश कर रही है वह भी औरत है। ते जेदा टुटना है वह भी औरत है। जिहड़ा पहला बेईमान हो रहा सी वह भी मर्द है। जिहदी बाद विच जमीर जागी वह भी मर्द है। सो कुल मिला के आपां कह लईए कि सानू हर एक नूं अपनी अपनी जिम्मेवारी निभाउणी पवेगी। ਸਮਾਜ ਦੇ ਵਿੱਚ ਕਹਿੰਦੇ ਨੇ ਕਿ ਬਣਦੀ ਜ਼ਿੰਮੇਵਾਰੀ ਜਦੋਂ ਹਰ ਇੱਕ ਬੰਦਾ ਨਿਭਾਉਂਦਾ, ਜੇ ਕੋਈ ਭਰਾ ਆ ਤਾਂ ਭਰਾ ਦੀ ਜ਼ਿੰਮੇਵਾਰੀ ਨਿਭਾਵੇ, ਪਿਓ ਆ ਤਾਂ ਪਿਓ ਦੀ, ਘਰਵਾਲਾ ਤਾਂ ਘਰਵਾਲੇ ਦੀ, ਸੰਤਾਨ ਆ ਤਾਂ ਸੰਤਾਨ ਦੀ, ਘਰ ਦਾ ਵੱਡਾ ਵਡੇਰਾ ਆ ਤਾਂ ਵੱਡੇ ਦੀ। ਸੋ ਜਦੋਂ ਹਰ ਕੋਈ ਆਪੋ ਆਪਣੀ ਜ਼ਿੰਮੇਵਾਰੀ ਆਪਣੇ ਰਿਸ਼ਤੇ ਦੇ ਮੁਤਾਬਿਕ ਨਿਭਾਊਗਾ ਤਾਂ ਫਿਰ ਇੱਕ ਸੋਹਣਾ ਸਮਾਜ ਸਿਰ ਜੂਗਾ। ਉਸ ਸਮਾਜ ਦੇ ਵਿੱਚ ਸਟ੍ਰੈਸ ਨਹੀਂ ਹੋਊਗਾ, ਉਸ ਸਮਾਜ ਦੇ ਵਿੱਚ ਡਿਪਰੈਸ਼ਨ ਨਹੀਂ ਹੋਣਗੇ, ਉਸ ਸਮਾਜ ਦੇ ਵਿੱਚ ਪਰਿਵਾਰ ਨਹੀਂ ਟੁੱਟਣਗੇ, ਉਸ ਸਮਾਜ ਦੇ ਵਿੱਚ ਬੱਚੇ ਦਰ ਦਰ ਨਹੀਂ ਭਟਕਣਗੇ, ਉਸ ਸਮਾਜ ਦੇ ਵਿੱਚ ਸਾਨੂੰ ਬੱਚਿਆਂ ਦੀ ਪਰਵਰਿਸ਼ ਨੂੰ ਲੈ ਕੇ ਚਿੰਤਾ ਨਹੀਂ ਕਰਨੀ ਪਊਗੀ, ਉਸ ਸਮਾਜ ਦੇ ਵਿੱਚ ਸਾਨੂੰ ਇਹ ਵਿਚਾਰ ਨਹੀਂ ਕਦੀ ਆਊਗਾ ਕਿ ਸਾਡੇ ਬੱਚਿਆਂ ਦਾ ਕੀ ਬਣੂਗਾ। ਸ਼ਾਇਦ ਉਸ ਸਮਾਜ ਦੇ ਵਿੱਚ ਸਾਨੂੰ ਇਹ ਵੀ ਚਿੰਤਾ ਨਾ ਕਰਨੀ ਪਵੇ ਕਿ ਛੇਤੀ ਤੋਂ ਛੇਤੀ ਆਪਣੇ ਬੱਚੇ ਬਾਹਰ ਕੱਢ ਦਈਏ, ਇੱਥੇ ਕਿਤੇ ਖਰਾਬ ਨਾ ਹੋ ਜਾਣ, ਇੱਥੇ ਕਿਤੇ ਵਿਗੜ ਨਾ ਜਾਣ, ਅਤੇ ਬਾਹਰ ਬਾਹਰ ਇਹ ਚਿੰਤਾ ਹੋਵੇ ਕਿ ਉੱਥੋਂ ਤੇ ਭੱਜੇ ਸਾਂ, ਇੱਥੇ ਹੋਰ ਜ਼ਿਆਦਾ ਵਿਗੜ ਗਏ। ਕਿਉਂਕਿ ਅਸਲ ਦੇ ਵਿੱਚ ਇਹ ਸਾਰਾ ਕੁਛ ਵਿਗੜਦਾ ਜਦੋਂ ਸਮਾਜ ਵਿਗੜਦਾ, ਸਮਾਜ ਉਦੋਂ ਵਿਗੜਦਾ ਜਦੋਂ ਪਰਿਵਾਰ ਵਿਗੜਦੇ ਨੇ, ਪਰਿਵਾਰ ਉਦੋਂ ਵਿਗੜਦੇ ਨੇ ਜਦੋਂ ਪਰਿਵਾਰਾਂ ਦੀਆਂ ਇਕਾਈਆਂ ਵਿਗੜਦੀਆਂ ਨੇ। ਅਤੇ ਜੇ ਸਾਰੇ ਆਪੋ ਆਪਣੀ ਥਾਂ ਠੀਕ ਹੋ ਜਾਣ ਤਾਂ ਸਾਰਾ ਕੁਛ ਆਪੇ ਠੀਕ ਹੋ ਜਾਏ। ਜੇ ਆਪਾਂ ਆਪਣੀ ਆਪਣੀ ਬਣਦੀ ਜ਼ਿੰਮੇਵਾਰੀ, ਚਾਹੇ ਉਹ ਸਾਡੇ ਕੰਮਾਂ ਦੀ ਆ, ਕੰਮ ਦੇ ਉੱਤੇ ਪੂਰੀ ਜ਼ਿੰਮੇਵਾਰੀ ਆਪਣੀ ਨਿਭਾਈਏ, ਚਾਹੇ ਉਹ ਪਰਿਵਾਰ ਦੇ ਵਿੱਚ ਆ, ਪਰਿਵਾਰ ਦੇ ਵਿੱਚ ਨਿਭਾਈਏ, ਨੌਕਰੀ ਦੇ ਉੱਤੇ ਆ ਅਤੇ ਨੌਕਰੀ ਦੇ ਉੱਤੇ, ਰਿਸ਼ਤੇ ਆ ਅਤੇ ਰਿਸ਼ਤਿਆਂ ਪ੍ਰਤੀ ਪੂਰੀ ਜ਼ਿੰਮੇਵਾਰੀ। ਸੋ ਜਿੱਥੇ ਵੀ ਕਿਤੇ ਆਪਾਂ ਜਿਹੜਾ ਵੀ ਕੰਮ ਕਰ ਰਹੇ ਹਾਂ, ਇੱਕ ਇਨਸਾਨ ਇੱਕ ਦਿਨ ਦੇ ਵਿੱਚ ਕਈ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ। ਆਪਣੀ ਜ਼ਿੰਦਗੀ ਦੇ ਵਿੱਚ ਇੱਕ ਇਨਸਾਨ ਇੱਕ ਐਕਟਰ ਦੀ ਤਰ੍ਹਾਂ ਅਲੱਗ ਅਲੱਗ ਪਾਸੇ ਆਪਣੇ ਰੋਲ ਅਦਾ ਕਰਦਾ, ਅਤੇ ਜਿੱਥੇ ਜੋ ਜਦੋਂ ਉਹ ਕਰ ਰਿਹਾ ਉਹ ਜੇ ਇਮਾਨਦਾਰੀ ਦੇ ਨਾਲ ਕਰੇ ਤਾਂ ਫਿਰ ਸਮੱਸਿਆ ਆਊਗੀ ਨਹੀਂ। ਸਮੱਸਿਆ ਤਾਂ ਕੀ ਆਉਣੀ ਹੈ ਤੁਹਾਨੂੰ ਵੇਖ ਕੇ ਹੋਰ ਵੀ ਬਹੁਤ ਸਾਰੇ ਬਹੁਤ ਕੁਛ ਸਿੱਖਣਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ ਕਰਦੇ ਹਾਂ ਘੁੰਮਣ ਸਾਹਿਬ ਦਾ, ਜਿਨ੍ਹਾਂ ਨੇ ਸੋਹਣੀ ਪਿਆਰੀ ਪਰਿਵਾਰਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਤੀ, ਇੱਕ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਹੈ। ਆਸ ਕਰਦੇ ਹਾਂ ਤੁਸੀਂ ਵੀ ਪਸੰਦ ਕੀਤੀ ਹੋਏਗੀ। ਧੰਨਵਾਦ। ਹਾਂਜੀ ਰੇਡੀਓ,
3: ਦਿਸ ਸਟੇਸ਼ਨ ਇਜ਼ ਨਾਓ ਦੀ ਅਲਟੀਮੇਟ ਪਾਵਰ ਇਨ ਦੀ ਯੂਨੀਵਰਸ। ਰੇਡੀਓ ਹਾਂਜੀ 1674 AM।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਡੀਜੇ ਵਾਲੇ ਬਾਬੂ, ਮੇਰਾ ਗਾਣਾ ਚਲਾ ਦੋ।
3: ਸਤਿ ਸ਼੍ਰੀ ਅਕਾਲ, ਇਸ ਬੋਏ ਬਾਦਸ਼ਾਹ, ਤੁਸੀਂ ਸੁਣ ਰਹੇ ਹੋ 1674 AM ਰੇਡੀਓ। ਹਾਂਜੀ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਆਪਕੀ ਪਿਆਰੀ ਸੀ ਲੱਲੀ ਔਰ ਆਪ ਮੁਝੇ ਚੁਣ ਰਹੇ ਹੈਂ ਰੇਡੀਓ ਅਚੀਵਰ 16।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

ਕਾਫੀ ਵਾਂਗ ਤੂੰ ਜ਼ਰੂਰੀ, ਇਹ ਇੱਕ ਜਗ੍ਹਾ ਅੱਖਰ ਆਇਆ। ਮੇਰੇ ਖਿਆਲ ਦੇ ਨਾਲ ਚੁੰਨੀ ਦੇ ਨਾਲ ਗੋਟਾ ਟਾਈਟਲ ਹੋਣਾ ਚਾਹੀਦਾ ਸੀ, ਜਾਂ ਫਿਰ ਕੋਈ ਹੋਰ ਟਾਈਟਲ ਹੋਣਾ ਚਾਹੀਦਾ ਸੀ, ਪਰ ਕਾਫੀ ਟਾਈਟਲ ਕਿਵੇਂ ਆ ਗਿਆ ਇਹ ਸਾਨੂੰ ਚਾਚਾ ਪੀਜੇ ਦੱਸਣਗੇ ਅੱਗੇ ਚੱਲ ਕੇ ਪ੍ਰੋਗਰਾਮ ਦੇ ਵਿੱਚ। ਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ, ਤੇ ਜਿਹਦਾ ਨਾਂ ਹੈ ਖਬਰ ਬੜੀ ਬੇਕਾਰ ਹੈ। ਖਬਰ ਇਹ ਹੈਗੀ ਹੈ ਕਿ ਅਮਰਿੰਦਰ ਗਿੱਲ ਦਾ ਨਵਾਂ ਗਾਣਾ ਆ ਗਿਆ, ਤੁਸੀਂ ਸੁਣ ਲਓ।

0: ਆ ਚੱਕ ਨਵਾਂ ਗਾਣਾ ਕਾਫੀ ਤੇ ਜਿਹਨੂੰ ਮਿਊਜ਼ਿਕ ਦਿੱਤਾ ਹੈ ਅਮਰਿੰਦਰ ਗਿੱਲ ਦੇ ਦੋ ਮੁੰਡਿਆਂ ਨੇ ਅਰਮਾਨ ਤੇ ਅਰਨਾਜ਼ ਨੇ ਤੇ ਲਿਖਿਆ ਰਾਜ ਰਣਜੋਧ ਨੇ ਰਣਜੋਧ ਸਿੰਘ ਨੇ ਨਹੀਂ ਰਾਜ ਰਣਜੋਧ ਨੇ ਮੇਰੇ ਨਾਲ ਹੈਗੇ ਨੇ ਮਨਤੇਜ ਸਿੰਘ ਉਰਫ ਚਾਚਾ ਪੀਜੇ ਉਰਫ ਤੇਜਾ ਕਿਆ ਹੈ
1: ਉਰਫ ਮੋਂਟੀ
0: ਤੇਜਾ ਕਿਆ
1: ਹਾਂਜੀ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਭਾਜੀ ਇਹ ਜਿਹੜਾ ਮਿਊਜ਼ਿਕ ਗਾਣੇ ਚ ਦਿੱਤਾ ਹੈ ਇਹ ਅਮਰਿੰਦਰ ਭਾਜੀ ਦੇ ਮੁੰਡਿਆਂ ਨੇ ਦਿੱਤਾ
0: ਮੈਂ ਹੁਰਪੰਜ ਫਾਰਸੀ ਚ
1: ਯਾਰ ਮੈਂ ਹੈਰਾਨ ਹੋ ਗਿਆ ਨਾ ਮੈਂ ਫਿਰ ਇੱਕ ਵਾਰੀ ਸੁਣਨਾ ਚਾਹੁੰਦਾ ਸੀ ਵੀ ਯਾਰ ਸੱਚੀ ਵਾਹ ਯਾਰ ਇੱਕ ਤਾਂ ਉਹਨਾਂ ਦਾ ਗਾਣਾ ਵੀ ਆਇਆ ਸੀ ਨਾ ਗਾਣਾ ਵੀ ਦੋਨਾਂ ਦਾ ਆ ਗਿਆ
0: ਉਹਨਾਂ ਦੇ ਤਾਂ ਕਈ
1: ਕਾਫੀ ਆ ਗਿਆ ਤੇ ਹੁਣ ਆ ਮਿਊਜ਼ਿਕ ਵੀ ਦਿੱਤਾ ਤੇ ਕਾਫੀ ਦਾ ਟਾਈਮ ਹੈ ਤੇ ਤੁਸੀਂ ਕਾਫੀ ਗਾਣਾ ਵੀ ਲਵਾ ਰਿਹਾ ਤੇ ਹੁਣ ਕੱਲਾ ਪਾਣੀ ਪਿਆ ਰਹੇ ਉਹ ਗੱਲ ਕੀ ਹੈ ਤੁਹਾਡੇ ਵਿੱਚੋਂ ਵੀ ਗੱਲ
0: ਮੈਂ ਕਿਹਾ ਸੀ ਛੇਤੀ ਆਓ ਕਾਫੀ ਰੈਡੀ ਹੈ
1: ਭਾਜੀ ਅੱਜ ਤੁਸੀਂ ਮੇਰੀ ਵੇਟ ਨਹੀਂ ਕੀਤੀ ਫਿਰ ਹੈ
0: ਬੰਦਾ ਵੇਟ ਕੀਤਾ ਤੁਹਾਡਾ ਦੇਖੋ ਮੇਰਾ ਵੇਟ ਇੰਨਾ ਹੋ ਗਿਆ ਤੁਹਾਡੀ ਵੇਟ ਕਰਦੇ ਕਰਦੇ
1: ਦੇਖੋ ਵੇਟ ਚ ਮੇਰਾ ਪੇਟ ਹੋ ਗਿਆ
0: ਵੇਟ ਕਰਦੇ ਕਰਦੇ ਮੈਂ ਲੇਟ ਹੋ ਗਿਆ ਮੈਂ ਫਿਰ ਕਾਫੀ ਨੂੰ ਪਮਾਇਆ ਗਿਆ ਸੜੁਕੀ ਜਾਓ ਕੋਈ ਚੱਕਰ
1: ਅੱਛਾ ਮੈਨੂੰ ਇੱਕ ਦਿਨ ਤੁਸੀਂ ਕਿਹਾ ਸੀ ਵੀ ਭਾਜੀ ਬਲੈਕ ਕਾਫੀ ਪੀ ਕੇ ਨਾ ਤੁਹਾਨੂੰ ਐ ਚੰਗਿਆੜੀਆਂ ਲੱਗ ਜਾਣਗੀਆਂ ਜਾਂ ਹੋਰ ਕਿਸੇ ਨੇ ਕਿਹਾ ਮੈਂ ਬੰਦਾ ਲੱਭਣਾ ਚਾਹੁੰਦਾ
0: ਚੰਗਿਆੜੀਆਂ ਤਾਂ ਨਹੀਂ ਮੈਂ ਕਹੀਆਂ ਸੀ ਪਰ ਬਲੈਕ ਕਾਫੀ ਆਪਾਂ ਪੀਂਦੇ ਜ਼ਰੂਰ ਹੈ
1: ਪਤਾ ਨਹੀਂ ਮੈਨੂੰ ਨਾ ਕਿਸੇ ਨੇ ਕਿਹਾ ਸੀ
0: ਕਿ ਆਪਾਂ ਸਕਿਮ ਕਾਫੀ ਵੀ ਪੀਂਦੇ ਆ ਇੱਥੇ
1: ਸਕਿਮ
0: ਸਕਿਮ ਹੀ ਪੀਂਦੇ ਹੁੰਦੇ ਆਪਾਂ
1: ਉਹ ਕੀ ਹੁੰਦਾ
0: ਉਹ ਇੱਕ ਚਮਚ ਲਾਈਟ ਮਿਲਕ ਦਾ ਪਾ ਕੇ
1: ਟਰ ਕਰਦੀ ਆ ਜਿਹੜੀ ਵਿੱਚ
0: ਉਹ ਨਹੀਂ ਨਹੀਂ ਨਹੀਂ ਕਾਫੀ ਜ਼ਿਆਦਾ
1: ਹਾਂ
0: ਤੇ ਦੁੱਧ ਦਾ ਚਮਚ ਇੱਕ
1: ਅੱਛਾ ਅੱਛਾ ਠੀਕ ਹੈ ਮੈਨੂੰ ਨਾ ਇੱਕ ਭਾਈ ਨੇ ਕਿਹਾ
0: ਬਲੈਕ ਵਰਗੀ ਹੋ ਹੈ ਉਹ ਠੀਕ ਹੈ ਉਹ ਵੀ
1: ਮੈਂ ਉਹੀ
0: ਛਿੱਟਾ ਜਿਹਾ ਦੇ ਲਿਆ ਕਰੋ
1: ਉਹ ਮੈਂ ਕਹਿੰਦੇ ਮੂੰਹ ਤੇ ਨਾ ਦੇ ਲਾ ਛਿੱਟਾ ਕਿਉਂਕਿ ਸਾਡੇ ਤੇ ਛਿੱਟਾ ਮੂੰਹ ਤੇ ਹੀ ਦਿੰਦੇ ਹਾਂ ਭਾਈ ਪੂਰਾ ਚੰਗੀ ਤਰ੍ਹਾਂ ਦੱਸਿਆ ਕਰੋ ਛਿੱਟਾ ਕਿੱਥੇ ਦੇਣਾ ਕਿਉਂਕਿ ਆਪਾਂ ਛੋਟੇ ਹੁੰਦੇ ਸੀ ਨਾ ਛਿੱਟਾ ਮੂੰਹ ਤੇ ਜਦੋਂ ਮੂੰਹ ਧੋਣੀ ਛਿੱਟਾ ਤਾਂ ਮੂੰਹ ਤੇ ਦੇ ਦੋ ਹੈ
0: ਸਾਡੇ ਗੁੱਗਾ ਪੀਣ ਨੂੰ ਦਿੰਦੇ ਹੁੰਦੇ ਨੇ ਛਿੱਟਾ ਗੁੱਗਾ
1: ਯਾਰ ਗੁੱਗਾ ਕੀ ਤੁਹਾਡਾ ਪਤਾ ਨੀ ਕੀ ਲੱਗਦਾ ਗੁੱਗਾ ਕੀ ਦੱਸਾ
0: ਤੁਹਾਨੂੰ ਗੁੱਗਾ ਅੱਛਾ
1: ਗੁੱਗਾ ਨਹੀਂ ਨਹੀਂ ਗੁੱਗਾ ਤਾਂ ਨਹੀਂ ਪਤਾ ਗੁੱਗਾ ਹੁੰਦਾ ਸੀ
0: ਪੀਰ ਪੀਰ
1: ਪੀਰ ਅੱਛਾ ਉਹ ਹਾਂ ਗੁੱਗਾ ਪੀਰ
0: ਖੇਤਾਂ ਚ ਜਾਣ ਤੋਂ ਪਹਿਲਾਂ ਦਿੰਦੇ ਹੁੰਦੇ ਸੀਗੇ ਦੁੱਧ ਦਾ ਛਿੱਟਾ
1: ਓਏ ਹਾਏ ਹਾਏ ਹਾਏ ਅੱਛਾ ਮੈਂ ਉਹੀ ਗੱਲ ਤੇ ਫੇਰ ਆ ਰਿਹਾ ਅੱਜ ਮੇਰੀ ਨਾ ਗੱਲਾਂ ਪੂਰੀਆਂ ਹੁੰਦਿਆ ਕਰਿਓ ਤੁਸੀਂ
0: ਅੱਛਾ
1: ਤੁਸੀਂ ਮੇਰੇ ਇੰਨੇ ਵਿੱਚ ਅੱਛਾ ਸ਼ੁਰੂ ਹੋ ਗਏ
0: ਨਹੀਂ ਹੋ ਗਈ ਗੱਲ ਸ਼ੁਰੂ
1: ਉਂਗਲ ਤੇ ਅਜੇ ਤਾਂ ਮੈਂ ਕਾਊਂਟ ਚਿੜੀ ਜੁੜ ਕਰਨ ਲੱਗਾ
0: ਮੈਂ ਉਹੀ ਕਰਨ ਲੱਗਿਆ ਗੱਲ ਤੁਹਾਡੀ ਸ਼ੁਰੂ ਹੋ ਗਈ ਇੱਕ ਕਮੈਂਟ ਚ
1: ਨਹੀਂ ਨਹੀਂ ਸ਼ੁਰੂ
0: ਕੋਈ ਅੱਜ ਚਲੋ ਠੀਕ ਕਰੋ
1: ਹਾਂ
0: ਬਿਸਮਿਲਲਾ
1: ਬਿਸਮਿਲਲਾ ਹਾਂ ਅੱਛਾ ਇਹ ਜਿਹੜਾ ਇੱਕ ਨਾ ਮੈਨੂੰ ਭਾਜੀ ਕਹਿੰਦੇ ਵੀ ਜਦੋਂ ਤੂੰ ਥੱਕਿਆ ਹੋਏਗਾ ਨਾ ਤੂੰ ਨਾ ਬਲੈਕ ਕਾਫੀ ਪੀ ਲੇਗਾ ਨਾ ਤੇਰੀ ਸਾਰੀ ਥਕਾਨ ਦੂਰ ਹੋ ਜਾਣੀ ਆ ਤੇ ਮੈਂ ਇੱਕ ਦਿਨ ਥੱਕਿਆ ਸੀ ਮੈਂ ਬਲੈਕ ਕਾਫੀ ਪੀਨਾ ਹੋ ਸਕਦਾ ਮੇਰੀ ਥਕਾਨ ਨਹੀਂ ਹੋਈ
0: ਦਿਮਾਗ ਦੀ ਗੱਲ ਤੁਸੀਂ ਆਪਣੇ ਮਨ ਨੂੰ ਜੋ ਸਮਝਾ ਲਿਆ ਵੀ ਆਹ ਪੀ ਕੇ ਮੇਰੀ ਥਕਾ ਕਈ ਕਹਿੰਦੇ ਨੇ ਮੇਰੀ ਰੈਡ ਬੁਲ ਪੀ ਕੇ ਦੂਰ ਹੋਣੀ ਹੈ ਕਈ ਚਾਹ ਪੀ ਕੇ ਕਰਦੇ ਨੇ ਕਈ ਕਈ ਸੌਂਕੇ ਦੂਰ ਹੁੰਦੀ ਹੈ ਥਕਾਵਟ
1: ਮਤਲਬ ਇਹ ਦਿਲ ਤੁਹਾਡਾ ਵਾ ਜੋ ਤੁਹਾਡੇ ਦਿਲ ਦੇ ਕਿਹਾ ਨਾ ਵੀ ਹਾਂ ਇਹ ਚੀਜ਼ ਨੇ ਮੈਨੂੰ ਠੀਕ
0: ਨਹੀਂ ਆਹ ਚੀਜ਼ ਹੁਣ ਬਹੁਤ ਤੁਰ ਪਈ ਵੈਸੇ ਅੱਗੇ ਇੰਡੀਆ ਚ ਤਾਂ ਹੈਗੀ ਸੀਗੀ ਕਿ ਦੁਪਹਿਰ ਨੂੰ ਸੌਣ ਵਾਲਾ ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਇਹ ਪਾਵਰ ਨੈਪ ਵਾਲੀ ਗੱਲ ਬੜੀ ਤੁਰ ਪਈ ਹੈ ਤੁਸੀਂ ਸਵੇਰੇ 9 ਤੋਂ 5 ਵਜੇ ਤੱਕ ਆਫਿਸ ਚ ਹੈਗੇ ਹੋ ਤੁਸੀਂ 1.5-2 ਵਜੇ 5 ਕੁ ਮਿੰਟ ਦਾ ਇੱਕ ਪਾਵਰ ਨੈਪ ਲੈ ਲਓ ਉਹ ਬਹੁਤ ਜ਼ਰੂਰੀ ਹੈਗਾ ਤੁਸੀਂ 5-10 ਮਿੰਟਾਂ ਦਾ ਪਾਵਰ ਇਸ ਕਰਕੇ ਕਿਉਂਕਿ ਉਹ ਕਹਿੰਦੇ ਉਹ 5-10 ਮਿੰਟਾਂ ਦੇ ਵਿੱਚ ਜੇ ਤੁਹਾਨੂੰ ਫੀਲ ਹੋ ਰਹੀ ਹੈ ਨੀਂਦ ਜੀ ਤੇ ਉਹਦੇ ਚ ਜਿਹੜੀ ਨੀਂਦ ਆ ਜਾਣੀ ਹੈ ਉਹ ਤੁਹਾਡੀ 4-5 ਘੰਟਿਆਂ ਦੇ ਵਿੱਚ ਵੀ ਨਹੀਂ ਆਉਣੀ
1: ਹੈ ਨਹੀਂ ਨਹੀਂ ਭਾਜੀ ਏਦਾਂ ਹੁੰਦਾ ਕਿਉਂਕਿ ਹੁਣ ਮੈਂ ਤੁਹਾਨੂੰ ਦੱਸਦਾ ਨਾ ਜਦੋਂ ਆਪਾਂ ਗੱਡੀ ਚਲਾ ਰਹੇ ਹੋਈਏ ਨਾ ਵਿੱਚ ਜਦੋਂ ਕੋਈ ਝੋਕੇ ਲੱਗਦੇ ਨਾ ਥੋੜੇ ਅਗਰ ਆਰਾਮ ਨਾਲ ਗੱਡੀ ਪਾਰ ਕਰਕੇ ਨਾ 10 ਮਿੰਟ ਵੀ ਆਰਾਮ ਨਾਲ ਏਦਾਂ ਅੱਖਾਂ ਬੰਦ ਕਰਕੇ ਬਹਿ ਜਾਈਏ ਨਾ ਐ ਲੱਗਦਾ ਵਾ ਵੀ ਯਾਰ ਮਤਲਬ ਸਾਰੀ ਥਕਾਨ ਦੂਰ ਹੋ ਗਈ ਹੈ ਇਹ ਹੁਣ ਇਹ ਦੱਸਾਂ ਕਿ ਮੈਂ ਜਦੋਂ ਦੁਬਈ ਕੰਮ ਕਰਦਾ ਸੀ ਨਾ ਤੇ ਸਾਡੀ ਹੈਗੀ ਉਹ ਕਿਹੜੀ ਕੰਪਨੀ ਟੇਬਲ ਤੇ ਲੰਮੇ ਪਿਆ ਨਾ ਉਹਨੂੰ ਕਹਿਣਗੇ ਲੈ ਇਹ ਕੀ ਹੈ ਯਾਰ ਆਫਿਸ ਆ ਕੀ ਤੂੰ ਘਰ ਬਣਾਇਆ ਵਾ ਸਾਰੇ ਏਦਾਂ ਕਹਿੰਦੇ ਆ ਪਰ ਉਹ ਆਪ ਸਪੈਸ਼ਲ ਕਰਦੇ ਆ
0: ਅੱਛਾ
1: ਉਹਨਾਂ ਨੇ ਰੋਟੀ ਤੋਂ ਬਾਅਦ ਸਾਰਿਆਂ ਨੇ ਸੌਣਾ ਹੁੰਦਾ ਮਤਲਬ ਕੰਮ ਇੰਨਾ ਕਰਦੇ ਆ ਉਹ ਔਰ ਕੰਮ ਔਰ ਮੈਂ ਉਹਨਾਂ ਤੋਂ ਸਿੱਖਿਆ ਮੈਂ ਕਿਹਾ ਯਾਰ ਸਹੀ ਗੱਲ ਆ ਜਿਹੜਾ ਵਿਚਕਾਰ ਜੀ ਬ੍ਰੇਕ ਲੈ ਕੇ ਜਿਹੜਾ ਤੁਸੀਂ ਸੌ ਲੈਂਦੇ ਹੋ ਨਾ ਆਪਾਂ ਸੋਈਏ ਤੇ ਆਪਾਂ ਤੇ ਘਰਾੜੇ ਮਾਰ ਲਾਪੇ ਜੋ ਘਰਾੜੇ ਨਹੀਂ ਮਾਰਦੇ ਪਰ
0: ਫਰਕ ਪੈਂਦਾ ਇਹ ਨਾ ਦੁਬਈ ਦੀ ਤੁਸੀਂ ਗੱਲ ਕੀਤੀ ਹੈ ਮੈਂ ਦੁਬਈ ਦੀ ਗੱਲ ਅੱਗੇ ਜਲ ਕੇ ਯਾਦ ਕਰਾਇਓ ਇੱਕ ਕਰਨੀ ਹੈ ਪਰ ਪਹਿਲਾਂ ਕਾਫੀ ਵਾਲੀ ਗੱਲ ਵਿੱਚ ਨਾ ਰਹਿ ਜਾਵੇ
1: ਕਾਫੀ
0: ਅੱਜ ਦੀ ਖਬਰ ਵੀ ਇਹੀ ਹੈ ਆਪਣੀ ਪਹਿਲੀ ਖਬਰ
1: ਓਏ ਹੋਏ ਹੋਏ
0: ਮੈਂ ਨੋਰਮਲੀ ਆਪਾਂ ਘਰੋਂ ਕਾਫੀ ਬਣਾ ਕੇ ਆਪਣੀ ਪਸੰਦ ਕਰ ਲੈਂਦੇ ਜਾਂ ਫਿਰ ਕੋਈ ਇੱਕ ਰਾਹ ਦੇ ਵਿੱਚ ਵਧੀਆ ਕੈਫੇ ਪੈਂਦਾ ਉੱਥੇ ਇੱਕ ਤੁਹਾਨੂੰ ਮੈਂ ਦੱਸੂਗਾ ਕਿੱਥੇ ਕੋਸਕੋ ਦੇ ਅਪੋਜ਼ਿਟ ਹੈ
1: ਆਪਣੀ ਇੱਥੇ ਮਾਸਟਰ ਪਾਰਕ ਦਾ ਜਿਹੜਾ
0: ਰਿਚਮੰਡ ਰੋਡ ਦੇ ਉੱਤੇ ਬੜਾ ਵਧੀਆ ਕੈਫੇ ਉਹ ਬੜੀ ਵਧੀਆ ਕਾਫੀ ਦਿੰਦੇ ਵੀ ਐਂ ਜਾਗ ਜੀ ਆ ਜਾਂਦੀ ਹੈ
1: ਉਹ ਵੈਰੀ ਗੁੱਡ
0: ਤੇ ਜੇ ਉੱਥੋਂ ਵੀ ਨਾ ਮਿਲੇ ਤੇ ਫੇਰ ਕੋਈ ਹੋਰ ਪਲਾਨ ਬੀ ਜਾਂ ਸੀ ਹੈ ਨੀ। ਫੇਰ ਅੱਛਾ ਉਹ ਮੈਂ ਬਾਈ ਚਾਂਸ ਉਹ ਲੰਘੇ ਆਇਆ ਉੱਥੋਂ ਵੀ, ਘਰੋਂ ਵੀ ਨੀ ਲਈ, ਮੈਨੂੰ ਤੋੜ ਜੀ ਮਹਿਸੂਸ ਹੋ, ਮੈਂ ਤੁਹਾਨੂੰ ਕਰਿਆ ਵੀ ਤੁਸੀਂ ਆਓਗੇ
1: ਮੈਂ ਥੋੜਾ ਲੇਟ ਹੋ ਗਿਆ,
0: ਚਲੋ ਤੁਸੀਂ ਨਹੀਂ ਆਏ ਤੇ ਫਿਰ ਮੈਂ ਸੋਚਿਆ ਵੀ ਫਿਊਲ ਸਟੇਸ਼ਨ ਵਾਲੀ ਅੱਜ ਟਰਾਈ ਕਰਦੇ ਆ।
1: ਅੱਛਾ ਠੀਕ ਹੈ ਠੀਕ ਹੈ,
0: ਆਪਣੇ ਆਹ ਇੱਥੇ ਬਲੈਕ ਟਾਊਨ ਦੇ ਵਿੱਚ।
1: ਹਾਂ
0: ਤੇ ਉਹ ਜਿਹੜਾ ਹੈਗਾ ਫਿਊਲ ਸਟੇਸ਼ਨ ਉਹ ਸੀਗਾ ਈਜੀ ਦਾ,
1: ਈਜੀ ਦਾ ਠੀਕ ਹੈ,
0: ਈਜੀ ਦਾ ਨੀ ਈਜੀ ਦਾ,
1: ਈਜੀ
0: ਹਨਾ। ਹੁਣ ਇਹ ਨਾਮ ਤੁਹਾਡੇ ਲਈ ਖਤਮ ਹੋਣ ਵਾਲਾ ਹੈ, ਇਹ ਸ਼ੋਅ ਸਾਡਾ ਜਿਹੜਾ ਡਾਕੂਮੈਂਟ ਕਰ ਦੇਗਾ ਉਸ ਕੰਪਨੀ ਨੂੰ, ਕਿਉਂਕਿ ਈਜੀ ਕੰਪਨੀ ਇੰਗਲੈਂਡ ਦੇ ਵਿੱਚ ਤਾਂ ਹੈਗੀ, ਬਹੁਤ ਵੱਡੀ ਕੰਪਨੀ ਹੈ ਫਿਊਲ ਸਟੇਸ਼ਨ ਨੇ ਇਹਨਾਂ ਦੇ
1: ਜੀ।
0: ਆਸਟ੍ਰੇਲੀਆ ਦੇ ਵਿੱਚ ਹੁਣ ਤੱਕ ਸੀਗੀ ਪਰ ਹੁਣ ਨੀ। ਅੱਛਾ ਜਦੋਂ ਉੱਥੇ ਲੈਣ ਗਏ ਆ ਕਾਫੀ, ਇਹ ਅੱਜ ਦੀ ਖਬਰ ਵੀ ਆ, ਆਪਾਂ ਬੜੇ ਸਾਰੇ 1 ਜੁਲਾਈ ਤੋਂ ਫਾਈਨੈਂਸ਼ੀਅਲ ਈਅਰ ਚੇਂਜ ਹੁੰਦਾ ਹੈ ਨਾ
1: 1 ਜੁਲਾਈ, ਹਾਂਜੀ,
0: ਤੇ ਬੜੇ ਸਾਰੇ ਚੇਂਜਸ ਹੋ ਰਹੇ ਨੇ, ਕਿਸੇ ਦੀ ਤਨਖਾਹਾਂ ਵੱਧ ਰਹੀਆਂ ਨੇ, ਕਿਸੇ ਦੇ ਆਪਣੇ ਆਪਣਾ ਫਿਊਲ ਐਕਸਾਈਜ਼ ਘੱਟ ਹੋ ਰਿਹਾ,
1: ਕਿਸੇ ਦੇ ਖਰਚੇ ਵੱਧ ਰਹੇ ਆ, ਸਾਡੇ
0: ਪੈਰੈਂਟਲ ਲੀਵ ਵੱਧ ਰਹੀ ਹੈ, ਖਰਚੇ ਵੱਧ ਰਹੇ ਨੇ, ਇਮੀਗ੍ਰੇਸ਼ਨ ਦੀਆਂ ਫੀਸਾਂ ਵੱਧ ਗਈਆਂ, ਸਾਰਾ ਕੁਝ ਚੇਂਜ ਹੋ ਰਿਹਾ ਹੈਗਾ।
1: ਬਿਲਕੁਲ ਬਿਲਕੁਲ,
0: ਇਸੇ ਟ੍ਰਾਂਜੀਸ਼ਨ 'ਚ ਇੱਕ ਚੇਂਜ ਇਹ ਵੀ ਹੋਇਆ, ਇਹਦੇ ਵੱਲ ਆਪਾਂ ਧਿਆਨ ਨਹੀਂ ਦਿੰਦੇ ਹੈਗੇ।
1: ਹਾਂਜੀ,
0: ਇਹ ਖਬਰ ਬੜੀ ਇੰਟਰਸਟਿੰਗ ਸੀਗੀ, ਔਰ ਇਹ ਸੀਗੀ ਕਿ ਅੱਛਾ ਪਹਿਲਾਂ ਖਬਰ ਚਲਾਉਣ ਤੋਂ ਪਹਿਲਾਂ ਆਪਾਂ ਜਿਵੇਂ ਉਹ ਕਰਦੇ ਹੁੰਦੇ ਆ ਉਹ ਖਬਰਾਂ ਚੱਜਦੀਆਂ ਹੁੰਦੀਆਂ ਸੀ, ਅੱਜ ਕੱਲ ਖਬਰਾਂ ਬੇਕਾਰ ਨੇ, ਮਿਊਜ਼ਿਕ ਹੀ ਉਹੀ ਹੈ,
1: ਅੱਜ ਕੱਲ ਬੰਦੇ ਚੱਜਦੇ ਹੋ ਜਾਣ ਬਹੁਤ,
0: ਬੰਦੇ ਬੇਕਾਰ ਨੇ ਤਾਂ ਖਬਰਾਂ ਬੇਕਾਰ। ਅੱਛਾ ਇਹ ਖਬਰ ਇਹ ਹੈਗੀ ਹੈ ਜੀ ਕਿ 1 ਜੁਲਾਈ ਤੋਂ ਹੁਣ ਜਿੰਨੇ ਵੀ ਮਰਜਰ ਹੋ ਰਹੇ ਨੇ, ਅੱਜ ਤੋਂ ਜਿੰਨੇ ਵੀ ਮਰਜਰ ਹੋ ਰਹੇ ਨੇ, ਮਰਜਰ ਯਾਨੀ ਕਿ ਕੰਪਨੀਆਂ ਜਦੋਂ ਆਪਸ ਮਰਜ ਹੁੰਦੀਆਂ ਨੇ, ਉਹ ਅੱਜ ਦੇ ਦਿਨ ਤੋਂ ਲਾਗੂ ਹੋਣੇ ਸੀ, ਕਿਉਂਕਿ ਜ਼ਿਆਦਾਤਰ ਕੰਪਨੀਆਂ ਨਿਊ ਫਾਈਨੈਂਸ਼ੀਅਲ ਈਅਰ ਤੋਂ ਕਰਦੀਆਂ। ਹੁਣ ਈਜੀ ਕੰਪਨੀ ਜਿਹੜੀ ਸੀਗੀ ਉਹਨੇ ਆਪਣੇ $1.8 billion ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਜਿੰਨੇ ਫਿਊਲ ਸਟੇਸ਼ਨ ਸੀ ਉਹ ਖਰੀਦੇ ਸੀ, ਅੱਜ ਤੋਂ ਕਈ ਸਾਲ ਪਹਿਲਾਂ ਜਦੋਂ ਵੀ ਖਰੀਦੇ ਹੋਣਗੇ।
1: ਠੀਕ ਹੈ,
0: ਇਹ ਜਾਣਕਾਰੀ ਮੈਨੂੰ ਨਾ ਉਹ ਫਿਊਲ ਸਟੇਸ਼ਨ ਤੇ ਕੰਮ ਕਰਦੇ ਕਰਿੰਦੇ ਨੇ ਦਿੱਤੀ, ਉਹਦਾ ਆਪਣਾ ਸੀਗਾ ਉਹ।
1: ਅੱਛਾ ਠੀਕ ਹੈ,
0: ਫਿਰ ਬਾਅਦ ਚ ਆ ਕੇ ਮੈਂ ਚੈੱਕ ਵੀ ਕੀਤੀ ਔਰ ਵਾਕਈ ਸਹੀ ਪਾਈ ਗਈ, ਤੇ ਹੁਣ ਉਹ ਕਹਿੰਦੇ ਕਿ ਇਸ ਕੰਪਨੀ ਜੀ ਸਾਡੀ 1.16 billion ਦੇ ਵਿੱਚ ਹੀ ਵੇਚ ਕੇ ਜਾ ਰਹੀ ਹੈ, ਮਤਲਬ $600-700 million ਦੇ ਘਾਟੇ ਦੇ ਵਿੱਚ ਵੇਚ ਕੇ ਜਾ ਰਹੇ ਨੇ। ਮੈਂ ਕਿਹਾ ਏਦਾਂ ਕਿਉਂ, ਕਹਿੰਦੇ ਸਰਵਾਈਵ ਨਹੀਂ ਕਰ ਰਹੇ, ਪਰ ਜਿਹੜੇ ਜਿੱਥੋਂ ਗੱਲ ਤੁਰੀ ਸੀਗੀ ਉਹ ਕਿੱਥੋਂ ਹੋਈ ਸੀਗੀ, ਇਹਨਾਂ ਦੇ 450-500 ਦੇ ਕਰੀਬ ਫਿਊਲ ਸਟੇਸ਼ਨ ਨੇ ਈਜੀ ਦੇ
1: ਪੂਰੇ ਇੱਥੇ,
0: ਹੁਣ ਉਹਨਾਂ ਸਾਰਿਆਂ ਤੇ ਐਮਪੋਲ ਦਾ ਨਾਮ ਲੱਗ ਜਾਣਾ, AMPOL ਹਨਾ।
1: ਅੱਛਾ ਐਮਪੋਲ, ਅੱਛਾ
0: ਈਜੀ ਦੀ ਜਗ੍ਹਾ ਤੇ ਜਿੱਥੇ ਜਿੱਥੇ ਐਮਪੋਲ ਦੇ ਪੋਸਟਰ ਲੱਗ ਜਾਣਗੇ, ਸਾਰੀ ਬ੍ਰੈਂਡਿੰਗ ਜਿਹੜੀ ਅੱਜ ਦੀ ਤਰੀਕ ਤੋਂ ਚੇਂਜ ਹੋਣੀ ਸ਼ੁਰੂ ਹੋ ਜਾਣੀ ਹੈ। ਪਰ ਇਸ ਸਾਰੇ ਕਾਸੇ ਦੇ ਦਰਮਿਆਨ ਮੈਂ ਉੱਥੋਂ ਕਾਫੀ ਲੈਣ ਗਿਆ, ਉਹਨਾਂ ਨੇ ਕਾਫੀ ਨਹੀਂ ਦਿੱਤੀ, ਮੈਂ ਕਿਹਾ ਆਹ ਕੀ ਹੋਇਆ,
1: ਕਾਫੀ ਦਿੱਤੀ ਨਹੀਂ
0: ਕਾਫੀ, ਅੱਜ ਤੋਂ ਕੀ ਹੋਇਆ ਕਿ ਕਾਫੀ ਮਸ਼ੀਨ ਜਿੱਥੇ ਜਿੱਥੇ ਵੀ ਖਰਾਬ ਪਈ ਹੈ
1: ਉਹ ਖਰਾਬ ਹੀ ਹੈ,
0: ਉਹ ਖਰਾਬ ਹੀ ਰਹਿਣੀ ਹੈ, ਉਹਦੀ ਵਜ੍ਹਾ ਸੁਣੋ, ਉਹ ਬੜੀ ਇੰਟਰਸਟਿੰਗ ਹੈ। ਕਹਿੰਦਾ ਭਾਜੀ ਹੁਣ ਐਮਪੋਲ ਵੈਸੇ ਤਾਂ ਪੁਰਾਣੀ ਕੰਪਨੀ ਹੈ, ਫਿਊਲ ਸਟੇਸ਼ਨ ਹੈਗੇ ਨੇ ਉਹਨਾਂ ਦੇ, ਪਰ ਕਿਉਂਕਿ ਹੁਣ ਉਹ ਈਜੀ ਤੋਂ ਐਮਪੋਲ ਦੇ ਵਿੱਚ ਟ੍ਰਾਂਸਫਰ ਹੋ ਰਹੇ ਨੇ, ਤੇ ਇਸ ਟ੍ਰਾਂਜੀਸ਼ਨ ਪੀਰੀਅਡ ਦੇ ਵਿੱਚ ਐਮਪੋਲ ਨੂੰ ਆਪ ਨੂੰ ਨਹੀਂ ਪਤਾ ਹੈਗਾ ਵੀ ਉਹ ਜਦੋਂ ਫਿਊਲ ਸਟੇਸ਼ਨ ਸਾਰੀ ਬ੍ਰੈਂਡਿੰਗ ਚੇਂਜ ਹੋਣੀ ਹੈ, ਮਰਚੈਂਡਾਈਜ਼ਿੰਗ ਚੇਂਜ ਹੋਣੀ ਹੈ, ਬੈਨਰ ਚੇਂਜ ਹੋਣਗੇ, ਪੋਸਟਰ ਚੇਂਜ ਹੋਣਗੇ, ਸਾਰੇ ਬੋਰਡ ਚੇਂਜ ਹੋਣਗੇ, ਯੂਨੀਪੋਲ ਚੇਂਜ ਹੋਣਗੇ, ਉਹ ਜਿਹੜੀ ਬਾਹਰ ਮਸ਼ੀਨ ਉਹ ਲੱਗਿਆ ਹੁੰਦਾ ਉੱਚਾ ਜਿਹਾ ਕੁਤਬ ਮੀਨਾਰ, ਉਹਦੇ ਤੋਂ ਬ੍ਰੈਂਡਿੰਗ ਚੇਂਜ ਹੋਣੀ ਹੈ ਸਾਰਾ ਕੁਝ, ਤੇ ਇਹਦੇ ਵਿੱਚ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਉਹਨਾਂ ਨੂੰ ਧਿਆਨ ਨਹੀਂ ਦੇ

0: ਚਟਕਾਰੇ ਮਾਰਦੇ ਹੋਏ ਚੁਸਕੀਆਂ ਪੀਂਦੇ। ਕਾਫੀ ਤੋਂ ਇਹ ਗੱਲ ਯਾਦ ਆਈ ਕਿ ਅਮਰਿੰਦਰ ਗਿੱਲ ਦਾ ਗਾਣਾ ਕਾਫੀ ਅਸੀਂ ਇਸ ਕਰਕੇ ਚਲਾਇਆ ਕਿਉਂਕਿ ਸਾਰੀ ਜਿਹੜੀ ਗੱਲ ਇੱਥੇ ਕਿਤੇ ਲਿਆ ਕੇ ਮੁਕਾਣੀ ਸੀਗੀ ਵੀ ਅੱਜ ਕਈਆਂ ਨੂੰ ਕਾਫੀ ਵੀ ਨਸੀਬ ਨਹੀਂ ਹੋ ਜੀ ਜਿੱਥੇ ਜਿੱਥੇ ਈਜੀ ਦੇ ਫਿਊਲ ਸਟੇਸ਼ਨ ਹੈਗੇ। ਦੇਖੋ ਕਈ ਵਾਰ ਨਾ ਖਬਰਾਂ ਵੀ ਹੁੰਦੀਆਂ ਨੇ ਬਟ ਉਹ ਕਿਵੇਂ ਨਿਗਾਹ 'ਚ ਨਹੀਂ ਰਹਿੰਦੀਆਂ ਹੈਗੀਆਂ। ਆਪਾਂ ਖਬਰਾਂ ਕਿੰਨੀ ਵਾਰ ਕਰਦੇ ਆ ਦਿਨ 'ਚ, ਦੋ ਵਾਰ ਤਾਂ ਫਰੈਸ਼ ਖਬਰਾਂ ਹੀ ਨੇ
1: ਹਨਾ,
0: ਅਦਰਵਾਈਜ਼ ਖਬਰਾਂ ਦੇ ਬੁਲੇਟਿਨ ਸਾਡੇ ਸੋਸ਼ਲ ਮੀਡੀਆ ਤੇ ਖਬਰਾਂ ਨੇ, ਖਬਰਾਂ ਹੀ ਖਬਰਾਂ ਨੇ। ਮਤਲਬ ਜੇ ਤੁਸੀਂ ਆਸਟ੍ਰੇਲੀਆ ਦੀਆਂ ਦੁਨੀਆਂ ਦੀਆਂ ਨਿਊਜ਼ ਲੈਣੀ ਹੈ ਬੈਸਟ ਕਿਤੋਂ ਤਾਂ ਉਹ ਤੁਹਾਨੂੰ ਰੇਡੀਓ ਹਾਂਜੀ ਤੋਂ ਮਿਲਣਗੀਆਂ।
1: ਬਿਲਕੁਲ ਬਿਲਕੁਲ,
0: ਤੇ ਆਪਾਂ ਦੇ ਰਹੇ ਹਾਂ ਭਰ ਭਰ ਕੇ ਖਬਰਾਂ, ਥੋਕ ਦੇ ਭਾਅ ਦੇ ਰਹੇ ਹਾਂ, ਵਧੀਆ ਖਬਰਾਂ ਦੇ ਰਹੇ ਹਾਂ।
1: ਦੇਖ ਲਓ ਮਤਲਬ ਮਸ਼ੀਨਾਂ ਚੋਂ
0: ਜੇ ਕੁਝ ਖਬਰਾਂ ਬਚ ਜਾਣ ਤਾਂ ਫਿਰ ਅਸੀਂ ਖਬਰ ਬੜੀ ਬੇਕਾਰੇ ਚ ਦੇ ਰਹੇ,
1: ਫਿਰ ਅਸੀਂ ਆਪਣੇ ਸ਼ੋਅ ਹੀ ਇਹੋ ਜਿਹੇ ਚਲਾਏ ਆ ਵੀ ਉਹਦੇ ਵਿੱਚ ਵੀ ਖਬਰਾਂ ਵਾ,
0: ਵੀ ਬੇਕਾਰ ਖਬਰ ਇਹ ਚ ਰੱਖ ਲਈਏ।
1: ਵਾਲਾ ਹੀ ਦੇਖੋ ਮਤਲਬ ਸਾਰਾ ਦਿਨ ਵਧੀਆ ਖਬਰਾਂ ਦੇਣੀਆਂ, ਆਹ ਜਿਹੜਾ ਟਾਈਮ ਨਾ ਅੱਧੇ ਪੌਣੇ ਘੰਟੇ ਦਾ ਇਹ ਚ ਸਾਰੀਆਂ ਬੇਕਾਰ ਖਬਰਾਂ ਹੀ ਆ ਰਹੀਆਂ, ਪਰ ਹੈ ਵੀ ਵਧੀਆ ਹੋਣਗੀਆਂ, ਇਹ ਨਹੀਂ ਆ ਬੇਕਾਰ ਹੈਗੀਆਂ ਵਾ, ਪਰ ਹੈ ਵੀ ਚੰਗਾ। ਹੁਣ ਦੇਖੋ ਆਹ ਕਾਫੀ ਵਾਲੀ ਆ, ਹੁਣ ਕਈਆਂ ਨੇ ਕਾਫੀ ਪੀਣ ਉੱਧਰ ਜਾਣਾ ਹੀ ਨਹੀਂ ਆ, ਜਿਹਨਾਂ ਨੇ ਸੁਣ ਲੈਣਾ ਵੀ ਯਾਰ ਹਲੇ ਨਹੀਂ ਉੱਥੇ ਜਾਣਾ, ਹੋ ਸਕਦਾ ਖਰਾਬ ਹੀ ਹੋਈ ਹੋਵੇ ਉੱਥੇ।
0: ਨਹੀਂ ਪਰ ਅੱਜ ਦੇ ਦਿਨ ਦੁਬਈ ਐਲਨ ਮਸਕ ਜੁਲਾਈ ਦੀਆਂ ਛੁੱਟੀਆਂ ਤੇ ਵਟਸਐਪ, ਇਹ ਸਾਰੀਆਂ ਖਬਰਾਂ ਹੈਗੀਆਂ, ਬੜੀਆਂ ਇੰਟਰਸਟਿੰਗ ਖਬਰਾਂ ਨੇ। ਤੁਹਾਨੂੰ ਕਿਵੇਂ ਮਤਲਬ ਤੁਸੀਂ ਇਹ ਖਬਰ ਆਹ ਪ੍ਰੋਗਰਾਮ ਮਿਸ ਕਰਦੇ ਹੋ, ਅੱਗੇ ਤਾਂ ਕਰ ਦਿੰਦੇ ਹੁੰਦੇ ਸੀਗੇ ਜਦੋਂ
1: ਮੈਂ ਬਹੁਤ ਚੰਗਾ, ਤੁਸੀਂ ਸੁਣਾਓ।
0: ਇਹ ਨਹੀਂ ਗਾਣੇ ਦਾ ਟਾਈਟਲ,
1: ਗਾਣਾ ਇਹ ਕਿਹੋ ਜਿਹਾ ਗਾਣਾ?

0: ਓ ਗਰਮੀਆਂ ਦੇ ਵਿੱਚ ਠੰਡੀ, ਸਰਦੀਆਂ ਚ ਗਰਮ।
1: ਅੱਛਾ ਤੁਸੀਂ ਉਹ ਸੱਚ ਉਹ ਵੀ ਹੁੰਦਾ, ਤੁਸੀਂ ਕੋਲਡ ਕਾਫੀ ਪੀਤੀ ਹੈ? ਅੱਜ ਕੱਲ ਦੇਖ ਲਓ ਕੋਲਡ ਕਾਫੀ, ਆਪਾਂ ਗਰੀਬ ਪਹਿਲਾਂ ਕਾਫੀ ਤੱਕ ਆਏ ਤੇ ਤਾਂ ਤੱਕ ਇਹ ਨੀ ਪਤਾ ਕੋਲਡ ਕਾਫੀ ਵੀ ਆ ਚੁੱਕੀ ਆ।
0: ਭਾਜੀ ਤੁਸੀਂ ਕਿੱਥੇ ਰਹਿੰਦੇ ਰਹੇ ਮੈਨੂੰ ਇਹ ਦੱਸੋ
2: ਯਾਰ। ਹੱਦ ਹੋ ਗਈ ਆ ਭਾਜੀ, ਮੈਂ ਕੋਲਡ ਕਾਫੀ ਦੇ
0: ਕਾਲੇ ਪਾਣੀ ਚ। ਦੁਬਈ ਚ ਮਿਲਦੀਆਂ ਨੀ ਸੀ ਕਾਫੀਆਂ?
2: ਨਹੀਂ ਨਹੀਂ ਮਿਲਦੀਆਂ।
0: ਅੱਛਾ ਦੁਬਈ ਦੀ ਕਾਫੀ ਵਧੀਆ ਸੀ ਕਿ ਇੱਥੇ ਦੀ ਵਧੀਆ ਸੀ? ਆਸਟ੍ਰੇਲੀਆ ਚ ਵੀ ਕਾਫੀ ਪੀਤੀ ਨੀ ਤੇ ਦਿਨ ਨੀ
2: ਕੋਈ ਨੀ,
0: ਹਰ ਕੋਈ ਬੰਦਾ ਟ੍ਰੇਨ ਚ ਵੀ ਫੜੀ ਜਾਂਦਾ, ਤੁਰੇ ਤੁਰੇ ਵੀ ਫੜੀ
2: ਜਾਂਦਾ।
0: ਇੱਥੇ ਦਾ ਪੈਸ਼ਨ ਹੈ ਨਾ,
2: ਇੱਥੇ
0: ਦਾ ਲਾਜ਼ਮੀ ਹੈ, ਮਤਲਬ ਐ ਆ ਵੀ ਤੁਸੀਂ ਸਾਹ ਬਾਅਦ ਚ ਲੈ ਲਿਓ, ਪਹਿਲਾਂ ਕਾਫੀ ਪੀ ਲਓ।
2: ਸਹੀ ਗੱਲ ਆ।
0: ਦੁਬਈ ਦਾ ਤੁਹਾਨੂੰ ਵੀਜ਼ਾ ਲੈ ਕੇ ਨਾ ਜਾਣਾ ਪੈਂਦਾ ਜੇ ਕਿਤੇ ਭਾਰਤ ਦੀ ਜਦੋਂ ਆਜ਼ਾਦੀ ਮਿਲੀ ਹੈ। ਤੁਹਾਨੂੰ ਪਤਾ ਉਹ ਤੋਂ ਪਹਿਲਾਂ ਦੁਬਈ ਇੰਡੀਆ ਦਾ ਹਿੱਸਾ ਸੀ।
2: ਉਹ
0: ਮੈਨੂੰ ਨੀ ਸੀ ਪਤਾ ਇਹ ਚੀਜ਼,
2: ਮੈਨੂੰ ਵੀ ਕਿਤੇ ਪਤਾ ਸੀ ਇਹ।
0: ਅਸਲ ਦੇ ਵਿੱਚ ਨਾ ਇਹ ਹੋਇਆ ਕੀ ਸੀਗਾ ਕਿ ਜਦੋਂ ਬ੍ਰਿਟਿਸ਼ ਇੰਡੀਆ ਦੇ ਵਿੱਚ ਸੀਗੇ,
2: ਇਹ ਸੱਚੀ ਖਬਰ
0: ਬ੍ਰਿਟਿਸ਼ਰਸ? ਨਹੀਂ ਨਹੀਂ ਇਹ ਵਾਕਈ ਇਹ ਸਹੀ ਗੱਲ ਹੈਗੀ।
2: ਅੱਛਾ,
0: ਹੁਣ ਹੁੰਦਾ ਕੀ ਸੀਗਾ ਕਿ ਜਿਹੜਾ ਬ੍ਰਿਟਿਸ਼ ਇੰਡੀਆ ਸੀਗਾ,
2: ਹਾਂਜੀ,
0: ਉਹਦਾ ਜਿਹੜਾ ਆਪਣਾ ਪਾਸਪੋਰਟ ਬਣਿਆ ਹੋਇਆ ਸੀ, ਮੈਂ 1947 ਤੋਂ ਕਾਫੀ ਪਹਿਲਾਂ ਦੀ ਗੱਲ ਕਰ ਰਿਹਾ, ਇੱਕ ਪਾਸਪੋਰਟ ਸਾਹਮਣੇ ਆਇਆ। ਉਹ ਤੋਂ ਬਾਅਦ ਫਿਰ ਮੈਂ ਇਹਦੇ ਤੇ ਰਿਸਰਚ ਕਰਨੀ ਸ਼ੁਰੂ ਕੀਤੀ ਕਿ ਜਿਹੜਾ ਬਰਤਾਨਵੀ ਭਾਰਤ ਸੀਗਾ, ਜਿਹੜਾ ਬ੍ਰਿਟਿਸ਼ ਇੰਡੀਆ ਸੀਗਾ, ਉਹ ਅਰਬ ਸਾਗਰ ਦੀਆਂ ਉਧਰਲੀਆਂ ਹੱਦਾਂ ਤੋਂ ਲੈ ਕੇ ਇੱਧਰ ਤੱਕ ਸੀ, ਯਾਨੀ ਕਿ ਮਿਆਨਮਾਰ ਤੋਂ ਲੈ ਕੇ ਅਦਨ ਦੀ ਖਾੜੀ ਜਿਹੜੀ ਪੈ ਜਾਂਦੀ ਹੈ, ਫਾਰਸ ਆਫ ਅਡਨ ਹੈ ਨਾ, ਜਾਂ ਮਤਲਬ ਜਿਹੜਾ ਕੁਵੈਤ ਤੱਕ, ਉਹ ਮਤਲਬ ਕਲਕੱਤਾ ਹੀ, ਕਲਕੱਤਾ ਮਤਲਬ ਕਲਕੱਤਾ ਉਦੋਂ ਰਾਜਧਾਨੀ ਹੁੰਦਾ ਸੀ ਤੇ ਉਹ ਇਹ ਕੰਟਰੋਲ ਕਰਦੇ ਸੀ, ਬਾਅਦ ਚ ਫਿਰ ਦਿੱਲੀ ਰਾਜਧਾਨੀ ਬਣ ਗਿਆ ਸੀ। ਤਾਂ ਜਿਹੜਾ ਦਿੱਲੀ ਤੋਂ ਹੀ ਪਾਸਪੋਰਟ ਲੱਗਦਾ ਸੀਗਾ, ਯਾਨੀ ਜੇ ਤੁਸੀਂ ਕੁਵੈਤ ਤੱਕ ਜਾਣਾ, ਆਬੂ ਧਾਬੀ ਤੱਕ ਜਾਣਾ, ਦੁਬਈ ਤੱਕ ਜਾਣਾ, ਤਾਂ ਤੁਹਾਨੂੰ ਪਾਸਪੋਰਟ ਅਲੱਗ ਲੈਣ ਦੀ ਲੋੜ ਨਹੀਂ। ਉਸੇ ਇੰਡੀਅਨ ਵਾਇਸਰਾਏ ਦਾ ਜਿਹੜਾ ਪਾਸਪੋਰਟ ਹੁੰਦਾ ਸੀ ਉਹਦੇ ਤੇ ਤੁਸੀਂ ਟਰੈਵਲ ਕਰ ਸਕਦੇ ਸੀਗੇ। 1889 ਦੇ ਵਿੱਚ ਇੰਟਰਪ੍ਰੀਟੇਸ਼ਨ ਐਕਟ ਜਿਹੜਾ ਬਣਿਆ ਸੀਗਾ, ਉਹਦੇ ਤਹਿਤ ਉਹਨੂੰ ਭਾਰਤ ਦੇ ਹੀ ਹਿੱਸੇ ਵਜੋਂ ਮਾਨਤਾ ਦਿੱਤੀ ਗਈ ਸੀ ਆਬੂ ਧਾਬੀ ਨੂੰ। ਡਿਡ ਯੂ ਨੋ ਦੈਟ ਇੰਟਰਪ੍ਰੀਟੇਸ਼ਨ ਐਕਟ ਦੇ ਵਿੱਚ, ਤੇ ਵਾਇਸਰਾਏ ਉਦੋਂ ਹੁੰਦਾ ਸੀਗਾ ਇੰਡੀਆ ਦਾ ਲਾਰਡ ਕਰਜ਼ਨ। ਲਾਰਡ ਕਰਜ਼ਨ ਕਹਿੰਦਾ ਕਿ ਇੱਦਾਂ ਕਰਦੇ ਹਾਂ ਆਪਾਂ ਕਿ ਇਹ ਨਾ ਹੁਣ ਕਿਉਂਕਿ ਸੰਭਾਲਣਾ ਮੁਸ਼ਕਿਲ ਹੋ ਰਿਹਾ, ਤੇ ਉਹਨੇ ਇੱਕ ਪ੍ਰਪੋਜ਼ਲ ਦਿੱਤਾ ਕਿ ਇਹਨੂੰ ਦੋ ਅਲੱਗ ਅਲੱਗ ਯੂਨਿਟਸ ਬਣਾ ਦਿੱਤੀਆਂ ਜਾਣ, ਕਿ ਇੱਧਰਲਾ ਜਿਹੜਾ ਭਾਰਤ ਹੈ ਬੰਬੇ ਤੱਕ ਦਾ ਉਹ ਅਲੱਗ ਸੰਭਾਲਣ, ਤੇ ਇੱਧਰਲਾ ਜਿਹੜਾ ਭਾਰਤ ਉਹ ਅਲੱਗ ਉਹ ਮਿਆਂਮਾਰ ਤੱਕ ਆਲਾ, ਹਨਾ,
2: ਠੀਕ ਹੈ।
0: 1931 ਚ ਮਹਾਤਮਾ ਗਾਂਧੀ ਇੱਥੇ ਗਏ ਸੀਗੇ ਆਪਣਾ ਆਬੂ ਧਾਬੀ ਦੇ ਵਿੱਚ, ਤੇ ਉਹਨਾਂ ਨੇ ਇੱਥੇ ਹੋਕਾ ਵੀ ਦਿੱਤਾ ਸੀਗਾ ਕਿ ਜਿਹੜਾ ਤੁਸੀਂ ਭਾਰਤ ਜਿਹੜਾ ਕੀ ਹੈ ਸਵਦੇਸ਼ੀ ਭਾਰਤ ਵਾਲਾ ਜਿਹੜਾ ਨਾਰਾ ਕਿ ਤੁਸੀਂ ਕਹੋ ਇੱਥੇ ਕਿ। ਅੱਛਾ, ਉਸ ਟਾਈਮ ਦੇ ਉੱਤੇ ਨਕਸ਼ੇ ਨੁਕਸ਼ੇ ਜਿਹੜੇ ਸੀਗੇ ਉਹਨੂੰ ਬੜਾ ਗੁਪਤ ਰੱਖਦੀ ਹੁੰਦੀ ਸੀ ਬ੍ਰਿਟਿਸ਼ ਗਵਰਨਮੈਂਟ, ਸੋ ਇਹਦੇ ਕੋਲ ਬਹੁਤੇ ਡਾਕੂਮੈਂਟ ਹੈ ਨਹੀਂ। ਪਰ ਹਾਂ, ਇੰਨਾ ਜ਼ਰੂਰ ਪਤਾ ਚੱਲਿਆ ਕਿ ਜਦੋਂ 1 April 1937 ਨੂੰ ਜਦੋਂ ਬ੍ਰਿਟਿਸ਼ਰਸ ਨੇ ਆਪਣੀਆਂ ਬਾਉਂਡਰੀਜ਼ ਨੂੰ ਰੀਡਿਫਾਈਨ ਕਰਨਾ ਸੀਗਾ, 1920 ਤੱਕ ਜਾਂਦੇ ਜਾਂਦੇ ਬੜੀ ਕਮਜ਼ੋਰ ਪੈ ਗਈ ਸੀ ਦੁਬਈ ਨੂੰ ਭਾਰਤ ਕਹਿਣ ਦੀ ਜਿਹੜੀ ਗੱਲ ਸੀਗੀ ਨਾ, ਕੋਈ ਨਹੀਂ ਸੀ ਕਹਿੰਦਾ ਹੁੰਦਾ, ਬੜਾ ਗੁਪਤ ਤਰੀਕੇ ਜਿਹਦੇ ਨਾਲ ਰੱਖਿਆ ਜਾਂਦਾ ਸੀ, ਕਹਿੰਦੇ ਸੀਗੇ ਕਿ ਆਟੋਮਨੀ ਸਮਰਾਜ ਦੇ ਅਧੀਨ ਹੀ ਪੈਂਦਾ ਹੈਗਾ। ਸੋ ਐਨੀਵੇਜ਼, ਜਦੋਂ 1 April 1937 ਨੂੰ ਜਦੋਂ ਇਹ ਰੀਡਿਫਾਈਨ ਕੀਤੀਆਂ ਗਈਆਂ, ਤਾਂ ਉਦੋਂ ਅਦਨ ਦਾ ਜਿਹੜਾ ਏਰੀਆ ਸੀ, ਕਤਰ ਦਾ, ਕੁਵੈਤ ਦਾ, ਆਬੂ ਧਾਬੀ ਦਾ, ਉਹ ਅੱਡ ਕਰ ਦਿੱਤੇ ਗਏ ਏਰੀਆਜ਼, ਤੇ ਜਾਰਜ 6ਵਾਂ ਸੀਗਾ ਉੱਥੇ, ਜਿਵੇਂ ਹੁਣ ਅੱਜ ਕੱਲ ਕਿੰਗ ਚਾਰਲਸ ਹੈ ਨਾ।
2: ਅੱਛਾ, ਜਾਰਜ
0: 6 ਦਾ ਲੈ ਲੈਂਦੇ ਆ ਤੁਸੀਂ।
2: ਅੱਛਾ,
0: ਉਦੋਂ ਜਾਰਜ 6th ਸੀਗਾ ਜਿਹੜਾ ਕੁਈਨ ਐਲਿਜ਼ਾਬੈਥ ਦਾ ਫਾਦਰ ਸੀ।
2: ਅੱਛਾ, ਠੀਕ ਹੈ।
0: ਜਾਰਜ 6ਵਾਂ ਸੀਗਾ, ਉਹਨੇ ਫਿਰ ਇਹ ਗੱਲ ਕਹੀ ਸੀਗੀ ਕਿ 100 ਸਾਲ ਤੋਂ ਅਦਨ ਜਿਹੜਾ ਸੀਗਾ ਜਾਂ ਜਿਹੜਾ ਇੱਧਰਲਾ ਏਰੀਆ ਸੀਗਾ ਉਹ ਇੰਡੀਆ ਦਾ ਹੀ ਹਿੱਸਾ ਰਿਹਾ, ਪਰ ਹੁਣ ਅਸੀਂ ਇਹਨਾਂ ਦੀ ਸੰਚਾਲਨ ਅੱਡ ਅੱਡ ਕਰਾਂਗੇ। ਸੋ ਦੁਬਈ, ਕੁਵੈਤ ਜਿਹੜੇ ਸੀਗੇ 1 July 1947 ਨੂੰ ਜਦੋਂ ਇੰਡੀਆ ਅੱਡ ਹੋਇਆ, ਤਾਂ ਜਿਹੜੀ ਰੀਡੈਫੀਨੇਸ਼ਨ ਸੀ ਉਹਦੇ 'ਚ ਜੋੜ ਦਿੱਤਾ ਗਿਆ ਕਿ 1 April 1947 ਕਿ ਇਹ ਅਲੱਗ ਨੇ, ਤੇ ਭਾਰਤ ਪਾਕਿਸਤਾਨ ਤਾਂ ਉਦੋਂ ਹੈ ਨਹੀਂ ਸੀ, ਭਾਰਤ ਜਿਹੜਾ ਅਨਡਿਵਾਈਡਿਡ ਸੀ, ਇਹ ਅੱਡ ਹੈ, ਤੇ ਫਿਰ ਇਹਦੇ ਹਿੱਸੇ ਕੀਤੇ ਜਾਣ। ਸੋ ਬਾਅਦ ਦੇ ਵਿੱਚ ਫਿਰ ਜਿਹੜੇ ਇਹਦੇ ਹਿੱਸੇ ਹੋਏ ਸੀਗੇ, ਨਹੀਂ ਤੇ ਤੁਸੀਂ ਲਾਓ ਹਿਸਾਬ ਕਿ ਜਿਹਦੇ
2: ਜੇ ਕਿਤੇ ਹਲੇ ਵੀ ਇਕੱਠੇ
0: ਬੱਚੇ ਹੀ ਹੁੰਦਾ ਤੇ ਦੁਬਈ ਇੰਡੀਆ ਦਾ ਹਿੱਸਾ ਹੁੰਦਾ, ਸਾਡਾ ਆਪਣਾ ਹੀ ਤੇਲ ਨਿਕਲਣਾ ਸੀ, ਆਪਣੇ ਹੀ ਖੂਹ ਹੋਣੇ ਸੀ। ਹੋ ਸਕਦਾ ਕਿ ਤੁਸੀਂ ਅੰਮ੍ਰਿਤਸਰ ਨਾ ਰਹਿੰਦੇ ਹੁੰਦੇ,
2: ਫਿਰ ਤੇ ਆਪਾਂ
0: ਹੋ ਸਕਦਾ ਦੁਬਈ ਹੋ ਰਹਿੰਦੇ ਹੁੰਦੇ,
2: ਹੋ ਸਕਦਾ ਦੁਬਈ ਵੀ ਅੰਮ੍ਰਿਤਸਰ ਅੱਗੇ ਬਣਿਆ ਹੁੰਦਾ, ਹੋਰ ਤੇ ਦੁਬਈ ਹੈ ਉੱਚੇ ਉੱਚੇ ਬਣੇ ਹੈ ਨਾ, ਹੋ ਸਕਦਾ ਉੱਥੇ ਵੀ ਉੱਚੇ ਨਾ ਹੋਣ ਤੇ
0: ਅੰਮ੍ਰਿਤਸਰ ਵਰਗੇ ਹਾਲੇ ਵੀ ਉੱਠੀ ਉੱਥੇ ਚੱਲ ਰਹੇ ਹੋਣੇ ਸੀ। ਬਠਿੰਡੇ ਤੋਂ ਲੈ ਕੇ ਦੁਬਈ ਤੱਕ ਉੱਠੀ ਉੱਠ ਆਉਂਦੇ,
2: ਹਾਂ ਉਹ ਤੇ ਹਾਲੇ ਵੀ ਉੱਠ ਤੇ ਉੱਠਾ ਤੇ ਜਾਇਆ ਕਰਦਾ ਸੀ ਆਪਾਂ।
0: ਗੋਰਿਆਂ ਨੇ ਸਾਨੂੰ ਕਿੱਥੋਂ ਕਿੱਥੇ ਤੱਕ ਜੋੜ ਕੇ ਰੱਖਿਆ, ਮੈਂ ਕਹਿੰਦਾ ਗੋਰੇ ਜਾਣੇ ਨੀ ਸੀ ਚਾਹੀਦੇ ਯਾਰ, ਤੁਹਾਨੂੰ ਕੀ ਲੱਗਦਾ ਗੋਰੇ ਚਲੇ ਗਏ ਨੁਕਸਾਨ ਹੋਇਆ ਨਾ ਸਾਡਾ?
2: ਬੁਲਾ ਲੈਂਦੇ ਹਾਂ ਫੇਰ
0: ਜਿਹੜੀ
2: ਆ ਰਿਹਾ ਡਾਰ ਫਿਲਮ ਆਈ ਉਹਦੇ ਆ ਵੀ ਅਸੀਂ ਬਣਾ ਬਣੂ ਦਿੰਦੇ ਆ ਫਿਰ ਗੋਰਿਆਂ ਦੇ ਪਿੱਛੇ, ਕਿਉਂਕਿ ਗੋਰਿਆਂ ਨੂੰ ਬੁਲਾਉਣਾ ਚਾਹੀਦਾ ਵਾ ਭਾਜੀ। ਸਹੀ ਆ,
0: ਚਲੋ ਐਨੀਵੇਜ਼ ਦੁਬਈ ਦਾ ਤਾਂ ਪਤਾ ਨੀ ਪਰ ਨਾਭੇ ਦਾ ਕੀ ਹਾਲ ਹੈ ਤੁਹਾਨੂੰ ਸੁਣਾਊਗਾ ਹਸਤਿੰਦਰ, ਤੇ ਆਪਾਂ ਗਾਣਾ ਸੁਣ ਕੇ ਫਿਰ ਵਾਪਸ ਆਉਂਦੇ, ਬ੍ਰੇਕ ਵੀ ਲੈਣੀ ਹੈ ਭਾਜੀ ਹਲੇ।
2: ਤੇ ਭਾਜੀ ਅੰਮ੍ਰਿਤਸਰ ਦਾ ਹਾਲ ਦੱਸਿਆ ਕਰੋ, ਕੋਈ ਨਾਭੇ ਨੁਭੇ ਦੇ ਹਾਲ ਦੱਸਦੇ ਰਹਿੰਦੇ।
0: ਅੰਮ੍ਰਿਤਸਰ ਦੀ ਗੱਲ ਸੁਣਾਈਏ?
2: ਅੱਛਾ ਹਾਲ
0: ਸੁਣਾਈਏ,
2: ਹਲੇ ਹੈਗੀ ਹੈ
0: ਸੁਣਾ ਦਿੰਦੇ।
2: ਇਸ ਤੋਂ ਬਾਅਦ

0: ਕੀ ਹੈ ਤੇਰਾ ਹਾਲ?
1: ਮੇਰਾ ਤੇ ਹਾਲ ਠੀਕ ਹੈ ਭਾਜੀ, ਗਾਣੇ ਪਹਿਲਾਂ ਹੀ ਐ ਖੁਦਾ ਤੇ ਹੁਣ ਤੇਰਾ ਕੀ ਹਾਲ ਮਿੱਤਰਾ, ਕਰਦਾ ਪਿਆ ਮਿੱਤਰਾ, ਤੂੰ ਕੌਫੀ ਪੀ ਲਈ ਮਿੱਤਰਾ?
0: ਨਹੀਂ ਕੌਫੀ ਤਾਂ ਵਧੀਆ ਸੀ ਗਾਣਾ
1: ਭਾਜੀ, ਨਹੀਂ ਕੌਫੀ ਤਾਂ ਠੀਕ ਹੈ। ਤੁਸੀਂ ਇਹ ਦੱਸੋ ਭਾਈ, ਤੁਹਾਨੂੰ ਗਰਮ ਗਰਮ ਕੌਫੀ ਸਵਾਦ ਲੱਗਦੀ ਜਾਂ ਥੋੜੀ ਮਤਲਬ ਠੰਡੀ ਠੰਡੀ?
0: ਨਹੀਂ

0: WhatsApp ਦੇ ਉੱਤੇ ਵੀ ਯੂਜ਼ਰ ਨੇਮ ਜਿਹੜਾ ਹੈਗਾ ਉਹ ਯੂਜ਼ ਕਰ ਸਕੋਗੇ, ਮਤਲਬ ਕਿ ਤੁਹਾਨੂੰ ਆਪਣੇ ਨੰਬਰ ਫੋਨ ਨੰਬਰ ਨੂੰ ਸ਼ੇਅਰ ਕਰਨ ਦੀ ਲੋੜ ਨਹੀਂ ਹੈਗੀ।
1: ਅੱਛਾ ਜੀ,
0: ਸਿਗਨਲ ਸਿਗਨਲ ਸੁਣਿਆ ਤੁਸੀਂ? ਸਿਗਨਲ ਪਿਆਰ ਕਰ
1: ਸਿਗਨਲ, ਹਾਂ ਸਿਗਨਲ, ਅੱਛਾ ਉਹ ਵਾਲਾ ਨਹੀਂ,
0: ਉਹ ਨਹੀਂ, ਸਿਗਨਲ ਇੱਕ ਐਪ ਹੈ WhatsApp ਵਰਗੀ, ਉਹ ਹੈ
1: ਸਿਗਨਲ, ਠੀਕ ਹੈ।
0: ਸਿਗਨਲ ਦੇ ਉੱਤੇ ਤੁਹਾਨੂੰ ਬਗੈਰ ਨੰਬਰ ਤੋਂ ਹੀ ਤੁਸੀਂ ਕਰ ਸਕਦੇ ਹੋ, ਉਹਦੇ ਤੇ ਤੁਹਾਨੂੰ ਲੋੜ ਨਹੀਂ ਪੈਂਦੀ ਹੈਗੀ ਫੋਨ ਨੰਬਰ ਦੀ।
1: ਨਹੀਂ ਨਹੀਂ ਪਰ ਉਹ ਤੇ ਫਿਰ ਅਲੱਗ ਐਪ ਹੋ ਗਈ ਨਾ
0: ਯੂਜ਼ਰ ਨੇਮ ਦੇ ਨਾਲ, ਮਤਲਬ ਤੁਸੀਂ ਆਪਣੀ ਈਮੇਲ ਆਈਡੀ ਕ੍ਰੀਏਟ ਕਰੋ, ਯੂਜ਼ਰ ਨੇਮ ਦਵੋ ਤੇ ਤੁਸੀਂ ਆਪਣਾ ਗੱਲਬਾਤ ਕਰਨ ਲੱਗ ਜਾਓ, ਤੁਹਾਨੂੰ ਸਿਰਫ ਵਾਈਫਾਈ ਚਾਹੀਦਾ ਹੈਗਾ।
1: ਅੱਛਾ, ਮਤਲਬ ਉਹ ਸਿਗਨਲ ਨਵੀਂ ਐਪ ਆ ਗਈ ਆ,
0: ਪੁਰਾਣੀ ਹੋ ਹੈ ਭਾਜੀ?
1: ਅੱਛਾ ਪੁਰਾਣੀ,
0: ਤੁਹਾਨੂੰ ਮੈਂ ਪਹਿਲੀ ਵਾਰ ਦੱਸੀ।
1: ਨਹੀਂ ਨਹੀਂ ਨਹੀਂ, ਮਤਲਬ ਇਹ ਫਿਰ WhatsApp ਦੀ ਤੇ ਕੋਈ ਇਹਦੇ ਵਿੱਚ ਹੋਈ ਨਹੀਂ।
0: WhatsApp ਦੇ ਵਿੱਚ ਵੀ ਹੁਣ ਉਹੀ ਸੇਮ ਸਿਗਨਲ ਟਾਈਪ ਹੀ ਉਹਨਾਂ ਨੇ ਇੱਕ ਫੀਚਰ ਦਿੱਤਾ ਹੈ, ਕਿਉਂਕਿ ਕੰਪੀਟੀਸ਼ਨ ਤਾਂ ਕਰਨਾ ਹੀ ਪੈਣਾ ਨਾ।
1: ਅੱਛਾ ਠੀਕ ਹੈ ਠੀਕ,
0: ਜਿਵੇਂ Instagram ਹੈ, Instagram ਤੇ ਤੁਹਾਨੂੰ ਕੋਈ ਨੰਬਰ ਦੇਣ ਦੀ ਲੋੜ ਨਹੀਂ ਹੁੰਦੀ, ਯੂਜ਼ਰ ਆਈਡੀ ਦੇ ਨਾਲ ਚੱਲਦੇ ਹੋ ਤੁਸੀਂ ਹਨਾ। Facebook ਹੈ ਯੂਜ਼ਰ ਆਈਡੀ, ਸੋ WhatsApp ਨੂੰ ਵੀ ਉਹ ਯੂਜ਼ਰ ਆਈਡੀ ਦੇ ਨਾਲ ਹੀ ਕਹਿ ਰਹੇ ਨੇ ਕਿ ਤੁਸੀਂ ਚਲਾ ਸਕਦੇ ਹੋ, ਤੇ ਤੁਸੀਂ ਜੇ ਕਿਸੇ ਨੂੰ ਆਪਣਾ ਸ਼ੇਅਰ ਵੀ ਕਰੋਗੇ ਡਿਟੇਲਸ ਤੇ ਤੁਸੀਂ ਉਹਦੇ ਚ ਆਪਣਾ ਫੋਨ ਨੰਬਰ ਨਹੀਂ ਦੇਣਾ ਚਾਹੁੰਦੇ ਤਾਂ ਤੁਸੀਂ ਸਿਰਫ ਆਪਣੀ ਯੂਜ਼ਰ ਆਈ ਡੀ ਦੇ ਕੇ ਸ਼ੇਅਰ ਕਰ ਸਕਦੇ ਹੋ WhatsApp ਨੂੰ।
1: ਪਰ ਇਹ ਵੀ ਨੰਬਰ ਤੇ ਚਾਹੀਦਾ ਹੀ ਚਾਹੀਦਾ, ਮਤਲਬ ਇਹ ਆ ਵੀ ਨੰਬਰ WhatsApp ਜਿੱਦਾਂ ਆਪਾਂ ਹਮੇਸ਼ਾ
0: ਚਲਾਉਂਦੇ ਹਾਂ, ਫਿਲਹਾਲ ਤਾਂ ਚਾਹੀਦਾ ਹੈ
1: ਨੰਬਰ ਤੇ, ਚਾਹੀਦਾ ਹੀ ਚਾਹੀਦਾ, ਪਰ
0: ਨੰਬਰ ਤੋਂ ਬਗੈਰ ਉਹ ਚੱਲਣਾ ਨਹੀਂ।
1: ਹਾਂ, ਅੱਗੇ ਤੁਸੀਂ ਯੂਜ਼ਰ ਆਈ
0: ਡੀ ਬਟ ਅੱਗੇ ਉਹਨਾਂ ਨੇ ਇਹ ਲੈ ਆਣਾ ਕਿ ਤੁਸੀਂ ਬਗੈਰ। ਅੱਛਾ, ਇਹ ਨਾ ਬੜਾ ਇੱਕ ਅਜੀਬ ਹੈਗੀ ਹੈ ਚੀਜ਼, ਇੰਡੀਆ ਤੁਸੀਂ ਜਦੋਂ 에어ਪੋਰਟ ਤੇ ਉਤਰਦੇ ਹੋ ਨਾ, ਜਿਹੜਾ ਦਿੱਲੀ ਵਾਲਾ 에어ਪੋਰਟ ਹੈ,
1: ਹਾਂਜੀ,
0: ਉੱਥੇ ਇਹ ਕਿਸੇ ਨੇ ਰੀਲ ਵੀ ਪਾਈ ਸੀ ਇੱਕ ਗੋਰੇ ਨੇ, ਉਹ ਕਹਿੰਦਾ ਇਹ ਕਿਹੋ ਜਿਹਾ ਇੰਡੀਆ ਵਾਲਾ 에어ਪੋਰਟ ਕੀ ਸਿਸਟਮ ਹੈ ਜਿਵੇਂ ਤੁਸੀਂ ਉੱਥੇ ਵਾਈਫਾਈ ਚਲਾਉਣਾ?
1: ਠੀਕ ਹੈ,
0: ਹਨਾ, ਹੁਣ ਨਾਰਮਲੀ ਤਾਂ ਇਹ ਹੁੰਦਾ ਹੁੰਦਾ ਤੁਸੀਂ ਥਾਈਲੈਂਡ ਜਾਓ, ਹਾਂਗਕਾਂਗ ਜਾਓ, ਦੁਬਈ ਜਾਓ, ਸਿੰਗਾਪੁਰ ਜਾਓ, ਸਾਰੇ 에어ਪੋਰਟ ਤੇ ਫੈਸਿਲਿਟੀ ਹੈ ਵਾਈਫਾਈ ਦੀ,
1: ਵਾਈਫਾਈ ਦੀ
0: ਇੰਡੀਆ 'ਚ ਵੀ ਹੈਗੀ ਹੈ, ਬਟ ਉੱਥੇ ਕੀ ਹੈ ਕਿ ਤੁਹਾਨੂੰ ਉੱਥੇ ਦੇ ਨੰਬਰ ਤਾਂ ਨਹੀਂ ਲੈਣ ਦੀ ਲੋੜ। ਇੰਡੀਆ ਜਿਹੜਾ ਵਾਈਫਾਈ ਚਲਾਉਣਾ ਨਾ ਤੁਸੀਂ ਦਿੱਲੀ 에어ਪੋਰਟ ਤੇ,
1: ਇੰਡੀਆ ਦਾ ਨੰਬਰ ਲੈਣਾ,
0: ਉਹ ਕਹਿੰਦੇ ਨੇ ਕਿ ਵਾਈਫਾਈ ਚਲਾਉਣਾ ਆਪਣਾ ਇੰਡੀਅਨ ਨੰਬਰ ਦੋ। ਜਿਹਦੇ ਕੋਲ ਨੰਬਰ ਹੈਗਾ ਉਹ ਤਾਂ ਵਾਈਫਾਈ ਚਲਾ ਹੀ ਲਊਗਾ ਫਿਰ, ਹਨਾ, ਇੰਡੀਅਨ ਨੰਬਰ ਪਹਿਲਾਂ ਅਸੀਂ 에어ਪੋਰਟ ਤੋਂ ਹੀ ਖਰੀਦੀਏ ਜਾਂ ਬਾਹਰ ਜਾਈਏ ਫਿਰ ਅੰਦਰ ਆਈਏ ਫਿਰ ਵਾਈਫਾਈ ਚਲਾਈਏ, ਹਨਾ, ਬੜਾ ਅਜੀਬ ਜਿਹਾ ਸਿਸਟਮ ਹੈ ਇੰਡੀਆ ਦੇ ਵਿੱਚ ਵਾਈਫਾਈ ਦਾ ਇੰਡੀਅਨ 에어ਪੋਰਟ ਤੇ। ਮੋਦੀ ਜੀ ਆ ਰਹੇ ਨੇ, ਮੈਨੂੰ ਲੱਗਦਾ ਹੈ ਕਿ ਕੋਈ ਸੁਣੇ ਸਾਡੀ ਗੱਲ, ਕੋਈ ਭਗਤ ਬੰਦਾ, ਤੇ ਕਵੇ ਵੀ ਆ ਮੋਦੀ ਜੀ ਆਹ ਕੰਮ ਜਰਾ ਥੋੜਾ ਜਿਹਾ ਹਟਾਓ। ਇੱਕ ਤਾਂ ਆਹ ਸਾਰੇ ਬੰਦ ਹੋਏ ਪਏ ਨੇ ਭਾਜੀ,
1: ਜਿਹੜੇ
0: ਕੀ ਨੇ ਉਹ ਆਪਣੇ ਜਿਹੜੇ VFS,
1: ਬੜਾ ਖਿਆਲ ਰੱਖਦੇ ਸੀ ਵੀ ਭਾਜੀ ਆਹ ਨੀ ਖਾਣਾ ਆਹ ਨੀ ਖਾਣਾ।
0: ਹਾਂਜੀ,
1: ਆਹ ਮੈਂ ਹੁਣੇ ਦੇਖਣ ਡਿਆ, ਇੰਡੀਆ ਤੋਂ ਬਾਅਦ ਆਏ ਉਹਦੇ
0: ਆਈ ਹੈ ਤਾਜ਼ੀ ਤਾਜ਼ੀ।
1: ਅੱਛਾ, ਤੁਸੀਂ ਨੀ ਲਿਆਂਦੀ
0: ਤਾਜ਼ੀ? ਤੁਹਾਨੂੰ ਸਵਾਦ ਪਤਾ ਨੀ ਲੱਗਿਆ ਫਰਕ?
1: ਮੈਂ ਉਹੀ ਆ, ਮੈਂ ਆਖਿਆ ਯਾਰ ਅੱਜ ਕੱਲ ਕਾਜੂ ਕਤਲੀਆਂ ਚੱਲਦੀ ਹੈ,
0: ਡੱਬੇ ਦੇ ਵਿੱਚੋਂ 5 ਪੀਸ ਮੈਂ ਲਿਆਂਦੇ ਨੇ, 5 ਮੈਡਮ ਲੈ ਗਏ ਦਫ਼ਤਰ, ਤੇ ਤੁਸੀਂ ਖਾ ਕੇ ਦੇਖੋ ਤੁਹਾਨੂੰ ਲੱਗਦੀ ਨੀ ਐਨ ਮੂੰਹ ਚ ਘੁਲਦੀ ਹੈ ਕਿ ਨਹੀਂ ਘੁਲਦੀ?
1: ਨਹੀਂ ਨਹੀਂ, ਮੇਰਾ ਕੁਐਸਚਨ ਸੀ ਪਹਿਲਾਂ ਤੇ ਤੁਸੀਂ ਕਹਿੰਦੇ ਮਿੱਠਾ ਨਹੀਂ ਖਾਣਾ,
0: ਮੇਰੇ ਲਈ ਨਹੀਂ ਸਰ, ਮੈਨੂੰ ਪਤਾ ਸੀ ਅੱਜ ਬੁੱਧਵਾਰ ਹੈ ਤੇ ਅੱਜ ਚਾਚਾ ਪੀਜੇ ਆ ਰਹੇ ਹੈ ਤੇ ਉਹਨੇ ਕਹਿਣਾ ਭਾਜੀ ਕੁਝ ਲਿਆਓ ਖਾਣ ਨੂੰ, ਤੁਹਾਡੀ ਇੱਜ਼ਤ ਹੀ ਇੰਨੀ ਹੈ। ਫਿਰ ਨਾ ਖਾਇਓ, ਚਲੋ ਇੱਕ ਆਪਾਂ ਬ੍ਰੇਕ ਤੇ ਚੱਲੀਏ, ਹੁਣ
1: ਇੱਕ ਬ੍ਰੇਕ ਤੇ ਲੈ ਲੈਂਦੇ ਆ ਤੇ
0: ਬ੍ਰੇਕ ਤੇ ਜਾਂਦੇ ਆ ਤੇ ਆਪਾਂ ਇੱਕ ਗਾਣਾ ਛੱਡ ਕੇ ਜਾਂਦੇ ਆ ਤੇ ਫੇਰ ਉਸ ਤੋਂ ਬਾਅਦ
1: ਇੰਨੀ ਛੇਤੀ ਬ੍ਰੇਕ ਲੈਂਦੇ, 4 ਮਿੰਟ ਹੋਏ ਆ
0: ਸਰ, ਉਧਰ ਦੇਖੋ 4 ਮਿੰਟ ਤੇ ਸਾਨੂੰ ਬ੍ਰੇਕ ਲੈਣੀ ਜ਼ਰੂਰੀ ਹੈ, ਟਾਈਮ ਲੰਘਦਾ ਜਾ ਰਿਹਾ,
1: ਚਲੋ
0: ਆਪਣੇ ਕੋਲ ਟਾਈਮ ਹੈ ਨਹੀਂ, ਵੈਸੇ ਪੂਰੇ ਅੱਧੇ ਘੰਟੇ ਬਾਅਦ ਆਪਾਂ ਬ੍ਰੇਕ ਲੈਣ ਲੱਗੇ,
1: ਚੱਕ ਦੋ ਜੀ,
0: ਤੁਸੀਂ ਜਨੂਨ ਗਾਣਾ ਸੁਣੋ ਹਾਲ ਪੈਣੀ ਦਾ।

0: ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ।
1: ਹਾਂਜੀ 16

0: ਦਸਤਾਰ ਫਿਲਮ ਦਾ ਟ੍ਰੇਲਰ ਆ ਗਿਆ ਭਾਜੀ ਵੈਸੇ
1: ਓ ਦਸਤਾਰ ਫਿਲਮ
0: ਇਹਦੇ ਚ ਗੀਤ ਗਰਾਇਆ ਹੈਗੀ ਹੈ ਤੇ ਹੈਰਾਨੀ ਮੈਨੂੰ ਇਹ ਗੱਲ ਦੀ ਹੁੰਦੀ ਹੈ ਕਿ ਇਹ ਫਿਲਮ ਮਤਲਬ ਜਿਵੇਂ ਐਨੀਮਲ ਨਹੀਂ ਹੈ ਐਨੀਮਲ
1: ਉਹ ਐਨੀਮਲ ਫਿਲਮ ਜਿਹੜੀ ਆਈ ਸੀ
0: ਉਹ ਸਾਰੇ ਪੱਗਾਂ ਲੈ ਆਏ ਜਾਂਦੇ ਨੇ ਆਏ ਆਉਂਦੇ ਨੇ ਇਹ
1: ਠੀਕ ਹੈ
0: ਪਤਾ ਨਹੀਂ ਕਿਉਂ ਬਹੁਤ ਜ਼ਿਆਦਾ ਐਨ ਲੱਗਦਾ ਹੈ ਕਿ ਤਰਸੇਮ ਜੱਸੜ ਨੇ ਉਹ ਫਿਲਮ ਦੇਖੀ ਤੇ ਉਹ ਪ੍ਰਭਾਵਿਤ ਹੋ ਗਏ ਕਿ ਆਪਾਂ ਪੰਜਾਬੀ ਚ ਵੀ ਇਹ ਫਿਲਮ ਬਣਾਈਏ ਹਨਾ
2: ਅੱਛਾ ਹਾਂ ਸ਼ਾਇਦ ਮੈਂ ਇਹਦੀ ਐਡ ਵੀ ਦੇਖੀ
0: ਬਕਸਾ ਵੀ ਖੋਲਦੇ ਨੇ ਉਹਦੇ ਚੋਂ ਕੁਝ ਕੱਢਦੇ ਨੇ ਮਤਲਬ ਅਜੀਬ ਜਿਹੇ ਕਿਸਮ ਦੀ ਮਸ਼ੀਨ ਇਹ ਵੀ ਬਕਸਾ ਖੋਲਦੇ ਨੇ ਤੇ ਬੰਦੂਕਾਂ ਕੱਢਦੇ ਨੇ ਟ੍ਰੇਲਰ ਚ ਵੀ ਉਹ ਚੀਜ਼ ਰੱਖੀ ਹੈ
1: ਹਾਂ ਮੈਂ ਸ਼ਾਇਦ ਟ੍ਰੇਲਰ ਹੀ ਦੇਖਿਆ
0: ਮਤਲਬ ਮੈਂ ਥੋੜਾ ਜਿਹਾ ਡਿਸਅਪਾਇੰਟ ਮੈਨੂੰ ਲੱਗਿਆ ਕੋਈ ਵੱਖਰੀ ਜੀ ਹੋਊਗੀ ਫਿਲਮ ਇਹ ਬਟ ਐਨੀਵੇਜ਼ ਜਿਹੜੇ ਦੇਖਣ ਵਾਲੇ ਨੇ ਉਹ ਦੇਖਣ ਜਾ ਸਕਦੇ ਨੇ ਪਰ ਮੈਨੂੰ ਇਹ ਲੱਗਿਆ ਕਿ ਬਗੈਰ ਕਿਸੇ ਗੱਲ ਦੇ ਉਈਓ ਦਿਖਾਇਆ ਹੋਇਆ ਕਿ ਲੜਾਈ ਪੜਾਈ ਵੀ ਆਪਣੇ ਹੱਕ ਲੈਣ ਦੇ ਲਈ ਅਸੀਂ ਹਥਿਆਰ ਚੱਕ ਲਏ ਉਹੀ ਬੱਬੂ ਮਾਨ ਟਾਈਪ ਹਨਾ ਚੱਕ ਲੋ ਰਿਵਾਲਵਰ ਰੱਖ ਲਾ ਵੀ ਕਬਜ਼ਾ ਲੈਣਾ ਕਮਾਈ ਕਰੋ
2: ਭਾਜੀ ਮੈਂ ਤਾਈਓ
0: ਐਲਨ ਮਸਕ ਬਣੋ
2: ਮੈਂ ਨਾ ਤਾਈਓ ਮੈਂ ਲੜਦਾ ਨਹੀਂ ਆ ਮੈਂ ਨਾ ਤਾਈਓ ਲੋਕਾਂ ਨੂੰ ਨਾ ਏਦਾਂ ਹੀ ਇੰਟਰਟੇਨਮੈਂਟ
0: ਲੜਨ ਨੂੰ ਸਾਪ ਦੋ ਗੰਡੋਲੇ ਮਸ਼ਰੂਮ ਵੀ ਲੜ ਰਹੀ
2: ਹੈ ਇਥੋਂ ਦੇ ਗੁੰਡੇ ਵੱਖਰੇ ਤੁਸੀਂ ਇਥੋਂ ਦੇ ਗੁੰਡੇ ਵੇਖਿਆ ਆਸਟ੍ਰੇਲੀਆ ਦੇ ਆਪਣੇ ਇੰਡੀਆ ਦੇ ਇਥੋਂ ਦੇ ਪਰ ਆਪਣੇ ਜਿਹੜੇ ਕੀ ਕਰਦੇ ਹੁਣ ਤੁਹਾਨੂੰ ਯਾਦ ਆ ਨਮਕ ਪਾ ਦਿੰਦੇ ਨੇ ਉਹ ਕਿੰਨਾ
0: ਸਾਨੂੰ ਫਿਲਮ ਦੇ ਵਿੱਚ ਉਹ ਸੀਨ ਹਾਂ ਮਿਰਜ਼ਾਪੁਰ ਦੇ ਵਿੱਚ ਮਿਰਜ਼ਾਪੁਰ ਦੀ ਫਿਲਮ ਵੀ ਆ ਰਹੀ ਹੈ
2: ਉਹ ਅੱਛਾ
0: ਕਾਲੀਨ ਭਈਆ ਵਾਲੀ ਮੁੰਨਾ ਭਈਆ ਉਹਦੀ ਫਿਲਮ ਆ ਰਹੀ ਹੈ ਨਾ ਉਹ ਚੋ ਫਿਰ ਰਵੀ ਕਿਸ਼ਨ ਕਹਿੰਦਾ ਅਰੇ ਯਾਰ ਥੋੜਾ ਨਮਕ ਹੈ ਉਹ ਕਹਿੰਦਾ ਹਾਂਜੀ ਲੈ ਕਰਾਂ ਕਹਿੰਦਾ ਭਈਆ ਜੀ ਨਮਕ ਕਿਸਮੇ ਡਾਲਨਾ ਹੈ ਕਹਿੰਦਾ ਲੈ ਕਰੋ ਉਹਨੇ ਥੱਲੇ ਕਬਰ ਦੇ ਚ ਇੱਕ ਬੰਦਾ ਕੁੱਟ ਕੁੱਟ ਕੇ ਜਮੇ ਜ਼ਖਮੀ ਕੀਤਾ ਨਮਕ ਭੁੱਕਦਾ ਤੁਸੀਂ ਮੂਵੀ ਦੀ ਗੱਲ ਕੀਤੀ ਸੀ ਨਾ ਕੋਈ ਆ ਰਹੀ ਹੈ ਚੱਜ ਦੀ ਤਾਂ ਮੈਂ ਕਿਹਾ ਵੀ ਹਲੇ ਕੋਈ ਆ ਤਾਂ ਨਹੀਂ ਰਹੀ ਪਰ ਤੁਹਾਨੂੰ ਟ੍ਰੇਲਰ ਜ਼ਰੂਰ ਦੱਸਦੀ ਐਨੀਵੇਜ਼ ਸ਼ੁੱਕਰਵਾਰ ਦੇ ਦਿਨ ਕਰਾਂਗੇ ਜੀ ਆਪਾਂ ਗੱਲਾਂ ਫਿਲਮ ਫਿਲਮਾਂ ਦਾ ਪ੍ਰੋਗਰਾਮ ਪੜਦਾ ਪੇ ਪੜਦਾ ਅੱਜ ਚੱਲ ਰਿਹਾ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਨਾਲ ਮੇਰੇ ਹੈਗੇ ਨੇ ਚੱਜ ਦਾ ਬੰਦਾ
2: ਬੇਕਾਰ ਦਾ ਬੰਦਾ ਵੀ ਕਹਿ ਦਿਆ ਚੱਜਦਾ ਬੰਦਾ ਕਹਿ ਦਿਆ ਅੱਛਾ ਮੈਂ ਨਾ ਐਲਡੀ ਗਿਆ ਸੀ ਤੇ ਉੱਥੇ ਭਾਜੀ ਤੁਹਾਡੇ ਬਾਰੇ ਪੁੱਛਣ ਡਿਆ ਸੀ
0: ਕਿਹੜੇ ਭਾਜੀ ਕਿੱਥੇ ਗਏ ਸੀ
2: ਐਲਡੀ ਮਾਸਟਰ ਪਾਰਕ ਵਾਲੇ
0: ਐਲਡੀ ਹਾਂ ਉਹ ਵਰਿੰਦਰ ਭਾਜੀ ਆਪਣਾ ਸੁਣਦੇ ਨੇ ਪ੍ਰੋਗਰਾਮ
2: ਉਹ ਕਹਿੰਦੇ ਤੁਹਾਡੇ ਬਾਰੇ ਵੀ ਆ ਗਏ ਮੈਂ ਕਿਹਾ ਆ ਗਏ ਆ ਤੇ ਤੁਹਾਡਾ ਤੁਸੀਂ ਨਾ ਫਿਲਮੀ ਜਿਹੜਾ ਕਰਦੇ ਹੋ ਸ਼ੋ ਕਹਿੰਦੇ ਉਹ ਮੈਂ ਕਿਹਾ ਉਹ ਮੈਂ ਪੁੱਛ ਲਾਂਗੇ ਕਦੋਂ ਕਰਨਾ ਉਹਨਾਂ ਵਾਲੇ
0: ਅੱਛਾ ਉਹ ਜਿਹੜਾ ਦੂਜਾ ਗਾਣਾ ਉਹਦੀ ਥੋੜੀ ਆਈ ਹੈ ਡਿਮਾਂਡ ਸਾਡੇ ਕੋਲ
2: ਉਹ ਵੀ ਪੁੱਛਣ ਡਿਆ ਸੀ
0: ਉਹ ਜਿਹੜਾ ਪ੍ਰੋਗਰਾਮ ਹੈ ਕੀ ਨਾਮ ਹੈ ਉਹਦਾ
2: ਇਲੈਕਟ੍ਰੋਨਿਕ
0: ਗੱਡੀਆਂ ਤੱਕ ਬਣਾ ਨਾਲੇ ਤੇ ਐਕਸ ਦੇ ਬੌਸ ਐਲਨ ਮਸਕ ਦੀ ਗੱਲ ਕਰਨੀ
2: ਆੜੀ
0: ਤੁਹਾਡੇ ਤੁਹਾਨੂੰ ਪਤਾ ਤੁਹਾਡਾ ਆੜੀ ਦੁਨੀਆ ਦਾ ਪਹਿਲਾ ਟ੍ਰਿਲੀਅਨਰ ਹੈ
2: ਟ੍ਰਿਲੀਅਨਰ
0: ਪਹਿਲੇ ਟ੍ਰਿਲੀਅਨਰ ਨੇ ਉਹ ਮਤਲਬ ਉਹਨਾਂ ਨੇ ਖਰਬਪਤੀ ਪਹਿਲਾ ਹੈਗਾ ਹੁਣ ਤੱਕ ਦੁਨੀਆ ਚ ਕਰੋੜਪਤੀ ਬਹੁਤ ਆਏ ਨੇ ਅਰਬਪਤੀ ਬਹੁਤ ਆਏ ਨੇ ਪਰ ਖਰਬਪਤੀ ਦੁਨੀਆ ਦਾ ਪਹਿਲਾ ਹੈਗਾ ਐਲਨ ਮਸਕ
2: ਭਾਈ ਖਾਂਦਾ ਤੇ ਉਹ ਵੀ ਰੋਟੀ ਹੋਣਾ ਵਾ ਕੀ ਐਵੇਂ ਕੀ ਇੰਨੇ ਜਿਆਦਾ ਕੀ ਹੈ
0: ਤੁਹਾਡੇ ਕਹਿਣ ਦਾ
2: ਜਾ ਤੇ ਹੋਵੇ ਨਾ ਉਹ ਖਾਂਦਾ ਸੋਨੇ ਦੇ ਬਿਸਕਟ ਹੋਵੇ ਜਾਂ ਕੁਝ ਹੋਰ ਖਾਂਦਾ
0: ਸੋਨੇ ਦੇ ਬਿਸਕਟਾਂ ਦਾ ਕੀ ਸਵਾਦ ਹੈ ਭਾਈ
2: ਪਰ ਕੀ ਯਾਰ
0: ਪਰ ਉਹ ਜੋ ਖਾਂਦਾ ਹੈ
2: ਹਾਂ
0: ਉਹ ਤੁਹਾਨੂੰ ਕਈ ਸਾਲਾਂ ਬਾਅਦ ਪਤਾ ਚੱਲਦਾ ਜਿਵੇਂ ਤੁਹਾਨੂੰ ਕੋਲਡ ਕਾਫੀ ਦਾ ਹੁਣ ਪਤਾ
2: ਚੱਲੇ
0: ਬਚਪਨ ਜੀ ਪੀਣੀ ਸ਼ੁਰੂ ਕਰ ਦਿੱਤੀ
2: ਉਹ ਜਿਹੜਾ ਹੁਣ ਉਹ ਖਾਂਦਾ ਹੈ ਨਾ ਉਹ ਮੈਨੂੰ ਕਈ ਸਾਲ ਵੀ ਨਹੀਂ ਪਤਾ ਲੱਗਣਾ ਮੈਨੂੰ ਤੇ ਆਪਣੇ ਜਿਹੜੇ ਇੰਡੀਆ ਚ ਇੰਨੇ ਇੰਨੇ ਅਮੀਰ ਲੋਕੀ ਖਾਂਦੇ ਉਹਦਾ ਨੀ ਪਤਾ ਤਾਂ ਇੰਨਾ ਟ੍ਰਿਲੀਅਨ
0: ਕੈਰੀ ਓਨ ਜੱਟਾ ਚ ਨਹੀਂ ਹੈ ਕਹਿੰਦਾ ਢਿੱਲੋਂ ਨੇ ਕਾਲਾ ਕੋਟਾ ਵੀ ਨੀ ਪਾਇਆ ਢਿੱਲੋਂ ਨੇ ਕਾਲਾ ਕੋਟਾ ਵੀ ਨੀ ਕਹਿੰਦਾ ਡੈਡੀ ਨੇ ਦਿੱਤਾ ਕੀ ਹੈ ਕਹਿੰਦਾ ਡੈਡੀ ਕਰਕੇ ਅਸੀਂ ਕਰੋੜਪਤੀ ਹੋ ਗਏ ਡੈਡੀ ਕਰਕੇ ਹੀ ਕਰੋੜਪਤੀ ਆਏ ਕਹਿੰਦਾ ਕਿਵੇਂ ਪਹਿਲਾਂ ਅਸੀਂ ਅਰਬਪਤੀ ਸੀ ਡੈਡੀ ਨੇ ਸਾਨੂੰ ਕਰੋੜਪਤੀ ਕਰਤਾ ਹੀ ਉਹ ਗੱਲ ਹੈਗੀ ਹੈ ਤੇ ਐਲਨ ਮਸਕ ਜਿਹੜੇ ਰਾਕੇਟ ਬਣਾਉਣ ਤੋਂ ਲੈ ਕੇ ਸੈਟੇਲਾਈਟ ਚਲਾਉਣ ਤੱਕ ਤੇ ਟੈਸਲਾ ਦੀਆਂ ਗੱਡੀਆਂ ਤੋਂ ਲੈ ਕੇ ਟਵਿੱਟਰ ਦਾ ਨਾਮ ਬਦਲ ਕੇ ਐਕਸ ਰੱਖਣ ਵਾਲੇ ਐਲਨ ਮਸਕ ਦੀ ਜਾਇਦਾਦ ਖਰਬ ਤੱਕ ਹੋ ਗਈ ਹੈ ਪਰ ਇੱਕ ਸਟੋਰੀ ਪਾਈ ਸੀਗੀ ਕਿਸੇ ਨੇ ਸਟੋਰੀ ਨਹੀਂ ਸੀ ਬਲੌਗ ਪਾਇਆ ਸੀ ਕਿ ਐਲਨ ਮਸਕ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ ਹਨਾ ਤੁਹਾਨੂੰ ਪਤਾ ਐਲਨ ਮਸਕ ਅਮੈਰੀਕਾ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਦੁਨੀਆ ਦੇ ਸਭ ਤੋਂ ਅਮੀਰ ਅਰਬਪਤੀ ਨੇ ਪਰ ਉਹ ਅਮੈਰੀਕਾ ਤੋਂ ਨਹੀਂ ਹੈਗੇ
2: ਅੱਛਾ ਹਾਂ
0: ਜਿਵੇਂ ਅਮਰੀਕਾ ਦਾ ਰਾਸ਼ਟਰਪਤੀ ਡੋਨਲਡ ਟਰੰਪ ਦਾ ਪਰਿਵਾਰ ਅਮਰੀਕਾ ਤੋਂ ਨਹੀਂ ਉਹ ਵੀ ਜਰਮਨੀ ਤੋਂ ਨੇ ਉੱਥੇ ਮਾਈਗ੍ਰੈਂਟਸ ਨੂੰ ਕਹਿ ਰਹੇ ਨੇ ਵੀ ਆਣਾ ਨੀ ਆਣਾ ਨੀ
2: ਏਦਾਂ
0: ਹੀ ਐਲਨ ਮਸਕ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਪੈਦਾ ਨਹੀਂ ਹੋਏ ਉਹ ਪੈਦਾ ਹੋਏ ਸੀਗੇ ਸਾਊਥ ਅਫਰੀਕਾ ਦੇ ਵਿੱਚ ਸਾਊਥ ਅਫਰੀਕਾ ਤੋਂ ਪੈਦਾ ਹੁੰਦੇ ਨੇ ਉਹਨਾਂ ਦਾ ਫਿਰ ਭਰਾ ਉਹਨਾਂ ਦਾ ਪਰਿਵਾਰ ਉਹਨਾਂ ਦੇ ਮਾਂ ਪਿਓ ਤੇ ਉਹਨਾਂ ਨੂੰ ਅਮੈਰੀਕਾ ਲੈ ਜਾਂਦੇ ਨੇ ਤੇ ਅਮੈਰੀਕਾ ਜਾ ਕੇ ਫਿਰ ਉਹ ਅੱਛਾ ਹੁਣ ਹਾਰ ਵਿਰਵਾਨ ਕੇ ਹੋਤ ਚਿਕਨੇ ਪਾਤ ਮੈਂ ਡੋਟ ਪੁਆਇੰਟਸ ਲਿਖ ਕੇ ਰੱਖੇ ਹੋਏ ਨੇ
2: ਕਿ
0: ਛੋਟੇ ਹੁੰਦੇ ਹੋਏ ਈਸਟਰ ਐਗਸ ਵੇਚਦੇ ਹੁੰਦੇ ਸੀਗੇ
2: ਈਸਟਰ
0: ਦੇ ਐਗਸ ਨੀ ਇਕੱਠੇ ਕਰਦੇ ਹੁੰਦੇ
2: ਇਕੱਠੇ
0: ਕਰ ਕਰਕੇ ਇਹਨਾਂ ਨੇ ਵੇਚਣ ਚਲਾ ਜਾਣਾ ਘਰੋਂ ਘਰੀ ਬੜਾ ਜਗਾੜੀ ਬੰਦਾ ਸੀਗਾ ਯਾਰ
2: ਛੋਟੇ ਹੁੰਦੇ
0: ਫਿਰ 12 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੀ ਪਹਿਲੀ ਕੰਪਿਊਟਰ ਗੇਮ ਬਣਾਈ ਤੇ ਉਹ ਗੇਮ ਹਾਂ ਕੰਪਿਊਟਰ ਗੇਮ ਤੇ ਫਿਰ ਖੈਰ ਇਹਦੇ ਪੇਰੈਂਟਸ ਜਿਹੜੇ ਅੱਡ ਹੋ ਗਏ ਤੇ ਉੱਥੇ ਵੀ ਇਹ ਸਿਸਟਮ ਰਹਿੰਦਾ ਅਮੈਰੀਕਾ ਦੇ ਵਿੱਚ ਤਾਂ ਵੱਧ ਹੈ ਬੁਲਿੰਗ ਵਾਲਾ ਸਿਸਟਮ ਕਿ ਬੱਚੇ ਬੁਲੀ ਕਰਨ ਲੱਗ ਗਏ ਉਹਨਾਂ ਨੂੰ ਪਰ ਫਿਰ ਉਹਨਾਂ ਨੇ ਜਿਵੇਂ ਜਿਵੇਂ ਕਾਲਜ ਗਏ ਹੌਲੀ ਹੌਲੀ ਅੱਗੇ ਪੜ੍ਹੇ ਤੇ ਉਦੋਂ ਉਹਨਾਂ ਨੂੰ ਤੈਅ ਤਾਂ ਕਰ ਲਿਆ ਸੀਗਾ ਵੀ ਕੁਛ ਵੱਧ ਕਰਨਾ ਅੱਡ ਕਰਨਾ ਤੇ ਇੱਕ ਅਲੱਗ ਕਰਨਾ ਹੈਗਾ ਤਾਂ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਜਦੋਂ ਉਹਨਾਂ ਦਿਨਾਂ ਦੇ ਵਿੱਚ ਅਮੈਰੀਕਾ ਦੇ ਵਿੱਚ 90s ਦਾ ਡੈਕੇਡ ਸੀਗਾ
2: ਅੱਛਾ ਜੀ
0: ਇੱਕ ਉਹ .com ਵਾਲਾ ਬੂਮ ਆਇਆ ਸੀਗਾ www.com ਦੇ ਬੂਮ ਦੇ ਵਿੱਚ ਇਹਨਾਂ ਨੇ ਵੀ ਆਪਣਾ ਸਟਾਰਟਅਪ ਸ਼ੁਰੂ ਕੀਤਾ ਸੀ ਆਪਣੀ ਆਨਲਾਈਨ ਇੱਕ ਜਿਹੜੀ ਸੋਫਟਵੇਅਰ ਫਰਮ ਇਹਨਾਂ ਨੇ ਸ਼ੁਰੂ ਕੀਤੀ ਸੀਗੀ ਤੇ ਪੇਪਾਲ ਬਣਾਈ ਸੀਗੀ ਇਹਨਾਂ ਨੇ ਪਹਿਲਾਂ
2: ਜਿਹੜੀ ਪੇਪਾਲ ਹਲੇ ਵੀ ਆਪਾਂ ਵਰਤਦੇ ਹਾਂ
0: ਪਹਿਲਾਂ ਇਹਨੇ ਪੇਪਾਲ ਨਹੀਂ ਸੀ ਬਣਾਈ ਇਹਨਾਂ ਨੇ ਕੁਛ ਹੋਰ ਨਾਮ ਰੱਖਿਆ ਸੀ ਪੇਪਾਲ ਨੇ ਇਹਨਾਂ ਤੋਂ ਇਹਨਾਂ ਦੀ ਕੰਪਨੀ ਖਰੀਦ ਲਈ ਸੀ
2: ਅੱਛਾ ਠੀਕ
0: ਅੱਜ ਕੱਲ ਜਿਹੜੀ ਪੇਪਾਲ ਵਰਤਦੇ ਆ ਉਹਦਾ ਜਿਹੜਾ ਸ਼ੁਰੂਆਤੀ ਸਟਰਕਚਰ ਆ ਉਹ ਐਲਨ ਮਸਕ ਨੇ ਤਿਆਰ ਕੀਤਾ ਸੀ ਤੇ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਇਹਨਾਂ ਨੇ ਫਿਰ ਆਪਣੀ ਕੰਪਨੀਆਂ ਬਣਾਈਆਂ ਸ਼ੁਰੂ ਕੀਤੀਆਂ ਐਕਸ ਸਪੇਸ ਐਕਸ ਯੇ ਵੋ ਕਰਕੇ ਹਨਾ ਤੇ ਫਿਰ ਹੌਲੀ ਹੌਲੀ ਇਹ ਅਲੱਗ ਅਲੱਗ ਕਾਰੋਬਾਰਾਂ ਦੇ ਵਿੱਚ ਆ ਗਏ ਤੇ ਉਹ ਕਿਵੇਂ ਆਏ ਉਹਦੀ ਇੱਕ ਆਪਣੀ ਇੱਕ ਸਟੋਰੀ ਹੈਗੀ ਉਹ ਅਸਲੀ ਨਹੀਂ ਸੁਣਾਉਣੀ ਹੈਗੀ ਪਰ ਇਹ ਖਬਰ ਦੀ ਗੱਲ ਨਹੀਂ ਸੀਗੀ ਖਬਰ ਤਾਂ ਇਹ ਸੀਗੀ ਕਿ ਤੁਹਾਨੂੰ ਦੱਸ ਦਵਾਂ ਮੈਂ ਤੁਹਾਨੂੰ ਥੋੜਾ ਜਿਹਾ ਚੜਾਵਾਂ ਬਈ ਦੁਨੀਆਂ ਨੂੰ ਪਹਿਲਾਂ ਟ੍ਰਿਲੀਅਨਰ ਵੀ ਮਿਲ ਗਿਆ ਹੈਗਾ
2: ਨਹੀਂ ਤੇ
0: ਕਿੱਥੇ ਗੱਲਾਂ ਕਰ ਰਹੇ ਹੋ
2: ਭਾਜੀ ਇਹਦਾ ਮਤਲਬ ਮੰਮੀ ਹੁਣ ਕੱਲ ਜਾ ਕੇ ਈਸਟਰ ਬਨੀ ਜਿਹੜੇ ਐਗ ਹੁੰਦੇ ਉਹ ਵੇਚਣਾ ਸ਼ੁਰੂ ਕਰਦਾ
0: ਮਤਲਬ ਪਰ ਤੁਹਾਨੂੰ ਉਹਦੇ ਲਈ ਪਹਿਲਾਂ 9-10 ਸਾਲ ਦਾ ਵੀ ਹੋਣਾ ਪੈਣਾ ਨਾ
2: ਨਹੀਂ ਨਹੀਂ
0: ਕਿਉਂਕਿ ਜੇ ਤੁਸੀਂ ਹੁਣ ਵੇਚਣੇ ਸ਼ੁਰੂ ਕੀਤੇ ਤੇ ਆ ਤੋਂ 30-40 ਸਾਲ ਬਾਅਦ ਤੁਸੀਂ ਪਹਿਲਾਂ ਲੱਖਪਤੀ ਬਣੋਗੇ
2: ਨਹੀਂ ਨਹੀਂ ਤੇ ਮੈਂ ਹੁਣ ਐਡਵਾਂਸ ਹੈ ਨਾ ਟੈਕਨੋਲੋਜੀ
0: ਹੁਣ
2: ਤਾਂ ਹੁਣ ਉਹ ਤਾਂ ਟਾਈਮ ਜਿਹੜਾ ਸੀ ਉਹ ਤੇ ਉਦੋਂ ਦਾ ਸੀ ਉਦੋਂ ਕੁਛ ਚੀਜ਼ ਨਹੀਂ ਹੁੰਦੀ ਹੁਣ ਤੇ AI ਆ ਗਈ ਆ ਹੁਣ ਇੰਨਾ ਕੁਝ ਆ ਗਿਆ ਹੁਣ ਮੈਂ ਇੰਨਾ ਟਾਈਮ ਥੋੜੀ ਲਵਾਂਗਾ ਉਹ ਤੇ ਵੱਧ ਵੱਧ 3 ਕੁ ਸਾਲ ਲੱਗਣਗੇ ਮੈਨੂੰ ਮੈਂ ਮਤਲਬ ਥੋੜਾ ਜਿਹਾ ਮੈਂ ਉਹ ਤੇ ਹੋ ਜਾਏਗਾ ਨਾ ਬਿਲੀਅਨਰ ਨਹੀਂ
0: ਆਖਰੀ ਸੈਗਮੈਂਟ ਆਪਾਂ ਰੱਖਿਆ ਹੈਗਾ ਚੰਗੇ ਪਤੀਆਂ ਦੇ ਲਈ ਹਾਂ ਸੋ ਉਹ ਸੈਗਮੈਂਟ ਜਰੂਰ ਸੁਣਿਓ ਫਿਲਹਾਲ ਐਲਨ ਮਸਕ ਨੂੰ ਡੈਡੀਕੇਟ ਕਰਦਾ ਕਰਨ ਔਜਲਾ ਦਾ ਗਾਣਾ ਲੋ ਫੇਡ
2: ਲੋ ਫੇਡ
0: ਸੁਣੋ ਫਿਰ

0: हिलो फेड च ने जिहड़ा शेर जिहा यूज किया उहदे तो मैनूं याद आ गया एक ग्लैडिएटर 2 मूवी पई है नैटफलिक्स दे उत्ते उह च बड़े अजीब जे कुत्ते ने या शेर ने या शेर ने जिन्हां नूं खाणा पाणा नहीं खाण पीण नहीं दित्ता हैगा ते उह कुत्ते जे बण गए
1: अच्छा
0: ते उह फिल्म दे विच हैगे ने उह लड़दे ने कहे जे अजीब जे किस्म दे भब्बू कुत्ते जे ने
1: ओ अच्छा
0: ते नैटफलिक्स तो याद आया कि फिल्मां ना देखदे हो छुट्टियां शुरू हो गई ने विक्टोरिया तो ऑलरेडी भाजी हो चुकी हैं स्कूलों दी छुट्टियां
1: वेरी गुड
0: NSW च अगले हफ्ते तो हो जानी ने सो ए ना जुलाई दी छुट्टियां दे विच तुसी किथे जाना है की करना है की नहीं करना आप डिसाइड करो असी की करिए
1: हां नहीं नहीं आप इंडिया उदे ते सही पुछ ले नानके जाना किथे जाना हुण इथे पर इथे भी कई दे नानके हुंदे होणगे नानके जांदे होवांगे और की है भाई नानकियां तो याद आया ओए होए सारे जाने आपां जदों छोटे होंदे ना सारे नानके जांदे होंदे उथे जाके इना खरूद पौणा और मतलब मामे दे घर जाके ते वैसे चा चढ़ जांदा है भी मामे दे घर चले आ है भाई वैसे वैसे ना हमेशा गर्मी दी छुट्टियां च असी मेन इही हुंदा है ना मामे घर जाना
0: अपने मामा जी का सोच रहे जिथे मतलब मेरे नानके सारे मैं कई बार दसिया करा ली ने पर जिथे मेरे मामा जी हुण शिफ्ट होए ने मैं उन्होंने हुण बचपन हिमाचल सोलन तो छुट्टियां मनान आंदे चल मामे को चलिया बहाना लै जांदी जी माता सानू करा ली
1: वैसे सही गल इंडिया सारी चीजें है
0: गल करिए किथे किथे तुसी जा सकदे हो सिडनी वालिआं दे लई दस दिंदे वैसे विक्टोरिया वाले हुण ਇਹ ਨੁਕਸਾਨ ਹੀ ਹੈ ਦੇਖੋ ਅਸੀਂ ਹੁਣ ਸਿਡਨੀ ਦੇ ਹੈਗੇ ਇਹਦਾ ਫਾਇਦਾ ਤਾਂ ਸਿਡਨੀ ਨੂੰ ਮਿਲਣਾ ਚਾਹੀਦਾ ਹਾਂ
1: ਬਿਲਕੁਲ ਜੀ ਬਿਲਕੁਲ
0: ਤੇ ਅਸੀਂ ਜੇ ਵਿਕਟੋਰੀਆ ਦੇ ਹੁੰਦੇ ਤਾਂ ਤੁਹਾਨੂੰ ਉੱਥੇ ਦੇ ਦੱਸ ਦਿੰਦੇ ਵੀ ਕੀ ਐਕਟੀਵਿਟੀਜ਼ ਨੇ ਭਾਜੀ ਆਈਸ ਰਿੰਗ ਲੱਗ ਗਈ ਹੈ ਡਾਰਲਿੰਗ ਹਾਰਬਰ ਦੇ ਵਿੱਚ ਸੋ ਬੱਚਿਆਂ ਨੂੰ ਤੁਸੀਂ ਲੈ ਕੇ ਜਾਣਾ ਛੁੱਟੀਆਂ ਦੇ ਵਿੱਚ ਇੱਕ ਦੋ ਦਿਨ ਲਈ ਤਾਂ ਜਾ ਸਕਦੇ ਹੋ ਵੈਸੇ ਤਾਂ ਇਹ ਫ੍ਰੀ ਹੈਗੀ ਹੈ ਨਹੀਂ ਫ੍ਰੀ ਨਹੀਂ ਹੈਗੀ
1: ਸੋਰੀ ਆਈਸ ਰਿੰਗ ਅੱਛਾ
0: ਹਾਂ ਉੱਥੇ ਤੁਸੀਂ ਉਹ ਸਕੇਟਿੰਗ ਕਰ ਸਕਦੇ ਨਾ ਜਿਵੇਂ ਤੁਹਾਨੂੰ ਪੂਰਾ ਕੈਨੇਡਾ ਵਾਲਾ ਮਾਹੌਲ ਮਿਲੂਗਾ
1: ਪੂਰਾ ਬਰਫ਼ ਦੇ ਉੱਤੇ
0: ਐਂ ਲੱਗੂਗਾ ਤੁਹਾਨੂੰ ਵੀ ਬੁਲੇ ਬੁਲੇ ਕਿੰਨੀ ਬਰਫ਼ ਪੈਂਦੀ ਪਈ ਹੈ
1: ਅੱਛਾ ਜੀ
0: ਹਾਂ $27 ਟਿਕਟ ਹੈ ਵੱਡਿਆਂ ਦੀ $20 ਬੱਚਿਆਂ ਦੀ ਟਿਕਟ ਹੈਗੀ ਹੈ
1: ਅੱਛਾ
0: ਤੇ ਤੁਸੀਂ ਟਿਕਟਾਂ ਡਾਰਲਿੰਗ ਹਾਰਬਰ ਦੀ ਜਿਹੜੀ ਵੈਬਸਾਈਟ ਹੁੰਦੀ ਹੈ ਜਾਂ ਵਟਸ ਔਨ ਡੋਟ ਸਿਡਨੀ ਤੇ ਜਾ ਕੇ ਸਿਟੀ ਆਫ ਸਿਡਨੀ ਤੇ ਕਿਤੇ ਵੀ ਜਾ ਕੇ ਤੁਸੀਂ ਕਰ ਸਕਦੇ ਉੱਥੇ ਵੀ ਹੋ ਜਾਂਦੀਆਂ ਨੇ ਸੋ ਉੱਥੇ ਜਾਓ ਤੁਹਾਨੂੰ ਸਕੇਟਿੰਗ ਬੂਟ ਦੇਣਗੇ ਤੇ ਪੂਰਾ ਉੱਥੇ ਨਜ਼ਾਰੇ
1: ਪੂਰਾ ਠੰਡ ਦਾ ਮਾਲ ਕਿਹਾ ਪਈ ਹੈ
0: ਪੂਰਾ ਪੂਰਾ ਐਨ ਪੂਰੀ ਰਿੰਗ ਜੀ ਲੱਗੀ ਹੁੰਦੀ ਹੈ ਉੱਥੇ ਵਧੀਆ ਜਿਹਾ ਮਾਹੌਲ ਜਿਹਾ ਬਣਾਇਆ ਹੁੰਦਾ ਤੁਸੀਂ ਜਦੋਂ ਮਰਜ਼ੀ ਚੱਲ ਜਾਓ ਇਹ ਲੱਗੀ ਰਹਿਣੀ ਹਲੇ ਛੁੱਟੀਆਂ ਛੁੱਟੀਆਂ ਡਾਰਲਿੰਗ ਹਾਰਬਰ ਦੇ ਵਿੱਚ
1: ਕਾਫੀ ਵੀ ਮਿਲਦੀ ਹੈ ਫਿਰ ਉੱਥੇ ਠੰਡੀ ਠੰਡੀ
0: ਕਾਫੀ ਵਾਲੀ ਤੁਹਾਨੂੰ ਕੀ ਹੁਣ ਚੜੀ ਗਈ ਹੈ
1: ਹਾਂ ਹੁਣ ਪੀ ਲੈਂਦੇ ਆ ਥੋੜੀ ਜੀ ਕਾਫੀ ਨਾ
0: ਅੱਛਾ ਸਕੂਲ ਹਾਲੀਡੇਜ਼ ਚ ਵੈਸੇ ਤਾਂ ਹੁਣ ਜੇ ਤੁਸੀਂ ਉੱਥੇ ਜਾਣਾ ਹੁੰਦਾ ਕਦੇ ਚੜੇ ਉਹਦੇ ਤੇ ਜਿਹੜਾ ਬ੍ਰਿਜ ਹੈ
1: ਉਹ ਜਿਹੜਾ
0: ਹਾਰਬਰ
1: ਬ੍ਰਿਜ ਹਾਂ ਹਾਂ
0: ਚੜੇ ਉਹਦੇ ਤੇ ਉੱਤੇ
1: ਉਹਦੇ ਉੱਤੇ
0: ਜੇ ਇਹਨਾਂ ਛੁੱਟੀਆਂ ਚ ਕਰਨੀ ਹੈ ਤਾਂ ਸਪੈਸ਼ਲ ਪ੍ਰਾਈਸ ਵੀ ਹੁੰਦਾ ਬੱਚਿਆਂ ਦੇ ਲਈ ਸੋ ਹਾਰਬਰ ਬ੍ਰਿਜ ਦੇ ਉੱਤੇ ਦੀ ਜਿਹੜੀ ਤੁਸੀਂ $100 ਦੀ ਸੇਵਿੰਗ ਕਰ ਸਕਦੇ ਹੋ ਆਮ ਦੇ ਨਾਲੋਂ
1: ਅੱਛਾ ਜੀ
0: ਜੇ ਤੁਸੀਂ ਫੈਮਿਲੀ ਬੰਡਲ ਲੈਂਦੇ ਹੋ ਦੋ ਬੱਚੇ ਦੋ ਅਡਲਟਸ ਜਾ ਸਕਦੇ ਨੇ ਤੇ ਤੁਸੀਂ ਵਧੀਆ ਉਹਦੇ ਚ ਸੇਵਿੰਗ ਕਰ ਸਕਦੇ ਹੈਗੇ ਹੋ ਤੁਸੀਂ ਉੱਥੇ ਨਾਲੇ ਹਾਰਬਰ ਬ੍ਰਿਜ ਤੇ ਚੜੋ ਰੱਸੀ ਫੜ ਫੜ ਕੇ ਨਾਲੇ ਦੇਖੋ ਸਿਡਨੀ ਦੀ NTC ਤੇ ਜਾ ਕੇ
1: ਨਹੀਂ ਤੇ ਜਦੋਂ ਆਪਾਂ ਉਹਦੇ ਥੱਲੇ ਉਹਦੀ ਨਿਕਲਦੀਆਂ ਗੱਡੀਆਂ ਗੁੱਡੀਆਂ ਤਾਂ ਆਪਾਂ ਕੋਈ ਬੰਦੇ
0: ਨਜ਼ਾਰਾ ਹੈ ਨਾ ਭਾਜੀ ਤਾਂ ਤੋਂ
1: ਉੱਥੇ ਨਹੀਂ ਪਰ ਆਪਾਂ ਕੋਈ ਦੇਖਦੇ ਤੇ ਹਣੀ ਆ ਵੀ ਕੋਈ
0: ਚੜਦਾ ਨਹੀਂ ਨੋਟ ਹੀ ਨਹੀਂ ਕੀਤਾ ਕਦੇ
1: ਅੱਛਾ
0: ਤੁਸੀਂ ਕੋਲਡ ਕਾਫੀ ਹੁਣ ਪੀਤੀ ਹੈ ਤੁਸੀਂ ਹਾਰਬਰ ਬ੍ਰਿਜ ਦੇ ਉੱਤੇ ਚੜਦੇ ਹੋਏ ਕਰਦੇ
1: ਯਾਰ ਹੁਣ ਤਾਂ ਆਪਾਂ ਟ੍ਰੇਨ ਸਟੇਸ਼ਨ ਤੋਂ ਜਾ ਕੇ ਦੇਖਾਂਗੇ ਜਿੱਥੇ ਟ੍ਰੇਨ ਵੀ ਤੇ ਉਹਦੇ ਨਾਲ ਵਿੱਚੋਂ ਦੀ ਲੰਘਦੀ ਹੈ ਨਾ ਵੀ ਉੱਥੋਂ ਦੇਖਦੇ ਆ ਵੀ ਕੋਈ ਬੰਦਾ ਬੋਲਦਾ
0: ਉਹਦੇ ਚੋਂ ਨਹੀਂ ਦੇਖਣਾ ਤੁਹਾਨੂੰ ਗੱਡੀ ਚੋਂ ਜਾਂਦੇ ਹੋਏ ਹੀ ਦੇਖੇਗਾ
1: ਹਾਂ
0: ਤੇ ਇਸ ਤੋਂ ਇਲਾਵਾ ਅਲੱਗ ਅਲੱਗ ਸਬਰਬਸ ਦੇ ਵਿੱਚ ਅਲੱਗ ਅਲੱਗ ਐਕਟੀਵਿਟੀਜ਼ ਚੱਲ ਰਹੀਆਂ ਹੈਗੀਆਂ ਨੇ ਪੈਰਾਮੈਟਾ ਦੀਆਂ ਆਪਣੀਆਂ ਐਕਟੀਵਿਟੀਜ਼ ਵੈਸੇ ਪੈਰਾਮੈਟਾ ਦੇ ਵਿੱਚ ਉਹ ਨਾਈਟ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਵਿਵਿਡ ਵਰਗਾ ਇੱਕ ਛੋਟੀ ਜੀ ਉਹ ਸ਼ੁਰੂ ਹੋ ਗਈ ਹੈ ਉਸ ਤੋਂ ਇਲਾਵਾ ਛੋਟੀਆਂ ਛੋਟੀਆਂ ਜਿਹੀਆਂ ਇਸ ਕਿਸਮ ਦੀਆਂ ਐਕਟੀਵਿਟੀਜ਼ ਹਰ ਇੱਕ ਕੌਂਸਲ ਨੇ ਉਲੀਕੀਆਂ ਹੋਈਆਂ ਨੇ ਬਲੈਕਟਾਊਨ ਕੌਂਸਲ ਦੀਆਂ ਐਕਟੀਵਿਟੀਜ਼ ਜਿਹੜੀਆਂ ਨੇ ਉਹ ਤੁਹਾਨੂੰ ਉੱਥੋਂ ਦਿਖ ਜਾਂਦੀਆਂ ਹੁੰਦੀਆਂ ਨੇ ਵੈਸੇ ਤਾਂ ਵੈਬਸਾਈਟ ਤੋਂ ਵੀ ਦਿਖ ਜਾਂਦੀਆਂ ਪਰ ਜਦੋਂ ਤੁਸੀਂ ਰਿਚਮੰਡ ਰੋਡ ਤੋਂ ਤੁਰੇ ਜਾਂਦੇ ਹੋ ਤਾਂ ਹੌਲੀ ਕਰ ਲਿਆ ਕਰੋ ਜਿਹੜਾ ਉਹ ਵੱਡਾ ਸਾਰਾ ਗਰਾਊਂਡ ਨਹੀਂ ਹੈਗਾ ਵਿੰਟਰ ਹੋਲੀਡੇਜ਼ ਦੇ ਵਿੱਚ ਤੁਸੀਂ ਕਿੱਥੇ ਲੈ ਕੇ ਜਾਣਾ ਜਵਾਕਾਂ ਨੂੰ, ਕੀ ਕਰਵਾਉਣਾ ਹੈਗਾ, ਉਹਦੀਆਂ ਪੂਰੀਆਂ. ਇੱਕ ਅਸੀਂ ਇੱਥੇ ਗਏ ਇੱਕ ਮਿਊਜ਼ੀਅਮ ਆਫ ਇਲਿਊਜ਼ਨ, ਉਹ ਜਾਰਜ ਸਟਰੀਟ ਦੇ ਉੱਤੇ. ਉਹ ਲੱਗਦਾ ਹੀ ਨੀ ਹੈਗਾ ਕਿ ਮਿਊਜ਼ੀਅਮ ਹੈਗਾ, ਛੋਟਾ ਜਿਹਾ ਗੇਟ ਹੈਗਾ, ਪਰ ਜਦੋਂ ਤੁਸੀਂ ਇੱਕ ਵਾਰ ਵੜ ਜਾਂਦੇ ਹੋ ਬੇਸਮੈਂਟ 'ਚ, ਹੱਲੇ ਬਹੁਤ ਵੱਡਾ ਮਿਊਜ਼ੀਅਮ ਹੈ. ਔਰ ਮਿਊਜ਼ੀਅਮ ਆਫ ਇਲਿਊਜ਼ਨ ਹੈ, ਮਤਲਬ ਉੱਥੇ ਬੜੀਆਂ ਅਜੀਬ ਅਜੀਬ ਹਰਕਤਾਂ ਤੁਸੀਂ ਕਰ ਸਕਦੇ ਹੋ ਆਪਣੇ ਬੱਚਿਆਂ ਦੇ ਨਾਲ, ਤੇ ਤੁਹਾਨੂੰ ਆਪਣੀ 3 dimension, 4 dimension, 8, 10, 15 dimension
1: ਮਰਜ਼ੀ ਡਾਇਮੈਂਸ਼ਨ
0: ਤੁਹਾਨੂੰ ਆਪਣੇ ਉਹ ਦਿਖਣਗੇ. ਵਧੀਆ ਛੋਟਾ, ਪਰ ਘੰਟੇ ਕੁ ਦੀ ਐਕਟੀਵਿਟੀ ਜੇ ਕਰਨੀ ਚਾਹੁੰਦੇ ਹੋ ਸਿਟੀ ਦੇ ਵਿੱਚ, ਇੱਕ ਬਹੁਤ ਵਧੀਆ ਤੁਹਾਨੂੰ ਚੀਜ਼ ਮਿਲੀ ਹੋਈ ਹੈ ਉੱਥੇ. ਆਈ ਡੋਂਟ ਨੋ ਹੁਣ ਪ੍ਰਾਈਸ ਛੁੱਟੀਆਂ ਦੇ ਵਿੱਚ ਘੱਟ ਹੋਣਗੇ ਕਿ ਨਹੀਂ ਹੋਣਗੇ, ਪਰ ਸਾਡਾ $110 ਦੇ ਵਿੱਚ ਸਾਰਿਆਂ ਦੀ ਟਿਕਟਾਂ ਮਿਲ ਗਈਆਂ ਸੀਗੀਆਂ, ਤੁਹਾਨੂੰ ਫੈਮਿਲੀ ਦੀਆਂ ਮਿਲ ਜਾਣ.
1: ਅੱਛਾ, ਜੋਰਜ ਸਟਰੀਟ,
0: ਬਟ ਬਹੁਤ ਵਧੀਆ. ਤੁਸੀਂ ਮਿਊਜ਼ੀਅਮ ਆਫ ਇਲਿਊਜ਼ਨ ਦੇ ਵਿੱਚ ਤੁਸੀਂ ਇਹੋ ਜਿਹੀਆਂ ਚੀਜ਼ਾਂ ਇੰਜੋਏ ਕਰ ਸਕਦੇ ਹੋ, ਬੱਚੇ ਬੜਾ ਵਧੀਆ ਇੰਜੋਏ ਕਰਦੇ ਨੇ ਉੱਥੇ, ਤੇ ਬਹੁਤ ਕੁਛ ਹੈ. ਔਰ ਖੇਡਣ ਨੂੰ ਵੀ 2-4 ਐਕਟੀਵਿਟੀਜ਼ ਅੰਦਰ ਹੈਗੀਆਂ ਨੇ, ਤੁਸੀਂ ਜੇ ਵੱਧ ਟਾਈਮ ਸਪੈਂਡ ਕਰਨਾ ਤਾਂ ਖੇਡ ਲਓ.
1: ਸਹੀ ਗੱਲ,
0: ਬਹੁਤ ਕੁਛ ਹੈਗਾ. ਸੋ ਜਸਟ ਗੋ ਦੇਅਰ, ਮਿਊਜ਼ੀਅਮ ਆਫ ਇਲਿਊਜ਼ਨ ਚ ਜਾਓ ਤੇ ਉੱਥੇ ਇੰਜੋਏ ਕਰੋ. ਇੱਕ ਹੋਰ ਚੀਜ਼ ਇੱਥੇ ਨਵੀਂ ਕੀਤੀ ਹੈਗੀ ਹੈ ਭਾਜੀ, ਸਪੈਸ਼ਲੀ ਛੁੱਟੀਆਂ ਦੇ ਲਈ, ਫੈਮਿਲੀਜ਼ ਦੇ ਲਈ. ਯਾਦ ਰੱਖਿਓ 11 ਤੇ 12 ਜੁਲਾਈ ਨੂੰ ਫ੍ਰੀ ਦਿਨ ਵੀ ਹੈਗਾ. ਜਿਹੜੀ ਆਰਟ ਗੈਲਰੀ ਆਫ NSW ਨੇ, ਉੱਥੇ ਉਹਨਾਂ ਨੇ ਬੱਚਿਆਂ ਦੇ ਲਈ ਹੁਣ ਐਕਟੀਵਿਟੀਜ਼ ਦੇ ਵਿੱਚ ਇੱਕ ਪੂਰਾ ਦਾ ਪੂਰਾ ਏਰੀਆ ਕਨਵਰਟ ਕਰਤਾ. ਉੱਥੇ ਪਹਿਲਾਂ ਬਿੰਗੀਆਂ ਟੇਢੀਆਂ ਜਿਹੀਆਂ ਸੀਨਰੀਆਂ ਟੰਗੀਆਂ ਹੁੰਦੀਆਂ ਸੀ, ਹੁਣ ਉਹਨਾਂ ਨੇ ਰਾਈਡਸ ਲਗਾਤੀਆਂ, ਬਹੁਤ ਕੁਛ ਲਗਾਤਾ, ਬਹੁਤ ਕੁਛ ਹੈਗਾ. ਪੇਡ ਹੈ, ਪਰ ਸਿਰਫ 11 ਤੇ 12 ਜੁਲਾਈ. ਮੈਂ ਚੈੱਕ ਕਰਾਂ ਕੀ ਬਣਦਾ ਹੈਗਾ. 11 ਤੇ 12 ਦਾ ਸ਼ਨੀਵਾਰ ਐਤਵਾਰ ਬਣਦਾ. ਸੋ ਜਾਓ ਤੁਸੀਂ ਆਰਟ ਗੈਲਰੀ ਆਫ NSW. ਯਾਦ ਰੱਖਿਓ, ਕਿਤੇ ਮਿਊਜ਼ੀਅਮ ਆਫ NSW ਚ ਨਾ ਚਲ ਜਾਓ, ਜਾਂ ਸਿਡਨੀ ਮਿਊਜ਼ੀਅਮ ਚ, ਜਾਂ ਆਸਟ੍ਰੇਲੀਅਨ ਮਿਊਜ਼ੀਅਮ ਚ ਨਾ ਚਲ ਜਾਓ, ਆਰਟ ਗੈਲਰੀ ਆਫ NSW. ਸਭ ਦੇ ਐਡਰੈਸ ਅੱਡ ਅੱਡ ਹੈਗੇ ਨੇ.
1: ਤੇ ਭਾਈ ਤੁਹਾਨੂੰ
0: ਇੱਥੇ ਜਾਓ,
1: ਯਾਦ ਹੈ
0: ਤੁਹਾਡੇ ਨਜ਼ਾਰੇ ਆਣਗੇ ਤੁਹਾਨੂੰ.
1: ਇਹ ਜਿਹੜੀ 12 ਜੁਲਾਈ ਨੂੰ ਇਹਨਾਂ ਨੇ ਕਿਉਂ ਕੀਤਾ
0: ਕੀ,
1: 12 ਜੁਲਾਈ ਨੂੰ ਇਹਨਾਂ ਨੇ, ਨਹੀਂ ਤੇ ਪਹਿਲਾਂ ਹੋਰ ਕੀ
0: ਚੱਲ ਰਹੀਆਂ ਨੇ?
1: ਨਹੀਂ ਨਹੀਂ, 12 ਜੁਲਾਈ ਨੂੰ ਇੱਕ ਬੜੇ ਮਹਾਨ ਸ਼ਖਸੀਅਤ ਦਾ ਬਰਥਡੇ ਵੀ ਹੈ.
0: ਤੁਹਾਡਾ ਜਨਮ ਦਿਨ?
1: ਆਹੋ,
0: ਬੱਲਾ ਬੱਲਾ,
1: ਕਮਾਲ ਹੀ ਕਰਤੀ. ਇਸੇ ਕਰਕੇ ਇਹਨਾਂ ਨੇ ਫ੍ਰੀ ਕੀਤਾ.
0: ਤੁਸੀਂ ਆਪਣਾ ਅਮਰੀਕਾ ਦੇ ਇੰਡੀਪੈਂਡੈਂਸ ਹੋਣ ਤੋਂ 8 ਦਿਨ ਬਾਅਦ ਪੈਦਾ ਹੋਏ
1: ਹੋ? ਬਸ ਇਦਾਂ ਹੀ ਆ, ਬਸ ਉਹ ਤੇ ਪਹਿਲਾਂ ਪੈਦਾ ਹੋ ਜਾਣਾ ਸੀ, ਉਹ ਇੰਡੀਪੈਂਡੈਂਸ ਨੇ ਲੇਟ ਕਰਤਾ ਬਸ.
0: ਵਾਹ ਵਾਹ ਵਾਹ, ਚਲੋ ਫਿਰ ਆਪਾਂ ਜਨਮ ਦਿਨ ਮਨਾਵਾਂਗੇ.
1: ਮੈਂ ਕਹਿੰਦਾ ਹੁਣੇ ਪਾਰਟੀ ਕਰ ਲੈਂਦੀ ਹਾਂ ਚੱਲ ਕੇ
0: ਅਗਲਾ ਹਫ਼ਤਾ. ਹਾਂ, ਤੁਹਾਡੇ ਜਨਮ ਦਿਨ ਤੋਂ ਪਹਿਲਾਂ ਦੇ. ਯਾਰ ਕਈ ਪਹਿਲਾਂ ਮਨਾਉਂਦੇ ਨਹੀਂ ਹੁੰਦੇ. ਸਿਡਨੀ ਜ਼ੂ ਹੈ ਜਿਹੜਾ ਬਲੈਕਟਾਊਨ ਵਾਲਾ.
1: ਹਾਂਜੀ,
0: ਉਹ ਆਈਸ ਏਜ ਫਿਲਮ ਦੇਖੀ ਹੈ ਤੁਸੀਂ, ਜਿਹ ਚ ਵੱਡੇ ਵੱਡੇ ਦੰਦਾਂ ਵਾਲੇ ਹਾਥੀ ਹੁੰਦੇ ਨੇ? ਸੋ ਉੱਥੇ ਥੋੜਾ ਆਈਸ ਏਜ ਦਾ ਇੰਪੈਕਟ ਦੇਣਗੇ ਉਹ, ਦਰਖਤਾਂ ਨੂੰ, ਛੋਟੇ ਛੋਟੇ ਪੌਦਿਆਂ ਨੂੰ ਪੂਰਾ ਬਰਫ਼ ਦੇ ਨਾਲ ਢਕਣਗੇ ਸਿਡਨੀ ਜ਼ੂ ਨੂੰ. ਪਲੱਸ ਉੱਥੇ ਵੱਡੇ ਵੱਡੇ ਐਸੇ ਜੰਗਲੀ ਹਾਥੀ, ਨਕਲੀ ਜਿਹੜੇ ਨੇ, ਅਸਲੀ ਤਾਂ ਹੈਗੇ ਹੀ ਨੇ ਉੱਥੇ, ਪਰ ਉਹ ਮੈਮੂਥ ਹੁੰਦੇ ਨੇ ਨਾ, ਉਹ ਤੁਹਾਨੂੰ ਦੇਖਣਗੇ. ਕ੍ਰੀਏਚਰ ਆਫ ਆਈਸ ਏਜ ਕਰਕੇ ਟਾਈਟਲ ਉਹਨਾਂ ਨੇ ਦਿੱਤਾ ਹੈਗਾ. 26 ਜੂਨ ਤੋਂ ਲੈ ਕੇ 16 ਅਗਸਤ ਤੱਕ ਤੁਸੀਂ ਆਪਣੇ ਬੱਚਿਆਂ ਨੂੰ ਜਾਓ ਲੈ ਕੇ. 14 ਐਸੀਆਂ ਆਈਟਮਾਂ ਨਕਲੀ ਜਿਹੜੀਆਂ ਉਹਨਾਂ ਨੇ ਤਿਆਰ ਕੀਤੀਆਂ ਕਿ ਤੁਹਾਨੂੰ ਭੁਲੇਖਾ ਮਿਲੂਗਾ ਕਿ ਆਈਸ ਏਜ ਦੇ ਵਿੱਚ ਤੁਸੀਂ ਦਾਖਲ ਹੋਗੇ. ਅਜੀਬ ਗਰੀਬ ਜੇ ਜਾਨਵਰ ਉੱਥੇ ਤੁਹਾਨੂੰ ਦੇਖਣਗੇ, ਔਰ ਐਂ ਨਹੀਂ ਕਿ ਲੱਗਦੇ ਨੇ ਕਿ ਨਕਲੀ, ਨਾ, ਉਹ ਵਾਕਈ ਐਂ ਲੱਗਣਗੇ ਕਿ ਅਸਲੀ ਨੇ. ਟਾਈਮ ਪਾਸ ਜਿਹਾ ਕੰਮ ਨਹੀਂ ਕੀਤਾ ਹੈਗਾ ਉਹਨਾਂ ਨੇ. ਟਿਕਟ ਲੈ ਕੇ ਜਾ ਸਕਦੇ ਹੋ ਇੱਥੇ ਦੀ ਵੀ. ਤੇ ਉਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਐਕਟੀਵਿਟੀ, ਸਿਡਨੀ ਓਪੇਰਾ ਹਾਊਸ ਦੇ ਉੱਤੇ ਐਕਟੀਵਿਟੀਜ਼ ਹੁੰਦੀਆਂ ਨੇ, ਤੇ ਇਹਨਾਂ ਦਿਨਾਂ ਦੇ ਵਿੱਚ ਉਹਦੇ ਬਾਹਰ ਸਿਰਫ ਵੀਕਐਂਡ ਦੇ ਉੱਤੇ ਥੋੜੀ ਕੁ ਦੇਰ ਦੇ ਲਈ ਉਹ ਕਰਨ ਜਾ ਸਕਦੇ ਹੋ. ਹੋਰ ਤੁਹਾਨੂੰ ਕੀ ਦੱਸੀਏ ਹੁਣ,
1: ਹੋਰ ਤਾਂ
0: ਲੂਨਾ ਪਾਰਕ ਜਾਓ. ਲੂਨਾ ਪਾਰਕ ਦੇ ਵਿੱਚ ਵੀ ਛੁੱਟੀਆਂ ਦੇ ਵਿੱਚ ਕੁਛ ਨਾ ਕੁਛ ਹੁੰਦਾ ਹੀ ਰਹਿੰਦਾ ਹੈਗਾ.
1: ਬਾਅਦ ਚ ਤੁਸੀਂ ਕਹਿਣਾ ਭਾਜੀ ਮੈਨੂੰ ਟਾਈਮ ਦਾ ਦੱਸਿਆ ਨਹੀਂ ਸੀ ਪਹਿਲਾਂ, ਟਾਈਮ ਵੀ ਦੇਖ ਲਓ. ਹਾਂ,
0: ਸੋ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ, ਬਾਕੀ ਜੇ ਕੋਈ ਰਹਿ ਗਈ ਤਾਂ ਤੁਸੀਂ ਸਾਨੂੰ ਦੱਸ ਦਿਓ. ਹਾਲ ਫਿਲਹਾਲ ਹੁਣ ਆਪਾਂ ਲਈਏ ਇਜਾਜ਼ਤ ਭਾਜੀ.
1: ਹਾਂਜੀ ਜੀ,
0: ਇਜਾਜ਼ਤ ਲੈ ਕੇ ਤੇ ਫਿਰ ਆਪਾਂ ਚੱਲੀਏ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ.
1: ਹਾਂਜੀ,
0: ਤੇ ਖਬਰ ਬੜੀ ਬੇਕਾਰ ਸੀਗੀ
1: ਵਿੱਚ, ਪਰ ਇਹ ਆ ਵੀ ਨੌਲੇਜ ਵਾਲੀਆਂ ਸੀ ਅੱਜ. ਹਾਂਜੀ,
0: ਚਲੋ ਚਲੋ, ਇਜਾਜ਼ਤਾਂ ਜੀ, ਰੱਖੋ ਸਿਹਤਾਂ ਦਾ ਖਿਆਲ.
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ.